ਫਰਾਂਸ ਤੇ ਇੰਗਲੈਂਡ ਦੇ ਵਿਚਕਾਰ ਇੱਕ ਪਾਣੀ ਦਾ ਰਸਤਾ ਹੈ, ਸਮੁੰਦਰੀ ਰਸਤਾ ਹੈ, ਉਹਨੂੰ ਇੰਗਲਿਸ਼ ਚੈਨਲ ਕਹਿੰਦੇ ਨੇ। ਕਹਿੰਦੇ ਜੀ ਫਰਾਂਸ ਟੱਪ ਕੇ ਇੰਗਲਿਸ਼ ਚੈਨਲ ਤੈਰ ਕੇ ਲੋਕ ਆਈ ਜਾਂਦੇ ਨੇ ਇੱਥੇ, ਔਰ ਇਹ ਜਿਹੜਾ ਇਹਨਾਂ ਦਾ ਨਹੀਂ ਇਹਨਾਂ ਤੋਂ ਸਾਂਭ ਹੋ ਰਿਹਾ ਹੈਗਾ। ਪਲੱਸ ਆਸਟ੍ਰੇਲੀਆ ਤਾਂ ਹਲੇ ਉਨਾ ਗਾਹ ਨਹੀਂ ਪਿਆ ਹੈਗਾ, ਆ ਜੈਫਰੀ ਐਪਸਟੀਨ ਵਾਲਾ ਜਿੰਨਾ ਗਾਹ ਇੱਥੇ ਪਿਆ। ਖੈਰ ਅਮੈਰੀਕਾ 'ਚ ਵੀ ਪੈ ਗਿਆ ਸੀਗਾ, ਪਰ ਉਹਨਾਂ ਨੇ ਈਰਾਨ ਦੇ ਨਾਲ ਵਾਰ ਸ਼ੁਰੂ ਕਰਕੇ ਉਹ ਗਾਹ ਨੂੰ ਦੱਬ ਲਿਆ। ਉੱਥੇ ਹੁਣ ਟਰੰਪ ਦੇ ਖਿਲਾਫ਼ ਕੋਈ ਗੱਲ ਹੀ ਨਹੀਂ ਹੋ ਰਹੀ ਹੈਗੀ। ਇੰਗਲੈਂਡ ਦੇ ਵਿੱਚ ਹੋ ਗਈ ਸੀਗੀ, ਇੰਗਲੈਂਡ ਦੇ ਵਿੱਚ ਜਿਹੜੇ ਇੰਗਲੈਂਡ ਨੇ ਆਪਣਾ ਹਾਈ ਕਮਿਸ਼ਨਰ ਜਾਂ ਵਿਸ਼ੇਸ਼ ਦੂਤ ਕਹਿ ਸਕਦੇ ਹੋ, ਜਾਂ ਇੱਕ ਆਪਣੇ ਜਿਹੜੇ ਰਾਜਦੂਤ ਸੀਗੇ ਅਮੈਰੀਕਾ 'ਚ ਭੇਜੇ ਸੀ ਲਾਰਡ ਪੀਟਰ ਮੈਂਡਲਸਨ, ਉਹਦਾ ਨਾਮ ਜੈਫਰੀ ਐਪਸਟੀਨ ਫਾਈਲ 'ਚ ਆ ਗਿਆ। ਫਾਈਲ 'ਚ ਤਾਂ ਕੀ ਆਇਆ, ਇਨਫੈਕਟ ਵੀਡੀਓਜ਼ ਹੀ ਆ ਗਈਆਂ। ਫਿਰ ਉੱਥੋਂ ਦੇ ਜਿਹੜੇ ਰਾਜੇ ਦੇ ਭਰਾ ਨੇ ਉਹਨਾਂ ਦਾ ਨਾਮ ਆ ਗਿਆ, ਪ੍ਰਿੰਸ ਦਾ ਨਾਮ ਆ ਗਿਆ। ਸੋ ਬੜੀਆਂ ਸਾਰੀਆਂ ਘਟਨਾਵਾਂ ਬੈਕ ਟੂ ਬੈਕ ਹੋ ਗਈਆਂ। ਅਤੇ ਇੱਧਰੋਂ ਫਿਰ ਈਰਾਨ ਦੇ ਉੱਤੇ ਅਟੈਕ ਕਰਤਾ ਅਮੈਰੀਕਾ ਨੇ, ਉਹ 'ਚ ਇੰਗਲੈਂਡ ਕਹਿੰਦਾ ਕਿ ਨਹੀਂ ਅਸੀਂ ਤੁਹਾਡਾ ਸਾਥ ਨਹੀਂ ਦੇਣਾ। ਹੁਣ ਤੱਕ ਤਾਂ ਤੁਹਾਡਾ ਜਿੱਥੇ ਵੀ ਥੁੱਕਿਆ ਹੋਇਆ ਸੀ ਅਸੀਂ ਸਾਫ਼ ਕਰ ਰਹੇ ਸੀ ਅਮੈਰੀਕਾ ਦਾ, ਚਾਹੇ ਵੀਅਤਨਾਮ ਵਾਰ ਹੈ, ਚਾਹੇ ਅਫਗਾਨਿਸਤਾਨ ਹੈ, ਚਾਹੇ ਸੀਰੀਆ, ਚਾਹੇ ਜਿੱਥੇ ਮਰਜ਼ੀ ਹੈ ਦੁਨੀਆ ਦੇ ਵਿੱਚ, ਅਸੀਂ ਤੁਹਾਡੇ ਨਾਲ ਲੱਗੇ ਹੋਏ ਸੀ। ਈਰਾਨ ਦੇ ਵਿੱਚ ਨਹੀਂ ਅਟੈਕ ਹੁਣ ਤੁਹਾਡੇ ਨਾਲ ਕਰਨਾ ਹੈਗਾ। ਔਰ ਉਹਦੇ ਤੋਂ ਬਾਅਦ ਜਿਹੜੇ ਕੰਜ਼ਰਵੇਟਿਵ ਸੀਗੇ ਜਾਂ ਜਿਹੜੇ ਨਾਇਲ ਫਰਾਜ ਸੀਗੇ, ਉਹ ਕਹਿਣ ਲੱਗ ਪਏ ਨਾ ਦੇਖੋ ਜੀ ਅਮੈਰੀਕਾ ਦੇ ਨਾਲ ਦਗਾ ਚੰਗੀ ਗੱਲ ਨਹੀਂ ਹੈਗੀ। ਸੇਮ ਚੀਜ਼ਾਂ ਤੁਸੀਂ ਦੇਖੋ ਕਿ ਐਪੀਸੋਡ ਆਸਟ੍ਰੇਲੀਆ 'ਚ ਵੀ ਹੋ ਰਹੇ ਨੇ। ਅਮੈਰੀਕਾ ਕਹਿੰਦਾ ਆਸਟ੍ਰੇਲੀਆ ਨੂੰ ਕਿ ਤੁਸੀਂ ਆਪਣਾ ਬਜਟ ਦੇ ਵਿੱਚ ਜਿੰਨਾ ਖਰਚ ਹੁੰਦਾ ਜੀ ਡੀ ਪੀ ਦੇ ਵਿੱਚ ਟੋਟਲ ਬਜਟ ਦਾ 3-4% ਤੁਸੀਂ ਹਥਿਆਰਾਂ 'ਤੇ ਖਰਚੋ। ਐਂਥਨੀ ਐਲਬਨੀਜ਼ ਕਹਿੰਦੇ ਕੀ ਲੋੜ ਹੈ, ਅਸੀਂ ਕਿਹੜਾ ਲੈਂਡ ਲੌਕਡ ਕੰਟਰੀ ਹਾਂ, ਜਿੰਨਾ ਕੁ ਖਰਚਣਾ ਉਨਾ ਕੁ ਅਸੀਂ ਖਰਚ ਰਹੇ ਹਾਂ, 3% ਹੈਗਾ, 2.5% ਤੋਂ 3 'ਤੇ ਆ ਗਏ ਹਾਂ, ਬਹੁਤ ਇੰਨਾ ਕੁ। ਪੋਲਿਨ ਐਂਸਰ ਕਹਿੰਦੀ ਹੈ ਕਿ ਜਿੱਦਣ ਮੈਂ ਆ ਗਈ ਮੈਂ 5% ਖਰਚ ਦੇਣਾ, ਯਾਨੀ ਕਿ ਇੰਨੇ ਜਿਹੜੇ ਅਰਬਾਂ ਡਾਲਰ ਨੇ ਉਹਨਾਂ ਦੀਆਂ ਮਿਜ਼ਾਈਲਾਂ ਲੈ ਲਾਂਗੇ, ਹਥਿਆਰ ਲੈ ਲਾਂਗੇ, ਬੰਬ ਲੈ ਲਾਂਗੇ, ਬੰਦੂਕਾਂ ਲੈ ਲਾਂਗੇ, ਕਰਨਾ ਕੀ ਹੈ, ਕਿਹਦੇ 'ਤੇ ਚਲਾਉਣੀ ਹੈ, ਦਿਵਾਲੀ ਨੂੰ ਚਲਾਉਣੀਆਂ ਨੇ ਜਾਂ 31 December ਨੂੰ ਚਲਾਉਣੀ ਹੈ ਤੁਸੀਂ ਹਾਰਬਰ ਬ੍ਰਿਜ ਤੋਂ ਨਿਊ ਈਅਰ ਦੇ ਉੱਤੇ, ਕਰਨਾ ਕੀ ਹੈ ਇੰਨਾ ਅਸਲਾ। ਹੁਣ ਸੋਰੀ ਇੰਗਲੈਂਡ ਦੀ ਗੱਲ ਹੋ ਰਹੀ ਸੀ, ਮੈਂ ਬਾਰ ਬਾਰ ਆਸਟ੍ਰੇਲੀਆ ਦੇ ਨਾਲ ਜੋੜ ਦਿੰਦਾ, ਉਹ ਕਹਾਣੀ ਸਮਝ ਕੇ ਦੇਖੋ, ਕਹਾਣੀਆਂ ਇੱਕੋ ਜਿਹੀਆਂ ਹੀ ਨੇ। ਐਂਡੀ ਬਰਨਹਮ ਜਿਹੜਾ ਹੁਣ ਨਵਾਂ ਨਾਮ ਉੱਥੇ ਆ ਰਿਹਾ, ਬੜੀ ਛੇਤੀ ਸ਼ਾਇਦ ਤੁਸੀਂ ਇਹਨਾਂ ਨੂੰ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਉੱਥੇ ਦੇਖੋਗੇ। ਔਰ ਇੰਗਲੈਂਡ ਦੇ ਵਿੱਚ ਇਹ ਇੰਗਲੈਂਡ ਨਹੀਂ ਬ੍ਰਿਟੇਨ ਕਹਿ ਲਈਏ, ਚਲੋ ਇਕੱਲਾ ਇੰਗਲੈਂਡ ਨਹੀਂ ਹੈਗਾ, ਬ੍ਰਿਟੇਨ ਦੇ ਵਿੱਚ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਪਿਛਲੇ 7 ਸਾਲਾਂ ਦੇ ਵਿੱਚ ਬੜੀ ਛੇਤੀ ਬਦਲੇ ਨੇ। ਔਰ ਇੰਨੇ ਕੁ ਪ੍ਰਧਾਨ ਮੰਤਰੀ, ਮਤਲਬ ਤੁਸੀਂ ਇੱਕ ਕਹਿੰਦੇ ਹੋ ਕਿ ਇੱਕ ਪਾਸੇ ਤਾਂ ਇਹ ਜਿਹੜਾ ਇੱਕ ਐਸਾ ਦੇਸ਼ ਹੈਗਾ ਜਿਹੜਾ ਲੋਕਤੰਤਰ ਦੀ ਸਥਾਪਨਾ ਕਰਦਾ, ਦੂਸਰੇ ਪਾਸੇ ਇੱਕ ਉਹ ਦੇਸ਼ ਜਿਹਨੇ ਪਿਛਲੇ ਕਈ ਸਾਲਾਂ ਦੇ ਵਿੱਚ ਇੱਕ ਟਾਈਮ ਦੇ ਉੱਤੇ ਮਾਰਗਰੇਟ ਥਰੈਚਰ ਹੁੰਦੀ ਸੀ, 1979 ਤੋਂ ਲੈ ਕੇ 2007 ਤੱਕ ਦੀ ਗੱਲ ਕਰੋ, ਲਗਭਗ 3 ਦਹਾਕੇ 3 ਪ੍ਰਧਾਨ ਮੰਤਰੀ ਦੇਖੇ ਨੇ ਇੰਗਲੈਂਡ ਨੇ, ਮਾਰਗਰੇਟ ਥਰੈਚਰ, ਫਿਰ ਜੌਨ ਮੇਜਰ ਆਏ, ਫਿਰ ਟੌਨੀ ਬਲੇਅਰ ਆਏ। ਮਤਲਬ ਮੈਂ ਜਦੋਂ ਵੱਡਾ ਹੋ ਰਿਹਾ ਸੀ, ਪੋਲੀਟਿਕਸ ਸਮਝ ਰਿਹਾ ਸੀ ਇੰਗਲੈਂਡ ਦੀ, ਦੁਨੀਆ ਦੀ, ਤਾਂ ਟੌਨੀ ਬਲੇਅਰ ਹੀ ਸੁਣਦੇ ਹੁੰਦੇ ਸੀਗੇ, ਉਹੀ ਇੱਕ ਨਾਮ ਸੀ, ਬੜਾ ਸਟਰੋਂਗ ਲੀਡਰ ਵੀ ਸੀ। ਉਦੋਂ ਪਹਿਲਾਂ ਜਦੋਂ ਸਾਡੇ ਮਾਪੇ ਸੀਗੇ ਉਹਨਾਂ ਨੇ ਮਾਰਗਰੇਟ ਥਰੈਚਰ ਹੀ ਸੁਣਿਆ ਹੁੰਦਾ ਸੀਗਾ, ਕਿ ਅੱਗੇ ਕਹਿੰਦੇ ਹੁੰਦੇ ਸੀਗੇ ਕਿ ਇੰਗਲੈਂਡ 'ਚ ਥਰੈਚਰ ਅਤੇ ਇੰਡੀਆ 'ਚ ਇੰਦਰਾ ਗਾਂਧੀ, ਇਹੀ ਦੋ ਨਾਮ ਹੈਗੇ ਨੇ। ਅਤੇ ਇੱਕ ਉਹ ਦੌਰ ਸੀਗਾ, ਅਤੇ ਹੁਣ ਇੱਕ ਅੱਜ ਦਾ ਦੌਰ ਹੈਗਾ, ਪ੍ਰਧਾਨ ਮੰਤਰੀ ਅਤੇ ਪ੍ਰਧਾਨ ਦੋ ਪਹਿਲਾਂ ਕਿ ਤੁਸੀਂ ਕੱਪੜੇ ਬਦਲੋ, ਉੱਥੇ ਦਾ ਪ੍ਰਧਾਨ ਮੰਤਰੀ ਬਦਲ ਜਾਂਦਾ, ਯਾਰ ਇਹ ਹੋ ਕੀ ਰਿਹਾ। ਇਹਦੇ ਪਿੱਛੇ ਇੱਕ ਬਹੁਤ ਵੱਡਾ ਰੀਜ਼ਨ ਬ੍ਰੈਕਸਿਟ ਹੈ। ਇਹ 10 ਸਾਲ ਪਹਿਲਾਂ ਫੈਸਲਾ ਲਿਆ ਸੀਗਾ ਇੰਗਲੈਂਡ ਨੇ, ਅੱਜ ਦੀ ਤਰੀਕ ਦੇ ਵਿੱਚ, ਹਾਲਾਂਕਿ ਸ਼ੁਰੂਆਤ ਦੇ ਵਿੱਚ ਜਿਹੜੇ ਆ ਕੇਅਰ ਸਟਾਰਮਰ ਸੀ ਇਹ ਉਸ ਫੈਸਲੇ ਦੇ ਖਿਲਾਫ਼ ਸੀਗੇ, ਪਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਇਹਨਾਂ ਨੇ ਕਦੇ ਉਸ ਫੈਸਲੇ ਦੇ ਖਿਲਾਫ਼ ਕਦੇ ਆਪਣੀ ਗੱਲ ਕਹੀ ਨਹੀਂ ਹੈਗੀ, ਕਿਉਂਕਿ ਕਹਿ ਦੋਗੇ ਤਾਂ ਸਿੱਧੇ ਤੌਰ ਦੇ ਉੱਤੇ ਕੁਰਸੀ ਜਾਂਦੀ ਹੈ। 23 June ਅੱਜ ਦੇ ਹੀ ਦਿਨ 2016 ਦੇ ਵਿੱਚ ਬ੍ਰੈਕਸਿਟ ਨਾਮ ਦਾ ਇੱਕ ਫੈਸਲਾ ਲਿਆ ਗਿਆ ਸੀਗਾ, ਉੱਥੋਂ ਦੀ ਰੈਫਰੈਂਡਮ ਹੋਇਆ ਸੀ, 52% ਆਬਾਦੀ ਨੇ, ਜਨਮਤ ਸੰਗ੍ਰਹਿ, 52% ਆਬਾਦੀ ਨੇ, ਕਰੀਬ 1,70,00,000 ਲੋਕਾਂ ਨੇ ਇਹ ਕਿਹਾ ਕਿ ਯੂਰਪੀ ਯੂਨੀਅਨ ਤੋਂ ਅਸੀਂ ਅੱਡ ਹੋ ਜਾਂਦੇ ਹਾਂ, ਬ੍ਰਿਟੇਨ ਅੱਗੇ ਈਯੂ ਦਾ ਹਿੱਸਾ ਸੀਗਾ। ਬੇਸ਼ੱਕ ਜਿਹੜੇ ਹੱਕ 'ਚ ਲੋਕ ਸੀ 52% ਹੀ ਸੀ, ਔਰ ਜਿਹੜੇ ਵਿਰੋਧ 'ਚ ਲੋਕ ਸੀ ਉਹਨਾਂ ਦੇ ਵਿਚਕਾਰ ਫਰਕ ਇੰਨਾ ਨਹੀਂ ਸੀਗਾ, ਪਰ ਇਹ ਇੱਕ ਫੈਸਲਾ ਅੱਜ ਤੋਂ ਠੀਕ 10 ਸਾਲ ਪਹਿਲਾਂ ਲਿਆ ਗਿਆ ਫੈਸਲਾ ਇੰਗਲੈਂਡ ਦੇ ਉੱਤੇ ਭਾਰੀ ਪੈ ਜਾਂਦਾ। ਔਰ ਭਾਰੀ ਇੱਦਾਂ ਪੈਂਦਾ ਹੈ ਕਿ ਇੰਗਲੈਂਡ ਜਦੋਂ
ਉਹਦੇ 'ਚੋਂ ਯੂਰਪੀ ਯੂਨੀਅਨ 'ਚੋਂ ਬਾਹਰ ਨਿਕਲਦਾ ਉਦੋਂ ਤੱਕ ਇੰਗਲੈਂਡ ਦੀ ਕਰੰਸੀ ਵੀ ਯੂਰੋ ਹੀ ਚੱਲ ਰਹੀ ਸੀਗੀ। ਹਾਲਾਂਕਿ ਉਸ ਤੋਂ ਪਹਿਲਾਂ ਈਯੂ ਨੇ ਜਦੋਂ ਯੂਰੋ ਨਹੀਂ ਸੀ ਅਪਣਾਈ ਉਹ ਤੋਂ ਪਹਿਲਾਂ ਹਰ ਇੱਕ ਕੰਟਰੀ ਦੀ ਆਪਣੀ ਆਪਣੀ ਕਰੰਸੀ ਸੀ, ਪਰ ਬਾਅਦ ਦੇ ਵਿੱਚ ਈਯੂ ਨੇ ਯੂਰਪੀ ਯੂਨੀਅਨ ਨੇ ਕਿਹਾ ਸੀ ਕਿ ਸਾਡੀ ਇੱਕ ਕੋਮਨ ਕਰੰਸੀ ਹੋਏਗੀ, ਸਾਡੇ ਕੋਮਨ ਖਰਚੇ ਹੋਣਗੇ, ਸਾਡਾ ਕੋਮਨ ਪਾਰਲੀਮੈਂਟ ਹੋਏਗਾ, ਆਪਣੀ ਆਪਣੀ ਕੰਟਰੀ ਦਾ ਵੀ ਹੋਏਗਾ ਬਟ ਯੂਰਪੀ ਯੂਨੀਅਨ ਦਾ ਇੱਕ ਪਾਰਲੀਮੈਂਟ ਹੋਏਗਾ, ਯੂਰਪੀ ਯੂਨੀਅਨ ਦੀ ਇੱਕ ਕਮਿਸ਼ਨਰ ਹੋਏ, ਇੱਕ ਕਮਿਸ਼ਨਰ ਹੋਊਗਾ, ਯੂਰਪੀ ਯੂਨੀਅਨ ਦੇ ਆਪਣੇ ਫੈਸਲੇ ਹੋਣਗੇ। ਇਹ ਨੋਟ ਓਨਲੀ ਡਿਫੈਂਸ ਮਾਮਲਿਆਂ 'ਚ, ਇਕਨੋਮਿਕ ਮਾਮਲਿਆਂ 'ਚ, ਪੋਲੀਟੀਕਲ ਮਾਮਲਿਆਂ 'ਚ, ਦੁਨੀਆ ਭਰ ਦੇ ਵਿੱਚ ਈਯੂ ਇੱਕ ਐਸੀ ਤਾਕਤ ਸੀ, ਕਈ ਛੋਟੇ ਛੋਟੇ ਦੇਸ਼ਾਂ ਦਾ ਔਰ ਕਈ ਅਮੀਰ ਦੇਸ਼ਾਂ ਦਾ ਇੱਕ ਐਸਾ ਗੁੱਟ ਸੀ ਜਿਹਨੂੰ ਜੇ ਇੱਕ ਦੇਸ਼ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਇੰਗਲੈਂਡ, ਆਪਣਾ ਅਮੈਰੀਕਾ, ਰਸ਼ੀਆ, ਚਾਈਨਾ ਇਹਨਾਂ ਤੋਂ ਕਿਤੇ ਤਗੜੀ ਤਾਕਤ ਸੀਗੀ। ਇੰਗਲੈਂਡ ਨੂੰ ਲੱਗਿਆ, ਬ੍ਰਿਟੇਨ ਨੂੰ ਲੱਗਿਆ ਕਿ ਅਸੀਂ ਤਾਂ, ਸਾਡਾ ਤਾਂ ਆਪਣਾ ਇੱਕ ਅਸਤਿਤਵ ਹੋਣਾ ਚਾਹੀਦਾ, ਈਯੂ ਤੋਂ ਸਾਨੂੰ ਅੱਡ ਰੱਖੋ, ਸਾਡੀ ਆਪਣੀ ਪੌਂਡ ਕਰੰਸੀ ਹੋਵੇ, ਸਾਡਾ ਆਪਣਾ ਹੀ ਇੱਕ ਈਯੂ ਅੱਡ ਚੀਜ਼ ਹੈ, ਬ੍ਰਿਟੇਨ ਅੱਡ ਚੀਜ਼ ਹੈ। ਅਤੇ ਬ੍ਰਿਟੇਨ ਨੂੰ ਈਯੂ ਦੇ ਵਿੱਚੋਂ ਐਗਜ਼ਿਟ ਕਰਨ ਦੇ ਕੈਂਪੇਨ ਨੂੰ ਬ੍ਰੈਗਜ਼ਿਟ ਦਾ ਨਾਮ ਦਿੱਤਾ ਗਿਆ ਸੀ। ਬ੍ਰੈਗਜ਼ਿਟ ਦੇ ਜਿਹੜੇ ਹਮਾਇਤੀ ਲੋਕ ਸੀ, ਇਹੀ ਕੰਜ਼ਰਵੇਟਿਵ ਲੋਕ, ਇਹੀ ਨਾਇਲ ਫਰਾਜ, ਇਹੀ ਉਹਨਾਂ ਦੀ ਜਿਹੜੀ ਰਿਫੋਰਮ ਯੂਕੇ ਪਾਰਟੀ ਹੈ, ਕਹਿੰਦੇ ਸੀਗੇ ਕਿ ਬਦਲ ਦੇਵਾਂਗੇ ਅਰਥ ਵਿਵਸਥਾ, ਉਹ ਕਹਿੰਦੇ ਕਿ ਦੀ ਮੂਵਮੈਂਟ, ਦੀ ਡੇ ਯੂ ਆਰ ਆਊਟ ਫਰੋਮ ਯੂਰਪੀ ਯੂਨੀਅਨ ਯੂ ਵਿਲ ਰੇਜ਼ ਲਾਈਕ ਤੂਫਾਨ ਦੀ ਤਰ੍ਹਾਂ ਬਾਹਰ ਆਉਂਗੇ, ਦੇਖਿਓ ਤੁਸੀਂ ਆਹ ਅਮੈਰੀਕਾ ਨੂੰ ਖਾ ਜਾਣਾ ਤੁਸੀਂ, ਚਾਈਨਾ ਚੂਈਨਾ ਰਸ਼ੀਆ ਰੂਸ਼ੀਆ ਕੀ ਨੇ, ਇੰਗਲੈਂਡ ਦੁਨੀਆ ਦੇ 70% ਹਿੱਸੇ 'ਤੇ ਰਾਜ ਕਰਦਾ ਰਿਹਾ, ਅਸੀਂ ਹੁਣ ਈਯੂ 'ਚ ਰਲ ਕੇ ਰਹਾਂਗੇ, ਅੱਡ ਹੋਵੋ, ਇਕੋਨਮੀ ਐਂ ਗਈ ਥੱਲੇ ਠਾ ਕਰਕੇ, ਰੋਕੇਟ ਐਂ ਪਹਿਲਾਂ ਉੱਤੇ ਨੂੰ ਜਾਂਦਾ ਹੁੰਦਾ ਨਾ, ਫਿਰ ਜਿਵੇਂ ਦਿਖਦਾ ਵੀ ਨਹੀਂ ਹੈਗਾ ਵੀ ਕਿੱਥੇ ਜਾ ਕੇ ਕਿਹਦੇ ਕੋਠੇ 'ਤੇ ਡਿੱਗਿਆ, ਉੱਦਾਂ ਬ੍ਰਿਟੇਨ ਦੀ ਇਕੋਨਮੀ ਪਤਾ ਹੀ ਨਹੀਂ ਲੱਗੀ ਕਿੱਥੇ ਡਿੱਗੀ ਹੈ। ਉਦੋਂ ਬਾਅਦ ਜਿਵੇਂ ਕਹਿੰਦੇ ਹੁੰਦੇ ਹਾਂ ਕਿ ਮੁਸੀਬਤ ਇਕੱਲੀ ਨਹੀਂ ਆਉਂਦੀ, ਕਰੋਨਾ ਮਹਾਂਮਾਰੀ ਆ ਗਈ, ਯੂਕਰੇਨ ਦੇ ਉੱਤੇ ਰਸ਼ੀਆ ਨੇ ਅਟੈਕ ਕਰਤਾ, ਹੁਣ ਖਾੜੀ ਜੰਗ ਹੋ ਗਈ, ਬਾਰ ਬਾਰ ਬੈਕ ਟੂ ਬੈਕ ਬ੍ਰਿਟੇਨ ਦੇ ਕਾਰੋਬਾਰੀਆਂ ਦਾ ਕਚੂਮਰ ਕੱਟ ਕੇ ਰੱਖਤਾ। ਹੁਣ ਅੱਜ ਜਿਹੜਾ ਉਹ 27 ਦੇਸ਼ਾਂ ਦਾ ਗੁੱਟ ਹੈ ਈਯੂ, ਉਹ ਹਾਲੇ ਵੀ ਟਿਕਿਆ ਹੋਇਆ, ਹਾਲੇ ਵੀ ਬਚਿਆ ਹੋਇਆ, ਪਰ ਇੰਗਲੈਂਡ ਦੀ ਇਕੋਨਮੀ ਬੁਰੀ ਤਰ੍ਹਾਂ ਦੇ ਨਾਲ ਕਲੈਪਸ ਕਰੀ ਪਈ ਹੈ, ਔਰ ਇਹੀ ਇੱਕ ਰੀਜ਼ਨ ਹੈ ਕਿ ਉੱਥੋਂ ਦੇ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ, ਔਰ ਜਦੋਂ ਤਰ੍ਹਾਂ ਤਰ੍ਹਾਂ ਕਰਦੇ ਨੇ ਤਾਂ ਫਿਰ ਬੜੇ ਕਾਰਨ ਹੁੰਦੇ ਨੇ, ਕਹਿੰਦੇ ਨੇ ਜੇ ਢਿੱਡ ਦੇ ਵਿੱਚ ਰੋਟੀ ਨਹੀਂ ਨਾ ਹੁੰਦੀ ਤਾਂ ਫਿਰ ਗੱਲ ਨਹੀਂ ਚੱਜਦੀ ਸੁੱਝਦੀ, ਫਿਰ ਐਂ ਤਾਂ ਠਾਂ ਨੂੰ ਛਾਲਾਂ ਮਾਰਨੀਆਂ ਨੇ, ਇੰਗਲੈਂਡ ਉਹੀ ਕੰਮ ਕਰ ਰਿਹਾ। ਮਾਈਗ੍ਰੇਸ਼ਨ ਇਜ਼ ਨੋਟ ਦੀ ਸੋਲ ਪ੍ਰੋਬਲਮ ਆਫ ਬ੍ਰਿਟੇਨ, ਦੀ ਪਿਕਚਰ ਦੈਟ ਯੂ ਹੈਵ ਬੀਨ ਸ਼ੋਨ ਇਨ ਪਾਰਲੀਮੈਂਟ 30 ਈਅਰਸ ਅਗੋ ਔਰ ਅੱਜ ਦੀ ਤਰੀਕ 'ਚ ਨੈਸ਼ਨਲ ਪ੍ਰੈਸ ਕਲੱਬ 'ਚ ਖੜ੍ਹ ਕੇ ਕਿ ਇੰਗਲੈਂਡ ਦਾ ਦੇਖੋ ਜੀ ਬੁਰਾ ਹਾਲ ਹੋਇਆ, ਉਹਦੇ ਬੁਰੇ ਹਾਲ ਦੇ ਪਿੱਛੇ ਹੋਰ ਬਹੁਤ ਵਜੋਹਾਤ ਨੇ। ਹਾਲਾਂਕਿ ਅੱਜ ਦੀ ਤਰੀਕ 'ਚ ਈਯੂ ਨੇ ਇੱਕ ਕੰਮ ਚੰਗਾ ਕੀਤਾ ਵੀ ਚਲੋ ਠੀਕ ਹੈ, ਬ੍ਰਿਟੇਨ ਸੀਗਾ ਤਾਂ ਸਾਡਾ ਭਰਾ ਹੀ ਨਾ, ਅਤੇ ਅੱਜ ਦੀ ਤਰੀਕ 'ਚ ਕੋਈ ਟੈਕਸ ਟੁਕਸ ਨਹੀਂ ਲਗਾਉਂਦੇ ਹੈਗੇ, ਟੈਰਿਫ ਨਹੀਂ ਲਗਾਉਂਦੇ ਬ੍ਰਿਟੇਨ ਤੋਂ, ਫਿਰ ਵੀ ਬ੍ਰਿਟੇਨ ਦੇ ਵਿੱਚ ਅੱਜ ਦੀ ਤਰੀਕ 'ਚ ਸਿਰਫ ਇੱਕ ਸਟੱਡੀ ਦੱਸ ਰਹੇ ਹਾਂ, ਮਾਹਰੇ ਮੰਨਦੇ ਨੇ ਕਿ ਜੇ ਬ੍ਰਿਟੇਨ ਯੂਰਪੀ ਯੂਨੀਅਨ 'ਚ ਰਹਿੰਦਾ ਤਾਂ ਉਹਨਾਂ ਦੀ ਇਕੋਨਮੀ ਅੱਜ ਦੀ ਤਰੀਕ 'ਚ 8% ਵੱਡੀ ਹੁੰਦੀ ਜੋ ਅੱਜ ਹੈਗੀ ਹੈ, ਸਪੈਸ਼ਲੀ ਪਬਲਿਕ ਸਰਵਿਸਿਜ਼, ਨੈਸ਼ਨਲ ਹੈਲਥ ਸਰਵਿਸਿਜ਼, ਜਿਹਨੂੰ ਅਰਬਾਂ ਪੌਂਡ ਮਿਲਦੇ ਨੇ ਉਹ ਯੂਰਪੀ ਯੂਨੀਅਨ ਦੇ ਅੰਦਰ ਰਹਿ ਕੇ ਮਿਲ ਸਕਦੇ ਸੀ। ਬ੍ਰੈਗਜ਼ਿਟ ਦੇ ਪ੍ਰਚਾਰ ਦੇ ਦਰਮਿਆਨ ਇਹ ਵਾਅਦਾ ਕੀਤਾ ਗਿਆ ਸੀਗਾ ਕਿ NHS ਜਿਹਨੂੰ ਨੈਸ਼ਨਲ ਹੈਲਥ ਸਰਵਿਸ ਕਹਿੰਦੇ ਆ ਉਹਨੂੰ ਹਰ ਹਫ਼ਤੇ $35 ਕਰੋੜ ਪਾਊਂਡ ਵੱਧ ਮਿਲਣਗੇ, ਪਰ ਇਹੋ ਜਿਹਾ ਹੋਇਆ ਨਹੀਂ ਕੁਛ, ਉਲਟਾ ਉਹਨਾਂ ਦਾ ਬਜਟ ਘੱਟ ਕਰਨਾ ਪਿਆ ਸੀ। ਪ੍ਰਵਾਸ ਜਿਹੜਾ ਨਾ, ਮਾਈਗ੍ਰੇਸ਼ਨ ਜਿਹੜਾ ਹੈਗਾ, ਬ੍ਰੈਗਜ਼ਿਟ ਦੇ ਜ਼ਰੀਏ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਦੇ ਵਿੱਚ ਫ੍ਰੀ ਮੂਵਮੈਂਟ ਉਹ ਤਾਂ ਖਤਮ ਹੋ ਗਈ, ਪਰ ਜਿਹੜੀ ਮਾਈਗ੍ਰੇਸ਼ਨ ਸੀ ਉਹਦੇ ਉਹ ਨਹੀਂ ਖਤਮ ਹੋਈ ਹੈਗੀ, ਉਹਦੇ ਲਈ ਸਰਕਾਰਾਂ ਹੀ ਨੇ ਨਾ। ਦੇਖੋ ਮਾਈਗ੍ਰੈਂਟ ਨੇ, ਮੰਨ ਲਓ ਆਪਾਂ ਆਸਟ੍ਰੇਲੀਆ 'ਚ ਕਹਿ ਰਹੇ ਨੇ ਕਿ 3 ਲੱਖ ਲੋਕ ਆਏ ਨੇ, 3 ਲੱਖ ਲੋਕ ਜਹਾਜ਼ ਚੜ੍ਹ ਕੇ ਟਿਕਟ ਲੈ ਕੇ ਥੋੜ੍ਹੇ ਆ ਗਏ, ਵੀਜ਼ੇ ਦਿੱਤੇ ਗਏ ਨੇ ਤਾਂ ਆਏ ਨੇ, ਕੋਵਿਡ ਤੋਂ ਪਹਿਲਾਂ ਵੀ ਇੰਨੇ ਹੀ ਆ ਰਹੇ ਸੀਗੇ, 2-2.5 ਲੱਖ ਲੋਕ, ਚਾਹੇ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਹੈ ਚਾਹੇ ਲੇਬਰ ਦੀ ਹੈ, ਵੀਜ਼ੇ ਦੇ ਰਹੇ ਹੋ ਤਾਂ ਹੀ ਆ ਰਹੇ ਨੇ। ਇੰਗਲੈਂਡ ਦੇ ਵਿੱਚ ਵੀ ਸੇਮ ਹੀ ਹੋ ਰਿਹਾ, ਨੈੱਟ ਮਾਈਗ੍ਰੇਸ਼ਨ, ਨੈੱਟ ਮਾਈਗ੍ਰੇਸ਼ਨ ਦਾ ਮਤਲਬ ਹੁੰਦਾ ਕਿ ਕਿੰਨੇ ਲੋਕ ਦੇਸ਼ 'ਚ ਆ ਰਹੇ ਨੇ ਅਤੇ ਕਿੰਨੇ ਜਾ ਰਹੇ ਨੇ, ਆਸਟ੍ਰੇਲੀਆ 'ਚ NOM ਕਹਿ ਦਿੰਦੇ ਨੇ ਉਹਨੂੰ, ਨੈੱਟ ਓਵਰਸੀਜ਼ ਮਾਈਗ੍ਰੇਸ਼ਨ, ਉਹ ਵੀ ਧਿਆਨ ਦੇ ਨਾਲ ਦੇਖਿਆ ਕਰੋ। ਉਹ ਹੁਣ ਕੋਵਿਡ ਤੋਂ ਪਹਿਲਾਂ ਜਦੋਂ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਸੀ
ਸਕਾਟ ਮਾਰੀਸਨ ਤੋਂ ਵੀ ਪਹਿਲਾਂ ਮੈਲਕਮ ਟਰਨਬੁਲ ਦੇ ਵੇਲੇ ਉਦੋਂ ਜਿੰਨੇ ਜਦੋਂ ਪੀਟਰ ਡਟਨ ਇਮੀਗ੍ਰੇਸ਼ਨ ਮਿਨਿਸਟਰ ਸੀ ਅਤੇ ਇਹੀ ਬਾਨਬੀ ਜੋਇਸ ਜਿਨ੍ਹਾਂ ਦੀ ਸਰਕਾਰ ਸੀਗੀ ਉਸ ਵਕਤ ਜਿਹੜੇ ਹੁਣ ਅੱਜ ਦੀ ਤਰੀਕ 'ਚ ਵਨ ਨੇਸ਼ਨ ਪਾਰਟੀ 'ਚ ਨੇ ਉਦੋਂ ਉਹਨਾਂ ਦੇ ਟਾਈਮ 'ਚ ਜੋ NOM ਸੀ ਜਿੰਨੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਸੀ ਯਾਨੀ ਜਿੰਨੇ ਲੋਕ ਆ ਰਹੇ ਸੀ ਉਹ ਜ਼ਿਆਦਾ ਸੀ ਜਿੰਨੇ ਦੇਸ਼ ਨੂੰ ਛੱਡ ਕੇ ਜਾ ਰਹੇ ਸੀ ਉਹ ਘੱਟ ਸੀ ਉਦੋਂ NOM ਕਿਤੇ ਜ਼ਿਆਦਾ ਸੀ ਹੁਣ ਅੱਜ ਦੀ ਤਰੀਕ ਦੇ ਵਿੱਚ ਕੁੜਤਾ ਬਦਲ ਲਿਆ ਚੋਲਾ ਬਦਲ ਲਿਆ ਅਤੇ ਮੱਥੇ 'ਤੇ ਤਿਲਕ ਲਗਾ ਲਿਆ ਗਲੇ 'ਚ ਸੂਤਰ ਧਾਲ ਲਿਆ ਆਪਣਾ ਮਾਲਾ ਪਾਲੀ ਅਤੇ ਬਾਨਵੀ ਜੋਇਸ ਕਹਿੰਦੇ ਨੇ ਕਿ ਰਾਮ ਰਾਮ ਰਾਮ ਰਾਮ ਰਾਮ ਇਹ ਤਾਂ ਮਾਈਗ੍ਰੇਸ਼ਨ ਦਾ ਬਹੁਤ ਗੰਦੀ ਗੱਲ ਹੈਗੀ ਹੈ ਇਹ ਕਿਉਂ ਵੱਧ ਗਿਆ ਤੁਹਾਡਾ ਉਹ NOM ਹੁਣ ਘਟਿਆ ਤੁਹਾਡੇ ਟਾਈਮ 'ਤੇ ਜ਼ਿਆਦਾ ਸੀ ਸੋ ਇਹ ਤਸਵੀਰਾਂ ਵੀ ਸਮਝ ਕੇ ਚੱਲੋ ਇੰਗਲੈਂਡ ਦੇ ਮਾਮਲੇ ਦੇ ਵਿੱਚ ਨੈੱਟ ਮਾਈਗ੍ਰੇਸ਼ਨ ਜਿਹੜਾ 2023 ਦੇ ਵਿੱਚ ਘਟਿਆ ਸੀ ਪਰ ਫਿਰ ਵੀ ਜਿਹੜੇ ਇਲੀਗਲ ਮਾਈਗ੍ਰੈਂਟ ਸੀ ਉਹ ਜ਼ਿਆਦਾ ਸੀ ਇਲੀਗਲ ਮਾਈਗ੍ਰੈਂਟਸ ਨੂੰ ਕੰਟਰੋਲ ਕਰਨਾ ਪੋਸੀਬਲ ਤਾਂ ਹੀ ਹੋ ਸਕਦਾ ਸੀਗਾ ਜੇ ਯੂਰਪੀ ਯੂਨੀਅਨ ਦਾ ਪਾਰਟ ਇੰਗਲੈਂਡ ਬਣਿਆ ਰਹਿੰਦਾ ਬ੍ਰਿਟੇਨ EU ਦਾ ਪਾਰਟ ਹੁੰਦਾ ਹੁਣ ਬ੍ਰਿਟੇਨ ਨੇ ਇਕੱਲੇ ਨਹੀਂ ਰਲ ਕੇ ਖਰਚਾ ਸਾਰਾ ਕੀਤਾ ਚਾਹੇ ਉਹ ਕਿਸ਼ਤੀਆਂ ਦੇ ਵਿੱਚ ਪੁਲਿਸ ਨੂੰ ਇੰਗਲਿਸ਼ ਚੈਨਲ 'ਚ ਉਤਾਰਨਾ ਹੋਵੇ ਆਪਣੀ ਨੇਵੀ ਨੂੰ ਮਜ਼ਬੂਤ ਕਰਨਾ ਹੋਵੇ ਨਹੀਂ ਤਾਂ EU ਦਾ ਖਰਚਾ ਸੀ ਨਾ ਇਹ ਕੁੱਲ ਮਿਲਾ ਕੇ ਬ੍ਰੈਕਸਿਟ ਇੱਕ ਬਹੁਤ ਡਿਜ਼ਾਸਟਰਸ ਫੈਸਲਾ ਸੀਗਾ ਅਤੇ ਬ੍ਰੈਕਸਿਟ ਤੋਂ ਪਹਿਲਾਂ ਜੋ ਮੰਨਿਆ ਜਾ ਰਿਹਾ ਸੀਗਾ ਕਿ ਤਸਵੀਰ ਬਦਲ ਜਾਏਗੀ ਉਹ ਨਹੀਂ ਹੋਇਆ ਅਤੇ ਯੂਰਪੀ ਯੂਨੀਅਨ ਡੁੱਬ ਜੂਗਾ ਇੰਗਲੈਂਡ ਤੋਂ ਬਿਨਾਂ ਬ੍ਰਿਟੇਨ ਤੋਂ ਬਿਨਾਂ ਜਿਹੜੀ ਤਸਵੀਰ ਦਿਖਾ ਰਹੇ ਸੀ ਉਹ ਵੀ ਨਹੀਂ ਹੋਇਆ ਖੈਰ ਮੈਂ ਦੱਸਣਾ ਤਾਂ ਤੁਹਾਨੂੰ ਬਹੁਤ ਕੁਝ ਸੀਗਾ ਬ੍ਰੈਕਸਿਟ ਤੋਂ ਪਹਿਲਾਂ ਕੀ ਗੱਲਾਂ ਦੱਸੀਆਂ ਗਈਆਂ ਯੂਰਪ ਅਤੇ ਯੂਰਪੀ ਯੂਨੀਅਨ ਨੂੰ ਇੱਕ ਚੀਜ਼ ਨਾ ਸਮਝ ਕੇ ਚੱਲਿਓ ਯੂਰਪੀ ਯੂਨੀਅਨ ਇੱਕ ਡਿਫਰੈਂਟ ਚੀਜ਼ ਹੈ ਉਹਦੇ ਬਾਰੇ ਦੱਸਣਾ ਸੀ ਮੋਟੇ ਮੋਟੇ ਤੌਰ 'ਤੇ ਦੱਸ ਹੀ ਦਿੱਤਾ ਤੁਹਾਨੂੰ ਕਿ ਯੂਰਪੀ ਯੂਨੀਅਨ 27 ਮੈਂਬਰ ਦੇਸ਼ਾਂ ਦਾ ਇੱਕ ਗੁੱਟ ਹੈ ਜਦੋਂ ਇੰਗਲੈਂਡ ਹੁੰਦਾ ਸੀਗਾ ਬ੍ਰਿਟੇਨ ਵਿੱਚ ਹੁੰਦਾ ਸੀ ਤਾਂ 28 ਹੁੰਦੇ ਸੀਗੇ ਕੁੱਲ ਅਤੇ ਹਾਲਾਂਕਿ ਯੂਰਪ ਦੇ ਵਿੱਚ ਪੂਰੇ ਯੂਰਪ ਦੇ ਵਿੱਚ 50 ਦੇਸ਼ ਹੈਗੇ ਨੇ ਪਰ ਯੂਰਪੀ ਯੂਨੀਅਨ 'ਚ ਸਿਰਫ ਉਹ 27 ਵਿਕਸਿਤ ਮਜ਼ਬੂਤ ਦੇਸ਼ ਹੈਗੇ ਨੇ ਔਰ ਯੂਰਪੀ ਯੂਨੀਅਨ ਦੇ ਵਿੱਚ ਜੇ ਯੂਰਪ ਦੀ ਪੂਰੇ ਦੀ ਗੱਲ ਕਰੋ ਤਾਂ 75 ਕਰੋੜ ਦੀ ਆਬਾਦੀ ਹੈ ਪਰ ਯੂਰਪੀ ਯੂਨੀਅਨ ਦੀ 50 ਕਰੋੜ ਦੀ ਆਬਾਦੀ ਹੈ EU ਜਿਹਨੂੰ ਯੂਰੋ ਜ਼ੋਨ ਕਹਿ ਲਿਆ ਜਾਂਦਾ ਯੂਰੋ ਜ਼ੋਨ ਜਿਨ੍ਹਾਂ ਦੀ ਆਪਣੀ ਇੱਕ ਮੁਦਰਾ ਆਪਣੀ ਕਰੰਸੀ ਯੂਰੋ ਹੈਗੀ ਹੈ ਹਾਲਾਂਕਿ EU ਦੇ ਵਿੱਚ ਸਵਿਟਜ਼ਰਲੈਂਡ ਅਤੇ ਨਾਰਵੇ ਨਹੀਂ ਹੈਗੇ ਇੰਗਲੈਂਡ ਜਦੋਂ ਨਿਕਲ ਰਿਹਾ ਸੀ ਤਾਂ ਇਹੀ ਕਹਿ ਰਿਹਾ ਸੀ ਕਿ ਦੇਖੋ ਜੀ ਸਵਿਟਜ਼ਰਲੈਂਡ ਦੀ ਇਕੋਨਮੀ ਕਿਵੇਂ ਕੰਮ ਕਰ ਰਹੀ ਹੈ ਬਟ ਯੂ ਆਰ ਨੋਟ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਇਜ਼ ਅ ਟਾਈਨੀ ਲੈਂਡ ਆਲੇ ਦੁਆਲੇ ਉਹਦੇ ਘਿਰੇ ਹੋਏ ਦੇਸ਼ ਨੇ ਟ੍ਰੇਨ ਲੰਘੂਗੀ ਉੱਥੋਂ ਨਿਕਲ ਕੇ ਜਾਏਗੀ ਹੀ ਜਾਏਗੀ ਉੱਥੇ ਦੀ ਇਕੋਨਮੀ ਕੰਮ ਕਰੇਗੀ ਹੀ ਕਰੇਗੀ ਕਿਉਂਕਿ ਉੱਥੋਂ ਦੀ ਇਕੋਨਮੀ ਛੋਟੀ ਹੈ ਉੱਥੋਂ ਦੀ ਪਾਪੂਲੇਸ਼ਨ ਘੱਟ ਹੈ ਉੱਥੇ ਦਾ ਜਿਹੜਾ ਇਕੋਨਮਿਕ ਮਾਡਲ ਹੈ ਉਹ ਸਿਰਫ ਟੂਰਿਜ਼ਮ ਬੇਸਡ ਹੈਗਾ ਜਾਂ ਐਗਰੀਕਲਚਰ ਜਿਹਦੇ ਉੱਤੇ ਬਾਕੀ ਦੇਸ਼ ਨਿਰਭਰ ਵੀ ਹੈਗੇ ਨੇ ਔਨ ਦੀ ਅਦਰ ਹੈਂਡ ਜਿਹੜੇ ਕਾਰਨ ਦੇ ਰਹੇ ਸੀਗੇ ਕਿ ਬ੍ਰੈਗਜ਼ਿਟ ਕਰ ਦਿਉ ਬ੍ਰੈਗਜ਼ਿਟ ਕਰ ਦਿਉ ਬ੍ਰਿਟੇਨ ਨੂੰ ਬਾਹਰ ਕਰ ਦਿਉ ਦੇਖੋ ਅਸੀਂ ਸਵਿਟਜ਼ਰਲੈਂਡ ਜਦੋਂ ਸਰਵਾਈਵ ਕਰ ਰਹੇ ਹਾਂ ਅਸੀਂ ਤਾਂ ਫਿਰ ਇੰਗਲੈਂਡ ਹੈਗੇ ਐਂ ਚੌਧਰੀ ਨਹੀਂ ਬਣੀਦਾ ਹੁੰਦਾ ਜਰਮਨੀ ਫਰਾਂਸ ਡੈਨਮਾਰਕ ਇਟਲੀ ਸਵੀਡਨ ਇਹ ਯੂਰਪੀ ਯੂਨੀਅਨ ਦੇ ਦੇਸ਼ ਨੇ ਔਰ ਇਹਨਾਂ ਦੀ ਜਿਹੜੀ GDP ਹੈਗੀ ਹੈ ਬ੍ਰੈਗਜ਼ਿਟ ਹੋਣ ਤੋਂ ਬਾਅਦ ਵਧੀ ਹੈ ਇਨਫੈਕਟ ਕਿੱਥੇ ਪੂਰੇ ਯੂਰਪ ਜੇ ਬ੍ਰਿਟੇਨ ਵੀ ਹੁੰਦਾ ਤਾਂ ਯੂਰਪੀ ਯੂਨੀਅਨ ਦੀ ਕਿੱਥੇ ਹੋਣੀ ਸੀਗੀ GDP ਔਰ ਇੰਗਲੈਂਡ ਦੀ ਵੀ ਕਿੱਥੇ ਦੀ ਕਿੱਥੇ ਹੋਣੀ ਸੀ ਔਰ ਇੰਨੇ ਪ੍ਰਧਾਨ ਮੰਤਰੀ ਨਾ ਬਦਲਣੇ ਪੈਂਦੇ ਬਟ ਐਨੀਵੇਜ਼ ਹੋ ਗਿਆ ਹੁਣ ਹੋ ਗਿਆ ਸੋ ਘੜੀ ਦੇ ਵੱਲ ਇਸ਼ਾਰਾ ਕਰਦੇ ਹੋਏ ਜਾਂ ਦੇਖਦੇ ਹੋਏ ਧਿਆਨ ਮਾਰਦੇ ਹੋਏ ਦੱਸ ਦਈਏ ਕਿ ਹੁਣ ਇਨਸਾਈਟ ਰਿਪੋਰਟ ਦੇ ਵਿੱਚ ਨਹੀਂ ਦਿਓ ਇਜਾਜ਼ਤ ਧੰਨਵਾਦ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM ਟੈਨਸ਼ਨ ਨਹੀਂ ਕੋਈ ਲੈਣੀ ਹੈਗੀ ਖਾਓ ਪੀਓ ਐਸ਼ ਕਰੋ ਮਿੱਤਰੋ ਗਰਮ ਦੁੱਧ ਦਾ ਗਲਾਸ ਪੀਓ ਆਹ ਤਾਂ ਵਾਵ ਰੋਲੇ ਨੇ ਇਹੋ ਜਿਹੇ ਤਾਂ ਟਹਿਣੇ ਜਿਹੜੇ ਨੇ ਉਹ ਢਹਿ ਜਾਂਦੇ ਨੇ ਝੜ ਜਾਂਦੇ ਨੇ ਐਡੀ ਟੈਨਸ਼ਨ ਨਹੀਂ ਲੈਣੀ ਹੈਗੀ ਇੰਨਾ ਸੀਰੀਅਸ ਨਾ ਬਣਾਇਆ ਕਰੋ ਸਮਝ ਲਿਆ ਕਰੋ ਪਹਿਲਾਂ ਪਿੱਛੇ ਦੀ ਤਸਵੀਰ ਵੀ ਕੀ ਹੁੰਦੀ ਹੈ ਪਰ ਜੇ ਕਿਤੇ ਮੇਰੀ ਪ੍ਰੈਡਿਕਸ਼ਨ ਗਲਤ ਹੋ ਜਾਂਦੀ ਹੈ 2028 ਤੋਂ ਬਾਅਦ ਉਦੋਂ ਤੱਕ ਤਾਂ ਮੈਂ ਪ੍ਰੋਗਰਾਮ ਕਰੂੰਗਾ ਜਿਵੇਂ ਹਾਲੇ ਅਕਤੂਬਰ ਤੱਕ ਕੀਅਰ ਸਟਾਮਰ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬਣੇ ਰਹਿਣਗੇ ਉਹਦੇ ਤੋਂ ਬਾਅਦ ਫਿਰ ਨਿਊਜ਼ ਐਂਡ ਵਿਊਜ਼ ਆਹ ਇਨਸਾਈਟ ਰਿਪੋਰਟ ਕਰਨਾ ਛੱਡ ਦਾਂਗੇ ਜੇ ਕਿਤੇ ਆਹ ਕੰਮ ਹੋ ਗਿਆ ਜੇ ਕਿਤੇ ਨਾ ਹੋਇਆ ਇਨਸਾਈਟ ਰਿਪੋਰਟ ਛੱਡੋ ਮੈਂ ਕਹਿੰਦਾ ਹਰ ਹਫ਼ਤੇ ਆਹ ਹਫ਼ਤੇ 'ਚ ਇੱਕ ਕਰਦੇ ਹਾਂ ਨਾ ਤੁਹਾਨੂੰ ਰੋਜ਼ ਦੀ ਰੋਜ਼ ਸੁਣਾਵਾਂਗੇ ਲੈ ਸੁਖਬੀਰ ਬਾਦਲ ਵਰਗਾ ਐਲਾਨ ਰੋਜ਼ ਹੀ ਸੁਣਾਵਾਂਗੇ ਇਨਸਾਈਟ ਰਿਪੋਰਟ ਕਰੋ ਗੱਲ

0: ਰੇਡੀਓ ਹਾਂ ਜੀ 1674 ਐਮ 200 ਸਵਾਗਤ ਤੁਹਾਡਾ ਅੱਜ ਦਿਨ ਮੰਗਲਵਾਰ ਦਾ ਦੁਪਹਿਰ ਦਾ ਸਮਾਂ ਹੋ ਚੁੱਕਾ ਅਤੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਮਨੀਸ਼ਾ ਜੀ ਡਿਜ਼ਾਇਰ ਮਾਈਗ੍ਰੇਸ਼ਨ ਤੋਂ ਅਪਡੇਟਸ ਲੈ ਕੇ ਇਮੀਗ੍ਰੇਸ਼ਨ ਦੇ ਰਿਲੇਟਡ ਕਾਫੀ ਸਾਰੀਆਂ ਜਿਹੜੀਆਂ ਅਪਡੇਟਸ ਨੇ ਉਹ ਰੀਸੈਂਟਲੀ ਆਈਆਂ ਵੀ ਨੇ ਅਤੇ ਕਈ ਅੱਗੇ ਆਉਣਗੀਆਂ ਵੀ ਕਿਉਂਕਿ ਫਾਈਨੈਂਸ਼ੀਅਲ ਜੇਰਾ ਜਿਹੜਾ ਵਾ ਉਹ ਖਤਮ ਹੋਣ ਵਾਲਾ ਅਤੇ ਜੁਲਾਈ ਦੇ ਵਿੱਚ ਕਾਫੀ ਸਾਰੇ ਜਿਹੜੇ ਬਦਲਾਅ ਨੇ ਉਹ ਇਮੀਗ੍ਰੇਸ਼ਨ ਨੂੰ ਵੀ ਲੈ ਕੇ ਹੋਣ ਵਾਲੇ ਨੇ ਅਤੇ ਉਹਨਾਂ ਦੇ ਵਿੱਚੋਂ ਜਿਹੜੀਆਂ ਕੁਛ ਅਪਡੇਟਸ ਨੇ ਉਹ ਸਾਡੇ ਨਾਲ ਸਾਂਝੀਆਂ ਕਰਨਗੇ ਆਓ ਸਵਾਗਤ ਕਰਦੇ ਹਾਂ ਮਨੀਸ਼ਾ ਜੀ ਕੀ ਹਾਲ ਚਾਲ ਠੀਕ ਠਾਕ ਜੀ
1: ਬਿਲਕੁਲ ਠੀਕ ਜੀ
0: ਕੈਸੇ ਚੱਲ ਰਹੀ ਹੈ ਲਾਈਫ ਓ ਕਿੱਦਾਂ ਚੱਲਣੀ
1: ਹੈ ਨਾ ਦੈਟਸ ਓਕੇ ਹਿੰਦੀ ਪੰਜਾਬੀ ਸਾਰਿਆਂ ਨੇ ਸਮਝ ਜਾਣੀ ਹੈ ਜਦੋਂ ਅਸੀਂ ਇਮੀਗ੍ਰੇਸ਼ਨ ਦੀ ਗੱਲ ਸ਼ੁਰੂ ਕੀਤੀ
0: ਹੈ ਨਾ
1: ਬਿਲਕੁਲ
0: ਕਿਉਂਕਿ ਇਹਦੀ ਕਿਹੜੀ ਕੋਈ ਭਾਸ਼ਾ ਵਾ ਮੈਨੂੰ ਪਤਾ ਨਹੀਂ ਕੀ ਹੁੰਦਾ ਜਦੋਂ ਮੰਨ ਲਓ ਜਿਹੜਾ ਜ਼ਿਆਦਾ ਜੇ ਕੋਈ ਹਿੰਦੀ ਬੋਲਦਾ ਜ਼ਿਆਦਾ ਅਤੇ ਜਦੋਂ ਮਾੜੀ ਜਿਹੀ ਕੋਈ ਗੱਲ ਸ਼ੁਰੂ ਕਰਦਾ ਅਤੇ ਉਹਦੀ ਪਿੱਚ ਹੁੰਦੀ ਹੈ ਇੱਕ ਹੈ ਨਾ ਵੋਇਸ ਦੀ ਆਪਣੀ ਆਪਣੀ ਅਤੇ ਜਦੋਂ ਕੋਈ ਗੱਲ ਸ਼ੁਰੂ ਕਰਦੀ ਤਾਂ ਮੇਰੀ ਵੀ ਨਾਲ ਹਿੰਦੀ ਨਿਕਲ ਜਾਂਦੀ ਪਤਾ ਨੀ ਕਿਉਂ ਆਟੋਮੈਟਿਕ ਜਾਣੀ ਕਈ
1: ਚੀਜ਼ਾਂ
0: ਤੇ ਨਾਲ ਨਾਲ ਆਪਾਂ ਇਹ ਦੱਸ ਦਈਏ ਸਰੋਤਿਆਂ ਨੂੰ ਕਿ ਆਪਾਂ ਟਿਕਟੋਕ ਦੇ ਉੱਤੇ ਲਾਈਵ ਆ ਤੇ ਤੁਸੀਂ ਟਿਕਟੋਕ ਦੇ ਉੱਤੇ ਸਾਨੂੰ ਲਾਈਵ ਵੇਖ ਸਕਦੇ ਹੋ
1: ਦੇਖ ਸਕਦੇ ਹੋ ਆਪਣੇ ਸਵਾਲ ਪੁੱਛ ਸਕਦੇ ਹੋ ਜੇ ਸਾਨੂੰ ਲੱਗੇਗਾ ਫਿਜ਼ੀਬਲ ਕੁਐਸਚਨ ਹੈ ਵੀ ਵਿਲ ਟ੍ਰਾਈ ਟੂ ਆਨਸਰ ਇਟ ਐਸ ਵੈਲ
0: ਯੈਸ ਸ਼ੋਰ
1: ਤੇ ਅਸੀਂ ਸ਼ੁਰੂ ਕਰਾਂਗੇ ਹਾਂ ਇੰਗਲਿਸ਼ ਪੰਜਾਬੀ ਹਿੰਦੀ ਇਨ ਐਨੀ ਲੈਂਗੁਏਜ ਤੇ ਯਾ ਵਿਲ ਸਟਾਰਟ ਵਿਦ ਆਫਸ਼ੋਰ ਕੈਂਸਲੇਸ਼ਨਸ ਜੋ ਕਿ ਅੱਜ ਕੱਲ੍ਹ ਬਹੁਤ ਹੀ ਸੀਰੀਅਸ ਟੋਪਿਕ ਹੈ ਆਫਸ਼ੋਰ ਕੈਂਸਲੇਸ਼ਨ ਦਾ ਮਤਲਬ ਹੈ ਜਦੋਂ ਤੁਸੀਂ ਬ੍ਰਿਜਿੰਗ ਵੀਜ਼ਾ 'ਤੇ ਬੀ ਬ੍ਰਿਜਿੰਗ ਵੀਜ਼ਾ ਬੀ ਲੈ ਕੇ ਟਰੈਵਲ ਕਰਦੇ ਹੋ ਚਾਹੇ ਉਹ ਸਟੂਡੈਂਟ ਵੀਜ਼ਾ ਦੀ ARTA ਹੈ ਚਾਹੇ ਤੁਸੀਂ ਬਿਨਾਂ ਵੀਜ਼ਾ ਰਿਫਿਊਜ਼ਲ ਤੋਂ ਫੋਰ ਐਗਜ਼ਾਮਪਲ 186 ਵੀ ਪਾਇਆ ਹੋਇਆ 482 ਪਾਇਆ ਹੋਇਆ ਉਹਦੇ ਬ੍ਰਿਜਿੰਗ ਵੀਜ਼ਾ 'ਤੇ ਟਰੈਵਲ ਕਰ ਰਹੇ ਹੋ ਤੁਸੀਂ ਸਟੂਡੈਂਟ ਵੀਜ਼ਾ ਹੋਲਡ ਕਰਦੇ ਹੋਏ ਵੀ ਟਰੈਵਲ ਕਰ ਰਹੇ ਹੋ ਅਤੇ ਆਪਣੀ ਕੰਟਰੀ ਹੋ ਇੰਡੀਆ ਪਾਕਿਸਤਾਨ ਜਿੱਥੇ ਵੀ ਤੁਸੀਂ ਹੋ ਉੱਥੇ ਤੁਹਾਡਾ ਵੀਜ਼ਾ ਕੈਂਸਲ ਹੋ ਜਾਂਦਾ ਹੁਣ ਜਦੋਂ ਇਹ ਵੀਜ਼ਾ ਕੈਂਸਲ ਹੁੰਦਾ ਤੁਹਾਨੂੰ ਕੋਈ ਈਮੇਲ ਨਹੀਂ ਆਉਂਦੀ ਹੈ ਮਤਲਬ ਲਾਅ ਹੀ ਨਹੀਂ ਹੈ ਮੈਂਡੇਟਰੀ ਕਿ ਉਹ ਤੁਹਾਨੂੰ ਦੱਸਣ ਹਾਂ ਤੁਸੀਂ ਸ਼ਾਇਦ ਤੁਹਾਡੇ ਏਜੰਟ ਨੂੰ ਆਏ ਜਾਂ ਜਿਹੜੀ ਤੁਸੀਂ ਕੰਟੈਕਟ ਡਿਟੇਲਸ ਦਿੱਤੀ ਹੋਣਗੇ ਇਮੀਗ੍ਰੇਸ਼ਨ ਨੂੰ ਉੱਥੇ ਈਮੇਲ ਜਾਏਗਾ ਬਟ ਬਹੁਤ ਕੇਸਿਸ ਵਿੱਚ ਅਸੀਂ ਦੇਖਿਆ ਹੈ ਕਿ ਕਲਾਇੰਟਸ ਕੋਲ ਕੈਂਸਲੇਸ਼ਨ ਦੇ ਜਿਹੜੇ ਨੋਟਿਸ ਹੈ ਨਹੀਂ ਆਉਂਦੇ ਹੈ ਤੁਹਾਨੂੰ ਕਦੋਂ ਪਤਾ ਚੱਲਦਾ ਤੁਹਾਡਾ ਵੀਜ਼ਾ ਕੈਂਸਲ ਹੋ ਗਿਆ ਜਦੋਂ ਤੁਸੀਂ ਵੀਵੋ ਚੈੱਕ ਕਰਦੇ ਹੋ ਵੀਵੋ ਚੈੱਕ 'ਤੇ ਜਦੋਂ ਤੁਸੀਂ ਆਪਣੀ ਡਿਟੇਲਸ ਪਾਉਂਦੇ ਹੋ ਅਤੇ ਤੁਹਾਡਾ ਕੋਈ ਵੀਜ਼ਾ ਨਹੀਂ ਸ਼ੋਅ ਹੁੰਦਾ ਤੋ ਉਦੋਂ ਸਾਨੂੰ ਪਤਾ ਚੱਲ ਜਾਂਦਾ ਐਂਡ ਕਲਾਇੰਟ ਕਾਲਸ ਅਸ ਕਿ ਮੈਮ ਸਾਡਾ ਵੀਜ਼ਾ ਨਹੀਂ ਸ਼ੋਅ ਹੋ ਰਿਹਾ ਦੈਟ ਮੀਨਸ ਤੁਹਾਡਾ ਵੀਜ਼ਾ ਕੈਂਸਲ ਹੋ ਗਿਆ ਜਾਂ ਏਅਰਪੋਰਟ 'ਤੇ ਜਦੋਂ ਤੁਸੀਂ ਪਹੁੰਚਦੇ ਹੋ ਯੂ ਆਰ ਅਬਾਊਟ ਟੂ ਟਰੈਵਲ ਅਤੇ ਤੁਹਾਡੇ ਕੋਲ ਆਲਰੇਡੀ 3 ਸਾਲ ਦਾ ਵੀਜ਼ਾ ਸੀਗਾ ਐਂਡ ਅਨਫੋਰਚੁਨੇਟਲੀ ਇਹ ਸਾਡੇ ਇੱਕ ਕਲਾਇੰਟ ਨਾਲ ਵੀ ਹੋਇਆ ਸੀ ਹੀ ਵਾਜ਼ ਅਬਾਊਟ ਟੂ ਟੇਕ ਦ ਪਲੇਨ ਐਂਡ ਉਹਨਾਂ ਨੂੰ ਏਅਰਪੋਰਟ 'ਤੇ ਐਂਟਰ ਹੀ ਨਹੀਂ ਕਰਨ ਦਿੱਤਾ ਇਹ ਕਹਿ ਕੇ ਕਿ ਤੁਹਾਡੇ ਕੋਲ ਆਸਟ੍ਰੇਲੀਆ ਦਾ ਵੀਜ਼ਾ ਹੀ ਨਹੀਂ ਹੈ ਵੀਜ਼ਾ ਕੈਂਸਲ ਹੋ ਚੁੱਕਾ ਹੈ ਅਤੇ ਹੁਣ ਇਸ ਕੇਸ ਵਿੱਚ ਕਿਉਂਕਿ ਤੁਸੀਂ ਇਸ ਕੰਟਰੀ 'ਚ ਨਹੀਂ ਹੋ ਤੁਹਾਨੂੰ ਨੋਟਿਸ ਆਫ ਇੰਟੈਂਸ਼ਨ ਟੂ ਕੈਂਸਲ ਦਾ ਵੀਜ਼ਾ ਨਹੀਂ ਆਤਾ ਉਸ NOICC ਕਹਿੰਦੇ ਉਹਨੂੰ ਨੋਟਿਸ ਆਫ ਇੰਟੈਂਸ਼ਨ ਟੂ ਕੰਸੀਡਰ ਦ ਕੈਂਸਲੇਸ਼ਨ ਜਦਕਿ ਜੇ ਤੁਸੀਂ ਇੱਥੇ ਹੋ ਅਤੇ ਬਾਏ ਲੋ ਡਿਪਾਰਟਮੈਂਟ ਤੁਹਾਨੂੰ ਪਹਿਲਾਂ ਇੱਕ ਲੈਟਰ ਭੇਜਦਾ ਕਿ ਆਹ ਤੁਸੀਂ ਕੰਡੀਸ਼ਨ ਬ੍ਰੀਚ ਕੀਤੀ ਹੈ ਜਾਂ ਸਾਨੂੰ ਆਹ ਤੁਹਾਡੇ ਰਿਗਾਰਡਿੰਗ ਪਤਾ ਚੱਲਾ ਅਤੇ ਸਾਨੂੰ 28 ਡੇਜ਼ ਵਿੱਚ ਦੱਸੋ ਕਿ ਅਸੀਂ ਤੁਹਾਡਾ ਵੀਜ਼ਾ ਕੈਂਸਲ ਕਿਉਂ ਨਾ ਕਰੀਏ ਜਦਕਿ
0: ਆਫਸ਼ੋਰ ਦੇ ਵਿੱਚ ਇੱਦਾਂ ਨਹੀਂ ਹੁੰਦਾ
1: ਆਫਸ਼ੋਰ 'ਚ ਇਹ ਲੈਟਰ ਵੀ ਨਹੀਂ ਜਾਏਗਾ ਆਫਸ਼ੋਰ 'ਚ ਤੁਹਾਨੂੰ ਕੈਂਸਲੇਸ਼ਨ ਤੋਂ ਬਾਅਦ ਵੀ ਲੈਟਰ ਭੇਜਣਾ ਜ਼ਰੂਰੀ ਨਹੀਂ ਹੈ ਇੱਥੇ ਜੇ ਵੀਜ਼ਾ ਕੈਂਸਲੇਸ਼ਨ ਕੰਸਿਡਰ ਕਰਦੇ ਹੈ ਪਹਿਲਾਂ ਤੁਹਾਨੂੰ 28 ਦਿਨ ਦਾ ਇੱਕ ਰਿਸਪੋਂਸ ਮੰਗਣਗੇ ਉਹਦੇ ਵਿੱਚ ਤੁਸੀਂ ਆਪਣੇ ਲੋਇਰ ਤੋਂ ਆਪਣੇ ਮਾਈਗ੍ਰੇਸ਼ਨ ਏਜੰਟ ਤੋਂ ਜਾਂ ਤੁਸੀਂ ਆਪਣੇ ਆਪ ਵੀ ਰਿਸਪੋਂਸ ਦੇ ਸਕਦੇ ਹੋ ਫਿਰ ਜੇ ਉਹ ਸੈਟਿਸਫਾਈ ਹੋਣਗੇ ਕਿ ਤੁਸੀਂ ਕੰਡੀਸ਼ਨ ਨਹੀਂ ਬ੍ਰੀਚ ਕੀਤੀ ਸੀ ਜਾਂ ਤੁਸੀਂ ਸਹੀ ਹੋ ਤਾਂ ਤੁਸੀਂ ਤੁਹਾਡਾ ਵੀਜ਼ਾ ਨਹੀਂ ਕੈਂਸਲ ਹੋਏਗਾ ਉਹ ਮਤਲਬ ਤੁਹਾਨੂੰ ਇੱਕ ਮੌਕਾ ਦਿੰਦੇ ਬੋਲਣ ਦਾ ਕਿ ਸਾਨੂੰ ਦੱਸੋ ਸਾਨੂੰ ਤੁਹਾਡੇ ਖਿਲਾਫ਼ ਇੱਕ ਗੱਲ ਪਤਾ ਚੱਲੀ ਹੈ ਜਾਂ ਸਾਨੂੰ ਲੱਗਦਾ ਤੁਸੀਂ ਕੰਡੀਸ਼ਨ ਬ੍ਰੀਚ ਕੀਤੀ ਹੈ ਜਾਂ ਸਾਨੂੰ ਲੱਗ ਰਿਹਾ ਤੁਸੀਂ ਸਟੂਡੈਂਟ ਵੀਜ਼ਾ ਹੋਲਡ ਕਰਦੇ ਹੋਏ COE ਨਹੀਂ ਮੇਨਟੇਨ ਕੀਤੀ ਜਿਹੜਾ ਕਿ ਸਭ ਤੋਂ ਕਾਮਨ ਕੈਂਸਲੇਸ਼ਨ ਦਾ ਰੀਜ਼ਨ ਹੈ ਉਸ ਟਾਈਮ 'ਤੇ ਉਹ ਦੱਸਦੇ ਹੈ ਕਿ ਹਾਂ ਸਾਨੂੰ ਦੱਸੋ ਅਸੀਂ ਤੁਹਾਡਾ ਵੀਜ਼ਾ ਕਿਉਂ ਨਾ ਕੈਂਸਲ ਕਰੀਏ ਪਰ ਜੇ ਤੁਸੀਂ ਕੰਟਰੀ ਤੋਂ ਬਾਹਰ ਹੋ ਉਹਨਾਂ ਨੇ ਤੁਹਾਨੂੰ ਕੋਈ ਮੌਕਾ ਨਹੀਂ ਦੇਣਾ ਕੋਈ ਲੋਅ ਇੱਦਾਂ ਦਾ ਨਹੀਂ ਹੈ ਕਿ ਉਹ ਤੁਹਾਨੂੰ ਮੌਕਾ ਦੇਣ ਅਤੇ ਉਹਦੇ 'ਤੇ ਕੋਈ ਰਿਵਿਊ ਰਾਈਟ ਵੀ ਨਹੀਂ ਹੁੰਦੇ ਇੱਥੇ ਜੇ ਤੁਹਾਡਾ ਵੀਜ਼ਾ ਕੈਂਸਲ ਹੁੰਦਾ ਤਾਂ ਤੁਸੀਂ ARTA ਲੌਂਚ ਕਰ ਸਕਦੇ ਹੋ ARTA 10 ਮਹੀਨੇ 12 ਮਹੀਨੇ ਕੈਂਸਲੇਸ਼ਨ ਦੀ ਇੰਨੇ ਟਾਈਮ 'ਚ ਓਪਨ ਹੋ ਜਾਂਦੀ ਹੈ ਔਰ ਉਹਦੇ ਵਿੱਚ ਤੁਸੀਂ ਦੁਬਾਰਾ ARTA ਨੂੰ ਦੱਸ ਸਕਦੇ ਹੋ ਕਿ ਤੁਸੀਂ ਕਿਉਂ ਸਹੀ ਹੋ ਜਾਂ ਤੁਸੀਂ ਨਹੀਂ ਇਹ ਕੰਡੀਸ਼ਨ ਬ੍ਰੀਚ ਕੀਤੀ ਸੀ ਜਾਂ ਕੋਈ ਇੱਦਾਂ ਦੇ ਸਰਕਮਸਟਾਂਸਿਸ ਸੀਗੇ ਕਿ ਹਾਂ ਤੁਹਾਨੂੰ ਇੱਕ ਚੀਜ਼ ਕਰਨੀ ਪਈ ਫੋਰ ਐਗਜ਼ਾਮਪਲ ਤੁਸੀਂ COE ਹੋਲਡ ਨਹੀਂ ਕੀਤੀ ਸੀ ਦੇਰ ਵਾਜ਼ ਅ ਮੈਡੀਕਲ ਰੀਜ਼ਨ ਕੋਈ ਵੀ ABC ਕੋਈ ਵੀ ਰੀਜ਼ਨ ਸੀਗਾ ਨਾ ਜਿਹਦੇ ਕਰਕੇ ਤੁਸੀਂ COE ਨਹੀਂ ਹੋਲਡ ਕਰ ਪਾਏ ਉਨ ਕੇਸਿਸ 'ਚ ARTI ਤੁਹਾਨੂੰ ਪੂਰਾ ਚਾਂਸ ਦਿੰਦੀ ਹੈ ਕਿ ਸਾਨੂੰ ਡਾਕੂਮੈਂਟਸ ਦਿਓ, ਤੁਹਾਨੂੰ ਹੇਅਰਿੰਗ ਹੁੰਦੀ ਹੈ, ਤੁਸੀਂ ਤੁਹਾਡੇ ਤੋਂ ਸਬਮਿਸ਼ਨ ਮੰਗਦੇ ਹੈ, ਸਾਰਾ ਕੁਛ ਕਰਦੇ ਹੈ। ਆਫਸ਼ੋਰ ਤੁਸੀਂ ਇਹ ਸਾਰੀ ਚੀਜ਼ਾਂ ਲੂਜ਼ ਕਰ ਦਿੰਦੇ ਹੋ।
0: ਨਹੀਂ ਹੁਣ ਮਤਲਬ ਤੁਹਾਡੇ ਕਹਿਣ ਦੀ ਮੋਟੀ ਮੋਟੀ ਜਿਹੜੀ ਗੱਲ ਮੈਨੂੰ ਸਮਝ ਆ ਰਹੀ ਆ ਕਿ ਜੇ ਕਿਸੇ ਨੇ ਜਾਣਾ ਵਾ ਤਾਂ ਉਹ ਅਵੋਇਡ ਘਰੇ ਨਾ ਜਾਵੇ।
1: ਫਿਲਹਾਲ ਮੈਨੂੰ ਲੱਗਦਾ ਹੈ ਕਿ ਮੈਂ ਤੁਹਾਨੂੰ ਕੱਲ੍ਹ ਦੀ ਐਗਜ਼ਾਮਪਲ ਦਿੰਦੀ ਹਾਂ। ਕੱਲ੍ਹ ਇੱਕ ਮੇਰਾ ਕਲਾਇੰਟ 186 ਪਾਇਆ ਹੋਇਆ, ਲੈਜਿਟ ਸਾਰਾ ਕੁਛ ਹੈਗਾ, ਔਰ ਉਹ ਵਾਪਸ ਆ ਰਿਹਾ ਇੰਡੀਆ ਤੋਂ ਅਤੇ ਉਹਨੂੰ ਏਅਰਪੋਰਟ 'ਤੇ ਰੋਕਿਆ, ਸਭ ਕੁਛ 3 ਸਾਲ ਦਾ ਐਕਸਪੀਰੀਅੰਸ, ਉਹਨੂੰ ਬਕਾਇਦਾ 30 ਮਿੰਟ ਉੱਥੇ ਏਅਰਪੋਰਟ 'ਤੇ ਉਹਦੀ ਕ੍ਰੋਸ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਕਿ ਤੁਸੀਂ ਕਿਹੜੇ ਵੀਜ਼ਾ 'ਤੇ ਹੋ, ਤੁਹਾਡੀ ਕਿਹੜੀ ਓਕਿਊਪੇਸ਼ਨ ਸੀ, ਤੁਸੀਂ ਪਹਿਲਾਂ ਆਸਟ੍ਰੇਲੀਆ 'ਚ ਕਦੋਂ ਆਏ ਸੀ, ਤੁਸੀਂ ਕਿੰਨਾ ਐਕਸਪੀਰੀਅੰਸ ਹੈ ਤੁਹਾਡਾ, ਕਿਹੜਾ ਵੀਜ਼ਾ ਪਾਇਆ ਹੋਇਆ, ਇੰਡੀਆ ਕੀ ਕਰਨ ਗਏ ਸੀ, ਕਿਉਂ ਗਏ ਸੀ, ਜਦਕਿ ਉਹਨੇ 186 ਪਾਇਆ ਹੋਇਆ ਨੋਰਮਲ ਵੀਜ਼ਾ ਤੋਂ ਬਾਅਦ, ਕੋਈ ਰਿਫਿਊਜ਼ਲ ਨਹੀਂ ਹੈ, ਬਿਲਕੁਲ ਡਾਇਰੈਕਟ ਕੇਸ ਹੈ। ਅਤੇ ਜੇ ਇਸ ਲੈਵਲ ਤੱਕ ਇਨਵੈਸਟੀਗੇਸ਼ਨਸ ਹੋ ਰਹੀ ਹੈ, ਜਿਹੜੇ ਬੱਚਿਆਂ ਦਾ ਲੈਜਿਟ ਕੇਸ ਵੀ ਚੱਲ ਰਿਹਾ ਹੈ, ਅਤੇ ਉਸ ਕੇਸ 'ਚ ਵੀ ਅਸੀਂ ਇੱਕ ਇੰਨੀ ਇਨਵੈਸਟੀਗੇਸ਼ਨ ਹੋ ਰਹੀ ਹੈ, ਅਤੇ ਅਸੀਂ ਸਟੂਡੈਂਟ ਵੀਜ਼ਾ ਹੋਲਡਰ ਹੋ ਕੇ ਕਿੱਦਾਂ ਰਿਸਕ ਲੈ ਲਈਏ, ਜਾਂ ਤੁਸੀਂ ARTI ਪਾਈ ਹੋਈ ਹੈ, ਵੀਜ਼ਾ ਰਿਫਿਊਜ਼ ਹੋਇਆ ਹੋਇਆ ਅਤੇ ਤੁਹਾਡੇ ਕੋਲ COE ਨਹੀਂ ਹੈ, ਅਤੇ ਫਿਰ ARTI ਤਾਂ ਵੈਲਿਡ ਹੀ ਨਹੀਂ ਨਾ ਜੇ ਤੁਸੀਂ COE ਨਹੀਂ ਹੋਲਡ ਕਰ ਰਹੇ ਹੋ, ਕਿਉਂਕਿ ਤੁਸੀਂ ARTI ਇਹ ਪਾਈ ਹੈ ਕਿ ਤੁਹਾਡਾ ਸਟੂਡੈਂਟ ਵੀਜ਼ਾ ਰਿਫਿਊਜ਼ ਹੋਇਆ ਸੀ ਅਤੇ ਤੁਸੀਂ ਪੜ੍ਹਨਾ ਹੈ, ਪਰ ਹੁਣ ਤੁਸੀਂ ਪੜ੍ਹ ਹੀ ਨਹੀਂ ਰਹੇ ਹੋ, ਫਿਰ ਜਾਂ ਤਾਂ ਟਰੈਵਲ ਨਾ ਕਰੋ, ਅਤੇ ਫਿਰ ਟਰੈਵਲ ਜੇ ਤੁਸੀਂ ਅਵੋਇਡ ਕਰ ਸਕਦੇ ਹੋ ਤਾਂ ਡੈਫੀਨੇਟਲੀ ਕਰੋ ਨਾ, ਕਿਉਂ ਨਹੀਂ ਅਵੋਇਡ ਕਰਨਾ ਉਹਨੂੰ, ਕਰੋ ਟਰੈਵਲ ਅਵੋਇਡ ਜੇ ਕਰ ਸਕਦੇ ਹੋ, ਬਟ ਜੇ ਕਰਨਾ ਹੈ ਤਾਂ ਫਿਰ ਤੁਸੀਂ ਇਸ ਚੀਜ਼ ਲਈ ਪ੍ਰਿਪੇਅਰ ਹੋ ਰਹੋ, ਉਹ ਤੁਹਾਡਾ ਫੋਨ ਤੱਕ ਓਪਨ ਕਰਕੇ ਚੈੱਕ ਕਰ ਸਕਦੇ, ਤੁਹਾਡੇ ਫੋਨ ਤੋਂ ਤੁਹਾਨੂੰ ਕਿੰਨੀ ਸੈਲਰੀ ਆ ਰਹੀ ਹੈ। ਸਭ ਤੋਂ ਇੱਕ ਅਨਦਰ ਇੰਪੋਰਟੈਂਟ ਜਿਹੜਾ ਰੀਜ਼ਨ ਹੈਗਾ ਉਹ 8105 ਕੰਡੀਸ਼ਨ ਬ੍ਰੀਚ ਕਰਨ ਦੇ ਲਈ ਵੀਜ਼ਾ ਕੈਂਸਲ ਹੁੰਦਾ, ਜਿਹੜੇ ਕਿ ਵਰਕ ਰਾਈਟ ਹੈ। ਹੁਣ ਬਾਏ ਲੋਅ ਸਟੂਡੈਂਟਸ ਨੂੰ ਸਿਰਫ 24 ਘੰਟੇ ਕੰਮ ਅਲਾਊਡ ਹੈ, ਸੈਲਰੀ ਆ ਰਹੀ ਤੁਹਾਡੇ ਅਕਾਊਂਟ 2000-2500, ਕਿੱਦਾਂ ਜਸਟੀਫਾਈ ਕਰੋਗੇ ਉਹਨੂੰ? ਅਤੇ ਇਹ ਜਿਹੜੀ ਕੰਡੀਸ਼ਨਸ ਜੇ ਤੁਹਾਡੀ ਬ੍ਰੀਚਡ ਹੈ, ਤੁਹਾਡੀ ਪੇ ਸਲਿਪਸ, ਤੁਹਾਡੇ ATO ਰਿਕਾਰਡਸ, ਇਹ ਸਾਰੇ ਕਨੈਕਟਡ ਹੈ। ਡਿਪਾਰਟਮੈਂਟ ਆਫ ਹੋਮ ਅਫੇਅਰ ਅਤੇ ਟੈਕਸ ਆਫਿਸ, ਦੇ ਆਰ ਕਨੈਕਟਡ ਟੂ ਈਚ ਅਦਰ, ਉਹ ਦੇਖ ਸਕਦੇ ਤੁਸੀਂ ਕਿੰਨਾ ਟੈਕਸ ਲੌਚ ਕਰ ਰਹੇ ਹੋ, ਤੁਸੀਂ ਕੀ ਕਰ ਰਹੇ ਹੋ।
0: ਹਾਂਜੀ ਬਿਲਕੁਲ, ਕਿਉਂਕਿ ਥੋੜ੍ਹਾ ਜਿਹਾ ਫਿਰ ਜੇ ਚੱਲ ਰਿਹਾ ਇੱਦਾਂ ਦਾ ਮਾਹੌਲ ਚੱਲ, ਤਾਂ ਫਿਰ ਥੋੜ੍ਹੀ ਜਿਹੀ ਐਕਸਟਰਾ ਕੇਅਰ ਕਰਨੀ ਜ਼ਰੂਰੀ ਆ, ਜੇ ਨਹੀਂ ਕੋਈ ਜ਼ਰੂਰੀ ਕੰਮ ਤਾਂ ਫਿਰ ਅਵੋਇਡ ਕੀਤਾ ਜਾ ਸਕਦਾ।
1: ਅਨਦਰ ਥਿੰਗ ਇਜ਼, ਜਦੋਂ ਕੋਈ ਵੀ ਵੀਜ਼ਾ ਕੈਂਸਲ ਹੁੰਦਾ, ਚਾਹੇ ਉਹ ਔਨਸ਼ੋਰ ਜਾਂ ਆਫਸ਼ੋਰ, ਤੁਹਾਡੇ 'ਤੇ 3 ਸਾਲ ਦਾ ਬੈਨ ਲੱਗ ਜਾਂਦਾ, ਜੋ ਕਿ ਬਹੁਤ ਸਾਰੇ ਵੀਜ਼ਾਸ 'ਤੇ ਅਪਲਾਈ ਹੁੰਦਾ।
0: ਨਹੀਂ, ਕੋਈ ਵੀ ਮੰਨ ਲਓ ਵੀਜ਼ਾ ਕੈਂਸਲ ਹੋ ਗਿਆ ਅਤੇ ਉਹ 'ਤੇ 3 ਸਾਲ ਮੁੜ ਕੇ ਕੁਛ ਨਹੀਂ ਕਰ ਸਕਦਾ।
1: ਨਹੀਂ ਕਰ ਸਕਦੇ ਨਾ, ਅਤੇ ਆਫਸ਼ੋਰ ਫਿਰ ਤੁਸੀਂ ਤੁਹਾਨੂੰ ਪ੍ਰੀਵੈਂਟ ਕਰੇਗਾ ਅਗਲੀ ਫਾਈਲ ਪਾਉਣ ਨੂੰ, 40-20 ਲੱਗ ਜਾਏਗਾ, 40-14 ਲੱਗ ਜਾਏਗਾ, ਬਹੁਤ ਕੇਸਿਸ ਵਿੱਚ ਬੈਨ ਲੱਗ ਜਾਂਦੇ ਬ੍ਰੀਚ ਆਫ ਕੰਡੀਸ਼ਨ ਦੇ, ਅਤੇ ਫਿਰ ਤੁਸੀਂ 3 ਸਾਲ ਕੋਈ ਵੀਜ਼ਾ ਨਹੀਂ ਅਪਲਾਈ ਕਰ ਸਕਦੇ। ਐਂਡ ਇਨ ਮੈਨੀ ਕੇਸਿਸ ਇਟ ਅਪਲਾਈਜ਼, ਕੁਛ ਕੁ ਵੀਜ਼ਾ ਹੈ ਜਿਨ੍ਹਾਂ 'ਤੇ 40-14-40-20 ਨਹੀਂ ਅਪਲਾਈ ਕਰਦਾ, ਬਟ ਕੁਛ ਵੀਜ਼ਾਸ ਹੈ ਜਿਨ੍ਹਾਂ 'ਤੇ ਅਪਲਾਈ ਕਰਦਾ ਹੈ, ਔਰ ਬਹੁਤ ਵਾਈਡ ਰੇਂਜ ਹੈ ਜਿਨ੍ਹਾਂ 'ਤੇ ਅਪਲਾਈ ਕਰਦਾ।
0: ਪਰ ਜੇ ਮੰਨ ਲਓ ਕਿਸੇ ਕੋਲ ਹੁਣ ਟਰੈਵਲ ਜਿਹੜੇ ਉਹ ਰਾਈਟਸ ਉਹ ਹੈਗੇ ਨੇ, ਜਿੱਦਾਂ ਜਿਹਨੂੰ ਬ੍ਰੀਜ਼ਿੰਗ ਵੀਜ਼ਾ ਬੀ ਕਹਿੰਦੇ ਨੇ, ਅਤੇ ਉਹ ਆ ਜਾ ਸਕਦਾ ਨੋਰਮਲ, ਅਤੇ ਉਹਦਾ ਤਾਂ ਵੀ ਸਮ ਰੀਜ਼ਨ ਕਰ ਦਿੱਤਾ ਗਿਆ ਕੈਂਸਲ, ਫਿਰ ਉਹ ਕਿੱਦਾਂ ਬ੍ਰੀਜ ਕਰ ਗਿਆ ਕੰਡੀਸ਼ਨ? ਉਹ ਤੇ ਫਿਰ
1: ਕੰਡੀਸ਼ਨ ਉਸ ਟਾਈਮ ਤੇ ਨਹੀਂ ਬ੍ਰੀਜ ਕੀਤੀ ਨਾ, ਕੰਡੀਸ਼ਨ ਤੇ ਪਹਿਲਾਂ ਬ੍ਰੀਜ ਕੀਤੀ ਹੋਈ ਹੈ। ਫੋਰ ਐਗਜ਼ਾਮਪਲ, ਅੱਜ ਤੁਸੀਂ 186 ਪਾਇਆ ਹੋਇਆ, ਪਰ ਪਿੱਛੇ ਤੁਸੀਂ ਕੋਈ COE ਨਹੀਂ ਮੇਨਟੇਨ ਕੀਤੀ, ਐਕਸਟਰਾ ਵਰਕ ਰਾਈਟਸ ਕੀਤੇ ਹੋਏ ਹੈ, ਕਿ ਇੱਕ ਇੱਕ ਕੈਂਸਲੇਸ਼ਨ ਅਸੀਂ ਦੇਖੀ ਸੀ ਜਿਹਦੇ 'ਚ ਉਹਨੇ ਆਪਣਾ ਨਾਮ ਬਹੁਤ ਕੋਈ ਉਹਦਾ ਆਈ ਥਿੰਕ ਸਕੂਲ ਟਾਈਮ 'ਤੇ ਉਹਦਾ ਨਾਮ ਦਾ ਕੁਛ ਫਰਕ ਸੀਗਾ, ਉਸ ਬੇਸ 'ਤੇ ਵੀ ਕੈਂਸਲੇਸ਼ਨ ਹੋਈ ਹੋਈ ਹੈ। ਕੈਂਸਲੇਸ਼ਨ ਦਾ ਰੀਜ਼ਨ ਜ਼ਰੂਰੀ ਨਹੀਂ ਕਰੰਟ ਹੀ ਹੋਏ, ਜਿੱਦਾਂ ਤੁਸੀਂ 186 ਪਾਇਆ, ਉਹ ਕੰਪਨੀ ਕਲੋਜ਼ ਹੋ ਗਈ, ਤੁਹਾਨੂੰ ਪਤਾ ਹੀ ਨਹੀਂ, ਕੰਡੀਸ਼ਨ ਵੀਜ਼ਾ ਹੀ ਨਹੀਂ ਐਗਜ਼ਿਸਟ ਕਰਦਾ ਜਿਹੜੀ ਜਦੋਂ ਸਪੋਂਸਰਸ਼ਿਪ ਹੀ ਨਹੀਂ ਐਗਜ਼ਿਸਟ ਕਰ ਰਹੀ ਹੈ, ਤਾਂ ਤੁਸੀਂ ਕਿੱਦਾਂ ਤੁਹਾਡਾ ਵੀਜ਼ਾ ਵੈਲਿਡ ਰਹਿ ਗਿਆ?
0: ਮਤਲਬ ਇੱਕ ਤਰ੍ਹਾਂ ਦੀ ਫਿਰ ਤਾਂ ਇਨਵੈਸਟੀਗੇਸ਼ਨ ਹੀ ਵਧੀ ਆ।
1: ਹਾਂ, ਇਨਵੈਸਟੀਗੇਸ਼ਨ ਵਧੀ ਹੈ, ਐਂਡ ਦੇ ਉਹਨਾਂ ਨੂੰ ਉਹਨਾਂ ਕੋਲ ਸਾਰੇ ਰਿਕਾਰਡ ਹੈ, ਤੁਸੀਂ ਕੀ ਕਰ ਰਹੇ ਹੋ, ਕਿੱਦਾਂ ਕਰ ਰਹੇ ਹੋ।
0: ਜੀ ਬਿਲਕੁਲ, ਥੋੜ੍ਹੀ ਜੀ ਤੁਸੀਂ ਨਿਊਜ਼ ਜਿਹੜੀ ਦਿੱਤੀ ਆ ਉਹ ਡਰਜੇ ਵਾਲੀ ਦਿੱਤੀ ਆ, ਪਰ ਚਲੋ ਕੋਈ ਨਹੀਂ, ਧਿਆਨ ਰੱਖੋ ਆਪਣਾ, ਨਾ ਜਾਓ ਔਨਸ਼ੋਰ, ਰਹਿ ਕੇ ਆਪਸ਼ਨਸ ਹੈਗੀਆਂ ਨੇ ਕਿ ਉਹਨੂੰ ਸੇਵ ਕੀਤਾ ਜਾ ਸਕਦਾ, ਅਤੇ ਫਿਰ ਬੈਟਰ ਹੈ ਕਿ ਇੱਥੇ ਰਹੋ,
1: ਇੱਥੇ ਰਹੋ। ਨਾਲੇ ਹੁਣ ਜਿੱਦਾਂ 12 ਮਈ ਤੋਂ ਅਨਾਊਂਸ ਹੋਇਆ ਸੀ ਕਿ ਜਿਹੜੇ ARTI ਦੇ ਡਿਸੀਜ਼ਨ ਹੈ ਉਹ ਵਿਦਆਊਟ ਈਵਨ ਹੇਅਰਿੰਗ ਵੀ ਹੋਣਗੇ, ਅਤੇ ਰੀਸੈਂਟਲੀ ਅਸੀਂ ਦੇਖਿਆ ਕਿ ARTI ਨੇ ਲੈਟਰਸ ਭੇਜਣੇ ਸ਼ੁਰੂ ਕਰਤੇ ਹੈ, ਦੈਟ ਇਜ਼ ਕਾਲਡ ਨੋਟਿਸ ਟੂ ਸਬਮਿਟ ਦਾ ਰਿਟਨ ਸਬਮਿਸ਼ਨਸ, ਕਿ ਤੁਸੀਂ ਰਿਟਨ ਸਬਮਿਸ਼ਨਸ ਦਿਓ, ਰਿਟਨ ਡਾਕੂਮੈਂਟਸ ਦਿਓ, ਜਿਹੜੀ ARTI ਲੌਜਡ ਹੈ ਉਹਨਾਂ ਲਈ ਮਾਈਗ੍ਰੇਸ਼ਨ ਏਜੰਟਸ ਨੂੰ ਲੈਟਰ ਆ ਰਹੇ ਹੈ ਜਾਂ ਕਲਾਇੰਟਸ ਨੂੰ ਲੈਟਰ ਆ ਰਹੇ ਹੈ, ਕਿਉਂਕਿ ਬਿਨਾਂ ਹੇਅਰਿੰਗ ਤੋਂ ਡਿਸੀਜ਼ਨ ਹੋਣਗੇ। ਬਹੁਤ ਸਾਰੇ ਕੇਸਿਸ ਵਿੱਚ ਹਲੇ ਵੀ ਹੇਅਰਿੰਗ ਹੋ ਰਹੀ ਹੈ, ਪਰ ਬਹੁਤ ਸਾਰੇ ਕੇਸਿਸ ਵਿੱਚ ਡਿਪਾਰਟਮੈਂਟ ਨੇ ਸ਼ੁਰੂ ਕਰਤਾ ਹੈ ਕਿ ਸਿਰਫ ਜਿਹੜੇ ਰਿਟਨ ਐਵੀਡੈਂਸ ਤੁਸੀਂ ਦਿਓਗੇ, ਜੋ ਤੁਸੀਂ ਸਬਮਿਸ਼ਨ 'ਚ ਲਿਖੋਗੇ ਉਹਦੇ ਤੋਂ ਹੀ ਸੈਟਿਸਫਾਈ ਹੋ ਕੇ ਉਹ ਡਿਸੀਜਨ ਦੇ ਦੇਣਗੇ। ਇਹਦਾ ਮਤਲਬ ਹੈ ਜਿਹੜੇ ਰਿਟਨ ਐਵੀਡੈਂਸ ਹੈ ਉਹ ਬਹੁਤ ਸਟਰੋਂਗ ਜਾਣੇ ਚਾਹੀਦੇ ਹੈ। ਜੇ ਤੁਹਾਡਾ ਸਟੂਡੈਂਟ ਵੀਜ਼ਾ ਰਿਫਿਊਜ਼ਲ ਸੀਗਾ ਫੋਰ ਐਗਜ਼ਾਮਪਲ, ਅਤੇ ਤੁਹਾਡੇ ਫਾਈਲ ਓਪਨ ਹੋਣ ਤੋਂ ਪਹਿਲਾਂ ਹੀ ਉਹਦੇ ਵਿੱਚ ਤੁਹਾਡੇ ਸਾਰੇ ਫੰਡਸ, ਤੁਹਾਡੀ ਜੈਨੂਇਨ ਸਟੇਟਮੈਂਟ, ਤੁਹਾਡੇ ਕੌਣ ਫੰਡ ਸਪੋਰਟ ਕਰ ਰਿਹਾ, ਤੁਹਾਡੇ ਪੇਰੈਂਟਸ ਦੀ ਡੈਕਲਰੇਸ਼ਨ, ਤੁਹਾਡੀ ਆਪਣੀ ਡੈਕਲਰੇਸ਼ਨ, ਤੁਹਾਡੀ ਟ੍ਰਾਂਸਕ੍ਰਿਪਟ, ਤੁਹਾਡੀ COE, ਤੁਹਾਡੀ ਕਰੰਟ ਜੋਬ, ਐਵਰੀਥਿੰਗ ਸ਼ੁੱਡ ਬੀ ਦੇਅਰ ਐਂਡ ਅਲੋਂਗ ਵਿਦ ਰਿਟਨ ਸਬਮਿਸ਼ਨ, ਜੋ ਤੁਸੀਂ ਵੀ ਲਿਖ ਸਕਦੇ ਹੋ, ਤੁਹਾਡੇ ਏਜੰਟ ਵੀ ਲਿਖ ਸਕਦੇ ਆ।
0: ਜੀਤੇ ਦੇ ਨਾਲ ਨਾਲ ਜਿਹੜੀ ਉਹ ਫੀਸਾਂ ਵੀ ਮੈਂ ਸੁਣਿਆ ਕਾਫੀ ਵੱਧ ਰਹੀਆਂ ਨੇ, ਤੇ ਉਹ ਕਿਹੜੇ ਦੀ ਕਿੰਨੀ ਕੁ ਵਧੀਆ?
1: 1 July ਤੋਂ ARTD ਦੀ ਫੀਸ $3,580 ਤੋਂ $3,727 ਹੋ ਜਾਏਗੀ। ਆਲਮੋਸਟ ਐਵਰੀ ਈਅਰ 1 July ਨੂੰ 3% ਫੀਸ ਇਨਕਰੀਜ਼ ਹੁੰਦੀ ਹੈ। ਤੇ ਹੁਣ ਇਹ ARTD ਨੇ ਹਲੇ ਅਨਾਊਂਸ ਕਰਤਾ, ਜਿਨ੍ਹਾਂ ਦੇ 189 ਦੇ ਇਨਵਾਈਟ ਆਏ ਸੀ 4 June ਨੂੰ, ਉਹਨਾਂ ਕੋਲ ਟਾਈਮ ਤੇ ਬਹੁਤ ਹੈ, ਪਰ ਉਹਨਾਂ ਨੂੰ ਵੀਜ਼ਾ ਲਾਂਚ ਕਰ ਦੇਣਾ ਚਾਹੀਦਾ। ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪਏਗਾ, ਬਟ ਯੈਸ, ਇਫ ਯੂ ਕੈਨ ਤਾਂ ਪਹਿਲਾਂ ਲਾਂਚ ਕਰੋ। ਸਾਨੂੰ ਨਹੀਂ ਪਤਾ ਕਿਹੜੇ ਵੀਜ਼ੇ ਦੀ ਕਿੰਨੀ ਫੀਸ ਵਧਣੀ ਹੈ, ਸ਼ਾਇਦ ਕੁਛ ਵੀ ਨਾ ਵਧੇ। ਹੁਣ TR ਦੀ ਇੱਕ ਅਨਐਕਸਪੈਕਟਡ ਫੀ ਰਾਈਜ਼ ਹੋਈ ਸੀ ਮਾਰਚ ਵਿੱਚ, ਉਹ ਸਿੱਧਾ ਡਬਲ ਹੋ ਗਈ ਸੀ, 2300 ਤੋਂ 4600 ਹੋ ਗਈ। ਬਟ ਹੁਣ ਸਾਨੂੰ ਉਮੀਦ ਇਹੀ ਹੈ ਕਿ ਕੁਛ ਵੀਜ਼ਾਸ ਦੀ ਜਾਂ ਸਰਟਨ ਲਿਸਟ ਜਿਹੜੀ ਹੋਏਗੀ, 3% ਇਨਕਰੀਮੈਂਟ ਹੁੰਦਾ 1 July।
0: ਪਰ ਹਾਲੇ ਮਤਲਬ ਇਹ ਨਹੀਂ ਪੱਕਾ ਹੋਇਆ ਵੀ ਇਹਦੀ ਇੰਨੀ ਵਧਣੀ ਹੈ ਜਾਂ ਇਹਦੀ ਇੰਨੀ।
1: ਇਟਸ ਅਪਰੋਕਸੀਮੇਟਲੀ 3% ਐਵਰੀ ਈਅਰ ਇੰਨੀ ਵਧਦੀ ਹੁੰਦੀ ਹੈ। ਜਿੱਦਾਂ ਕਿ ਸੈਲਰੀ ਜਿਹੜੀ 482 ਦੀ ਜਿਹੜੀ TSYT ਹੈ, ਮਿਨੀਮਮ ਸੈਲਰੀ ਥਰੈਸ਼ਹੋਲਡ ਹੈ, ਉਹ ਵੀ 76,515 ਤੋਂ 79,000 ਅਪਰੋਕਸੀਮੇਟਲੀ ਉਹ ਤੋਂ ਉੱਪਰ ਜਾ ਰਿਹਾ, ਅਤੇ ਹਰ ਚੀਜ਼ ਇਨਕਰੀਜ਼ ਹੋਏਗੀ ਐਵਰੀ ਈਅਰ।
0: ਜੀ ਬਿਲਕੁਲ, ਫਿਰ ਕਿਉਂ ਵੱਧ ਪੈਸੇ ਦੇਣੇ ਆ, ਪਹਿਲਾਂ ਤੁਸੀਂ ਜਿਹੜੇ ਆ ਉਹ ਜਿੰਨੇ ਕੁ ਹੈਗੇ ਦੇ ਕੇ ਤੇ ਡਨ ਕਰੋ, ਹੈ ਨਾ, ਸਿਕਿਓਰ ਕਰ ਲਓ। ਅਤੇ ਇੱਧਰ ਇੱਕ ਹੋਰ ਬੜੀ ਮਨੀਸ਼ਾ ਜੀ ਨਿਊਜ਼ ਚੱਲਣ ਡੀ ਆ ਇੰਟਰਨੈਟ ਦੇ ਉੱਤੇ, ਲੋਟਰੀ ਵੀਜ਼ੇ ਨੂੰ ਲੈ ਕੇ ਵਾਹਵਾ ਜਾਣਿਆਂ ਨੇ ਜਿਹੜੇ ਆਈ ਥਿੰਕ ਪਾ ਵੀ ਲਏ ਹੋਣੇ ਆ, ਜੇ ਇਹਨਾਂ ਨੇ ਨਹੀਂ ਪਾਏ ਤੇ ਉਹ ਪਾਲਣਗੇ, ਕੁਛ ਕੀ ਦੇਣ ਬਾਕੀ ਨੇ ਭਲਾ?
1: ਲੋਟਰੀ ਵੀਜ਼ਾ ਦੀ ਲਾਸਟ ਡੇਟ ਇੰਡੀਅਨ ਪਾਸਪੋਰਟ ਹੋਲਡਰਸ ਵਾਸਤੇ 25 June ਹੈ।
0: 25 June ਮਤਲਬ ਇੱਕ ਦੋ ਦਿਨ ਹੀ ਬਾਕੀ,
1: 2 ਦਿਨ ਰਹਿ ਗਏ ਹੈ। ਇਹਦੀ ਫੀਸ ਸਿਰਫ $25 ਹੈ। 18 ਸਾਲ ਤੋਂ ਲੈ ਕੇ 30 ਸਾਲ ਤੱਕ ਦਾ ਕੋਈ ਵੀ ਬੰਦਾ ਇਹਨੂੰ ਰਜਿਸਟਰ ਕਰ ਸਕਦਾ। ਸਿਰਫ ਬੇਸਿਕ ਰਿਕੁਆਇਰਮੈਂਟ ਆਪਣੀ ਯਾਦ ਰੱਖੋ, ਹਲੇ ਹੈ ਜਾਂ ਨਹੀਂ ਹੈ, ਤੁਸੀਂ ਰਜਿਸਟ੍ਰੇਸ਼ਨ ਕਰ ਦਿਓ, PT ਵਿੱਚ 4.5 ਬੈਂਡ ਲੈ ਕੇ ਰੱਖ ਲਓ, ਅਤੇ ਤੁਹਾਡੇ ਕੋਲ +2 ਤੋਂ ਬਾਅਦ ਜੇ ਤੁਹਾਡੇ ਕੋਲ ਕੋਈ ਸਟੱਡੀ ਹੈ, ਦੈਟ ਇਜ਼ ਆਲਸੋ ਰਿਕੁਆਇਰਡ। ਅਤੇ ਬਹੁਤ ਹੀ ਸਿੰਪਲ ਪ੍ਰੋਸੈਸ ਹੈ। ਕਿੰਨੇ
0: ਸਾਲਾਂ ਦੀ ਸਟੱਡੀ
1: ਰਿਕੁਆਇਰਡ
0: ਆ? ਪਲੱਸ ਟੂ ਤੋਂ ਬਾਅਦ। ਕੋਈ ਡਿਪਲੋਮਾ ਜਾਂ
1: ਕੋਈ ਡਿਪਲੋਮਾ, ਕੋਈ ਬੈਚਲਰ, ਕੁਛ ਵੀ ਹੋ ਸਕਦਾ। ਔਰ ਸਭ ਸੇ ਅੱਛੀ ਬਾਤ ਹੈ, ਦਿਸ ਇਜ਼ ਵਰਕਿੰਗ ਹੋਲੀਡੇ ਵੀਜ਼ਾ, ਇਹ ਇੱਕ ਵਰਕਿੰਗ ਹੋਲੀਡੇ ਪ੍ਰੋਗਰਾਮ ਕਾ ਪਾਰਟ ਹੈ, ਜਿਸਕੋ ਹਮ ਲੋਟਰੀ ਵੀਜ਼ਾ ਕੇ ਨਾਮ ਸੇ ਸਾਰੇ ਇੰਡੀਅਨਸ ਬੋਲਤੇ ਹੈ। ਔਰ $25 ਕਿਉਂਕਿ ਇਹਦੀ ਰਜਿਸਟ੍ਰੇਸ਼ਨ ਫੀ ਹੈ। 30 April 2027 ਤੱਕ ਇਹਦੇ ਰਾਊਂਡ ਆਉਂਦੇ ਰਹਿਣਗੇ। ਕੋਈ ਵੀ ਤੁਹਾਡੇ ਭੈਣ ਭਰਾ, ਤੁਹਾਡੇ ਪਾਰਟਨਰ ਇੰਡੀਆ ਹੈਗੇ ਆ, ਤੁਸੀਂ ਉਹਨਾਂ ਨੂੰ ਜ਼ਰੂਰ ਰਜਿਸਟਰ ਕਰਾਓ, ਕਿਉਂਕਿ ਇੱਥੇ ਆ ਕੇ ਉਹਨਾਂ ਨੂੰ ਫੁੱਲ ਵਰਕ ਰਾਈਟਸ ਮਿਲਣਗੇ। 1 ਸਾਲ ਦਾ ਵੀਜ਼ਾ ਗ੍ਰਾਂਟ ਹੁੰਦਾ, ਅਗਰ ਆਪ ਇਸਕੀ ਫੀਸ ਅਲੱਗ ਹੋਤੀ ਹੈ, ਅਗਰ ਆਪਕੋ ਇਨਵਾਈਟ ਆਤਾ ਹੈ, ਉਸਕੇ ਬਾਅਦ 1 ਸਾਲ ਕਾ ਵੀਜ਼ਾ ਆਪਕੋ ਮਿਲਤਾ ਹੈ। ਉਸ 1 ਸਾਲ ਕੇ ਵੀਜ਼ਾ ਕੇ ਬਾਅਦ ਆਪ 482 ਸਟੂਡੈਂਟ ਵੀਜ਼ਾ, ਮਲਟੀਪਲ ਆਪਸ਼ਨਸ ਤੁਹਾਡੇ ਕੋਲ ਹੈ। ਇਹ ਤੁਹਾਨੂੰ ਪ੍ਰੀਵੈਂਟ ਨਹੀਂ ਕਰਦਾ ਕਿ ਤੁਸੀਂ ਅਗਲਾ ਵੀਜ਼ਾ ਨਾ ਪਾ ਸਕੋ, ਅਤੇ ਇੱਦਾਂ ਦੀ ਕੋਈ ਕੰਡੀਸ਼ਨ ਨਹੀਂ ਆਉਂਦੀ। ਸੋ ਇਟਸ ਰੀਅਲੀ ਅ ਲੋਟਰੀ ਵੀਜ਼ਾ, ਤੁਸੀਂ ਕੁਛ ਵੀ ਨਹੀਂ ਕਰਨਾ, ਤੁਸੀਂ ਇੱਕ $25 'ਚ ਰਜਿਸਟ੍ਰੇਸ਼ਨ ਕਰਾਉਣੀ ਹੈ ਸਿਰਫ, ਵੈਰੀ ਸਿੰਪਲ।
0: ਅਤੇ ਜੇ ਪਾਉਣ ਦੀ ਵੀ ਕੋਈ ਫੀਸ ਹੈ ਕਿ ਬਸ?
1: ਉਸ ਤੋਂ ਬਾਅਦ ਯੈਸ, ਡਿਪਾਰਟਮੈਂਟ ਚਾਰਜਿਸ ਆ ਸੈਪਰੇਟ, ਪਰ ਯਾ ਹੁਣੇ ਸਿਰਫ $25 ਹੈ। ਬਟ ਬਹੁਤ ਜ਼ਿਆਦਾ, ਕਿਉਂਕਿ ਵੀਅਤਨਾਮ ਅਤੇ ਚਾਈਨਾ ਵੀ ਇਹਦੇ ਲਈ ਐਲੀਜੀਬਲ ਹੈ, ਅਤੇ ਸੀਟਸ ਬਹੁਤ ਘੱਟ ਹੁੰਦੀਆਂ। ਪਰ ਤਾਂ ਹੀ ਤੈਨੂੰ ਲੋਟਰੀ ਕਹੀ ਜਾਂਦਾ ਕਿ ਲੱਖਾਂ 'ਚੋਂ ਜਿਹੜੇ 1000 ਕੁ ਬੰਦੇ ਚੂਜ਼ ਹੋਣਗੇ, ਉਹਨਾਂ ਦੀ ਲੋਟਰੀ ਨਿਕਲੀ ਹੈ ਵਰਕਿੰਗ ਹੋਲੀਡੇ ਵੀਜ਼ਾ।
0: ਫਿਰ ਉਸ ਤੋਂ ਬਾਅਦ ਜਿਹੜੀ ਉਹ ਉੱਥੇ ਪਹਿਲਾਂ ਪ੍ਰੂਵ ਹੋ ਕੇ ਫਿਰ ਇੱਥੇ ਆ ਕੇ, ਚਲੋ ਬਾਅਦ ਦੀਆਂ ਗੱਲਾਂ ਨੇ,
1: ਫੁੱਲ ਵਰਕ ਰਾਈਟ।
0: ਪਰ ਇੱਕ ਗੁੱਡ, ਜੇ ਤੁਸੀਂ ਕਿਸਮਤ ਜਮਾਉਣਾ ਚਾਹੁੰਦੇ ਹੋ ਆਪਣੀ, ਤੇ ਜਮਾ ਲੈਣੀ ਚਾਹੀਦੀ ਹੈ।
1: $25 'ਚ ਇੰਡੀਆ ਐਲੀਜੀਬਲ ਹੈ, ਇਹਦੇ ਵਿੱਚ ਸਿਰਫ 3 ਹੀ ਕੰਟਰੀਜ਼ ਐਲੀਜੀਬਲ ਹੈ, ਤੇ ਮੋਸਟਲੀ ਜਿਹੜੇ ਵੀ ਇੱਥੇ ਲੋਕ ਹੈ ਉਹਨਾਂ ਦੇ ਜਿਹੜੇ ਭੈਣ ਭਰਾ ਹੈਗੇ ਉਹ 18 ਤੋਂ 30 ਸਾਲ ਦੇ ਵਿੱਚ ਵਿੱਚ ਹੈਗੇ ਹੈ, ਅਤੇ ਤੁਹਾਨੂੰ ਐਕਸਪ੍ਰੈਸ਼ਨ ਆਫ ਇੰਟਰਸਟ ਜਾਂ ਰਜਿਸਟ੍ਰੇਸ਼ਨ ਜਿਹੜੀ ਹੈ ਜ਼ਰੂਰ ਕਰਾਉਣੀ ਚਾਹੀਏ।
0: ਹਾਂਜੀ, ਪਰ ਕਰਾਉਣੀ ਜ਼ਰੂਰ ਚਾਹੀਦੀ ਆ, ਪਰ ਮੈਨੂੰ ਲੱਗਦਾ ਕਿ ਜਦੋਂ ਜਿਹੜੀਆਂ ਉਹਦੀਆਂ ਰਿਕੁਆਇਰਮੈਂਟਸ ਨੇ ਉਹ ਪਹਿਲਾਂ ਵੇਖ ਲਓ ਇੱਕ ਵਾਰੀ, ਕਿਉਂ ਨਾ ਹੋਵੇ ਕਿ ਆਪਾਂ ਹਾਲੇ 12ਵੀਂ ਕੀਤੀ ਆ, 2 ਸਾਲ ਦਾ ਆਪਣੇ ਕੋਲ ਹੈ ਵੀ ਨਹੀਂ ਆ, ਤੇ ਆਪਾਂ ਐਵੇਂ ਹੀ ਪੱਚੀ ਪੱਚੀ ਪੱਚੀ ਦੇਈ ਜਾਈਏ, ਉਹ ਵੀ ਕੋਈ ਹੈ ਨੀ ਚੰਗੀ ਗੱਲ, ਵੀ ਤਾਂ ਹੀ ਦਿਓ ਜੇ ਤੁਸੀਂ ਐਟਲੀਸਟ ਉਹਨਾਂ ਦੀਆਂ ਰਿਕੁਆਇਰਮੈਂਟਾਂ ਪੂਰੀਆਂ ਕਰਦੇ ਹੋ ਤੇ।
1: ਬਿਲਕੁਲ,
0: ਕਿਉਂਕਿ $25 ਵੀ ਚਲੋ ਕਿਹੜੇ ਕਮਾਉਣੇ ਸੌਖੇ ਪਏ ਆ, $25 ਵੀ ਕਮਾਉਣ ਲੱਗਿਆ ਘੰਟਾ ਡੇਢ ਲੱਗ ਜਾਂਦਾ ਵਾ, ਅਤੇ ਉਹਦੇ ਲਈ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਰਿਕੁਆਇਰਮੈਂਟ ਵੇਖੋ ਅਤੇ ਫਿਰ ਗਾਂ ਜਿਹੜਾ ਉਹ ਅਪਲਾਈ ਕਰੋ, ਅਤੇ ਅਪਲਾਈ ਵੀ ਕਿਸੇ ਕੋ ਇਹੋ ਜਿਹੇ ਕੋ ਕਰਾਓ ਵੀ ਜਿਹੜਾ ਸੱਚੀ ਠੀਕ ਠਾਕ ਅਪਲਾਈ ਕਰੇ, ਵੀ ਇਹ ਨਾ ਹੋਵੇ ਤੁਹਾਡਾ ਪੈਨ ਨੰਬਰ ਕੁਛ ਹੋਰ ਪਾ ਦੇ ਅਤੇ ਪਾਸਵਰਡ ਕਿਸੇ ਹੋਰ ਦਾ ਪਾਇਆ ਹੋਵੇ, ਕਿ ਮੁੜ ਕੇ ਪਿਕਅਪ ਵੀ ਨਾ ਹੋਵੇ, ਮਤਲਬ ਇਸ ਲਈ ਇਹ ਬੜਾ ਜ਼ਰੂਰੀ ਚੀਜ਼ ਹੈ।
1: ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਤੁਹਾਡਾ ਪੈਨ ਨੰਬਰ, ਤੁਹਾਡਾ ਪਾਸਪੋਰਟ ਨੰਬਰ, ਤੁਹਾਡੀ ਡਿਟੇਲ ਸਾਰੀਆਂ ਕਨੈਕਟਡ ਹੋਣੀ ਚਾਹੀਦੀ ਹੈ, ਮੈਚ ਕਰਨੀ ਚਾਹੀਦੀ ਹੈ।
0: ਜੀ ਬਿਲਕੁਲ, ਅਤੇ ਉਹਦੇ ਲਈ ਤੁਸੀਂ ਡਿਜ਼ਾਇਰ ਮਾਈਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ, ਮਨੀਸ਼ਾ ਜੀ ਨੂੰ ਕਾਲ ਕਰ ਸਕਦੇ ਹੋ, ਜਾਂ ਫਿਰ ਤੁਸੀਂ ਅਪੁਆਇੰਟਮੈਂਟ ਲੈ ਸਕਦੇ ਹੋ ਵਧੇਰੇ ਜਾਣਕਾਰੀ ਦੇ ਲਈ। ਤਰਗਨੀਨਾ ਦੇ ਵਿੱਚ ਇਹਨਾਂ ਦਾ ਆਫਿਸ ਹੈ, ਮੈਲਬਰਨ CBD ਦੇ ਵਿੱਚ ਇਹਨਾਂ ਦਾ ਆਫਿਸ ਹੈ। ਫੋਨ ਨੰਬਰ ਇਹਨਾਂ ਦਾ ਜੀ 0482-6100000 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਅਪੁਆਇੰਟਮੈਂਟ ਬਣਾ ਸਕਦੇ ਹੋ। ਅਤੇ ਮਨੀਸ਼ਾ ਜੀ, ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਹੋਰ ਕੀ ਅਪਡੇਟਸ ਨੇ?
1: ਸਭ ਤੋਂ ਇੰਪੋਰਟੈਂਟ ਅਰਲੀ ਚਾਈਲਡਹੁੱਡ ਜਿਹੜੇ ਕੰਮ ਕਰ ਰਹੇ ਹੈ, ਦੋ ਟੋਪਿਕ ਮੈਂ ਅੱਜ ਮੇਨ ਹਲੇ ਡਿਸਕਸ ਕਰਨੇ ਹੈ, ਇੱਕ ਅਰਲੀ ਚਾਈਲਡਹੁੱਡ ਟੀਚਰ ਤੇ ਇੱਕ ਪੇਰੈਂਟਸ ਵੀਜ਼ਾ ਤੇ। ਪਹਿਲਾਂ ਅਸੀਂ ਅਰਲੀ ਚਾਈਲਡਹੁੱਡ ਟੀਚਰ ਤੇ ਗੱਲ ਕਰਾਂਗੇ। ਇਹਨਾਂ ਤੇ 189 ਦਾ ਇਨਵਾਈਟ ਨਹੀਂ ਆਇਆ ਨਾ ਹੁਣ, ਜਦੋਂ 4 June ਨੂੰ ਆਇਆ ਸੀ। ਵੀ ਹੋਪ 30th September ਨੂੰ ECT ਨੂੰ ਇਨਵਾਈਟ ਆਏ। ਬਹੁਤ ਬੱਚੇ ਜਿਹੜੇ 85 points ਤੇ ਵੇਟ ਕਰ ਰਹੇ ਹੈ। ਐਂਡ ਹੁਣ ਇੱਥੇ ਇੱਕ ਸਵਾਲ ਸਾਨੂੰ ਬਹੁਤ ਵਾਰੀ ਆਉਂਦਾ ਹੈ ਕਿ ਐਜੂਕੇਟਰ ਦਾ ਜਿਹੜਾ ਵਰਕ ਐਕਸਪੀਰੀਅੰਸ ਹੈ ਉਹਦੇ 5 points ਮਿਲਣਗੇ ਕਿ ਨਹੀਂ ਮਿਲਣਗੇ। ਇਹ ਆਲਮੋਸਟ ਹਫ਼ਤੇ 'ਚ ਸਾਨੂੰ 4 or 5 times ਇਹ ਸਵਾਲ ਆਉਂਦਾ ਹੈ, ਕਿਉਂਕਿ ਕਿਸੇ ਨੂੰ ਕਲੀਅਰ ਹੀ ਨਹੀਂ ਹੈ। ਹੁਣ ਅਰਲੀ ਚਾਈਲਡਹੁੱਡ ਟੀਚਰ ਅਤੇ ਜਿਹੜਾ ਟੀਚਰ ਹੈ ਇਹਦਾ, ਅਰਲੀ ਚਾਈਲਡਹੁੱਡ ਟੀਚਰ ਐਨਸਕੋ ਕੋਡ ਦਾ ਜਿਹੜਾ ਕਿ ਮੇਨ ਕੋਡ ਹੈਗਾ ਉਹ ਟੀਚਿੰਗ ਦਾ ਹੈ। ਐਜੂਕੇਟਰ ਦਾ ਜਿਹੜਾ ਹੈ ਉਹ ਚਾਈਲਡ ਕੇਅਰ ਵਿੱਚ ਆਉਂਦਾ ਹੈ। ਐਜੂਕੇਟਰ ਅਤੇ ਚਾਈਲਡ ਟੀਚਰ ਦੇ ਜਿਹੜੇ ਪੁਆਇੰਟਸ ਹੈ ਤੁਸੀਂ ਮਿਸਮੈਚ ਨਹੀਂ ਕਰ ਸਕਦੇ ਹੋ। ਇਹ ਪੁਆਇੰਟਸ ਸਾਡੇ ਨਹੀਂ ਕਲੇਮ ਹੋਣਗੇ। ਦੇਖੋ, ਕਦੀ ਵੀ ਅਸੀਂ ਪੁਆਇੰਟਸ ਕਲੇਮ ਕਰਦੇ ਹਾਂ ਨਾ, ਅਤੇ ਸਾਡਾ ਜਿਹੜਾ ਜੋਬ ਰੋਲਸ ਹੈ, ਤੁਸੀਂ ਜੋ ਕੰਮ ਕਰ ਰਹੇ ਹੋ ਉਹ ਮੈਟਰ ਕਰਦੇ ਆ। ਤੁਸੀਂ, ਤੁਹਾਡਾ ਟਾਈਟਲ ਨਹੀਂ ਮੈਟਰ ਕਰਦਾ ਕਿ ਤੁਸੀਂ ਐਜੂਕੇਟਰ ਹੋ ਤਾਂ ਤੁਹਾਨੂੰ ਪੁਆਇੰਟ ਨਹੀਂ ਕਲੇਮ ਹੋਣਗੇ। ਅਗਰ ਤੁਸੀਂ ਇਹ ਕੰਮ ਕਰ ਰਹੇ ਹੋ ਅਰਲੀ ਚਾਈਲਡਹੁੱਡ ਟੀਚਰ ਦਾ, ਜਿਹੜੇ ਉਹਦੇ ਜੋਬ ਰੋਲਸ ਐਨਸਕੋ 'ਤੇ ਦਿੱਤੇ ਹੋਏ ਆ, ਜੇ ਤੁਹਾਨੂੰ ਨਹੀਂ ਪਤਾ ਤੁਸੀਂ ਆਪਣੇ ਏਜੰਟ ਤੋਂ ਲੈ ਸਕਦੇ ਹੋ, ਸਾਡੇ ਤੋਂ ਲੈ ਸਕਦੇ ਹੋ। ਜੇ ਉਹ ਵਾਲੇ ਜੋਬ ਰੋਲਸ ਤੁਹਾਡੇ ਮੈਚ ਕਰ ਰਹੇ ਹੈ ਜੋ ਤੁਸੀਂ ਲਿਖਿਆ ਹੋਇਆ, ਸਿਰਫ ਤਾਂ ਹੀ ਤੁਸੀਂ ਪੁਆਇੰਟਸ ਕਲੇਮ ਕਰ ਸਕਦੇ ਹੋ। ਇਹ ਸਿਰਫ ਅਰਲੀ ਚਾਈਲਡਹੁੱਡ ਟੀਚਰ 'ਤੇ ਨਹੀਂ ਹੈ, ਇਹ ਆਫਿਸ ਮੈਨੇਜਰ, ਰਿਟੇਲ ਮੈਨੇਜਰ, ਕਾਰਪੈਂਟਰ, ਪੇਂਟਰ, ਹਰ ਜਗ੍ਹਾ ਮੈਟਰ ਕਰਦਾ ਹੈ ਕਿ ਤੁਸੀਂ ਕੰਮ ਕੀ ਕਰ ਰਹੇ ਹੋ। ਜੋ ਤੁਸੀਂ ਕੰਮ ਕਰ ਰਹੇ ਹੋ, ਜੋ ਤੁਹਾਡੇ ਜੋਬ ਰੋਲਸ ਹੈ ਉਹ ਮੈਚ ਕਰਨੇ ਚਾਹੀਦੇ ਐਨਸਕੋ ਨਾਲ। ਐਜੂਕੇਟਰ ਦੇ 90% ਜਿਹੜੇ ਜੋਬ ਰੋਲਸ ਹੈ ਉਹ ECT ਨਾਲ ਮੈਚ ਨਹੀਂ ਕਰਦੇ ਹੈ। ਉਹ ਅਰਲੀ ਚਾਈਲਡਹੁੱਡ ਦਾ ਜਿਹੜਾ ਚਾਈਲਡ ਕੇਅਰ ਦਾ ਜਿਹੜਾ ਕੰਮ ਹੈਗਾ ਉਹ ਟੀਚਿੰਗ ਦਾ ਕੰਮ ਨਹੀਂ ਹੈ। ਤੇ ਮੇਕ ਸ਼ੋਰ ਕਰੋ ਤੁਸੀਂ ਅਨਨੈਸੈਸਰੀ ਪੁਆਇੰਟਸ ਨਾ ਕਲੇਮ ਕਰੋ, ਤੇ ਵੀਜ਼ਾ ਰਿਫਿਊਜ਼ ਨਹੀਂ ਹੋਣਾ ਚਾਹੀਦਾ ਤੁਹਾਡਾ। ਇਹ ਬਹੁਤ ਇੰਪੋਰਟੈਂਟ ਇੱਕ ਸਵਾਲ ਸਾਨੂੰ ਬਹੁਤ ਵਾਰੀ ਆਉਂਦਾ। ਤੇ ਕਿੰਡਰ 'ਚ ਇਟਸ ਡਿਫਰੈਂਟ, ਤੇ ਤੁਸੀਂ ਆਪਣੇ ਏਜੰਟ ਨੂੰ ਦਿਖਾਓ ਆਪਣੇ ਜੋਬ ਰੋਲਸ, ਆਪਣਾ ਇੰਪਲੋਇਮੈਂਟ ਕੰਟਰੈਕਟ ਦਿਖਾਓ, ਤੁਸੀਂ ਸਾਨੂੰ ਦਿਖਾਓ, ਐਂਡ ਤੁਹਾਨੂੰ ਅਸੀਂ ਦੱਸਾਂਗੇ ਕਿ ਇਹ ਮੈਚ ਕਰੇਗਾ, ਤੁਹਾਨੂੰ ਪੁਆਇੰਟਸ ਮਿਲਣਗੇ ਜਾਂ ਨਹੀਂ ਮਿਲਣਗੇ। ਦੂਸਰੀ ਬਹੁਤ ਇੰਪੋਰਟੈਂਟ ਗੱਲ ਮੈਂ ਕਰਨਾ ਚਾਹੁੰਦੀ ਹਾਂ ਪੈਰੈਂਟ ਵੀਜ਼ਾ ਬਾਰੇ।
0: ਓਕੇ,
1: ਹੁਣ ਪੈਰੈਂਟ ਵੀਜ਼ਾ ਕਿਸੇ ਦੇ ਵੀ ਪੈਰੈਂਟ ਦੇ, ਜੇ 50% ਬੱਚੇ ਆਸਟ੍ਰੇਲੀਆ ਵਿੱਚ ਸੈਟਲ ਹੈ, ਜੇ 2 siblings ਹੈ ਤੇ 1 brother ਪਰਮਾਨੈਂਟ ਰੈਜ਼ੀਡੈਂਟ ਹੈ, ਜੇ 3 ਹੈ ਤੇ 2 ਇੱਥੇ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਹੋਣੇ ਚਾਹੀਦੇ ਹੈ, ਉਹਨਾਂ ਦੇ ਪੈਰੈਂਟਸ ਇੱਥੇ ਪੈਰੈਂਟ ਵੀਜ਼ਾ ਲਈ ਐਲੀਜੀਬਲ ਹੋ ਜਾਂਦੇ ਹੈ।
0: ਓਕੇ,
1: ਉਹਨੂੰ 2 categories ਹੁੰਦੀ ਹੈ, ਕੰਟਰੀਬਿਊਟਰੀ ਤੇ ਨੋਨ ਕੰਟਰੀਬਿਊਟਰੀ।
0: ਓਕੇ,
1: ਹੁਣ ਕੰਟਰੀਬਿਊਟਰੀ 'ਚ ਤੁਸੀਂ ਹਾਈ ਅਮਾਊਂਟ ਆਫ ਪੇ ਦਿੰਦੇ ਹੋ, ਉਹਦੀ ਵੀ 10-12 years ਵੇਟਿੰਗ ਹੋ ਗਈ ਹੈ, ਠੀਕ ਹੈ।
0: ਕਿੰਨੀ ਕੁ ਹੋਊਗੀ ਉਹਦੀ ਅਪਰੋਕਸੀਮੇਟਲੀ? ਕਿੰਨੇ ਕੁ ਪੈਸੇ ਲੱਗਦੇ?
1: ਮੋਰ ਦੈਨ 50,000 ਫੋਰ ਪੈਰੈਂਟ ਤੁਹਾਨੂੰ ਦੇਣਾ ਪੈਂਦਾ ਅਪਰੋਕਸੀਮੇਟਲੀ।
0: ਓ, ਇੱਕੋ ਵਾਰੀ ਚ
1: ਨਹੀਂ, ਬਾਅਦ ਮੇ, ਲੇਟਰ ਔਨ।
0: ਓਕੇ,
1: ਅਭੀ ਨਹੀਂ, ਵੀਜ਼ਾ ਨਾਲ ਨੇ ਪੈ ਨਹੀਂ, ਬਟ ਉਹਦੀ 10-12 years ਵੇਟਿੰਗ ਹੈ।
0: ਤੇ ਉਹ ਕੰਟਰੀਬਿਊਟਰੀ ਵਾਲਾ?
1: ਉਹ ਕੰਟਰੀਬਿਊਟਰੀ ਹੈ। ਹੁਣ ਨੋਨ ਕੰਟਰੀਬਿਊਟਰੀ 'ਚ ਅਸੀਂ ਜਾਂਦੇ ਹਾਂ ਏਜ ਪੈਰੈਂਟ ਵੀਜ਼ਾ ਤੇ, ਜਿਹਦੇ 'ਤੇ ਪੈਰੈਂਟਸ ਨੂੰ ਬ੍ਰਿਜਿੰਗ ਵੀਜ਼ਾ ਮਿਲ ਜਾਂਦਾ ਹੈ। ਸੋ ਜਿੱਦਾਂ ਸਾਡੇ ਪੈਰੈਂਟਸ 67 ਤੋਂ ਅਬਵ ਹੈ, ਉਹਨਾਂ ਦਾ ਅਸੀਂ ਇੱਥੇ ਵੀਜ਼ਾ ਪਾਵਾਂਗੇ। ਆਈ ਹੈਵ ਪੈਰੈਂਟਸ, ਤੋਂ ਮੈਂ ਉਹਨਾਂ ਦਾ ਵੀਜ਼ਾ ਪਾਊਂਗੀ, ਉਹਨਾਂ ਨੂੰ ਬ੍ਰਿਜਿੰਗ ਵੀਜ਼ਾ ਮਿਲ ਜਾਏਗਾ। 30 years ਉਹਦੀ ਵੀਜ਼ਾ ਦੀ ਵੇਟਿੰਗ ਹੈ, ਵਿਚ ਇਜ਼ ਅਨਰੀਅਲਿਸਟਿਕ, ਅਤੇ ਜਾਂ ਔਰ ਉਹਨਾਂ ਨੂੰ
0: ਬ੍ਰਿਜਿੰਗ 'ਤੇ ਹੀ,
1: ਹਾਂ 30 years ਉਹ ਬ੍ਰਿਜਿੰਗ 'ਤੇ ਹੀ ਰਹਿਣਗੇ, ਅਤੇ ਉਹਨਾਂ ਨੂੰ ਮੈਡੀਕੇਅਰ ਵੀ ਨਹੀਂ ਮਿਲਦਾ,
0: ਅਤੇ ਆਉਣ ਜਾਣ ਲਈ ਬੀ ਲੈਣਾ ਪਊ,
1: ਆਉਣ ਜਾਣ ਲਈ ਬੀ ਲੈਣਾ ਪਏਗਾ, ਠੀਕ ਹੈ। ਇਹ ਸੈਕਿੰਡ ਕੈਟਾਗਰੀ ਹੈ ਏਜ ਪੈਰੈਂਟ ਵੀਜ਼ਾ। ਇਹ ਵੈਰੀ ਕੋਮਨ ਕੈਟਾਗਰੀ ਅਸੀਂ ਪਾਉਂਦੇ ਹਾਂ ਜਿਨ੍ਹਾਂ ਦੇ ਦੋਨੋਂ ਪੈਰੈਂਟਸ ਹੈ, ਪਰ ਜਿਨ੍ਹਾਂ ਦਾ ਸਿੰਗਲ ਪੈਰੈਂਟ ਹੁੰਦਾ ਉਹਨਾਂ ਵਿੱਚ ਅਸੀਂ ਏਜ ਪੈਰੈਂਟ ਵੀਜ਼ਾ 'ਤੇ ਜਾਂ ਕੰਟਰੀਬਿਊਟਰੀ 'ਤੇ ਜਾਈਦਾ ਹੀ ਨਹੀਂ ਹੈ, ਬਿਕੋਜ਼ ਪੇਰੈਂਟਸ ਦੇ ਕੇਸ ਵਿੱਚ ਹਰ ਇੱਕ ਨੂੰ ਹੁੰਦਾ ਕਿ ਮੈਡੀਕੇਅਰ ਕਿਸੇ ਤਰੀਕੇ ਮਿਲ ਜਾਏ। ਇਹਦੇ ਵਿੱਚ ਇੱਕ ਵੀਜ਼ਾ ਕੈਟੇਗਰੀ ਆਉਂਦੀ ਹੈ ਏਜ ਡਿਪੈਂਡੈਂਟ ਰਿਲੇਟਿਵ। ਜੇ ਤੁਹਾਡੇ ਪੇਰੈਂਟਸ ਤੁਹਾਡੇ 'ਤੇ ਡਿਪੈਂਡੈਂਟ ਹੈਗੇ ਹੈ ਤਾਂ ਅਸੀਂ ਉਹਨਾਂ ਨੂੰ ਮੈਡੀਕੇਅਰ ਲੈ ਕੇ ਦੇ ਸਕਦੇ ਹਾਂ। ਜੇ ਕਿਸੇ ਦੇ ਮਦਰ ਜਾਂ ਫਾਦਰ ਕੱਲੇ ਹੈ ਦੁਨੀਆਂ 'ਚ, ਉਹਨਾਂ ਨੂੰ ਅਸੀਂ, ਕਿਉਂਕਿ ਉਹ ਏਜਡ ਹੈ ਤੇ ਉਹ ਆਪਣੇ ਬੱਚਿਆਂ ਤੇ ਡਿਪੈਂਡੈਂਟ ਹੈ, ਇਹਦਾ ਇੱਕ ਡੀਪ ਮੀਨਿੰਗ ਇਹ ਹੈਗਾ ਨਾ ਕਿ ਤੁਹਾਡੇ ਮਦਰ ਓਲਡ ਹੈ, 70 ਸਾਲ ਦੇ, ਉਹ ਕੰਮ ਨਹੀਂ ਕਰ ਸਕਦੇ, ਤੁਸੀਂ ਉਹਨਾਂ ਨੂੰ ਸਪੋਰਟ ਕਰਨਾ। ਉਸ ਕੇਸ ਵਿੱਚ ਤੁਸੀਂ ਉਹਨਾਂ ਨੂੰ ਵੀਜ਼ਾ ਲੈ ਕੇ ਦੇ ਸਕਦੇ ਹੋ, ਉਹਨਾਂ ਨੂੰ ਮੈਡੀਕੇਅਰ ਵੀ ਮਿਲੇਗਾ, ਤੇ ਇਹ ਇੱਕ ਕੈਟਾਗਰੀ ਪੇਰੈਂਟਸ ਲਈ ਹੈਗੀ ਹੈ।
0: ਤੇ ਉਹਦਾ ਕੀ ਪ੍ਰੋਸੈਸਿੰਗ ਟਾਈਮ ਆ?
1: ਉਹਦੇ ਪ੍ਰੋਸੈਸਿੰਗ ਟਾਈਮ ਉਹਦਾ ਵੀ ਬਹੁਤ ਜ਼ਿਆਦਾ ਲੰਬਾ ਹੈ, 20-25-30 ਸਾਲ ਜਿੰਨਾ ਵੀ ਹੈ, ਬਟ ਉਹਨਾਂ ਕੋਲ ਬ੍ਰਿਜਿੰਗ ਵੀਜ਼ਾ ਐਂਡ ਮੈਡੀਕੇਅਰ ਦੋਨੋਂ ਮਿਲ ਜਾਂਦੇ।
0: ਓਕੇ, ਮਤਲਬ ਜਿੱਦਾਂ ਹੀ ਉਹ ਬ੍ਰਿਜਿੰਗ ਵੀਜ਼ਾ ਮਿਲਦਾ ਨਾਲ ਦੀ ਨਾਲ ਤੁਸੀਂ ਮੈਡੀਕੇਅਰ ਅਪਲਾਈ ਕਰੋ।
1: ਤੇ ਮੈਡੀਕੇਅਰ, ਕਿਉਂਕਿ ਪੇਰੈਂਟਸ ਸਾਰਿਆਂ ਦੇ ਬਜ਼ੁਰਗ ਹੋ ਰਹੇ ਹੈ, ਅਫਕੋਰਸ ਕਿਉਂਕਿ ਏਜ ਡਿਪੈਂਡੈਂਟ ਰਿਲੇਟਿਵ ਹੈ, 67 ਤੋਂ ਉੱਪਰ ਹੈ, 70 ਤੋਂ ਉੱਪਰ ਹੈ, ਤੇ ਉਹਨਾਂ ਨੂੰ ਮੈਡੀਕੇਅਰ ਚਾਹੀਦਾ, ਉਹਨਾਂ ਦੀ ਹੈਲਥ ਕੰਡੀਸ਼ਨਸ ਹੋਣਗੀਆਂ, ਤੇ ਉਸ ਕੇਸ ਵਿੱਚ ਤੁਸੀਂ ਆਪਣੇ ਪੇਰੈਂਟਸ ਨੂੰ ਲੈ ਕੇ ਦੇ ਸਕਦੇ ਹੋ।
0: ਨਾਈਸ ਡਿਸਕਸ਼ਨ ਇਹ ਵਾਲੀ ਗੱਲ ਜਿਹੜੀ ਤੁਸੀਂ ਦੱਸੀ ਆ, ਮੇ ਬੀ ਹੋ ਸਕਦਾ ਕਾਫੀ ਸਾਰੇ ਜਾਣੇ ਜੇ ਪਾਉਣਾ ਚਾਹੁੰਦੇ ਹੋਣਗੇ ਕੋਈ ਆਪਣਾ ਪੇਰੈਂਟ ਵੀਜ਼ਾ, ਤੇ ਉਹ ਇਹ ਚੀਜ਼ ਨੂੰ ਕੰਸਿਡਰ ਕਰ ਸਕਦੇ ਆ, ਤੇ ਇਹਦੀਆਂ ਰਿਕੁਆਇਰਮੈਂਟਸ ਜਿਹੜੀਆਂ ਉਹ ਬਾਕੀ ਤੁਸੀਂ ਗਾਂ ਜਾ ਕੇ ਐਡੀਸ਼ਨਲ ਜਿਹੜੀਆਂ ਉਹ ਤੁਸੀਂ ਡਿਸਕਸ ਕਰ ਲਓ ਆਪਣੀਆਂ ਆਪਣੀਆਂ, ਤੇ ਫਿਰ ਉਸ ਹਿਸਾਬ ਨਾਲ ਜਿਹੜਾ ਉਹ ਤੁਸੀਂ ਕਿਹੜੀ ਕੈਟੇਗਰੀ ਚੁਣਨੀ ਆ ਉਹ ਚੁਣ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਜੇ ਕੁਛ ਪੈਂਡਿੰਗ ਤੇ ਨਹੀਂ ਰਹਿ ਗਿਆ ਮਨੀਸ਼ਾ ਜੀ?
1: ਆਈ ਥਿੰਕ ਬਸ ਅੱਜ ਮੇਨ ਅਨਾਊਂਸਮੈਂਟ ਇੱਕ ਹੋਈ ਹੈ ਹੁਣੇ ਕੁਝ ਘੰਟੇ ਪਹਿਲਾਂ ਕਿ 189 ਦਾ ਰਾਊਂਡ ਆਏਗਾ 30th of September ਨੂੰ।
0: ਓਕੇ,
1: ਤੇ ਹੁਣ 3 ਮਹੀਨੇ ਤੁਹਾਨੂੰ ਡਿਪਾਰਟਮੈਂਟ ਨੇ ਦਿੱਤੇ ਹੈ। ਆਈ ਵਿਲ ਸੇ ਹੁਣ ਵੀ ਤੁਸੀਂ ਪੀਟੀ ਨਹੀਂ ਕਰੋਗੇ, ਨਾਟੀ ਨਹੀਂ ਕਰੋਗੇ, ਤੇ ਤੁਹਾਡੀ ਆਪਣੀ ਗਲਤੀ ਹੈ, ਕਿਉਂਕਿ ਹੁਣ ਸਾਥੀ ਆਏ ਹੋਣੇ ਚਾਹੀਦੇ ਹੈ, EOI ਅਪਡੇਟ ਹੋਣੀ ਚਾਹੀਦੀ ਹੈ, ਨਾਟੀ ਕਲੀਅਰ ਹੋਣੀ ਚਾਹੀਦੀ ਹੈ, ਤੇ ਤੁਸੀਂ 189 ਆਪਣਾ ਲੈ ਸਕਦੇ ਹੋ।
0: ਤੇ ਕਿੱਧਰ ਸਵਾਲ ਕਹਿੰਦੇ ਨੇ ਜੀ, ਮੈਂ ਪੇਰੈਂਟ ਕੰਟਰੀਬਿਊਟਰੀ ਵੀਜ਼ਾ ਲਾਂਚ ਕੀਤਾ ਹੋਇਆ ਵਾ, 143 ਕੋਈ ਕੈਟੇਗਰੀ ਹੈ, ਤੇ ਇਹ ਲਾਂਚ ਇਹਨਾਂ ਨੇ ਕੀਤਾ ਵਾ ਜੀ 2020 ਦੇ ਵਿੱਚ, ਤੇ ਵੈਨ ਟੂ ਐਕਸਪੈਕਟ ਗ੍ਰਾਂਟ, ਉਹ ਤੇ ਮੈਨੂੰ ਲੱਗਦਾ ਤੁਸੀਂ ਦੱਸ ਹੀ ਚੁੱਕੇ ਹੋ ਵੀ ਉਹਨੂੰ ਵੀ ਇੰਨੇ ਟਾਈਮ,
1: 10-12 ਸਾਲ ਟੋਟਲ, ਹੁਣ 10-10 ਸਾਲ ਦਾ ਐਵਰੇਜ ਟਾਈਮ ਹੋ ਗਿਆ ਇਹਦਾ,
0: ਮਤਲਬ 2030 ਤੱਕ।
1: ਹਾਂਜੀ, 2-3 ਸਾਲ ਤੱਕ ਫਾਈਲ ਖੁੱਲੇਗੀ
0: ਜੀ। ਠੀਕ ਹੈ ਜੀ, ਕਹਿੰਦੇ ਨੇ ਜੀ ਵੈਲਡਰ 190 ਵਿਕਟੋਰੀਆ ਦਾ ਕਿੰਨਾ ਕੁ ਟਾਈਮ ਚ ਗ੍ਰਾਂਟ ਆ ਸਕਦੀ?
1: ਗ੍ਰਾਂਟ ਇਨਵਾਈਟ ਆ ਗਿਆ ਇਹਦੇ ਚ, ਖੁਸ਼ ਰਹੋ, ਗ੍ਰਾਂਟ ਤੇ ਆਈ ਜਾਣੀ
0: ਹੈ। ਹਾਂ, ਇਹ ਵੀ ਗੱਲ ਸਹੀ ਹੈ,
1: ਹੈ ਨਾ, ਵਿਚਾਰੇ ਬੱਚਿਆਂ ਨੂੰ ਇਨਵਾਈਟ ਹੀ ਨਹੀਂ ਆ ਰਿਹਾ।
0: ਨਹੀਂ, ਇਹ ਤੇ ਚਲੋ ਵੇਟ ਤੇ ਬੰਦਾ ਵੇਖੋ ਕਰ ਲੈਂਦਾ ਵਾ, ਪਰ ਅੱਗੇ ਕੁਝ ਦਿਖਣਾ ਹੋਣਾ
1: ਚਾਹੀਦਾ।
0: ਜਦੋਂ ਤੁਹਾਨੂੰ ਪਤਾ ਲੱਗ ਗਿਆ ਵਾ ਵੀ ਹੁਣ ਠੀਕ ਆ, ਚਾਨਣ ਆ ਗਿਆ ਹੁਣ ਗਾੜੀ, ਤੇ ਵੇਟ ਕਰਨ ਦਾ ਤੇ ਚਲੋ ਕੋਈ ਹਰਜ ਨਹੀਂ ਹੈ, ਤੁਸੀਂ ਆਪਣੇ ਕੰਮ ਕਾਰ ਕੰਟੀਨਿਊ ਰੱਖੋ, ਨਾਲ ਦੀ ਨਾਲ ਉੱਧਰ ਇਹ ਵੀ ਚੀਜ਼ਾਂ ਜਿਹੜੀਆਂ ਚੱਲੀ ਜਾਣਗੀਆਂ। ਤੇ ਇੱਧਰ ਕਹਿੰਦੇ ਨੇ ਕਿ ਏਜ ਜਿਹੜੀ ਆ ਉਹ 67 ਕਹੀ ਆ ਤੁਸੀਂ ਜਾਂ 64 ਕਹੀ ਆ ਪੇਰੈਂਟ ਦੀ?
1: 67
0: ਹਾਂਜੀ, 67 ਜੀ, 67 ਪੰਜਾਬੀ ਦੇ ਵਿੱਚ ਮੈਨੂੰ ਕਹਿੰਦੇ ਆ, 67 ਹੋਣੀ ਚਾਹੀਦੀ ਆ ਏਜ। ਕਹਿੰਦੇ ਨੇ ਹਾਊ ਮੈਨੀ 1000 ਫੀਸ ਦੇ ਚਾਰਜ ਟੂ ਲੌਜ ਦ ਵੀਜ਼ਾ ਐਪਲੀਕੇਸ਼ਨ ਫੋਰ ਪੇਰੈਂਟ?
1: Contact us for more information. Appointment book karo.
0: ਇਹ ਵੀ ਫੀਸ ਦੇ ਬਾਰੇ ਉਹ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਤੁਸੀਂ ਜੂਨ ਚ ਕਰ ਲੋਗੇ ਤੇ ਥੋੜੀ ਜਿਹੀ ਘੱਟ ਆ, ਜੇ ਤੁਸੀਂ ਜੁਲਾਈ ਚ ਕੀਤਾ
1: 150 ਵਾਜਾ ਨਹੀਂ ਹੈ,
0: ਥੋੜਾ ਜਿਹਾ ਜਿਹੜਾ ਉਹ ਫਰਕ ਪੈ ਜਾਂਦਾ ਉਧਰੋਂ ਫੀਸ ਚ ਵੀ। ਤੇ ਹੁਣ ਆਪਾਂ ਲਈਏ ਜਾ ਇੱਥੇ ਫਿਰ ਮਨੀਸ਼ਾ ਜੀ? ਬਿਲਕੁਲ, ਤੁਹਾਡੇ ਕੋਲੋਂ ਕੋਈ ਜ਼ਰੂਰੀ ਸਵਾਲ ਰਹਿ ਗਿਆ ਤੇ ਉਹਦੇ ਲਈ ਮਾਫ਼ੀ ਆ, ਬਾਕੀ ਤੁਸੀਂ

0: ਤੁਹਾਡੇ ਕੋਲ ਜਾਂਚ ਲੈਂਦੇ ਹਾਂ, ਤੁਸੀਂ ਸੁਣਦੇ ਰਹੋ ਅਤੇ ਸਾਨੂੰ ਟਿਕਟੋਕਾਂ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ, ਰੀਲਾਂ ਦੇ ਉੱਤੇ ਵੇਖਦੇ ਰਹੋ ਅਤੇ ਆਪਾਂ ਹੁਣ ਚੱਲੇ ਹਾਂ ਜੀ। ਓਕੇ ਬਾਏ ਟਾਟਾ, ਅਤੇ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM। ਥੈਂਕ ਯੂ ਮਨੀਸ਼ਾ ਜੀ ਫੋਰ ਕਮਿੰਗ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ AU।
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
7: ਇੱਕ ਪ੍ਰਾਰੰਭਿਕ ਬਾਲ ਅਵਸਥਾ ਸ਼ਿਕਸ਼ਕ ਜਾਂ ਪ੍ਰਸ਼ਿਕਸ਼ਕ ਕੇ ਰੂਪ ਮੇ ਆਪ ਬੱਚੋਂ ਕੇ ਜੀਵਨ ਕੋ ਆਕਾਰ ਦੇ ਸਕਤੇ ਹੈਂ। ਆਪ ਆਪਣਾ ਕਰੀਅਰ ਬਣਾ ਸਕਤੇ ਹੈਂ, ਆਪਣੀ ਵਿਸ਼ੇਸ਼ਜ್ਞਤਾ ਸਾਂਝਾ ਕਰ ਸਕਤੇ ਹੈਂ ਔਰ ਵਿਕਟੋਰੀਆ ਕੇ ਬੱਚੋਂ ਔਰ ਪਰਿਵਾਰੋਂ ਪਰ ਸਥਾਈ ਪ੍ਰਭਾਵ ਡਾਲ ਸਕਤੇ ਹੈਂ, ਆਪਣੇ ਕਰੀਅਰ ਕੋ ਸੰਵਾਰੇ। ਅਧਿਕ ਜਾਣਕਾਰੀ ਕੇ ਲਿਏ vic.gov.au/kinder ਪਰ ਜਾਏ। ਵਿਕਟੋਰੀਅਨ ਸਰਕਾਰ ਮੈਲਬਨ ਦੁਆਰਾ ਅਧਿਕ੍ਰਿਤ।
8: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
9: ਸੂਰਜ ਦੇਵਤਾ
8: ਕੀ ਮਤਲਬ?
9: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
8: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
9: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
10: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
11: ਹਾਂਜੀ ਰੇਡੀਓ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਦੋਸਤੋ, ਇਸ ਟਾਈਮ ਸਾਡੇ ਨਾਲ ਹਰਮਿੰਦਰ ਜੀ ਜੁੜ ਚੁੱਕੇ ਨੇ ਕੈਨੇਡਾ ਤੋਂ, ਟੋਰੋਂਟੋ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਸਾਡੇ ਵਾਤਾਵਰਨ ਬਾਰੇ, ਕਲਾਈਮੇਟ ਬਾਰੇ ਸਾਡੇ ਨਾਲ ਸਾਂਝ ਪਾਉਂਦੇ ਨੇ। ਇਹ ਲੜੀ ਇਸੇ ਤਰ੍ਹਾਂ ਦੇ ਨਾਲ ਹੁਣ ਬਰਕਰਾਰ ਚੱਲ ਰਹੀ ਹੈ ਅਤੇ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰ ਰਹੇ ਹੋਗੇ ਇਸ ਪ੍ਰੋਗਰਾਮ ਦੀ ਫੀਡਬੈਕ, ਤੁਸੀਂ ਸਾਡੇ ਤੱਕ ਜ਼ਰੂਰ ਪਹੁੰਚਾਉਂਦੇ ਰਿਹਾ ਕਰੋ। ਪਿਛਲੇ ਹਫ਼ਤੇ ਕਲਾਈਮੇਟ ਚੇਂਜ ਦੇ ਉੱਤੇ ਗੱਲ ਹੋਈ ਸੀ ਕਿ ਕਲਾਈਮੇਟ ਚੇਂਜ ਹੁੰਦਾ ਕੀ ਆ, ਜੇ ਤੁਸੀਂ ਮਿਸ ਕੀਤਾ ਤਾਂ ਪੋਡਕਾਸਟ ਦੇ ਉੱਤੇ ਜਾ ਕੇ ਵੀ ਸੁਣ ਸਕਦੇ ਹੋ ਅਤੇ ਇਹ ਪ੍ਰੋਗਰਾਮ ਤੁਸੀਂ ਰਿਪੀਟ ਦੇ ਉੱਤੇ ਵੀ ਤੁਹਾਨੂੰ ਸੁਣਨ ਨੂੰ ਮਿਲ ਜਾਣਗੇ। ਹੁਣ ਕਲਾਈਮੇਟ ਚੇਂਜ ਹੁੰਦਾ ਕੀ ਆ ਅਤੇ ਇਸ ਹਫ਼ਤੇ ਆਪਾਂ ਇਹਦੇ ਪ੍ਰਭਾਵ, ਇਹਦੇ ਮਾੜੇ ਅੱਗੇ ਕੀ ਨਤੀਜੇ ਨਿਕਲਦੇ ਨੇ ਉਹਦੇ ਉੱਤੇ ਗੱਲਬਾਤ ਕਰਾਂਗੇ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ, ਤੁਹਾਡੇ ਸੁਣਨ ਵਾਲਿਆਂ ਨੂੰ ਵੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ
0: ਜੀ। ਬਹੁਤ ਸ਼ੁਕਰੀਆ ਭਾਈ ਸਮਾਂ ਦੇਣ ਦੇ ਲਈ। ਅਤੇ ਜਿੱਦਾਂ ਮੈਂ ਗੱਲ ਕਰ ਹੀ ਰਿਹਾ ਸੀ ਸਰੋਤਿਆਂ ਨਾਲ, ਪਿਛਲੀ ਵਾਰ ਆਪਾਂ ਇਹ ਗੱਲ ਕੀਤੀ ਸੀ ਕਿ ਕਲਾਈਮੇਟ ਕੰਟਰੋਲ ਹੈ ਕੀ ਆ, ਬੜੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਸਮਝਾਇਆ ਅਤੇ ਹੁਣ ਫਿਰ ਗੱਲ ਇਹ ਆ ਜਾਂਦੀ ਵੀ ਚਲੋ ਹੋਇਆ, ਪਰ ਉਹਦੇ ਫਿਰ ਗਾਂਹ ਨਤੀਜੇ ਕੀ ਆ, ਕੀ ਖਮਿਆਜੇ ਕੀ ਭੁਗਤਣੇ ਪੈਂਦੇ ਆ ਸਾਨੂੰ?
1: ਹਾਂਜੀ ਬਿਲਕੁਲ ਬਿਲਕੁਲ, ਜਿਵੇਂ ਆਪਾਂ ਗੱਲ ਕੀਤੀ ਸੀ ਵੀ ਕਿਵੇਂ ਆ, ਕਿਵੇਂ ਕਾਰਬਨ ਡਾਈਆਕਸਾਈਡ ਵੱਧਦੀ ਆ ਤੇ ਟੈਂਪਰੇਚਰ ਵੱਧ ਰਿਹਾ, ਤੇ ਫਿਰ ਉਹ ਤੋਂ ਬਾਅਦ ਸਵਾਲ ਉੱਠਦਾ ਬੰਦੇ ਦੇ ਮਨ ਦੇ ਵਿੱਚ ਵੀ ਫਿਰ ਇਹ ਕਿੰਨਾ ਕੁ ਮਾੜਾ ਵੀ ਜੇ 1.5 ਡਿਗਰੀ ਵੱਧ ਗਿਆ, 2 ਡਿਗਰੀ ਵੱਧ ਗਿਆ, ਜਿਹੜਾ ਏਡਾ ਵੱਡਾ UNO ਤੋਂ ਲੈ ਕੇ ਸਾਰੀਆਂ ਸਰਕਾਰਾਂ ਤੱਕ, ਤੁਹਾਡੇ ਆਸਟ੍ਰੇਲੀਆ ਦੇ ਵਿੱਚ ਇੰਨੀਆਂ ਸਰਕਾਰਾਂ ਇੱਥੇ ਲੱਗੀਆਂ ਹੋਈਆਂ ਨੇ, ਇਹ ਕਿੰਨੀ ਕੁ ਮਾੜੀ ਚੀਜ਼ ਹੈ ਵੀ ਜਿਹੜਾ ਇੰਨਾ ਇਹਦਾ ਫਿਕਰ ਹੈ। ਸੋ ਬਾਈ ਜੀ ਮਾੜੀ ਇੰਨੀ ਹੈ ਕਿ ਮੈਂ ਕਹਾਂਗਾ ਵੀ ਸ਼ਾਇਦ ਸਾਡੀਆਂ ਭਾਸ਼ਾਵਾਂ ਵਿੱਚ ਸ਼ਬਦ ਨਹੀਂ ਇਹਨੂੰ ਬਿਆਨ ਕਰਨ ਲਈ, ਕਿਉਂਕਿ ਜਿਹੜੇ ਸ਼ਬਦ ਹੁੰਦੇ ਨੇ ਸ਼ਬਦਾਂ ਦੇ ਅਰਥ ਹੁੰਦੇ ਨੇ। ਅਸੀਂ ਸੰਕਟ ਕਹਿੰਦੇ ਹਾਂ, ਸੰਕਟ ਜਦੋਂ ਹੜ੍ਹ ਆ ਜੇ ਉਹ ਵੀ ਸੰਕਟ ਹੈ, ਭੂਚਾਲ ਆ ਜੇ ਉਹ ਵੀ ਸੰਕਟ ਹੈ, ਤੇ ਅਸੀਂ ਦੁਰਘਟਨਾ ਕਹਿੰਦੇ ਚਾਹੇ ਉਹ 2 ਮੌਤਾਂ ਹੋ ਜਾਣ ਚਾਹੇ 10 ਹੋ ਜਾਣ। ਸੋ ਜਦੋਂ ਅਸੀਂ ਜਲਵਾਯੂ ਤਬਦੀਲੀ ਦੇ ਜਿਹੜਾ ਸੰਕਟ ਹੈ ਉਹਦਾ ਵਿਨਾਸ਼ ਦੀ ਗੱਲ ਕਰਦੇ ਹਾਂ, ਤੇ ਸਾਡੀ ਭਾਸ਼ਾ ਦੇ ਵਿੱਚ ਸ਼ਬਦ ਨਹੀਂ ਓਡੇ ਵੱਡੇ ਨੂੰ ਕਰਨ ਲਈ, ਅਸੀਂ ਸਾਡੀਆਂ ਕਹਾਣੀਆਂ 'ਚ ਸ਼ਬਦ ਆਉਂਦਾ ਹੁੰਦਾ ਇੱਕ ਪਰਲੋ, ਵੀ ਪਰਲੋ ਆਈ ਤੇ ਬੜਾ ਮਲੀਆ ਮੇਟ ਹੋ ਗਿਆ, ਤੇ ਜੇ ਉਹ ਪਰਲੋ ਹੁੰਦੀ ਹੈ ਤਾਂ ਜੇ ਜੋ ਵਿਨਾਸ਼ ਜਲਵਾਯੂ ਤਬਦੀਲੀ ਨਾਲ ਹੋਣਾ ਉਹਦਾ ਨਾਮ ਮਹਾਂਪਰਲੋ ਹੋਏਗਾ। ਤੇ ਉਹਦਾ ਕਾਰਨ ਬੜਾ ਸੌਖਾ ਹੈ, ਬਈ ਦੁਨੀਆ ਦੀ ਆਬਾਦੀ ਤਕਰੀਬਨ ਹੁਣ 8 ਬਿਲੀਅਨ ਹੈ, 8 ਕਰੋੜ ਹੈ, ਤੇ ਜੇ ਸਾਡਾ ਗਲੋਬਲ ਵਾਰਮਿੰਗ ਇੱਦਾਂ ਹੀ ਚੱਲਦੀ ਰਹੀ, ਕਲਾਈਮੇਟ ਚੇਂਜ ਇੱਦਾਂ ਹੀ ਖਰਾਬ ਹੁੰਦਾ ਰਿਹਾ, ਤਾਂ ਅਗਲੇ 100 ਤੋਂ ਲੈ ਕੇ 200 ਸਾਲਾਂ ਦੇ ਵਿੱਚ 100 ਕਰੋੜ ਤੋਂ ਲੈ ਕੇ 500 ਕਰੋੜ ਮੌਤਾਂ ਹੋ ਸਕਦੀਆਂ। ਇਹਦਾ ਮਤਲਬ ਜਿੱਥੇ 8 ਬੰਦੇ, ਜਿਸ ਘਰ ਚ 8 ਪਰਿਵਾਰ ਦੇ ਜੀ ਨੇ, ਉਹਨਾਂ ਵਿੱਚੋਂ ਸਿਰਫ 3 ਬਚਣਗੇ। ਸੋ ਤੁਸੀਂ ਇਹਨੂੰ ਅਪਲਾਈ ਕਰ ਲਓ, ਤੇ ਸੋ ਇਹ ਆ ਉਹਦੀ ਜਿਹੜੀ ਵਿਸ਼ਾਲ ਪੱਧਰ। ਤੇ ਇਹ ਹੋਏਗਾ ਕਿਵੇਂ, ਜਿਵੇਂ ਹੀਟ ਵੇਵ ਚੱਲ ਰਹੀ ਆ, ਵੇਖੋ ਆਪਣਾ ਆਹ ਜੂਨ ਦਾ ਮਹੀਨਾ, ਤੇ ਜੂਨ ਦੇ ਮਹੀਨੇ ਚ ਹਾਲੇ ਪੰਜਾਬ ਵਗੈਰਾ ਦੇ ਵਿੱਚ ਮੀਂਹ ਪੈਣੇ ਸ਼ੁਰੂ ਨਹੀਂ ਹੋਏ, ਕਿਉਂਕਿ ਜਿਹੜੀ ਮੌਨਸੂਨ ਉਹਨੇ ਆਉਣਾ। ਸੋ ਮਈ ਦਾ ਪੂਰਾ ਮਹੀਨਾ ਜਿਹੜਾ ਭਾਰਤ ਸੀ ਤੇ ਪਾਕਿਸਤਾਨ ਸੀ, ਖਾਸ ਕਰਕੇ ਭਾਰਤ, ਉਹ ਦੁਨੀਆ ਦਾ ਸਭ ਤੋਂ ਵੱਧ ਗਰਮ ਮੁਲਕ ਸੀ, ਇਹ ਕਦੇ ਨਹੀਂ ਹੋਇਆ ਅੱਜ ਤੱਕ। ਗਰਮੀ ਆਪਾਂ ਸੁਣਦੇ ਸੀ ਵੀ ਸਾਊਦੀ ਅਰਬ ਚ ਗਰਮੀ ਬਹੁਤ ਪੈਂਦੀ ਆ, ਇਰਾਕ ਚ ਗਰਮੀ ਬਹੁਤ ਪੈਂਦੀ ਆ, ਅਸੀਂ ਕਦੀ ਉਹਨਾਂ ਨਾਲੋਂ ਵੱਧ ਗਰਮੀ ਇੱਥੇ ਨਹੀਂ ਸੀ ਪਈ, ਔਰ ਇਹ ਤਕਰੀਬਨ ਪੂਰਾ 1 ਮਹੀਨਾ ਚੱਲੀ। ਤੇ ਉਹਦੇ ਨਾਲ ਇੰਨੀ ਜ਼ਿਆਦਾ ਗਰਮੀ ਪਈ ਵੀ ਜਿਹੜੇ ਸਾਡੇ ਹਿਮਾਲਿਆਸ ਨੇ ਉਹਨਾਂ ਚ ਜਿੰਨੇ ਗਲੇਸ਼ੀਅਰਸ ਨੇ, ਗਲੇਸ਼ੀਅਰ ਆਪਾਂ ਉਹਨੂੰ ਕਹਿੰਦੇ ਹਾਂ ਜਿਹੜੀ ਬਰਫ਼ ਜੰਮੀ ਹੋਈ ਆ, ਤੇ ਜਿਹੜੀ ਜੰਮੀ ਹੋਈ ਬਰਫ਼ ਨੂੰ ਲੱਖਾਂ ਸਾਲ ਹੋ ਗਏ, ਉਹ ਲੱਖਾਂ ਸਾਲਾਂ ਤੋਂ ਆ, ਉੱਥੇ ਟੈਂਪਰੇਚਰ ਇੰਨਾ ਠੰਡਾ ਰਹਿੰਦਾ ਵੀ ਗਰਮੀਆਂ ਵਿੱਚ ਵੀ ਉਹ ਬੜੀ ਘੱਟ ਪੰਘਰਦੀ ਆ, ਪਰ ਇਸ ਦੇ ਨਾਲ ਇੰਨੀ ਗਰਮੀ ਪਈ ਵੀ ਸਾਡੇ ਉਹ ਗਲੇਸ਼ੀਅਰ ਜਿਹੜੇ ਪੰਘਰਦੇ ਸੀ ਉਹਨਾਂ ਦੀ ਰਫ਼ਤਾਰ ਇੰਨੀ ਤੇਜ਼ ਹੋ ਗਈ ਵੀ ਭਾਖੜਾ ਡੈਮ ਦੇ ਵਿੱਚ ਜਿਹੜਾ ਪਾਣੀ ਹੈ ਉਹ ਐਵਰੇਜ ਲੈਵਲ ਤੋਂ 35 ਫੁੱਟ ਉੱਚਾ ਹੈ, ਤੇ ਪਿਛਲੇ ਸਾਲ ਦੇ ਇਸ ਮਹੀਨੇ ਨਾਲੋਂ 20 ਫੁੱਟ ਉੱਚਾ, ਤੇ ਪਿਛਲੇ ਸਾਲ ਤੁਸੀਂ ਵੇਖ ਲਓ ਕਿ ਉਹ 20 ਫੁੱਟ ਪਹਿਲਾਂ ਹੀ ਉੱਚਾ ਸੀ, ਉੱਤੋਂ ਮੁੜ ਕੇ ਮੀਂਹ ਪੈ ਗਿਆ ਜੋ ਬਰਬਾਦੀ ਹੋਈ ਵੀ ਭਾਖੜਾ ਡੈਮ ਤੋਂ ਪਾਣੀ ਸਾਂਭਿਆ ਨਹੀਂ ਗਿਆ, ਤੇ ਇਸ ਵਾਰੀ ਉਦੋਂ ਪਹਿਲਾਂ ਹੀ 20 ਫੁੱਟ ਹੋਰ ਜ਼ਿਆਦਾ ਉੱਚਾ। ਤੇ ਜੇ ਅਸੀਂ ਅੰਦਾਜ਼ਾ ਲਗਾਉਣਾ ਹੋਵੇ ਵੀ ਭਾਖੜਾ ਡੈਮ ਚੋਂ ਪਾਣੀ ਕਿੰਨਾ ਆ, ਜਿਹੜਾ ਉੱਤੋਂ ਗਲੇਸ਼ੀਅਰ ਪੰਘਰ ਕੇ ਆ ਗਿਆ। ਜਿਹੜਾ ਭਾਖੜਾ ਡੈਮ ਦਾ ਕੈਚਮੈਂਟ ਏਰੀਆ ਜੇ ਸਾਰੇ ਦੇ ਵਿੱਚੋਂ ਪਾਣੀ ਜਿਹੜਾ ਆਉਂਦਾ ਪਿੱਛੋਂ ਤੱਕ ਉਹ ਤਕਰੀਬਨ 57,000 ਸਕੁਅਰ ਕਿਲੋਮੀਟਰ ਬਣਦਾ। ਤੇ ਜਿਹੜੀ ਗੋਬਿੰਦ ਸਾਗਰ ਝੀਲ ਹੈ ਭਾਖੜਾ ਡੈਮ ਦੇ ਬਿਲਕੁਲ ਪਿੱਛੇ ਜਿਹੜਾ ਪਾਣੀ ਹੈ ਉਹ ਹੈਗੀ 170 ਸਕੁਅਰ ਕਿਲੋਮੀਟਰ 170। ਤੇ ਜੇ ਅਸੀਂ 170 ਸਕੁਅਰ ਕਿਲੋਮੀਟਰ ਜਿਹੜੀ ਝੀਲ ਹੈ ਉਹਦਾ ਅਸੀਂ ਲੈਵਲ 35 ਫੁੱਟ ਵਧਾਉਣਾ ਹੋਵੇ ਤਾਂ ਸਾਨੂੰ ਉਹਦੇ ਵਿੱਚ 3,00,000 ਕਰੋੜ ਲੀਟਰ ਪਾਣੀ ਪਾਉਣਾ ਪੈਂਦਾ। 3,00,000 ਕਰੋੜ ਇੰਨੀਆਂ ਸਿਫਰਾਂ ਵੀ ਤੁਸੀਂ ਗਿਣਨੀ ਹੁੰਦੀਆਂ। ਸੋ ਇੰਨਾ ਪਾਣੀ ਜ਼ਿਆਦਾ ਸਾਡੇ ਗਲੇਸ਼ੀਅਰ ਦਾ ਮੈਲਟ ਹੋ ਕੇ ਆ ਗਿਆ ਤੇ BBMP ਨੇ ਪੰਜਾਬ ਤੇ ਹਰਿਆਣੇ ਨੂੰ ਕਿਹਾ ਵੀ ਤੁਸੀਂ ਪਾਣੀ ਐਕਸਟਰਾ ਲੈ ਲਓ, ਸਾਡੇ ਕੋਲ ਜ਼ਿਆਦਾ ਪਾਣੀ ਹੈ। ਤੇ ਪੰਜਾਬ ਤੇ ਹਰਿਆਣਾ ਲੈ ਨਹੀਂ ਰਹੇ। ਉਹ ਥਾਂ ਜਿੱਥੇ 2 ਮਹੀਨੇ ਪਹਿਲਾਂ ਲੜਾਈ ਹੁੰਦੀ ਸੀ ਵੀ ਪਾਣੀ ਹਰਿਆਣੇ ਨੂੰ ਨਹੀਂ ਦੇਣਾ, ਪਾਣੀ ਸਾਡੇ ਕੋਲ ਸਾਡੇ ਜੋਗਾ ਨਹੀਂ, ਹੁਣ ਉੱਥੇ ਪਾਣੀ ਜਿਹੜਾ ਦੋਨਾਂ ਤੋਂ ਸਾਂਭਿਆ ਨਹੀਂ ਜਾ ਰਿਹਾ। ਸੋ ਇਹ ਇਹ ਸਾਡੀ ਗਲੋਬਲ ਵਾਰਮਿੰਗ ਬਈ ਜਦੋਂ ਸੋਕਾ ਪੈਣਾ ਸੀ ਉੱਥੇ ਪਾਣੀ ਆ ਜੂਗਾ, ਜਦੋਂ ਸਾਨੂੰ ਪਾਣੀ ਦੀ ਲੋੜ ਪੈਣੀ ਆ ਉਦੋਂ ਸੋਕਾ ਪੈ ਜਾਣਾ। ਸੋ ਇਹਦੀ ਜਿਹੜੀ ਸਕੇਲ ਹੈ ਡਿਸਟਰੈਕਸ਼ਨ ਦੀ ਉਹ ਏਡੀ ਵੱਡੀ ਹੈ ਬਈ ਤੂੰ ਕੋਈ ਵੀ ਚੀਜ਼ ਕਹੋ ਗਲੋਬਲ ਪੂਰੀ ਦੁਨੀਆ ਚੱਲਦੀ ਜਿਹੜੀ ਉਹ ਵਾਤਾਵਰਣ ਦੇ ਸਿਰ ਤੇ ਚੱਲਦੇ, ਸਾਨੂੰ ਅਹਿਸਾਸ ਨਹੀਂ ਹੁੰਦਾ। ਸਾਡੀਆਂ ਫਸਲਾਂ ਮੌਸਮਾਂ ਦੇ ਹਿਸਾਬ ਨਾਲ ਉੱਗਦੀਆਂ ਨੇ, ਸਾਡੇ ਫਲ ਸਬਜ਼ੀਆਂ ਮੌਸਮਾਂ ਦੇ ਹਿਸਾਬ ਨਾਲ ਹੁੰਦੇ ਨੇ। ਜਿਹੜੇ ਸੇਬ ਨੇ ਉਹ ਕਸ਼ਮੀਰ ਤੇ ਹਿਮਾਚਲ ਤੇ ਇਸ ਲਈ ਹੁੰਦੇ ਵੀ ਉੱਥੇ ਗਰਮੀ ਘੱਟ ਪੈਂਦੀ ਹੈ, ਪੰਜਾਬ 'ਚ ਨਹੀਂ ਹੁੰਦੇ ਕਿਉਂਕਿ ਪੰਜਾਬ 'ਚ ਗਰਮੀ ਹੈ। ਤੇ ਜੇ ਉਹ ਗਰਮੀ ਸਾਡੀ ਹਿਮਾਚਲ ਤੇ ਫਿਰ ਕਸ਼ਮੀਰ ਤੱਕ ਪਹੁੰਚ ਜਾਏਗੀ ਉੱਥੇ ਸੇਬ ਨਹੀਂ ਹੋਣਗੇ। ਸਾਡੇ ਉਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇੱਕ ਖਾਸ ਤਰ੍ਹਾਂ ਦੀ ਗਰਮੀ ਨਾਲ ਹੁੰਦੀਆਂ, ਜਿਵੇਂ ਸਾਡੀਆਂ ਸਬਜ਼ੀਆਂ ਵਗੈਰਾ ਨੇ। ਪਰ ਜੇ ਸਾਡਾ ਟੈਂਪਰੇਚਰ 10-10 ਡਿਗਰੀ ਵੱਧ ਗਿਆ ਜਿਵੇਂ ਵੱਧ ਰਿਹਾ ਉਹ ਪੰਜਾਬ ਦੀਆਂ ਫਸਲਾਂ ਨਹੀਂ ਹੋਣਗੀਆਂ। ਤੇ ਜੇ ਸਾਡੇ ਅਨਾਜ ਨਹੀਂ ਹੋਏਗਾ, ਅੰਨ ਨਹੀਂ ਹੋਏਗਾ ਤੇ ਬੰਦਾ ਕਿਵੇਂ ਜੀਵੇਗਾ? ਤੇ ਜੇ ਸਾਡੇ ਦਰਿਆਵਾਂ 'ਚ ਪਾਣੀ ਨਹੀਂ ਆ ਤਾਂ ਫਿਰ ਉਹ ਅੰਨ ਕਿੱਥੋਂ ਹੋਏਗਾ? ਸੋ ਇੰਨੀਆਂ ਜੁੜੀਆਂ ਹੋਈਆਂ ਨੇ ਗੱਲਾਂ ਵੀ ਸਿਰਫ ਆਪਾਂ ਨੂੰ 1.5 ਡਿਗਰੀ ਟੈਂਪਰੇਚਰ ਤੇ ਮਨੁੱਖੀ ਮਨ ਜਿਹੜਾ ਕਈ ਵਾਰ ਰੁਕ ਜਾਂਦਾ ਵੀ 1.5 ਫੇਰ ਕੀ ਹੋ ਗਿਆ, 1.5 ਡਿਗਰੀ ਕਾਹਦਾ ਵੱਡਾ ਹੁੰਦਾ? ਪਰ ਉਹਦੇ ਨਾਲ ਜਿਹੜੀਆਂ ਈਵੈਂਟਸ ਟ੍ਰਿਗਰ ਹੋਣੀਆਂ ਉਹ ਏਡੀਆਂ ਭਿਆਨਕ ਨੇ ਵੀ ਤੁਸੀਂ ਇਹ ਕਹਿ ਲਓ ਵੀ ਜਿੱਥੇ ਹੁਣ ਕਣਕ ਹੁੰਦੀ ਆ ਉਹ ਤਾਂ ਕਣਕ ਨਾ ਹੋਵੇ, ਉੱਥੇ ਕੋਈ ਬਾਜਰਾ ਹੋਣ ਲੱਗ ਜੇ, ਜਿੱਥੇ ਸਾਡੇ ਸੇਬ ਹੁੰਦੇ ਸੰਤਰੇ ਹੁੰਦੇ ਆ ਉੱਥੇ ਸੇਬ ਤੇ ਸੰਤਰੇ ਹੋਣੇ ਬੰਦ ਹੋ ਜਾਣ। ਪੰਜਾਬ ਦੇ ਵਿੱਚ ਪਿਛਲੇ ਮਹੀਨੇ ਮੈਨੂੰ ਕੋਈ ਫੋਨ ਕਰ ਰਿਹਾ ਸੀ ਕਿ ਝੋਨੇ ਦੀ ਪਨੀਰੀ ਲੱਗਣ ਤੋਂ ਪਹਿਲਾਂ ਹੀ ਫੜ ਗਈ।
0: ਓ ਇੰਨੀ ਗਰਮੀ,
1: ਇੰਨੀ ਗਰਮੀ ਸੀ।
0: ਸੋ ਈਵਨ ਇਹਨੇ ਇੰਪੈਕਟ ਜਿਹੜੇ ਤੁਸੀਂ ਦੱਸ ਰਹੇ ਹੋ ਇਹਦੇ ਨਾਲ ਈਵਨ ਇਨਸਾਨ ਦੇ ਉੱਤੇ, ਇਨਸਾਨੀ ਸੁਭਾਅ ਦੇ ਉੱਤੇ ਵੀ ਈਵਨ ਮੌਸਮ ਕਾਫੀ ਅਸਰ ਪਾਉਂਦਾ ਵਾ। ਫਿਰ ਜਿਹੜੀ ਸਾਡੀ ਸਿਹਤ ਦੇ ਉੱਤੇ, ਸਾਡੀ ਚਮੜੀ ਦੇ ਉੱਤੇ ਕਿੰਨਾ ਜ਼ਿਆਦਾ ਅਸਰ ਪਾਉਂਦਾ ਵਾ। ਹੁਣ ਆਪਾਂ ਪਹਿਲਾਂ ਦੇ ਮੁਕਾਬਲੇ ਕਿੰਨੀਆਂ ਸਨਸਕਰੀਨਾਂ ਲਾਉਣ ਲੱਗ ਪਏ ਹਾਂ, ਉਨੀ ਸਾਡੇ 'ਚ ਕਪੈਸਿਟੀ ਧੁੱਪ 'ਚ ਜਾਣ ਦੀ ਰਹੀ ਨਹੀਂ ਗੀ। ਉਸੇ ਵਜ੍ਹਾ ਦੇ ਕਰਕੇ ਸਾਨੂੰ ਵਿਟਾਮਿਨ ਡੀ ਦੀ ਘਾਟ, ਸਾਨੂੰ ਕੈਲਸ਼ੀਅਮ ਦੀ ਘਾਟ, ਪਤਾ ਨਹੀਂ ਕਿਹੜੀਆਂ ਕਿਹੜੀਆਂ ਘਾਟਾਂ ਹੁਣ ਰੜਕਣ ਲੱਗ ਪਈਆਂ, ਕਿਉਂਕਿ ਇਹ ਸਾਰਾ ਕੁਛ ਜਿੱਦਾਂ ਜਿੱਦਾਂ ਮੌਸਮ ਦੇ ਵਿੱਚ ਤਬਦੀਲੀ ਆ ਉੱਦਾਂ ਉੱਦਾਂ ਕਹਿਣ ਵਾਲੇ ਤਾਂ ਵੀ ਕਹਿੰਦੇ ਆ ਕਿ ਜਿਹੜਾ ਇਨਸਾਨ ਇੱਕ ਦੂਸਰੇ ਦੇ ਨਾਲ ਖਿਜਿਆ ਫਿਰਦਾ ਵਾ ਪਰਿਵਾਰਾਂ ਦੇ ਵਿੱਚ, ਪਿਆਰ ਪਹਿਲਾਂ ਵਰਗਾ ਨਹੀਂ ਆ, ਇੱਕ ਦੂਸਰੇ ਨੂੰ ਵੱਢ ਖਾਣ ਪੈਂਦੇ ਆ, ਉਹ ਸਾਰਾ ਕੁਛ ਵੀ ਸ਼ਾਇਦ ਇਸ ਕਰਕੇ ਹੀ ਆ ਕਿਉਂਕਿ ਬਹੁਤੇ ਮੌਸਮ ਦੀ ਤਬਦੀਲੀ ਨੂੰ ਨਹੀਂ ਸਹਾਰ ਪਾ ਰਹੇ, ਮੈਂਟਲ ਹੈਲਥ ਦੇ ਉੱਤੇ ਵੱਡਾ ਅਸਰ ਪੈਂਦਾ।
1: ਬਿਲਕੁਲ ਜੀ ਬਿਲਕੁਲ, ਸਭ ਗੱਲਾਂ ਜੁੜੀਆਂ ਹੋਈਆਂ ਨੇ ਔਰ ਉਹ ਇੰਨੀਆਂ ਜ਼ਿਆਦਾ ਬਰੀਕੀ ਨਾਲ ਜੁੜੀਆਂ ਕਿ ਅਸੀਂ ਉਹਨਾਂ ਨੂੰ ਬਿਆਨ ਵੀ ਨਹੀਂ ਕਰ ਸਕਦੇ, ਸਾਨੂੰ ਪਤਾ ਵੀ ਨਹੀਂ ਕਿ ਕੀ ਹੋਏਗਾ ਤੇ ਉਹਦਾ ਨਤੀਜਾ ਕੀ ਨਿਕਲੇਗਾ। ਇੱਕ ਛੋਟਾ ਜਿਹਾ ਮੈਂ ਤੁਹਾਨੂੰ ਮਿਸਾਲ ਦਿੰਦਾ ਵੀ ਯੂਰਪ ਦੇ ਵਿੱਚ, ਹਾਲਾਂਕਿ ਯੂਰਪ ਠੰਡਾ ਮੁਲਕ ਹੈ, ਉੱਥੇ ਹਰ ਸਾਲ ਗਰਮੀ ਦੇ ਨਾਲ ਤਕਰੀਬਨ 2 ਲੱਖ ਮੌਤਾਂ ਹੁੰਦੀਆਂ। ਜ਼ਿਆਦਾਤਰ ਮੌਤਾਂ ਹੁੰਦੀਆਂ ਨੇ ਜਿਹੜੇ ਬਜ਼ੁਰਗ ਨੇ, ਬਿਮਾਰ ਨੇ ਜਾਂ ਬੱਚੇ ਨੇ ਜਾਂ ਜਿਹਨਾਂ ਨੂੰ ਕੋਈ ਹੋਰ ਸ਼ਿਕਾਇਤ ਹੈ, ਸਾਹ ਦੀ ਸ਼ਿਕਾਇਤ ਹੈ। ਸੋ ਜਿਹੜਾ ਯੂਰਪ ਹੈ ਉਹ ਠੰਡਾ ਮੁਲਕ ਹੈ, ਸਰਕਾਰਾਂ ਉੱਥੇ ਬੜੀਆਂ ਕੰਮ ਕਰਦੀਆਂ ਨੇ, ਹਸਪਤਾਲ ਨੇ, ਐਂਬੂਲੈਂਸ ਆ ਜਾਂਦੀ ਹੈ, ਲੋਕਾਂ ਦੇ ਘਰਾਂ 'ਚ ਪੱਖੇ AC ਵਗੈਰਾ ਲੱਗੇ ਹੋਏ ਨੇ, ਉਹਨਾਂ ਦੀ ਸਿਹਤ ਅੱਛੀ ਆ, ਇਹਦੇ ਬਾਵਜੂਦ ਉੱਥੇ 2 ਲੱਖ ਹੁੰਦੇ ਨੇ। ਤੇ ਜਿਹੜਾ ਇੰਡੀਆ ਦੀ ਪਾਪੂਲੇਸ਼ਨ ਤਕਰੀਬਨ ਉਦੋਂ 5 ਗੁਣਾ ਵੱਧ ਹੈ। ਤੇ ਜੇ ਆਪਾਂ ਮਤਲਬ ਇਹੀ ਮੰਨੀਏ ਵੀ ਇੰਡੀਆ 'ਚ ਲੋਕਾਂ ਦਾ ਰਹਿਣ ਸਹਿਣ ਵੀ ਉਸੇ ਪੱਧਰ ਦਾ ਜਿਹੋ ਜਿਹਾ ਯੂਰਪ ਹੈ, ਤੇ ਫਿਰ ਤੁਸੀਂ 5 ਨਾਲ ਗੁਣਾ ਕਰ ਲਓ ਤੇ 1 ਮਿਲੀਅਨ ਹੋ ਗਿਆ, 10 ਲੱਖ ਹੋ ਗਏ। ਪਰ ਇੰਡੀਆ ਯੂਰਪ ਨਹੀਂ, ਇੰਡੀਆ 'ਚ ਗਰੀਬੀ ਬਹੁਤ ਹੈ, ਬਹੁਤ ਸਾਰੇ ਲੋਕ ਨੇ ਜਿਹੜੇ ਕਿ ਗਰਮੀਆਂ ਦੇ ਵਿੱਚ ਵੀ ਬਾਹਰ ਖੇਤਾਂ ਦੇ ਵਿੱਚ ਸੜਕਾਂ 'ਤੇ ਜਿੱਥੇ ਬਿਲਡਿੰਗਾਂ ਬਣਦੀਆਂ ਉੱਥੇ ਨੰਗੇ ਸਿਰ ਨੰਗੇ ਪੈਰ ਕੰਮ ਕਰਦੇ ਨੇ। ਤੇ ਮੇਰੇ ਅੰਦਾਜ਼ੇ ਮੁਤਾਬਕ ਔਰ ਸਾਡੇ ਕੋਈ ਐਂਬੂਲੈਂਸ ਨਹੀਂ ਆਉਂਦੀ, ਸਾਡੇ ਤੋਂ ਕਿਤੇ ਰਿਕਾਰਡ ਵੀ ਨਹੀਂ ਹੁੰਦਾ ਕਿਹੜਾ ਬੰਦਾ ਕਿੱਥੇ ਮਰ ਗਿਆ, ਖਾਸ ਜਿਹੜੇ ਪਿੰਡਾਂ 'ਚ ਨੇ। ਇਸ ਵੇਲੇ ਇੱਕ ਅੰਦਾਜ਼ੇ ਦੇ ਮੁਤਾਬਕ ਉੱਥੇ ਤਕਰੀਬਨ 50 ਲੱਖ ਬੰਦੇ ਦੀ ਮੌਤ ਹੋ ਰਹੀ ਹੈ, ਗਰਮੀ ਨਾਲ ਸਿੱਧੇ ਜਾਂ ਸਿੱਧੇ ਤੋਂ ਜੁੜੀ ਹੋਈ ਜਿਹੜੀ ਆ। ਅੱਜ ਦੀ ਮੈਂ BBC ਦੀ ਖਬਰ ਆ, ਤੁਸੀਂ ਗੂਗਲ ਕਰ ਲੈਣਾ ਬਈ, ਜਦੋਂ ਟੈਂਪਰੇਚਰ ਦਿੱਲੀ 'ਚ 47 ਡਿਗਰੀ ਗਿਆ ਹੋਇਆ, ਇਹ 47 ਡਿਗਰੀ ਟੈਂਪਰੇਚਰ ਹਵਾ ਦਾ ਹੁੰਦਾ ਨਾ, ਹਵਾ 'ਚ ਲਾਈ ਹੁੰਦੀ ਸਕੇਲ ਉਹਨਾਂ ਨੇ 5-6 ਫੀਟ ਉੱਚੀ, ਪਰ ਜਦੋਂ ਉਹਨਾਂ ਨੇ ਟੈਂਪਰੇਚਰ ਧਰਤੀ ਦੇ ਨੇੜੇ ਮੇਜ਼ਰ ਕੀਤਾ, ਸੜਕ ਦੇ ਨੇੜੇ, ਸਰਫੇਸ ਟੈਂਪਰੇਚਰ ਜਿਹਨੂੰ ਕਹਿੰਦੇ ਆ, ਜਿਹਦੇ ਬੰਦਾ ਤੁਰਦਾ, ਜਿਹਦੇ ਤੇ ਜਾਨਵਰ ਬੈਠਦੇ ਨੇ, ਉਹ 67 ਡਿਗਰੀ ਸੀ।
0: ਬੱਲੇ ਬੱਲੇ
1: 67 ਡਿਗਰੀ ਤੇ ਕੋਈ ਪੰਛੀ ਜਿਉ ਨਹੀਂ ਸਕਦਾ, ਜੇ ਤੁਹਾਡਾ ਪੈਰ ਲੱਗ ਜੇ ਤੁਹਾਡਾ ਪੈਰ ਜਲ ਜਾਏਗਾ, ਛਾਲੇ ਹੋ ਜਾਣਗੇ।
0: ਬਿਲਕੁਲ।
1: ਤੇ ਜੇ ਤੁਸੀਂ ਅੰਡਾ ਤੋੜ ਕੇ ਪਾ ਦਿਓ ਤਾਂ ਅੰਡਾ ਉਬਲ ਜੇ, ਉਹਦਾ ਆਮਲੇਟ ਬਣ ਜੇ।
0: ਬਿਲਕੁਲ।
1: ਤੇ ਇਹ ਸਾਡੇ ਸਭ ਤੋਂ ਵੱਡੇ ਸ਼ਹਿਰ ਦੀ ਕਹਾਣੀ ਹੈ, BBC ਦੀ ਕਹਾਣੀ ਹੈ, ਤੁਸੀਂ ਇਹ ਸਟੋਰੀ ਆ ਵੇਖ ਲੈਣਾ। ਦਿੱਲੀ ਜਿੱਥੇ ਕਿ 34 ਮਿਲੀਅਨ ਲੋਕ ਰਹਿੰਦੇ ਨੇ, 34 ਮਿਲੀਅਨ, 340 ਲੱਖ, 3 ਕਰੋੜ।
0: ਸੋ ਆਪਾਂ ਇਹ ਕਹਿ ਦਿੰਦੇ ਹਾਂ ਕਿ ਵੱਡਾ ਸ਼ਹਿਰ ਆ, ਉੱਥੇ ਜ਼ਿਆਦਾ ਪੜ੍ਹੇ ਲਿਖੇ ਲੋਕ, ਅਵੇਅਰ ਲੋਕ ਰਹਿੰਦੇ ਨੇ। ਜਦੋਂ ਆਮ ਆਦਮੀ ਪਾਰਟੀ ਜਿੱਤੇ ਉਦੋਂ ਇਹ ਗੱਲਾਂ ਬਾਤਾਂ ਹੋਈਆਂ ਕਿ ਉਹਨਾਂ ਨੂੰ ਅਵੇਅਰਨੈਸ ਜ਼ਿਆਦੀ ਆ, ਉਹਨਾਂ ਲੋਕਾਂ ਨੇ ਨਿਕਲ ਨਿਕਲ ਕੇ ਵੋਟਾਂ ਪਾਈਆਂ ਵਾ ਤਾਂ ਕਰਕੇ। ਸੋ ਜੇਕਰ ਇੰਨੀ ਅਵੇਅਰਨੈਸ ਆ ਤਾਂ ਫਿਰ ਇਸ ਪਾਸੇ ਨੂੰ ਹੁਣ ਤੱਕ ਵਧੇਰੇ ਕਦਮ ਚੁੱਕੇ ਜਾਣੇ ਬੜੇ ਜ਼ਰੂਰੀ ਸੀ।
1: ਦੇਖੋ, ਤੁਸੀਂ ਵੀ ਖਬਰ ਸੁਣੀ ਸੀ, ਕਿਉਂਕਿ ਉੱਥੇ ਸਰਕਾਰਾਂ, ਸਾਰੀਆਂ ਸਰਕਾਰਾਂ ਜਾਣ ਬੁੱਝ ਕੇ ਇਹੋ ਜਿਹੀਆਂ ਖਬਰਾਂ ਨੂੰ ਦਬਾਉਂਦੀਆਂ ਨੇ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਲੋਕ ਡਰ ਜਾਣ ਤੇ ਹਾਹਾਕਾਰ ਮੱਚ ਜਾਏ। ਤੁਹਾਨੂੰ ਯਾਦ ਹੋਣਾ, ਇੱਕ ਮੰਤਰੀ ਕਹਿੰਦਾ ਜੀ ਗਰਮੀ 'ਚ ਤੁਹਾਨੂੰ AC ਦੀ ਕੀ ਲੋੜ ਹੈ, ਇੱਕ ਪਿਆਸ ਆਪਣੇ ਕੋਲ ਰੱਖਿਆ ਕਰੋ, ਜੇਬ 'ਚ ਪਾ ਲਿਆ ਕਰੋ ਪਿਆਸ, ਵੀ ਮੈਂ ਤਾਂ ਕਾਰ 'ਚ ਬੈਠ ਕੇ ਵੀ AC ਚਲਾਉਂਦਾ ਨਹੀਂ, ਨਾ ਮੇਰੇ ਘਰ 'ਚ AC ਚੱਲਦਾ, ਮੈਂ ਪਿਆਸ ਆਪਣੀ ਜੇਬ 'ਚ ਰੱਖਦਾ। ਇਹੋ ਇਸ ਹੱਦ ਤੱਕ ਉੱਥੇ ਉਹਦੇ ਜਿਹੜੇ ਲੀਡਰ ਨੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ।
0: ਤੇ ਮੁੱਖ ਮੰਤਰੀ ਵੀ ਉਹ ਕਹਿੰਦੇ ਰੀਸੈਂਟਲੀ ਉਹਦਾ ਬਿਆਨ ਸੀ ਵੀ ਜਿਹੜਾ ਪਾਣੀ ਦੀ ਘਾਟ ਨਹੀਂ ਆ, ਪਰ ਰਾਹ 'ਚ ਆਉਂਦਿਆਂ ਭਾਫ਼ ਬਣ ਕੇ ਉੱਡ ਜਾਂਦਾ।
1: ਹਾਂ ਬਿਲਕੁਲ, ਪਾਣੀ ਦੀ ਘਾਟ ਨਹੀਂ ਹੈ, ਜਿਹੜਾ ਧਰਤੀ ਦੇ ਥੱਲੇ ਪਾਣੀ ਉਹ ਕਿਵੇਂ ਉੱਡ ਗਿਆ ਬਈ, ਜਿਹੜਾ ਪਾਣੀ ਧਰਤੀ ਦੇ ਥੱਲੇ ਦਾ 70 ਫੁੱਟ ਦੇ ਆ, 300 ਫੁੱਟ ਦੇ ਉੱਤੇ ਡੂੰਘਾ ਪਾਣੀ, ਉਹ ਕਿਵੇਂ ਉੱਡ ਗਿਆ, ਉਹਦੀ ਘਾਟ ਕਿਵੇਂ ਆ ਗਈ ਸਾਡੇ। ਸੋ ਜਿਹੜੀ ਇਹਦੀ ਆਪਾਂ ਗੱਲ ਇਹ ਕਰ ਰਹੇ ਸੀ ਵੀ ਕਿੰਨਾ ਕੁ ਭਿਆਨਕ ਆ, ਭਿਆਨਕ ਇਹ ਹੈ ਬਈ ਇਹਦੇ ਨਾਲ ਜੇ 2 ਡਿਗਰੀ ਤੋਂ ਟੱਪ ਗਿਆ ਤੇ ਜਿਹੜੀ ਦੁਨੀਆਂ ਦੀ ਇਕੋਨਮੀ ਆ ਉਹਦਾ 3ਜਾ ਹਿੱਸਾ ਨਸ਼ਟ ਹੋ ਜਾਏਗਾ। ਜੇ ਆਸਟ੍ਰੇਲੀਆ ਦੀ ਇਕੋਨਮੀ ਮੰਨ ਲਓ 1 ਟ੍ਰਿਲੀਅਨ ਹੈ ਤੇ ਉਹ 660 ਬਿਲੀਅਨ ਦੇ ਕਰੀਬ ਰਹਿ ਜਾਏਗੀ। ਸੋ ਅਮਰੀਕਾ ਜਿਹੜਾ ਹੈ, ਅਮਰੀਕਾ ਬੜਾ ਵੱਡਾ ਮੁਲਕ ਹੈ, ਜੇ ਟੈਂਪਰੇਚਰ 2 ਡਿਗਰੀ ਤੇ ਪਹੁੰਚ ਜਾਂਦਾ ਤੇ ਨਿਊਯਾਰਕ ਤੋਂ ਲੈ ਕੇ ਕੋਲੋਰਾਡੋ ਤੱਕ ਦਾ ਜਿਹੜਾ ਉਹਦਾ ਈਸਟਰਨ ਹਾਫ ਹੈ ਉਹ ਗਰਮੀਆਂ 'ਚ 3 ਮਹੀਨੇ ਇੰਨਾ ਗਰਮ ਹੋਏਗਾ ਵੀ ਬੰਦਾ ਅੰਦਰੋਂ ਬਾਹਰ ਨਿਕਲਿਆ ਤੇ ਉਹਦੀ ਇਮੀਡੀਏਟਲੀ ਮੌਤ ਹੋਗੀ। ਤੇ ਜਿਹੜਾ ਪੱਛਮੀ ਹਿੱਸਾ ਆ ਜਿੱਥੇ ਕੈਲੀਫੋਰਨੀਆ ਜਿਹੜਾ ਪਹਿਲਾਂ ਹੀ ਗਰਮ ਹੈ, ਕੈਲੀਫੋਰਨੀਆ, ਨਿਵਾਡਾ, ਐਰੀਜ਼ੋਨਾ, ਟੈਕਸਾਸ, ਇਹਦੇ ਵਿੱਚ ਜੇ ਟੈਂਪਰੇਚਰ ਇੰਨਾ ਹੋਏਗਾ ਔਰ 6 ਮਹੀਨੇ ਇੰਨਾ ਟੈਂਪਰੇਚਰ ਹੋਏਗਾ ਜੇ ਬੰਦਾ ਬਾਹਰ ਨਿਕਲਿਆ ਉਹਦੀ ਨਾਲ ਹੀ ਮੌਤ ਹੋਗੀ। ਸੋ ਅਸੀਂ ਇੱਥੇ ਖੜੇ ਹਾਂ,
0: ਕਾਫੀ ਚਿੰਤਾਜਨਕ ਸਥਿਤੀ ਆ, ਪਰ ਇਹ ਆ ਕਿ ਆਪਾਂ ਇੰਨਾ ਜ਼ਿਆਦਾ ਉਹਨੂੰ ਨਹੀਂ ਲੈਂਦੇ ਸੀਰੀਅਸਲੀ, ਕਿਉਂਕਿ ਸਾਡੇ ਤੱਕ ਉਸ ਤਰੀਕੇ ਦੇ ਨਾਲ ਇਹ ਚੀਜ਼ਾਂ ਪਹੁੰਚਦੀਆਂ ਨਹੀਂ ਆ। ਜ਼ਿਆਦਾਤਰ ਸਾਡੇ ਤੱਕ ਉਹ ਚੀਜ਼ਾਂ ਪਹੁੰਚਦੀਆਂ ਨੇ ਜਿਹੜੀਆਂ ਸਾਨੂੰ ਨਹੀਂ ਜ਼ਰੂਰਤ, ਪਰ ਸਾਨੂੰ ਉਹ ਰਸੀਲੀਆਂ ਲੱਗਦੀਆਂ, ਚਟਪਟੀਆਂ ਲੱਗਦੀਆਂ, ਜਾਂ ਫਿਰ ਇੱਦਾਂ ਦੇ ਵੀ ਦੋਸ਼ ਲੱਗਦੇ ਆ ਕਿ ਇਹ ਚੀਜ਼ਾਂ ਇਸ ਕਰਕੇ ਸਾਡੇ ਤੱਕ ਪਹੁੰਚਾਈਆਂ ਜਾਂਦੀਆਂ ਨੇ ਤਾਂ ਕਿ ਸਾਡਾ ਧਿਆਨ ਇਹਨਾਂ ਇੰਪੋਰਟੈਂਟ ਮੁੱਦਿਆਂ ਵਾਲੇ ਪਾਸੇ ਨਾ ਜਾਵੇ। ਪਰ ਸਵਾਲ ਤਾਂ ਫਿਰ ਇਹ ਵੀ ਪੈਦਾ ਹੁੰਦਾ ਕਿ ਇਸੇ ਦੁਨੀਆਂ ਦੇ ਵਿੱਚ ਉਹਨਾਂ ਨੇ ਵੀ ਰਹਿਣਾ ਜਿਨ੍ਹਾਂ ਨੇ ਕੁਛ ਕਰਨਾ ਵਾ, ਜਿਹੜੇ ਕਰਤਾ ਧਰਤਾ ਨੇ, ਜਿਨ੍ਹਾਂ ਦੇ ਕੀਤਿਆਂ ਕੁਛ ਹੋਣ ਦੇ ਆਸਾਰ ਨੇ, ਵੱਡੀਆਂ ਵੱਡੀਆਂ ਕੰਪਨੀਆਂ ਦੇ ਮਾਲਕ, ਕਾਰਖਾਨਿਆਂ ਦੇ ਮਾਲਕ, ਇਹ ਸਰਕਾਰਾਂ ਚਲਾਉਣ ਵਾਲਾ, ਇਹ ਪ੍ਰਸ਼ਾਸਨ। ਸੋ ਇਹਨਾਂ ਦੇ ਵੀ ਬੱਚੇ ਤਾਂ ਇੱਥੇ ਹੀ ਨੇ। ਜਿੱਦਾਂ ਆਪਾਂ ਇਹ ਕਹਿ ਦਿੰਦੇ ਹਾਂ ਵੀ ਨਸ਼ਾ ਵੇਚਣ ਵਾਲੇ ਦਾ ਬੱਚਾ ਵੀ ਫਿਰ ਇੱਕ ਦਿਨ ਆਦੀ ਹੋ ਜਾਂਦਾ, ਤੇ ਇਹਦੇ ਤੋਂ ਕਿੱਦਾਂ ਬਚਣਗੇ?
1: ਬਿਲਕੁਲ ਜੀ ਬਿਲਕੁਲ, ਦੇਖੋ ਜੇ ਦੁਨੀਆਂ ਨਸ਼ਟ ਹੋ ਜਾਂਦੀ ਹੈ ਤਾਂ ਸਾਡੀ ਧਨ ਦੌਲਤ ਦਾ ਕੋਈ ਮਤਲਬ ਨਹੀਂ। ਮੇਰੇ ਬੈਂਕ 'ਚ ਮਿਲੀਅਨ ਪਿਆ ਜਾਂ 5 ਮਿਲੀਅਨ ਪਿਆ ਜਾਂ $1 ਪਿਆ, ਉਹਦਾ ਮੇਰੇ ਬੱਚਿਆਂ ਨੂੰ ਕੋਈ ਸੁੱਖ ਨਹੀਂ ਹੋਣਾ ਜੇ ਉਹ ਇਸ ਧਰਤੀ 'ਤੇ ਜਿਉ ਨਹੀਂ ਸਕਣਗੇ, ਜੇ ਉਹਨਾਂ ਦੇ ਕੋਲ ਨੌਕਰੀਆਂ ਨਹੀਂ ਹੈ, ਜੇ ਉਹਨਾਂ ਦਾ ਮੌਸਮ ਇੰਨਾ ਖਰਾਬ ਹੈ, ਉਹਨਾਂ ਦੇ ਘਰ ਨਹੀਂ ਆ, ਘਰ ਇੰਨੇ ਮਹਿੰਗੇ ਆ, ਇੰਸ਼ੋਰੈਂਸ ਇੰਨੀ ਮਹਿੰਗੀ ਆ। ਸੋ ਜਿਹੜਾ ਇਹ ਪਰ ਇਹ ਮਨੁੱਖ ਦੀ ਮਤਲਬ ਇੱਕ ਤਾਂ ਜਿਵੇਂ ਤੁਹਾਡਾ ਰੇਡੀਓ ਪ੍ਰੋਗਰਾਮ ਆ, ਤੁਸੀਂ ਮੈਨੂੰ ਟਾਈਮ ਦਿੰਦੇ ਹੋ, ਆਪਾਂ ਪਹੁੰਚਾ ਰਹੇ ਹਾਂ, ਇਹਦੀ ਬੜੀ ਘਾਟ ਹੈ, ਸਾਨੂੰ ਲੋੜ ਹੈ, ਕਿਉਂਕਿ ਸਰਕਾਰਾਂ ਆਸਟ੍ਰੇਲੀਆ ਦੀ ਸਰਕਾਰ ਕਰਦੀ ਹੈ, ਪਰ ਸਭ ਤੋਂ ਵੱਧ ਜਿੱਥੇ ਜਿੱਥੇ ਸਭ ਤੋਂ ਵੱਧ ਬਰਬਾਦੀ ਹੋਣੀ ਹੈ, ਜਿਹਦਾ ਜਿਸ ਥਾਂ ਨਾਲ ਆਪਣਾ ਸੰਬੰਧ ਹੈ ਉਹ ਹੈ ਭਾਰਤ ਪਾਕਿਸਤਾਨ, ਤੇ ਗਾਂ ਉਹਦੇ ਵਿੱਚੋਂ ਚੜ੍ਹਦਾ ਤੇ ਲੈਂਦਾ ਪੰਜਾਬ। ਉਹਦੀ ਝਲਕ ਆਪਾਂ ਵੇਖ ਚੁੱਕੇ ਹਾਂ। ਇੱਕ ਤੁਸੀਂ ਗੂਗਲ ਕਰ ਲੈਣਾ, ਦਾਦੂ ਸ਼ਹਿਰ ਹੈ, ਸਿੰਧ ਦੇ ਵਿੱਚ ਪੈਂਦਾ, ਤੇ ਉਹ ਦੇਖੋ ਜੋ ਦਰਿਆ ਦੇ ਕੰਢੇ ਤੇ ਆ, ਸਿੰਧ ਦਰਿਆ ਦੇ ਕੰਢੇ, ਤੇ ਦੂਜੇ ਬੰਨੇ ਪਹਾੜ ਲੱਗਦੇ। ਸੋ ਬੰਦਾ ਸੋਚਦਾ ਵੀ ਏਦੂ ਵਧੀਆ ਥਾਂ ਕਿਹੜੀ ਹੋ ਸਕਦੀ ਹੈ, ਤੁਹਾਡੇ ਸੱਜੇ ਹੱਥ ਦਰਿਆ ਤੇ ਖੱਬੇ ਹੱਥ ਤੁਹਾਡੇ ਪਹਾੜ। ਪਰ ਜਦੋਂ ਉੱਥੇ ਹੜ੍ਹ ਆਉਂਦਾ ਉਹ ਤਾਂ ਵੀ ਡੁੱਬ ਜਾਂਦਾ, ਤੇ ਜਦੋਂ ਗਰਮੀ ਪੈਂਦੀ ਆ ਉਹ ਤਾਂ ਵੀ ਡੁੱਬ ਮਰ ਜਾਂਦਾ। ਔਰ ਉੱਥੇ ਇੰਨਾ ਜ਼ਿਆਦਾ, ਉਹ ਪਿਛਲੇ ਮਹੀਨੇ ਜਦੋਂ ਟੈਂਪਰੇਚਰ ਗਿਆ ਤੇ ਦੁਨੀਆਂ ਵਿੱਚ ਸਭ ਤੋਂ ਵੱਧ ਥਾਂ ਗਰਮ ਸੀ ਉਹਨਾਂ ਦੀ, 52.3 ਡਿਗਰੀ। ਤੇ ਉੱਥੇ ਲੋਕਾਂ ਨਾਲ ਇੰਟਰਵਿਊ ਸੀ, ਨਿਊਯਾਰਕ ਟਾਈਮ ਦੀ ਖ਼ਬਰ ਹੈ, ਤੁਸੀਂ ਉਹਨੂੰ ਗੂਗਲ ਕਰ ਲੈਣਾ, ਨਿਊਯਾਰਕ ਟਾਈਮ ਦਾਦੂ ਪਾਕਿਸਤਾਨ। ਲੋਕ ਜਿਹੜੇ ਨੇ ਉਹ ਕਹਿੰਦੇ ਜੀ ਅਸੀਂ ਇੱਥੇ ਹੁਣ ਰਹਿ ਨਹੀਂ ਸਕਦੇ, ਉਹ ਛੱਡ ਕੇ ਜਾ ਰਹੇ ਨੇ, ਆਪਣੀਆਂ ਜ਼ਮੀਨਾਂ ਛੱਡ ਰਹੇ ਨੇ। ਸੋ ਹੁਣ ਪੰਜਾਬ ਦੇ ਵਿੱਚ ਲੋਕ ਕਹਿੰਦੇ ਜੀ ਮੇਰੀ ਖੇਤ ਦੀ ਕੀਮਤ 1 ਕਰੋੜ ਹੋ ਗਈ, 25 ਲੱਖ ਹੋ ਗਈ, ਤੇ ਜੇ ਉੱਥੇ ਫਸਲਾਂ ਮਰਨ ਲੱਗ ਗਈਆਂ ਤੇ ਉਹ ਫਿਰ 1 ਕਰੋੜ ਦੀ ਥੋੜ੍ਹੀ ਕੀਮਤ ਰਹੇਗੀ। ਤੇ ਜੇ ਲੋਕ ਭੁੱਖੇ ਮਰਨਗੇ, ਕਿਸਾਨ ਭੁੱਖੇ ਮਰਨਗੇ, ਤੇ ਗੱਲ ਲੋਕ ਜਿਹਨਾਂ ਨੇ ਖਾਣਾ ਸੀ ਉਹ ਭੁੱਖੇ ਮਰਦੇ ਨੇ। ਤੇ ਇਹਦੇ ਨਾਲ ਉੱਥੇ ਜਿਹੜੀ ਆ ਅਨਾਰਕੀ ਕਹਿੰਦੇ ਨੇ, ਜਿਹਨੂੰ ਸਿਵਲ ਵਾਰ ਕਹਿੰਦੇ ਨੇ, ਉਹ ਕਿ ਜਿਹੜਾ ਬੰਦਾ ਭੁੱਖਾ ਮਰਦਾ ਫਿਰ ਸਭ ਕੁਛ ਕਰਦਾ, ਉਹ ਲੁੱਟਮਾਰ ਵੀ ਕਰਦਾ, ਉਹ ਦੰਗਾ ਵੀ ਕਰਦਾ, ਉਹ ਕਹਿੰਦੇ ਆਪਣੇ ਆਪ ਨੂੰ ਬਚਾਉਣ ਲਈ, ਖਾਣ ਲਈ ਕੁਛ ਤਾਂ ਉਹਨੇ ਕੋਸ਼ਿਸ਼ ਕਰਨੀ ਹੈ ਨਾ, ਘਰ ਦੇ ਅੰਦਰ ਬੈਠ ਕੇ ਤਾਂ ਕੋਈ ਨੀ ਮਰੇਗਾ।
0: ਬਿਲਕੁਲ।
1: ਸੋ ਇਹ ਹਾਂ, ਇਹ ਇੰਨੀ ਭਿਆਨਕ ਹੈ ਬਈ, ਇੰਡੀਆ ਦੇ ਬਹੁਤ ਸਾਰੇ ਹਿੱਸੇ ਨੇ, ਖਾਸ ਕਰਕੇ ਉਹਦੇ ਸੈਂਟਰ ਦੇ ਵਿੱਚ, ਜਿੱਥੇ ਉਹ ਮਨੁੱਖਾਂ ਦੇ ਰਹਿਣ ਯੋਗ ਨਹੀਂ ਹੋਣਗੇ। ਉੱਥੋਂ ਲੱਖਾਂ ਮਨੁੱਖਾਂ ਨੂੰ ਛੱਡ ਕੇ ਜਾਣਾ ਪਏਗਾ ਉਹ ਪਿੰਡ ਸ਼ਹਿਰ, ਤੇ ਤਾਂ ਕਿ ਦੂਜੇ ਪਾਸੇ ਪਹਾੜਾਂ ਦੇ ਨੇੜੇ ਜਾਂ ਕੋਈ ਦਰਿਆਵਾਂ ਦੇ ਨੇੜੇ ਕੋਈ ਥਾਂ ਜਿੱਥੇ ਹਾਲੇ ਟੈਂਪਰੇਚਰ ਉਹਨਾਂ ਨਹੀਂ ਵਧਿਆ, ਉਹ ਉੱਥੇ ਜੀਉ ਸਕਣ। ਸੋ ਜਿਹੜੀ ਨਕਸ਼ਾ ਸਾਡੇ ਮਨ 'ਚ ਦੁਨੀਆਂ ਦਾ ਜਾਂ ਭਾਰਤ ਦਾ ਜਾਂ ਪੰਜਾਬ ਦਾ, ਉਹ ਪੂਰੇ ਦਾ ਪੂਰਾ ਤਹਿਸ ਨਹਿਸ ਹੋ ਜਾਏਗਾ।
0: ਸੋ ਆਪਾਂ ਪਿਛਲੇ ਦਿਨੀ ਆਪਾਂ ਵੇਖਿਆ ਹੀ ਆ ਪੰਜਾਬ ਦੇ ਵਿੱਚ ਵੀ, ਈਵਨ ਅੰਮ੍ਰਿਤਸਰ ਦੇ ਵਿੱਚ ਕਿੱਦਾਂ ਦੇ ਹਾਲਾਤ ਬਣੇ, ਕਿੰਨੀ ਤੇਜ਼ ਹਨੇਰੀਆਂ ਆਈਆਂ ਨੇ, ਕਿੰਨਾ ਲੋਕਾਂ ਦਾ ਨੁਕਸਾਨ।
1: ਹਾਂ ਦੇਖੋ, ਹਾਂ ਦਰਬਾਰ ਸਾਹਿਬ ਦੇ ਅੰਦਰ ਜਿਹੜੀ ਨੇਰੀ
0: ਦੀ ਆਪਾਂ ਵੀਡੀਓ ਵੇਖੀ, ਮੈਂ ਹੈਰਾਨ ਹੋ ਗਿਆ, ਪਾਣੀ ਖਲੋਤਾ ਪਰਕਰਮਾਂ ਦੇ ਵਿੱਚ। ਸੋ ਇਹ
1: ਮੈਂ ਵੀ ਉਸੇ ਤੇ ਜੰਮਿਆ ਪੜਿਆ, 22 ਸਾਲ ਤੱਕ ਮੈਂ ਉੱਥੇ ਰਿਹਾ, ਇੱਦਾਂ ਦੀ ਹਨੇਰੀ ਚੱਕੜ ਕਦੀ ਨਹੀਂ ਸੀ ਵੇਖਿਆ।
0: ਸੋ ਇਹੋ ਉਹ ਨਤੀਜੇ ਨੇ, ਜਿੱਦਾਂ ਪਿਛਲੇ ਪ੍ਰੋਗਰਾਮ 'ਚ ਵੀ ਤੁਸੀਂ ਦੱਸਿਆ ਹੈ ਕਿ ਮਈ ਦਾ ਜਿਹੜਾ ਮਹੀਨਾ ਇਸ ਵਰੇ ਲੰਘ ਕੇ ਗਿਆ, ਇਹ ਦੂਜਾ ਸਭ ਤੋਂ ਗਰਮ ਮਈ ਦਾ ਮਹੀਨਾ ਰਿਹਾ ਵਾ ਜਦੋਂ ਤੋਂ ਵੀ ਰਿਕਾਰਡ ਰੱਖਣੇ ਸ਼ੁਰੂ ਕੀਤੇ ਗਏ ਨੇ। ਸੋ ਅਜਿਹੇ ਦੇ ਵਿੱਚ ਹੁਣ ਜੇ ਆਪਾਂ ਹਾਲੇ ਵੀ ਇਸ ਪਾਸੇ ਨੂੰ ਚਿੰਤਾ ਨਹੀਂ ਜਿਤਾਉਂਦੇ, ਇਸ ਪਾਸੇ ਨੂੰ ਧਿਆਨ ਨਹੀਂ ਦਿੰਦੇ ਜਾਂ ਆਪ ਨਹੀਂ ਦਿੰਦੇ ਜਾਂ ਫਿਰ ਜਿਨ੍ਹਾਂ ਨੇ ਧਿਆਨ ਰੱਖਣਾ ਉਹਨਾਂ ਨੂੰ ਮਜਬੂਰ ਨਹੀਂ ਕਰਦੇ ਇਸ ਪਾਸਿਓ, ਤਾਂ ਫਿਰ ਰੱਬ ਹੀ ਰਾਖਾ। ਪਰ ਸੱਚ ਇਹ ਆ ਕਿ ਹਾਲੇ ਤੱਕ ਵੀ ਕਿਸੇ ਦਾ ਕੋਈ ਬਹੁਤਾ ਧਿਆਨ ਨਹੀਂ ਆ। ਵੈਸੇ ਤੁਹਾਡਾ ਕੀ ਐਕਸਪੀਰੀਅੰਸ ਆ, ਤੁਸੀਂ ਜ਼ਿਆਦਾ ਖਿਆਲ ਰੱਖਦੇ ਹੋ ਇਸ ਚੀਜ਼ ਦਾ, ਇੰਨਾ ਸਭ ਕੁਛ ਪਤਾ ਹੋਣ ਦੇ ਬਾਵਜੂਦ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਇੰਡੀਆ ਦੇ ਵਿੱਚ ਜਾਂ ਫਿਰ ਭਾਰਤ ਦੇ ਵਿੱਚ ਪਾਕਿਸਤਾਨ ਦੇ ਵਿੱਚ ਇਹ ਚੀਜ਼ਾਂ, ਆਪਾਂ ਇਹਨਾਂ ਵਿਕਸਿਤ ਦੇਸ਼ਾਂ ਦੇ ਵਿੱਚ ਵੀ ਵੇਖਦੇ ਹਾਂ, ਆਪਾਂ ਇਹਨਾਂ ਪੱਛਮੀ ਦੇਸ਼ਾਂ ਦੇ ਵਿੱਚ ਵੀ ਆਪਾਂ ਵੇਖਦੇ ਹਾਂ ਕਿ ਇੱਥੇ ਵੀ ਲੋਕਾਂ ਨੂੰ ਕੋਈ ਬਹੁਤਾ ਉਸ ਲੈਵਲ 'ਤੇ ਲੈਣਾ ਦੇਣਾ ਨਹੀਂ ਹੈ। ਇੱਕ ਛੋਟਾ ਜਿਹਾ ਤਬਕਾ ਵਾ ਜਿਹੜਾ ਇਸ ਚੀਜ਼ 'ਤੇ ਆਵਾਜ਼ ਉਠਾਉਂਦਾ।
1: ਬਿਲਕੁਲ ਤੁਹਾਡੀ ਗੱਲ ਠੀਕ ਹੈ। ਇਹਨਾਂ ਮੁਲਕਾਂ ਦੇ ਵਿੱਚ ਵੀ ਜਿਹੜੀ, ਕਿਉਂਕਿ ਇਹ ਕਾਰਬਨ ਡਾਈਆਕਸਾਈਡ ਨਾਲ ਜੁੜਿਆ ਹੋਇਆ ਕ੍ਰਾਈਸਿਸ, ਤੇ ਕਾਰਬਨ ਡਾਈਆਕਸਾਈਡ ਆਉਂਦੀ ਆ ਕੋਲੇ ਵਿੱਚੋਂ ਤੇ ਡੀਜ਼ਲ ਪੈਟਰੋਲ ਤੇ ਗੈਸ ਚਾਲਣ ਚੋਂ, ਤੇ ਜਿਹੜੀਆਂ ਲੌਬੀ ਜਿਹੜੇ ਕਾਰੋਬਾਰ ਬਿਜ਼ਨਸ ਉਹਨਾਂ ਉਹ 'ਚ ਪੈਸੇ ਕਮਾਉਂਦੇ ਨੇ, ਉਹ ਹਰ ਸਾਲ ਕਰੋੜਾਂ ਰੁਪਈਏ ਖਰਚ ਕਰਦੇ ਨੇ ਲੋਕਾਂ ਦੇ ਮਨਾਂ 'ਚ ਠੰਕੇ ਪੈਦਾ ਕਰਨ ਲਈ, ਬਈ ਇਹ ਗਲਤ ਗੱਲ ਹੈ, ਇਹਦਾ ਕੋਈ ਪਰੂਫ ਨਹੀਂ, ਇਹ ਤਾਂ ਸਾਇੰਟਿਸਟ ਐਵੇਂ ਕਹਿ ਰਹੇ ਨੇ। ਸੋ ਜਿਹੜੀ ਰਿਪੋਰਟ ਯੂਨਾਈਟਿਡ ਨੇਸ਼ਨ ਦੀ ਹੈ, IPCC ਨੂੰ ਰਿਪੋਰਟ ਕਹਿੰਦੇ ਨੇ, ਜਿਹੜੀ ਉਹਨਾਂ ਦੀ ਲਗਾਤਾਰ ਚੱਲ ਰਹੀ ਹੈ ਬਾਈ ਜੀ, ਉਹ ਰਿਪੋਰਟ ਤਿਆਰ ਕਰਨ ਵਾਲੇ 812 ਸਾਇੰਟਿਸਟ ਨੇ, ਉਹ ਕਿਸੇ ਇੱਕ ਸਾਇੰਟਿਸਟ ਦੀ ਨਹੀਂ ਹੈ, 812 ਸਾਇੰਟਿਸਟਾਂ ਦੀ ਸਾਂਝੀ ਰਿਪੋਰਟ ਹੈ। ਤੇ ਉਹ ਜਿਹੜੇ 812 ਸਾਇੰਟਿਸਟ ਨੇ ਉਹ ਤਕਰੀਬਨ ਦੁਨੀਆਂ ਭਰ ਦੇ ਵੱਖ ਵੱਖ ਮੁਲਕਾਂ ਚੋਂ ਨੇ, ਵੱਖ ਵੱਖ ਧਰਮਾਂ ਵਾਲੇ ਨੇ, ਵੱਖ ਵੱਖ ਕਲਚਰ ਵਾਲੇ ਨੇ। ਤੇ ਇਨਫੈਕਟ ਅੱਜ ਤੱਕ ਕਦੇ ਵੀ ਸਾਇੰਸ ਦੇ ਇਤਿਹਾਸ ਦੇ ਵਿੱਚ ਕੋਈ ਵੀ ਸਾਇੰਸ ਦੀ ਰਿਪੋਰਟ ਇੰਨੇ ਜ਼ਿਆਦਾ ਡਾਈਵਰਸ ਗਰੁੱਪ ਨੇ ਤਿਆਰ ਨਹੀਂ ਕੀਤੀ ਜਿੰਨੀ ਉਹ ਹੈ। ਸੋ ਉਹਨੂੰ ਸਾਨੂੰ ਉਹਨੂੰ ਕ੍ਰੈਡਿਟ ਦੇਣਾ ਚਾਹੀਦਾ, ਉਹਨੂੰ ਸਾਨੂੰ ਮੰਨਣਾ ਚਾਹੀਦਾ, ਭਾਵੇਂ ਕਿ ਜਿਹੜਾ ਬਿਗ ਆਇਲ ਇੰਡਸਟਰੀ ਦਾ ਇੰਨਾ ਜ਼ਿਆਦਾ ਡਿਸਇਨਫੋਰਮੇਸ਼ਨ ਕਹਿ ਲਓ ਇਹ ਪ੍ਰੋਪੇਗੰਡਾ ਹੈ, ਕਿ ਮੈਂ ਜਦੋਂ ਪੰਜਾਬ ਦੇ ਪਿੰਡਾਂ ਦੇ ਸ਼ਹਿਰਾਂ 'ਚ ਵੀ ਜਾਂਦਾ ਤੇ ਉਹ ਸਵਾਲ ਉੱਠਣਗੇ ਜੀ, ਇਲੈਕਟ੍ਰਿਕ ਕਾਰ ਦੀ ਬੈਟਰੀ ਤਾਂ ਫਿਰ ਪੋਲਿਊਸ਼ਨ ਕਰੂਗੀ, ਜਿਹੜੇ ਸੋਲਰ ਪੈਨਲ ਨਾਲ ਤਾਂ ਚਿੜੀਆਂ ਮਰ ਰਹੀਆਂ। ਮੈਂ ਕਿਹਾ ਜੀ ਤੁਸੀਂ ਕਿੱਥੇ ਪੜ੍ਹਿਆ? ਅਸੀਂ ਜੀ ਵਟਸਐਪ ਤੇ ਪੜ੍ਹਿਆ ਸੀ। ਮਤਲਬ ਸੋਲਰ ਐਨਰਜੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ। ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਲੋਕਾਂ ਦੇ ਮਨ ਚ ਸ਼ੰਕਾ ਪਾਇਆ ਹੋਇਆ ਵੀ ਸੋਲਰ ਪੈਨਲ ਨਾਲ ਚਿੜੀਆਂ ਮਰ ਜਾਂਦੀਆਂ।
0: ਇੰਨੀ ਜ਼ਿਆਦਾ ਆਪਾਂ ਕਹਿ ਲਈਏ ਕਿ ਅਨਪੜ੍ਹਤਾ ਅਸਲ 'ਚ ਇਹ ਹੁੰਦੀ ਹੈ। ਸੋ ਇਹ ਨਹੀਂ ਕਿ ਕਿਸੇ ਨੇ ਕਿਤਾਬਾਂ ਪੜ੍ਹ ਲਈਆਂ ਚਾਰ ਜਾਂ ਨਹੀਂ ਪੜ੍ਹੀਆਂ, ਉਹ ਨਹੀਂ। ਅਨਪੜ੍ਹਤਾ ਉਹ ਆ ਜਿਹੜੀ ਕਿ ਆਪਣੀ ਪੜ੍ਹਤ ਨਾ ਕਰਕੇ ਅਤੇ ਆਪਾਂ ਕਿਸੇ ਦੇ ਐਵੇਂ ਆਖੇ ਵੇਖੇ 'ਚ ਲੱਗ ਕੇ ਅਤੇ ਉਹ ਨਾ ਕਰਨਾ ਜੋ ਸਾਡੇ ਲਈ, ਸਾਡੇ ਵਾਤਾਵਰਣ ਲਈ, ਸਾਡੇ ਪਰਿਵਾਰ ਦੇ ਲਈ ਜ਼ਿਆਦਾ ਬਿਹਤਰ ਹੈ। ਸੋ ਇਹ ਅਜਿਹੇ ਹਾਲਾਤਾਂ ਦੇ ਵਿੱਚ ਆਪਾਂ ਕਹਾਂਗੇ ਕਿ ਰੱਬ ਹੀ ਰੱਖਾ, ਪਰ ਇਹ ਆ ਕਿ ਰੱਬ ਦੇ ਨਾਲ ਨਾਲ ਕਈ ਵੀ ਕਹਿ ਦਿੰਦੇ ਨੇ ਕਿ ਰੱਬ ਬੰਦੇ ਦੇ ਵਿੱਚ ਹੀ ਵੱਸਦਾ, ਅਤੇ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਵੱਸਦਾ ਵਾ ਉਹਨਾਂ ਦੇ ਲਈ ਇੱਕ ਹਲੂਣਾ ਇਹ ਜਾਣਕਾਰੀ, ਇਹ ਇਨਫੋਰਮੇਸ਼ਨ ਕਿ ਤੁਸੀਂ ਜੋ ਜੋ ਵੀ ਕਰ ਸਕਦੇ ਹੋ ਆਪਣੇ ਇਸ ਸੰਸਾਰ ਦੇ ਲਈ, ਇਸ ਦੁਨੀਆਂ ਦੇ ਲਈ, ਅਤੇ ਕਿਹੜੇ ਕਿਹੜੇ ਸਟੈਪ, ਬੇਬੀ ਸਟੈਪ, ਉਹ ਫਿਰ ਦੁਬਾਰਾ ਆਪਾਂ ਅਗਲੇ ਪ੍ਰੋਗਰਾਮਾਂ 'ਚ ਵੀ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। ਭਾਅ ਜੀ ਹੋਰ ਕੋਈ ਜਾਣਕਾਰੀ ਆਪਾਂ ਫਿਲਹਾਲ?
1: ਹਾਂਜੀ ਬਿਲਕੁਲ, ਜਿਵੇਂ ਸਾਡਾ ਇਹਦੇ ਵਿੱਚ ਨਾ ਮੈਂ ਇਕੱਲਾ ਕੁਛ ਕਰ ਸਕਦਾ, ਨਾ ਤੁਸੀਂ ਕਰ ਸਕਦੇ, ਈਵਨ ਸਰਕਾਰ ਵੀ ਕਰ ਨਹੀਂ ਸਕਦੀ। ਸੋ ਇਹਦੇ ਵਿੱਚ ਸਾਡਾ ਫਰਜ਼ ਇਹੀ ਆ, ਜਿਹੜੇ ਸੁਣ ਰਹੇ ਨੇ, ਜਿਹਨਾਂ ਨੂੰ ਘੱਟੋ ਘੱਟ ਇਹਦੀ ਸਮਝ ਆਉਂਦੀ ਆ ਵੀ ਤੁਸੀਂ ਅੱਜ ਕੱਲ੍ਹ ਸਾਰਾ ਕੁਛ ਇੰਟਰਨੈਟ 'ਤੇ ਆ, ਤੁਹਾਨੂੰ ਜੋ ਵੀ ਮੈਂ ਦੱਸਦਾ ਤੁਹਾਨੂੰ ਉਹਨੂੰ ਘੋਟਾ ਲਗਾਉਣ ਦੀ ਲੋੜ ਨਹੀਂ। ਤੁਸੀਂ ਆਪਣੇ ਪਰਿਵਾਰ, ਆਪਣੇ ਦੋਸਤਾਂ, ਆਪਣੇ ਗੁਆਂਢੀਆਂ ਦੇ ਵਿੱਚ ਆਪਣੇ ਲੀਡਰ ਬਣੋ ਅਤੇ ਤੁਸੀਂ ਇਹ ਜਾਣਕਾਰੀ ਦੇ ਬਾਰੇ ਗੱਲ ਸ਼ੁਰੂ ਕਰੋ ਵੀ ਆਪਾਂ ਕੀ ਕਰਨਾ ਅਤੇ ਇਹ ਕਿੰਨੀ ਗੰਭੀਰ ਹੈ ਅਤੇ ਆਪਾਂ ਕੀ ਕਰਨਾ, ਬਸ ਇਹਦੀ ਲੋੜ ਹੈ। ਜਦੋਂ ਅਸੀਂ ਉਹ ਸਾਰੇ ਕਰਾਂਗੇ ਅਤੇ ਇਹਦਾ ਕਿਤੇ ਨਾ ਕੋਈ ਹੱਲ ਜ਼ਰੂਰ ਨਿਕਲੇਗਾ।
0: ਜੀ ਬਹੁਤ ਧੰਨਵਾਦ ਭਾਈ ਤੁਹਾਡਾ, ਤੁਸੀਂ ਸਮਾਂ ਕੱਢ ਦਿਓ ਅਤੇ ਇਸ ਬਾਰੇ ਜਾਣਕਾਰੀ ਦਿੰਦੇ ਹੋ। ਤੰਦਰੁਸਤੀ ਦੇਵੇ ਰੱਬ ਤੁਹਾਨੂੰ, ਚੜ੍ਹਦੀ ਕਲਾ 'ਚ ਰਹੋ। ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਬਾਈ ਜੀ ਧੰਨਵਾਦ ਅਤੇ ਸੁਣਨ ਵਾਲਿਆਂ ਦਾ ਵੀ ਬਹੁਤ ਧੰਨਵਾਦ।
0: ਜੀ ਦੋਸਤੋ, ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਇਸ ਸਾਡੀ ਖਾਸ ਗੱਲਬਾਤ ਕ੍ਰਾਈਮ ਐਂਡ ਕੰਟਰੋਲ ਦੇ ਉੱਤੇ। ਹਰਮਿੰਦਰ ਢਿੱਲੋਂ ਜੀ ਦੀ ਆਵਾਜ਼ ਤੁਸੀਂ ਸੁਣ ਰਹੇ ਸੀ, ਕਨੇਡਾ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਹਰ ਹਫ਼ਤੇ ਸਾਡੇ ਨਾਲ ਵਡਮੁੱਲੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਉਂਦੇ ਨੇ। ਸੋ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰ ਰਹੇ ਹੋਗੇ ਅਤੇ ਇਹਦੇ ਉੱਤੇ ਥੋੜ੍ਹਾ ਜਿਹਾ ਗੌਰ ਵੀ ਫਰਮਾਇਓ। ਥੋੜ੍ਹਾ ਥੋੜ੍ਹਾ ਜਿਨ੍ਹਾਂ ਜਿਨ੍ਹਾਂ ਵੀ ਕੋਈ ਯੋਗਦਾਨ ਪਾ ਸਕਦਾ, ਕੀ ਪਾ ਸਕਦਾ, ਉਹ ਛੋਟੇ ਛੋਟੇ ਬੇਬੀ ਸਟੈਪ ਆਉਣ ਵਾਲੇ ਪ੍ਰੋਗਰਾਮਾਂ 'ਚ ਵੀ ਤੁਹਾਡੇ ਨਾਲ ਆਪਾਂ ਜ਼ਰੂਰ ਸਾਂਝੇ ਕਰਾਂਗੇ। ਤੁਸੀਂ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਵੀ ਪਿਛਲੇ ਅੰਕਾਂ ਦੇ ਵਿੱਚ ਵੀ ਉਹ ਸਟੈਪ ਜ਼ਰੂਰ ਸੁਣ ਸਕਦੇ ਹੋ, ਵੇਖ ਸਕਦੇ ਹੋ। ਸੋ ਲਗਾਤਾਰ ਇਹ ਦਿੱਤਾ ਜਾ ਰਿਹਾ ਹੋਕਾ ਜਿਹਦੇ ਵਿੱਚ ਕਿ ਤੁਸੀਂ ਵੀ ਕਿਤੇ ਨਾ ਕਿਤੇ ਜ਼ਰੂਰ ਸਰਦੀ ਬਣਦੀ ਸਾਂਝ ਪਾਇਆ ਕਰੋ। ਇਜਾਜ਼ਤ ਲੈਂਦੇ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: Set, go! Chadston Ford. Dandenong Road te tuhanu udik reha hai. Ford Ranger, Ranger Super Duty, Everest te Sadabahar Mustang. Brand new demo te quality pre-owned vehicles. Trade-in ate finance options vi available. Aao te apni navi Ford da test drive karo. Business fleet lai gal karo. Vehicle experts, Tim Forbes ya Kori naal. Radio Hanji re hawale naal pao. 3 saal di free service. Chadston Ford. Ready, set,
3: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
4: ਯਾਰ, ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ, ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
5: ਜੀ ਕੀ ਹਾਲ ਹੈ ਪਿੱਠ ਦਰਦ ਦਾ?
6: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
7: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465

0: ਅੱਜ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
4: ਹਾਂਜੀ ਹਾਂਜੀ।

ਦੋਨੋਂ ਪੱਗ ਵੱਟ ਯਾਰ ਦੋਨੋਂ ਫੌਜ ਚ ਭਰਤੀ ਹੋਣ ਵਾਸਤੇ ਗਏ। ਸੁੱਚਾ ਸਿੰਘ ਭਰਤੀ ਹੋ ਗਿਆ ਪਰ ਕੁੱਕਰ ਪਿੰਡ ਆ ਗਿਆ। ਪਿੰਡ ਆ ਕੇ ਉਹਨੇ ਸੁੱਚਾ ਸਿੰਘ ਦੀ ਭਰਜਾਈ ਬੀਰੋ ਤੇ ਮੈਲੀ ਅੱਖ ਰੱਖ ਲਈ। ਬੀਰੋ ਤੇ ਕੁੱਕਰ ਨੂੰ ਮਿਲਾਉਣ ਵਾਲਾ ਇੱਕ ਪਾਕ ਸਿੰਘ ਨਾਂ ਦਾ ਬੰਦਾ ਸੀ। ਜਦੋਂ ਇਹ ਆਪਸ ਚ ਮਿਲਣ ਲੱਗੇ ਤਾਂ ਬੀਰੋ ਦੇ ਘਰ ਵਾਲੇ ਨਾਰਾਇਣ ਸਿੰਘ ਨੇ ਬੀਰੋ ਨੂੰ ਰੋਕਿਆ ਪਰ ਬੀਰੋ ਨਾ ਹਟੀ। ਤਾਂ ਨਾਰਾਇਣ ਸਿੰਘ ਨੇ ਆਪਣੇ ਛੋਟੇ ਭਰਾ ਸੁੱਚਾ ਸਿੰਘ ਨੂੰ ਇੱਕ ਚਿੱਠੀ ਲਿਖੀ। ਚਿੱਠੀ ਵਿੱਚ ਸਾਰੀ ਦਰਦ ਕਹਾਣੀ ਲਿਖ ਦਿੱਤੀ। ਪੜ੍ਹ ਕੇ ਚਿੱਠੀ ਸੂਰਮਾ ਦੰਦ ਪੀ ਕੇ ਰਹਿ ਗਿਆ। ਫੌਜ ਚੋਂ ਨੌਂ ਕਟਾ ਕੇ ਪਿੰਡ ਆ ਵੜਿਆ। ਪਿੰਡ ਆ ਕੇ ਉਹਨੇ ਸਿਆਣੇ ਤੇ ਸੁਚੱਜੇ ਬੰਦਿਆਂ ਦੇ ਹੱਥ ਕੁੱਕਰ ਨੂੰ ਕਈ ਸੁਨੇਹੇ ਘੱਲੇ ਪਰ ਕੁੱਕਰ ਨੇ ਸੁੱਚਾ ਸਿੰਘ ਦੇ ਕਿਸੇ ਸੁਨੇਹੇ ਦੀ ਕੋਈ ਪਰਵਾਹ ਨਾ ਕੀਤੀ। ਪਿੰਡ ਵਿੱਚ ਇੱਕ ਵਾਰ ਇੱਕ ਗਵੰਤਰੀ ਆ ਗਿਆ, ਖਾੜਾ ਲੱਗਿਆ ਹੋਇਆ। ਸੁੱਚਾ ਸਿੰਘ ਬੈਠਾ ਗਾਉਣ ਸੁਣਦਾ ਕੁੱਕਰ ਦੀ ਪਾਰਟੀ ਦੇ ਵਿੱਚੋਂ ਕਿਸੇ ਨੇ ਸਿੰਗੜੀ ਛੇੜ ਦਿੱਤੀ। ਸੁੱਚਾ ਸਿੰਘ ਨੂੰ ਗੁੱਸਾ ਆ ਗਿਆ। ਓ ਹੁਣ ਕੁੰਡੀਆਂ ਦੇ ਸਿੰਘ ਫਸ ਗਏ ਨੇ, ਕੋਈ ਬੜੇ ਨੇ ਖਾਣੀ ਨਿਤਰੂਗੀ। ਸੁਣਨਾ ਜ਼ਰਾ ਗੌਰ ਨਾਲ।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433 465।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗ ਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗ ਨਿਨਾ ਵਿੱਚ

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਆਰਟਿਸਟ ਸੀ ਜਿਹੜਾ ਬੜੀਆਂ ਸੋਹਣੀਆਂ ਲੋਕਾਂ ਦੀਆਂ ਤਸਵੀਰਾਂ ਬਣਾਉਂਦਾ ਹੈ। ਕਹਿੰਦੇ ਉਹਦੀ ਮੁਹਾਰਤ ਸੀ ਕਿ ਹੂ ਬਹੂ ਉਸੇ ਤਰ੍ਹਾਂ ਦਾ ਚਿੱਤਰ ਘੜ ਦਿੰਦਾ, ਉਦਾਂ ਦੇ ਹਾਵ ਭਾਵ ਉਹ ਘੜ ਦਿੰਦਾ ਜਿੱਦਾਂ ਦੇ ਇਨਸਾਨ ਦੇ ਹੁੰਦੇ, ਇੱਦਾਂ ਕਹਿ ਲਓ ਕਿ ਜਾਨ ਹੀ ਪਾ ਦਿੰਦਾ। ਦੂਰ ਦੂਰ ਤੱਕ ਉਹਦੇ ਚਰਚੇ ਹੋਏ, ਲੋਕ ਵਾਹਵਾ ਹੀ ਪੈਸੇ ਦੇ ਕੇ ਅਤੇ ਉਹਦੇ ਕੋਲੋਂ ਆਪਣਾ ਚਿੱਤਰ ਬਣਾਉਣ ਦੇ ਵਿੱਚ ਬੜੀ ਵਡਿਆਈ ਸਮਝਦੇ, ਬੜਾ ਵੱਡਾ ਪਨ ਸਮਝਦੇ। ਇਸ ਦੂਰ ਦਰੇਡੇ ਤੱਕ ਜਦੋਂ ਉਹਦੀ ਗੱਲਬਾਤ ਪਹੁੰਚੀ ਤਾਂ ਫਿਰ ਇੱਕ ਪੱਤਰਕਾਰ ਉਹਦੀ ਇੰਟਰਵਿਊ ਕਰਦੇ ਲਿਆ। ਉਹਨੇ ਆਰਟਿਸਟ ਕੋਲੋਂ ਹੋਰ ਬਹੁਤ ਸਾਰੇ ਸਵਾਲਾਂ ਦੇ ਨਾਲ ਨਾਲ ਇੱਕ ਸਵਾਲ ਕੀਤਾ ਕਿ ਤੁਸੀਂ ਕਿੰਨੇ ਪੈਸੇ ਲੈਂਦੇ ਹੋ ਅਤੇ ਕਿੱਦਾਂ ਦਾ ਚਿੱਤਰ ਤੁਹਾਡੇ ਲਈ ਬਣਾਉਣਾ ਸਭ ਤੋਂ ਔਖਾ, ਕਿਹੜਾ ਚਿੱਤਰ ਤੁਸੀਂ ਆਸਾਨੀ ਦੇ ਨਾਲ ਘੜ ਲੈਂਦੇ ਹੋ। ਇਹ ਕੁਛ ਕੋਮਨ ਜਿਹੇ ਸਵਾਲ ਸੀ। ਉਹ ਕਿਹੜਾ ਚਿੱਤਰ ਹੈ ਜਿਹਦੇ ਨਾਲ ਸਭ ਤੋਂ ਵੱਧ ਤੁਹਾਨੂੰ ਕਮਾਈ ਹੁੰਦੀ ਹੈ? ਕਹਿਣ ਲੱਗਾ, ਮੈਂ ਆਮ ਤੌਰ ਦੇ ਉੱਤੇ ਤਿੰਨ ਤਰ੍ਹਾਂ ਦੀਆਂ ਤਸਵੀਰਾਂ ਲੋਕਾਂ ਦੀਆਂ ਬਣਾਉਣਾ, ਤਿੰਨ ਤਰ੍ਹਾਂ ਦੀ ਪੇਂਟਿੰਗ ਮੈਂ ਕਰਦਾ। ਸਭ ਤੋਂ ਸਸਤੀ ਜਿੱਦਾਂ ਦਾ ਕੋਈ ਇਨਸਾਨ ਹੁੰਦਾ, ਜਿੱਦਾਂ ਦੀ ਉਹਦੀ ਸ਼ਕਲ ਸੂਰਤ ਹੁੰਦੀ ਆ, ਮੈਂ ਉਸੇ ਤਰ੍ਹਾਂ ਦਾ ਬਣਾ ਕੇ ਚਿੱਤਰ ਉਹਨੂੰ ਦੇ ਦਿੰਦਾ ਅਤੇ ਇਹਦਾ ਸਿਰਫ ਮੈਂ 100 ਰੁਪਈਆ ਲੈਂਦਾ ਅਤੇ ਦੂਸਰੀ ਦਾ ਮੈਂ 500 ਰੁਪਈਆ ਲੈਂਦਾ। ਉਹਦੇ ਵਿੱਚ ਜਿੱਦਾਂ ਦਾ ਇਨਸਾਨ ਹੁੰਦਾ ਵਾ ਉਸੇ ਨੂੰ ਥੋੜ੍ਹਾ ਜਿਹਾ ਨਿਖਾਰ ਦੇਈਦਾ। ਉਹ ਇਨਸਾਨ ਆਪ ਦੱਸ ਦਿੰਦਾ ਕਿ ਕਿਹੜੀ ਕਿਹੜੀ ਚੀਜ਼ ਉਹਨੇ ਠੀਕ ਕਰਨੀ ਆ, ਰੰਗ ਰੂਪ ਬਦਲਣਾ ਵਾ, ਕੋ ਮਾੜੇ ਮੋਟੇ ਨੈਨਕਸ਼ ਫਰਕ ਪਾਉਣਾ। ਸੋ ਇਹ ਛੋਟੇ ਛੋਟੇ ਜਿਹੇ ਬਦਲਾਅ, ਛੋਟਾ ਛੋਟਾ ਜਿਹਾ ਜਿਹੜਾ ਮੇਕਅਪ ਆ, ਇਹ ਵਾਲਾ ਮੈਂ ਥੋੜ੍ਹਾ ਜਿਹਾ ਮਹਿੰਗਾ ਚਿੱਤਰ ਬਣਾਉਣਾ ਅਤੇ ਸਭ ਤੋਂ ਮਹਿੰਗਾ ਉਹ ਵਾਲਾ ਮੈਂ ਚਿੱਤਰ ਬਣਾਉਣਾ ਵਾ ਜਿਹੜਾ ਇਨਸਾਨ ਹੁੰਦਾ ਨਹੀਂ ਆ, ਉਹਨੂੰ ਮੈਂ ਆਪਣੀ ਮਰਜ਼ੀ ਦੇ ਮੁਤਾਬਿਕ ਸੋਹਣਾ ਬਣਾ ਕੇ ਦੇਣਾ। ਅਸਲ ਵਿੱਚ ਉਹ ਚਿੱਤਰ ਉਹਦਾ ਨਹੀਂ ਹੁੰਦਾ, ਇੱਕ ਸਿਰਫ ਭਰਮ ਭੁਲੇਖਾ ਕਿ ਉਹ ਤਸਵੀਰ ਉਹਦੀ ਹੈ। ਅਸਲੀਅਤ ਦੇ ਵਿੱਚ ਉਹ ਤਸਵੀਰ ਕਿਸੇ ਹੋਰ ਦੀ ਹੀ ਬਣ ਜਾਂਦੀ ਹੈ, ਪਰ ਹਾਂ ਇਹ ਵੀ ਸੱਚਾਈ ਆ ਕਿ ਇਹ ਚਿੱਤਰ ਬੜੇ ਵੱਧ ਪੈਸੇ ਦੇ ਕੇ ਬਣਾਇਆ ਜਾਂਦਾ। ਅਤੇ ਅਗਲਾ ਸਵਾਲ ਜਿੱਦਾਂ ਪੱਤਰਕਾਰ ਨੇ ਜਾਂ ਇੰਟਰਵਿਊ ਕਰਨ ਵਾਲੇ ਨੇ ਪੁੱਛਿਆ ਸੀ ਕਿ ਫਿਰ ਸਭ ਤੋਂ ਮਹਿੰਗਾ ਤੇਰਾ ਚਿੱਤਰ ਕਿਹੜਾ ਵਿਕਦਾ, ਅਤੇ ਕਹਿਣ ਲੱਗਾ ਤੀਸਰੇ ਨੰਬਰ ਦਾ। ਸਭ ਤੋਂ ਵੱਧ ਲੋਕਾਂ ਦੀ ਡਿਮਾਂਡ ਉਹੀ ਆਉਂਦੀ ਆ ਕਿ ਜੋ ਆਪਾਂ ਨਹੀਂ ਆ ਉੱਦਾਂ ਦਾ ਸਾਨੂੰ ਬਣਾ ਕੇ ਵਿਖਾ। ਤੋ ਆਪਣੀ ਮਰਜ਼ੀ ਦੇ ਨਾਲ ਵੱਧ ਤੋਂ ਵੱਧ ਹਾਰ ਸ਼ਿੰਗਾਰ ਕਰ। ਅਗਲੇ ਦੱਸ ਦਿੰਦੇ ਆ ਕਿ ਫਲਾਣੇ ਵਰਗਾ ਮੈਂ ਲੱਗਣਾ ਚਾਹੁੰਦਾ, ਫਲਾਣਾ ਸਟਾਰ, ਫਲਾਣਾ ਸਿੰਗਰ, ਫਲਾਣੀ ਹੀਰੋਇਨ। ਸੋ ਕੁਛ ਨਾ ਕੁਛ ਇੱਦਾਂ ਦਾ ਦੱਸਦੇ ਆ ਅਤੇ ਫਿਰ ਉਹਨਾਂ ਦਾ ਚਿੱਤਰ ਉਸ ਤਰੀਕੇ ਦਾ ਬਣਾ ਦਿੱਤਾ ਜਾਂਦਾ। ਇਹ ਇੱਕ ਹੈਰਾਨੀ ਦੀ ਗੱਲ ਸੀ ਕਿ ਸਭ ਤੋਂ ਮਹਿੰਗਾ ਚਿੱਤਰ ਉਹ ਆ ਜਿਹੜੇ ਉਹ ਲੋਕ ਅਸਲੀਅਤ ਦੇ ਵਿੱਚ ਖੁਦ ਹਨ ਹੀ ਨਹੀਂ, ਉਹ ਕਿਸੇ ਹੋਰ ਵਰਗਾ ਦੇਖਣਾ ਚਾਹੁੰਦੇ ਨੇ ਅਤੇ ਉਹਦਾ ਉਹ ਸਭ ਤੋਂ ਵੱਧ ਹਰਜਾਨਾ ਭਰਦੇ ਨੇ, ਸਭ ਤੋਂ ਵੱਧ ਮਿਹਨਤਾਨਾ ਦਿੰਦੇ ਨੇ। ਸ਼ਾਇਦ ਬੜਿਆਂ ਦੇ ਮਨ ਦੇ ਵਿੱਚ ਆਇਆ ਹੋਵੇ ਕਿ ਇੱਦਾਂ ਦਾ ਆਰਟਿਸਟ ਕਿੱਥੇ ਮਿਲਦਾ, ਇੱਦਾਂ ਦਾ ਬੰਦਾ ਕਿੱਥੇ ਮਿਲਦਾ ਜਿਹੜਾ ਇੱਦਾਂ ਦੀਆਂ ਤਸਵੀਰਾਂ ਬਣਾਉਂਦਾ। ਅਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਤੁਸੀਂ ਉਹਨੂੰ ਜਾਣਦੇ, ਜੇ ਮੈਂ ਨਾਂ ਲਊਂਗਾ ਤਾਂ ਸ਼ਾਇਦ ਤੁਸੀਂ ਜਾਣ ਜਾਓਗੇ। ਅਤੇ ਜੇ ਮੈਂ ਇਹ ਕਹਾਂ ਕਿ ਮੇਰੇ ਨਾਲੋਂ ਵੀ ਵੱਧ ਤੁਸੀਂ ਉਹਨੂੰ ਜ਼ਿਆਦਾ ਜਾਣਦੇ ਹੋ ਅਤੇ ਤਾਂ ਵੀ ਹੈਰਾਨੀ ਵਾਲੀ ਗੱਲ ਹੈ। ਅਤੇ ਜੇ ਮੈਂ ਇਹ ਕਹਾਂ ਕਿ ਜਿੰਨੇ ਵੀ ਇਸ ਟਾਈਮ ਸੁਣ ਰਹੇ ਨੇ ਉਹ ਸਾਰੇ ਪਰਸਨਲੀ ਇੱਕ ਦੂਸਰੇ ਤੋਂ ਬਿਹਤਰ ਉਹਨੂੰ ਜਾਣਦੇ ਨੇ ਤਾਂ ਇਹ ਵੀ ਕੋਈ ਹੈਰਾਨੀ ਵਾਲੀ ਗੱਲ ਨਹੀਂ, ਕਿਉਂਕਿ ਉਹ ਚਿੱਤਰਕਾਰ ਤੁਸੀਂ ਖੋ ਦਿਓ, ਉਹ ਆਰਟਿਸਟ ਤੁਸੀਂ ਖੋ ਦਿਓ।
ਅਸੀਂ ਆਪੋ ਆਪਣੇ ਚਿੱਤਰ ਦੇ ਆਰਟਿਸਟ ਹਾਂ। ਅਤੇ ਜੇ ਆਪਾਂ ਆਪਣੇ ਆਪ ਦੀ ਇੰਟਰਵਿਊ ਕਰੀਏ ਤਾਂ ਸਾਨੂੰ ਅੰਦਰੋਂ ਇਸ ਚੀਜ਼ ਦਾ ਜਵਾਬ ਵੀ ਮਿਲ ਜੂਗਾ। ਅਸੀਂ ਜਿੱਦਾਂ ਦੇ ਹੁੰਦੇ ਹਾਂ ਉੱਦਾਂ ਦੇ ਅਸੀਂ ਬਣਨਾ ਨਹੀਂ ਚਾਹੁੰਦੇ, ਉੱਦਾਂ ਦੇ ਅਸੀਂ ਦਿਖਣਾ ਨਹੀਂ ਚਾਹੁੰਦੇ ਜੋ ਰੱਬ ਨੇ ਸਾਨੂੰ ਬਣਾ ਕੇ ਭੇਜਿਆ। ਅਜੋਕੇ ਸਮੇਂ ਦੀ ਸੱਚਾਈ ਆ ਕਿ ਆਪਾਂ ਉੱਦਾਂ ਦੇ ਨਹੀਂ ਦਿਖਣਾ ਚਾਹੁੰਦੇ। ਉਹਨੇ ਜਿੱਦਾਂ ਦਾ ਬਣਾਇਆ ਸ਼ਾਇਦ ਬਹੁਤ ਵਧੀਆ ਬਣਾ ਕੇ ਭੇਜਿਆ, ਆਪਣੀ ਵੱਲੋਂ ਉਸ ਕੁਦਰਤ ਨੇ ਸਾਨੂੰ ਸਭ ਤੋਂ ਬਿਹਤਰ ਬਣਾ ਕੇ ਭੇਜਿਆ। ਕਹਿੰਦੇ ਨੇ ਹਰ ਇੱਕ ਇਨਸਾਨ ਨੂੰ ਜਦੋਂ ਬਣਾਇਆ ਤਾਂ ਰੱਬ ਨੇ ਕੰਨ ਦੇ ਵਿੱਚ ਕਿਹਾ ਸੀ ਤੇਰੇ ਤੋਂ ਸੋਹਣਾ ਹੋਰ ਕੋਈ ਨਹੀਂ ਬਣਾਇਆ, ਇਹ ਵਾਲਾ ਇੱਕ ਮਲਾਲ ਦੇ ਕੇ ਭੇਜਿਆ ਸੀ। ਪਰ ਅਜੋਕੇ ਸਮੇਂ ਦੇ ਵਿੱਚ ਲੱਗਦਾ ਕਿ ਜਾਂ ਤਾਂ ਰੱਬ ਇਹ ਗੱਲ ਕਹਿਣਾ ਭੁੱਲ ਜਾਂਦਾ ਅਤੇ ਜਾਂ ਫਿਰ ਇਨਸਾਨ ਨੂੰ ਲੱਗਦਾ ਕਿ ਨਹੀਂ ਉਹਦੇ ਕੋਲ ਕਮੀ ਪੇਸ਼ੀ ਰਹਿ ਗਈ ਹੈ, ਮੈਂ ਥੋੜ੍ਹਾ ਜਿਹਾ ਹੋਰ ਇਹਦੇ ਵਿੱਚ ਨਿਖਾਰ ਕਰਾਂ। ਸੋ ਤਿੰਨ ਤਰ੍ਹਾਂ ਦੇ ਚਿੱਤਰ ਆਪਾਂ ਵੀ ਘੜਦੇ ਹਾਂ ਆਪਣੇ ਆਪ ਦੇ, ਜੋ ਅਸੀਂ ਅਸਲੀਅਤ ਦੇ ਵਿੱਚ ਹਾਂ ਉਹੀ ਰਹਿ ਕੇ ਬਹੁਤ ਘੱਟ ਖੁਸ਼ ਹਾਂ। ਅਤੇ ਦੂਸਰੇ ਨੰਬਰ ਦੇ ਉੱਤੇ ਉਹ ਲੋਕ ਨੇ ਜਿਹੜੇ ਥੋੜ੍ਹਾ ਬਹੁਤਾ ਟੱਚ ਅਪ ਜਿਹਾ ਕਰਦੇ ਰਹਿੰਦੇ, ਬਹੁਤ ਜ਼ਿਆਦਾ ਲੰਮਾ ਚੌੜਾ ਫਰਕ ਨਹੀਂ ਪਾਉਂਦੇ। ਹਾਂ ਇੰਨਾ ਜ਼ਰੂਰ ਆ ਕਿ ਉਹ ਜੋ ਹਨ ਆਸਾਨੀ ਦੇ ਨਾਲ ਪਛਾਣੇ ਜਾਂਦੇ ਨੇ ਕਿ ਇਹੋ ਹੀ ਆ। ਹਾਂ ਥੋੜ੍ਹਾ ਜਿਹਾ ਫਰਕ ਪਾ ਲਿਆ, ਆਹ ਵਾਲ ਅੱਜ ਛੋਟੇ ਕੱਟ ਲਏ, ਵੱਡੇ ਕੱਟ ਲਏ, ਲੰਮੇ ਰੱਖ ਲਏ, ਕੱਪੜੇ ਬਦਲ ਲਏ, ਸੋ ਹਲਕਾ ਫੁਲਕਾ ਜਿਹਾ ਮੇਕਅਪ। ਪਰ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਵੱਡੀ ਭਰਮਾਰ ਉਹਨਾਂ ਲੋਕਾਂ ਦੀ ਆ ਜਿਹੜੇ ਚੰਗੀ ਤਰ੍ਹਾਂ ਤਿਆਰ ਹੋ ਲੈਣ ਅਤੇ ਪਛਾਣੇ ਨਹੀਂ ਜਾਂਦੇ। ਅੱਜ ਕੱਲ੍ਹ ਭਰਮਾਰ ਉਹਨਾਂ ਲੋਕਾਂ ਦੀ ਆ ਜਿਹੜੇ ਦੂਸਰਿਆਂ ਵਰਗਾ ਦਿਖਣਾ ਚਾਹੁੰਦੇ ਨੇ, ਉਹਨਾਂ ਨੇ ਮਨ ਦੇ ਵਿੱਚ ਕੋਈ ਨਾ ਕੋਈ ਕਰੈਕਟਰ ਧਾਰਿਆ ਹੁੰਦਾ ਅਤੇ ਫਿਰ ਉਹਦੀ ਰੀਸ ਕਰਦੇ ਨੇ। ਅੱਜ ਕੱਲ੍ਹ ਭਰਮਾਰ ਉਹਨਾਂ ਲੋਕਾਂ ਦੀ ਆ ਜੇਕਰ ਉਹ ਆਪਣੇ ਲੀੜੇ ਕੱਪੜੇ ਆਪਣਾ ਮੇਕਅਪ ਉਤਾਰ ਦੇਣ ਤਾਂ ਸ਼ਾਇਦ ਪਛਾਣੇ ਨਾ ਜਾਣ। ਪਤਾ ਨਹੀਂ ਕਿਉਂ ਅਜੋਕੇ ਇਨਸਾਨ ਨੂੰ ਇਸ ਚੀਜ਼ ਦੇ ਵਿੱਚ ਖੁਸ਼ੀ ਮਿਲ ਰਹੀ, ਜੋ ਰੱਬ ਨੇ ਸਾਨੂੰ ਬਣਾਇਆ ਵਾ, ਜੋ ਕੁਦਰਤ ਨੇ ਸਾਨੂੰ ਬਣਾਇਆ ਉਸ ਦੇ ਵਿੱਚ ਸਾਨੂੰ ਸੰਤੁਸ਼ਟੀ ਨਹੀਂ ਹੈ। ਜੋ ਉਹਨੇ ਸਾਨੂੰ ਨੈਣ ਨਕਸ਼ੇ ਦਿੱਤੇ ਨੇ ਉਹਦੇ ਵਿੱਚ ਸਾਡੀ ਸੰਤੁਸ਼ਟੀ ਨਹੀਂ ਹੈ। ਜੋ ਉਹਨੇ ਸਾਨੂੰ ਰੰਗ ਰੂਪ ਦਿੱਤਾ ਉਹਦੇ ਵਿੱਚ ਸਾਡੀ ਸੰਤੁਸ਼ਟੀ ਨਹੀਂ ਹੈ। ਜੋ ਉਹਨੇ ਸਾਨੂੰ ਕੱਦ ਕਾਠ ਦਿੱਤਾ, ਜਿੱਦਾਂ ਦੇ ਸਾਨੂੰ ਵਾਲ ਦਿੱਤੇ ਨੇ, ਜਿੱਦਾਂ ਦਾ ਉਹ ਸੰਸਾਰ ਨੂੰ ਦਿੱਤਾ, ਨਹੀਂ ਉਹਦੇ ਵਿੱਚ ਸੰਤੁਸ਼ਟੀ ਨਹੀਂ ਹੈ।

0: ਕਿਸੇ ਨੂੰ ਲੱਗਦਾ ਮੇਰੇ ਚਿਹਰੇ 'ਤੇ ਵਾਲ ਹੀ ਬੇਲੋੜੇ ਉੱਗ ਆਏ ਨੇ। ਇਨਸਾਨ ਹਰ ਇੱਕ ਉਹ ਯਤਨ ਲਾਉਂਦਾ ਕਿ ਮੈਂ ਜੋ ਹਾਂ ਉਹ ਮੈਂ ਦਿਖਾਈ ਨਾ। ਅਸੀਂ ਸਾਰਿਆਂ ਨੇ ਆਪੋ ਆਪਣੇ ਕਰੈਕਟਰ ਚੁਣ ਕੇ ਰੱਖੇ ਨੇ, ਅਸੀਂ ਚਾਹੁੰਦੇ ਹਾਂ ਕਿ ਉੱਦਾਂ ਦਾ ਬਣ ਜਾਈਏ। ਸੋ ਹੁਣ ਸ਼ਾਇਦ ਤੁਹਾਨੂੰ ਵੀ ਲੱਗ ਰਿਹਾ ਹੋਵੇ ਕਿ ਉਹ ਆਰਟਿਸਟ ਤੁਸੀਂ ਆਪ ਹੀ ਹੋ। ਜੋ ਆਪਾਂ ਹਾਂ, ਜਿੱਦਾਂ ਦੇ ਆਪਾਂ ਹਾਂ, ਉਹਦੇ ਵਿੱਚ ਸਾਡੀ ਸੰਤੁਸ਼ਟੀ ਨਹੀਂ, ਅਤੇ ਜਦੋਂ ਇਸੇ ਚੀਜ਼ ਦੇ ਵਿੱਚ ਹੀ ਸੰਤੁਸ਼ਟੀ ਨਹੀਂ, ਤੁਹਾਡੀ ਆਪੇ ਦੇ ਵਿੱਚ ਸੰਤੁਸ਼ਟੀ ਨਹੀਂ, ਤਾਂ ਕਹਿੰਦੇ ਨੇ ਕਿ ਫਿਰ ਹੋਰ ਕਿਸੇ ਵੀ ਚੀਜ਼ ਦੇ ਵਿੱਚ ਤੁਹਾਡੀ ਸੰਤੁਸ਼ਟੀ ਨਹੀਂ ਹੋ ਸਕਦੀ। ਜਦੋਂ ਇਨਸਾਨ ਆਪਣੇ ਆਪ ਤੋਂ ਹੀ ਸੰਤੁਸ਼ਟ ਨਹੀਂ, ਆਪਣੀ ਦਿੱਖ ਤੋਂ ਜਿਹੜਾ ਇਨਸਾਨ ਸੰਤੁਸ਼ਟ ਨਹੀਂ, ਉਹ ਆਪਣੀ ਕਮਾਈ ਤੋਂ ਵੀ ਕਿੱਦਾਂ ਸੰਤੁਸ਼ਟ ਹੋ ਸਕਦਾ, ਉਹ ਆਪਣੀ ਸੰਤਾਨ ਤੋਂ ਵੀ ਕਿੱਦਾਂ ਸੰਤੁਸ਼ਟ ਹੋ ਸਕਦਾ, ਉਸ ਰੱਬ ਦੀਆਂ ਮਿਲੀਆਂ ਢੇਰ ਨਿਆਮਤਾਂ ਤੋਂ ਵੀ ਕਿੱਦਾਂ ਸੰਤੁਸ਼ਟ ਹੋ ਸਕਦਾ, ਉਹ ਇਸ ਸਮਾਜ ਤੋਂ ਸੰਤੁਸ਼ਟ ਕਿਵੇਂ ਹੋ ਸਕਦਾ, ਇਸ ਚੱਲ ਰਹੀ ਰਾਜਨੀਤੀ ਤੋਂ ਕਿੱਦਾਂ ਸੰਤੁਸ਼ਟ ਹੋ ਸਕਦਾ, ਉਹ ਆਪਣੇ ਧਰਮ ਤੋਂ ਕਿੱਦਾਂ ਸੰਤੁਸ਼ਟ ਹੋ ਸਕਦਾ। ਉਹ ਹਰ ਇੱਕ ਚੀਜ਼ ਦੇ ਉੱਤੇ ਸਵਾਲ ਉਠਾਊਗਾ। ਜਿਹੜਾ ਆਪਣੇ ਆਪ ਨੂੰ ਬਦਲਣ ਦੀ ਬਿਰਤੀ ਰੱਖਦਾ, ਉਹ ਹਰ ਇੱਕ ਚੀਜ਼ ਨੂੰ ਆਪਣੇ ਮੁਤਾਬਿਕ ਢਾਲ ਕੇ ਫਿਰ ਵਰਤਣ ਦੀ ਬਿਰਤੀ ਰੱਖੂਗਾ। ਉਹ ਚਾਹੂਗਾ ਕਿ ਸਾਰਾ ਕੁਛ ਮੇਰੇ ਮੁਤਾਬਿਕ ਚੱਲੇ, ਕਿਉਂਕਿ ਗੱਲ ਇੱਕ ਪਾਸੋਂ ਸ਼ੁਰੂ ਹੁੰਦੀ ਹੈ, ਉੱਥੇ ਖਤਮ ਨਹੀਂ ਹੋ ਜਾਂਦੀ। ਜੇ ਕਹਾਣੀ ਸਿਰਫ ਇੰਨੀ ਕੁ ਹੋਵੇ ਤਾਂ ਫਿਰ ਸ਼ਾਇਦ ਇੰਨਾ ਖਲਾਰਾ ਨਾ ਪਵੇ, ਫਿਰ ਕਿਸੇ ਨੂੰ ਕੋਈ ਕਿਸੇ ਕਿਸਮ ਦਾ ਕੋਈ ਇਤਰਾਜ਼ ਨਹੀਂ, ਕਿਉਂਕਿ ਕੋਈ ਫਰਕ ਨਹੀਂ ਪੈਂਦਾ। ਪਰ ਫਰਕ ਉੱਥੇ ਜਾ ਕੇ ਪੈਂਦਾ ਜਦੋਂ ਇਨਸਾਨ ਹਰ ਇੱਕ ਆਸ ਪਾਸ ਦੀ ਸ਼ੈਅ ਨੂੰ ਬਦਲਣ ਦੀ ਕੋਸ਼ਿਸ਼ ਕਰਦਾ, ਅਤੇ ਉਸ ਬਦਲਣ ਦੇ ਵਿੱਚ ਕਈ ਵਾਰੀ ਆਪਾਂ ਗਲਤ ਵੀ ਬਦਲਦੇ ਨੇ, ਕਿਉਂਕਿ ਆਪਾਂ ਆਖਿਰਕਾਰ ਇਨਸਾਨ ਹਾਂ, ਰੱਬ ਨਹੀਂ। ਸਾਰਾ ਕੁਛ ਆਪਾਂ ਬਦਲਣਾ ਚਾਹੁੰਦੇ ਹਾਂ ਜੋ ਆਸ ਪਾਸ ਸਾਡੇ ਕੁਦਰਤ ਨੇ ਬਣਾਇਆ। ਸ਼ੁਰੂਆਤ ਆਪਣੇ ਆਪ ਤੋਂ ਕਰ ਲਈ ਦੀ। ਆਸ ਕਰਦੇ ਹਾਂ ਕਿ ਕਹਾਣੀ ਤੁਹਾਨੂੰ ਆਪਣੀ ਆਪਣੀ ਲੱਗੀ ਹੋਏਗੀ। ਕੋਸ਼ਿਸ਼ ਇਹ ਹੋਈ ਕਿ ਜੋ ਆਪਾਂ ਹਾਂ, ਜਿੱਦਾਂ ਦੇ ਆਪਾਂ ਹਾਂ, ਉਹਦੇ ਵਿੱਚ ਸਾਨੂੰ ਰੱਬ ਸੰਤੁਸ਼ਟੀ ਦੇਵੇ। ਆਪਣੀਆਂ ਅਰਦਾਸਾਂ ਦੇ ਵਿੱਚ ਇਹ ਚੀਜ਼ਾਂ ਸ਼ਾਮਿਲ ਕਰੀਏ ਕਿ ਜਿੱਦਾਂ ਦੇ ਆਪਾਂ ਹਾਂ, ਜੋ ਸਾਨੂੰ ਉਹਨੇ ਬਣਾਇਆ ਬਹੁਤ ਬਿਹਤਰ ਬਣਾ ਕੇ ਭੇਜਿਆ, ਇਸ ਤੋਂ ਬਿਹਤਰ ਹੋਰ ਕੁਛ ਨਹੀਂ ਹੋ ਸਕਦਾ। ਹਾਂ, ਆਪਣੇ ਆਪ ਦਾ ਖਿਆਲ ਰੱਖਣਾ, ਆਪਣੇ ਆਪ ਦਾ ਹਾਰ ਸ਼ਿੰਗਾਰ ਕਰਨਾ ਇੱਕ ਹੱਦ ਤੱਕ ਬਿਲਕੁਲ ਠੀਕ, ਪਰ ਜਦੋਂ ਇਨਸਾਨ ਨੂੰ ਇਹ ਲੱਗਣਾ ਸ਼ੁਰੂ ਹੋ ਜਾਵੇ ਕਿ ਨਹੀਂ, ਉਹਨੂੰ ਜੋ ਨੈਣ ਨਕਸ਼ ਜੋ ਰੰਗ ਰੂਪ ਦਿੱਤਾ ਗਿਆ ਉਹ ਸਹੀ ਨਹੀਂ, ਤੇ ਫਿਰ ਖਲਾਰਾ ਸ਼ੁਰੂ ਹੋ ਜਾਂਦਾ। ਇਹ ਖਲਾਰਾ ਦੂਰ ਤੱਕ ਜਾਂਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਤੇ ਬੇਨਤੀ ਇਹ ਹੋਈ ਕਿ ਤੁਸੀਂ ਜੋ ਹੋ, ਜਿੱਦਾਂ ਦੇ ਹੋ, ਬਹੁਤ ਸੋਹਣੇ ਹੋ, ਉਹਨੇ ਤੁਹਾਨੂੰ ਬਹੁਤ ਵਧੀਆ ਬਣਾਇਆ, ਤੇ ਉਹਦੇ ਵਿੱਚ ਸਾਡੀ ਸੰਤੁਸ਼ਟੀ ਚਾਹੀਦੀ ਹੈ। ਫਿਰ ਹਰ ਇੱਕ ਚੀਜ਼ ਦੇ ਵਿੱਚ ਤੁਹਾਨੂੰ ਸੰਤੁਸ਼ਟੀ ਮਿਲਣੀ ਸ਼ੁਰੂ ਹੋ ਜਾਊਗੀ, ਫਿਰ ਤੁਹਾਨੂੰ ਆਪਣੀ ਨੌਕਰੀ ਵੀ ਚੰਗੀ ਲੱਗਣੀ ਸ਼ੁਰੂ ਹੋ ਜਾਊਗੀ, ਫਿਰ ਤੁਹਾਨੂੰ ਲੱਗੂਗਾ ਕਿ ਤੁਹਾਡੇ ਬੱਚੇ ਵੀ ਬੜੇ ਆਗਿਆਕਾਰ ਹੋ ਗਏ ਨੇ, ਫਿਰ ਤੁਹਾਨੂੰ ਲੱਗੂਗਾ ਕਿ ਸਮਾਜ ਵੀ ਬਹੁਤ ਸੋਹਣਾ, ਇਹ ਸਾਰੇ ਲੋਕ ਤੁਹਾਨੂੰ ਲੱਗੂਗਾ ਕਿ ਮੇਰੇ ਮਦਦਗਾਰ ਨੇ, ਰਿਸ਼ਤੇਦਾਰ ਵੀ ਤੁਹਾਨੂੰ ਚੰਗੇ ਲੱਗਣਗੇ, ਤੇ ਫਿਰ ਬਹੁਤ ਸਾਰਾ ਤੁਹਾਡਾ ਸਮਾਂ ਵੀ ਬਚ ਜਾਊਗਾ। ਬੜਾ ਸਾਰਾ ਸਮਾਂ ਬਚਾ ਕੇ ਤੁਸੀਂ ਕਿਤੇ ਸਮਾਜ ਦੇ ਕੋਈ ਧਰਮ ਕਰਮ ਦੇ ਕੰਮਾਂ 'ਚ ਵੀ ਲਾ ਪਾਓਗੇ, ਕਿਉਂਕਿ ਅਜੋਕਾ ਇਨਸਾਨ ਕਹਿੰਦੇ ਨੇ ਕਿ ਜ਼ਿਆਦਾਤਰ ਸਮਾਂ ਆਪਣਾ ਆਪਣੇ ਆਪ ਨੂੰ ਬਦਲਣ 'ਤੇ ਹੀ ਵਿਅਰਥ ਗਵਾ ਰਿਹਾ, ਅਤੇ ਫਿਰ ਉਹ ਇਹ ਦੋਸ਼ ਦਿੰਦਾ ਕਿ ਟ੍ਰੈਫਿਕ ਬਹੁਤ ਹੋ ਗਈ ਆ, ਸਮਾਂ ਕਿੱਥੇ ਬਚਦਾ, ਸੌਣ ਲਈ ਟਾਈਮ ਨਹੀਂ ਬਚਦਾ। ਇੱਦਾਂ ਦੀਆਂ ਢੇਰ ਸਾਰੀਆਂ ਆਪਾਂ ਕੰਪਲੇਂਟਸ ਕਰਦੇ ਹਾਂ, ਅਤੇ ਹੱਲ ਉਹਨਾਂ ਦਾ ਕਿਸੇ ਹੋਰ ਕੋਲ ਨਹੀਂ, ਤੁਹਾਡੇ ਆਪਣੇ ਕੋਲ। ਅਤੇ ਜੇ ਕਿਸੇ ਨੂੰ ਸਮਝ ਲੱਗੇ ਤਾਂ ਜ਼ਰੂਰ ਆਪਣੀਆਂ ਮੁਸੀਬਤਾਂ ਦਾ ਹੱਲ ਆਪ ਕਰ ਲੈਣਾ ਚਾਹੀਦਾ। ਧੰਨਵਾਦ।
1: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ, ਉਹ ਮੂਵੀ ਜਿਹਦੀ ਚੋਰੀ ਨੇ ਬ੍ਰੇਨ ਰੋਟ ਕੀਤਾ।
2: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
3: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
1: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
4: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ।

0: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
1: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
0: ਜਾਂ 90-77-97-33
1: ਜਾਂ ਈਮੇਲ info@vyimmigration.com.au।
0: ਯਾਦ ਰੱਖੋ 9077-9733।
1: VY Immigration and Education Consultant.
0: Har kadam tuade naal.
2: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
2: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।

0: ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
4: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ?
5: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
6: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ। ਰੈਡੀ ਸੈਟ ਗੋ ਚੈਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਸਟਨ ਫੋਰਡ, ਰੈਡੀ ਸੈਟ ਫੋਰਡ।
7: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, ਮਿਲਟਨ।
8: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
9: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
10: ਸੋਨਾ ਚਾਹੀਦਾ?
11: ਭਰੋਸਾ ਚਾਹੀਦਾ?
10: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
12: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ।
1: ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਓਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
11: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
11: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
12: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਆਸਟ੍ਰੇਲੀਆ ਦੇਸ਼ ਜਿੱਥੇ ਅਸੀਂ ਰਹਿੰਦੇ ਹਾਂ, ਇਸ ਦੇਸ਼ ਦੀ ਸਿਆਸਤ, ਇਸ ਦੇਸ਼ ਦੇ ਇਤਿਹਾਸ, ਇਸ ਦੇਸ਼ ਦੇ ਮੌਜੂਦਾ ਵਰਤਮਾਨ ਦੇ ਵਿੱਚ ਹਾਲਾਤ ਅਤੇ ਇਸ ਦੇਸ਼ ਦੀ ਭਵਿੱਖਬਾਣੀ, ਇਹ ਸਾਰੀਆਂ ਚੀਜ਼ਾਂ ਨੂੰ ਸਮਝਣਾ ਔਰ ਇਹਦੇ 'ਤੇ ਜਾਣਨਾ ਔਰ ਇਹਦੇ ਨਾਲ ਜੁੜੀ ਹੋਈ ਕਿਤੋਂ ਵੀ ਕੋਈ ਵੀ ਤੁਹਾਨੂੰ ਜਾਣਕਾਰੀ ਮਿਲਦੀ ਹੈ ਹਾਸਲ ਕਰ ਲਿਆ ਕਰੋ, ਜ਼ਰੂਰੀ ਹੁੰਦੀ ਹੈਗੀ। ਉਦਾਹਰਣ ਦੇ ਤੌਰ ਦੇ ਉੱਤੇ ਨਿਊ ਗਾਰਡ ਨਾਮ ਦੇ ਇੱਕ ਅਦਾਰੇ ਦੇ ਬਾਰੇ ਤੁਹਾਡੇ ਨਾਲ ਬੜੇ ਚਿਰ ਪਹਿਲਾਂ ਕਿਸੇ ਐਪੀਸੋਡ ਦੇ ਵਿੱਚ, ਜਦੋਂ ਪ੍ਰੋਗਰਾਮ ਦਾ ਨਾਂ ਨਿਊਜ਼ ਐਂਡ ਵਿਊਜ਼ ਹੁੰਦਾ ਸੀ, ਤਾਂ ਇੱਕ ਸਾਂਝ ਪਾਈ ਸੀ। ਆਸਟ੍ਰੇਲੀਆ ਦੀ ਫਾਸਿਸਟ ਆਈਡੀਓਲੋਜੀ ਨੂੰ ਸਮਝਣਾ ਬਹੁਤ ਜ਼ਰੂਰੀ ਹੈਗਾ। ਕਿਉਂ? ਕਿਉਂਕਿ ਅੱਗੇ ਚੱਲ ਕੇ ਤੁਹਾਨੂੰ ਮੈਂ ਦੱਸਦਾ, ਉਹਦੇ ਕੁਛ ਇੱਕ ਵਜੂਹਾਤ ਨੇ। ਫੋਰ ਐਗਜ਼ਾਮਪਲ, ਜਦੋਂ ਫਾਸਿਸਟ ਆਈਡੀਓਲੋਜੀ ਦੀ ਗੱਲ ਕਰਦੇ ਹਾਂ ਤਾਂ ਕਹਿੰਦੇ ਹਾਂ ਕਿ ਅਸੀਂ ਅਕਸਰ ਇਹ ਕਹਿ ਦਿੰਦੇ ਹਾਂ ਕਿ ਐਬੋਰੀਜਨਲ ਦੀ ਧਰਤੀ ਹੈ, ਇੱਥੇ ਬ੍ਰਿਟਿਸ਼ਰਸ ਨੇ ਆ ਕੇ ਕਬਜ਼ਾ ਲਿਆ ਅਤੇ ਉਹ ਵੀ ਤਾਂ ਮਾਈਗ੍ਰੈਂਟ ਹੀ ਹੈਗੇ ਨੇ। ਨਹੀਂ, ਇੱਦਾਂ ਨਹੀਂ ਹੈ, ਇਹ ਟਰੱਸਟ ਮੀ, ਇਹ ਇੱਦਾਂ ਨਹੀਂ ਹੈ। ਸਾਰੀ ਕਹਾਣੀ ਬਹੁਤ ਸ਼ਾਰਟਕੱਟ 'ਚ ਤੁਸੀਂ ਸਮਝੀਏ ਅਤੇ ਬਹੁਤ ਸ਼ਾਰਟਕੱਟ ਦੇ ਵਿੱਚ ਇਹਦੀ ਬਹਿਸ ਕਰਨ ਲੱਗ ਜਾਂਦੇ ਆਪਾਂ। ਜਿਹੜੀ ਮਾਈਗ੍ਰੈਂਟ ਗਰੁੱਪ ਨੇ ਜਾਂ ਜਿਹੜੇ ਐਬੋਰੀਜਨਲ ਟੋਰਸਟ੍ਰੇਟ ਆਈਲੈਂਡਰ ਲੋਕ ਹੈਗੇ ਨੇ, ਅਤੇ ਉਹਦੇ ਵਿਚਕਾਰ ਦੀ ਜਿਹੜੀ ਕੜੀ ਹੈ ਉਹਨੂੰ ਸੈਟਲਰਸ ਯਾਨੀ ਕਿ ਬਸਤੀਵਾਦ ਦੇ ਲੋਕ ਜਿਹੜੇ ਹੈਗੇ ਨੇ, ਉਹਨਾਂ ਦੀ ਆਪਣੀ ਇੱਕ ਸਟੋਰੀ ਹੈ। ਨਾ ਤਾਂ ਅਸੀਂ ਐਬੋਰੀਜਨਲ ਇਤਿਹਾਸ ਨੂੰ ਚੰਗੀ ਤਰ੍ਹਾਂ ਸਮਝ ਸਕੇ ਹਾਂ, ਪੜ੍ਹ ਸਕੇ ਹਾਂ, ਅਤੇ ਨਾ ਹੀ ਸੈਟਲਰਸ ਦੀ ਕਹਾਣੀਆਂ ਨੂੰ ਜਾਣ ਸਕੇ ਹੈਗੇ। ਪਰ ਇਸ ਸਾਰੇ ਦੇ ਦਰਮਿਆਨ ਉਹ ਸੈਟਲਰਸ ਜਿਹੜੇ ਖੁਦ ਨੂੰ ਆਸਟ੍ਰੇਲੀਆ ਦੀ ਇਸ ਧਰਤੀ ਨੂੰ ਸਥਾਪਿਤ ਕਰਨ ਦਾ ਦਾਅਵਾ ਕਰਦੇ ਨੇ ਜਾਂ ਇਸ ਦੀ ਨੀਂਹ ਰੱਖਣ ਦਾ ਦਾਅਵਾ ਕਰਦੇ ਨੇ, ਅਤੇ ਕਹਿੰਦੇ ਨੇ ਕਿ ਐਬੋਰੀਜਨਲ ਉਸ ਤੋਂ ਪਹਿਲਾਂ ਉਹ ਆਸਟ੍ਰੇਲੀਆ ਨਾਮ ਦੀ ਇਸ ਜ਼ਮੀਨ ਦੇ ਉੱਤੇ ਰਹਿ ਜ਼ਰੂਰ ਰਹੇ ਸੀ, ਜੀ ਨਹੀਂ ਸੀ ਰਹੇ। ਇਸ ਨੂੰ ਇੱਕ ਦੇਸ਼ ਬਣਾਉਣ ਦਾ ਔਰ ਇਸ ਨੂੰ ਇੱਕ ਰਹਿਣ ਲਾਇਕ ਥਾਂ ਬਣਾਉਣ ਦਾ ਜਿਹੜਾ ਜ਼ਿੰਮਾ ਉਹ ਸੈਟਲਰਸ ਦੇ ਕੋਲ ਜਾਂ ਫਿਰ ਬਸਤੀਵਾਦ ਦੇ ਜਿਹੜੇ ਉਹ ਲੋਕ ਨੇ ਉਹਨਾਂ ਦੇ ਉੱਤੇ ਆਉਂਦਾ ਹੈਗਾ। ਉਸ ਤੋਂ ਪਹਿਲਾਂ ਕੋਨਵਿਕਟਸ ਦਾ ਵੀ ਇੱਕ ਆਪਣਾ ਇਤਿਹਾਸ ਹੈ, ਯਾਨੀ ਇਹ ਜਿਹੜੇ ਸੈਟਲਰ ਸੀ ਉਸ ਤੋਂ ਪਹਿਲਾਂ ਕੋਨਵਿਕਟਸ ਨੂੰ ਕਿੱਦਾਂ ਲੈ ਕੇ ਆਉਂਦੇ ਹੈਗੇ ਨੇ, ਅਤੇ ਇਸ ਸਾਰੇ ਕਾਸੇ ਦੇ ਦਰਮਿਆਨ ਇਹ ਜਿਹੜੀ ਸਮਾਜ ਦੀ ਇੱਕ ਉਥਲ ਪੁਥਲ ਹੈਗੀ ਆ ਔਰ ਉਸ ਦੇ ਵਿੱਚ ਇੱਕ ਚੈੱਕਸ ਐਂਡ ਬੈਲੈਂਸ ਜਿਵੇਂ ਕਹਿੰਦੇ ਹੁੰਦੇ ਹਾਂ ਜ਼ਰੂਰੀ ਹੋਣੇ ਚਾਹੀਦੇ ਨੇ, ਕਿਉਂਕਿ ਸ਼ੁਰੂ ਤੋਂ ਹੀ ਦੇਖਦੇ ਆ ਰਹੇ ਹਾਂ ਅਸੀਂ ਇਨਸਾਨ ਦੀ ਹੋਂਦ ਤੋਂ ਲੈ ਕੇ ਕਿ ਜਦੋਂ ਇਨਸਾਨ ਜੰਗਲਾਂ ਦੇ ਵਿੱਚ ਰਹਿੰਦਾ ਸੀ ਅਤੇ ਉਦੋਂ ਵੀ ਕਬੀਲੇ ਜਾਂ ਅਲੱਗ ਅਲੱਗ ਹਿੱਸੇ ਬਣਨ ਲੱਗ ਪਏ ਸੀ, ਅਤੇ ਉਹਨਾਂ ਕਬੀਲਿਆਂ ਦਾ ਕੋਈ ਨਾ ਕੋਈ ਸਰਦਾਰ, ਕੋਈ ਨਾ ਕੋਈ ਉਹਦਾ ਨੇਤਾ ਹੁੰਦਾ ਸੀ। ਉਹ ਨੇਤਾ ਜਾਂ ਉਹ ਧੜਾ ਜਿਹੜਾ ਉਹਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੁੰਦਾ। ਉਹ ਇਸ ਕਰਕੇ ਵੀ ਜ਼ਰੂਰੀ ਹੁੰਦਾ ਤਾਂ ਕਿ ਜਿਹੜਾ ਇੱਕ ਡਿਸਿਪਲਿਨ ਬਣਿਆ ਰਹਿ ਸਕੇ, ਨਹੀਂ ਤਾਂ ਫਿਰ ਹੂਹਾ ਹਾਹਾ ਹੋ ਜਾਏਗੀ, ਚਾਰੇ ਪਾਸੇ ਹਾਹਾਕਾਰ ਹੋ ਜਾਏਗੀ, ਅਤੇ ਕੋਈ ਡਿਸਿਪਲਿਨ ਨਹੀਂ ਹੋਏਗਾ ਤਾਂ ਜੰਗਲ ਰਾਜ ਹੋ ਜਾਏਗਾ। ਜੰਗਲ ਯਾਨੀ ਕਿ ਜਿਵੇਂ ਜਾਨਵਰ ਇੱਕ ਦੂਸਰੇ ਨੂੰ ਮਾਰਦੇ ਰਹਿੰਦੇ ਨੇ ਅਤੇ ਕੋਈ ਤੈਅ ਨਹੀਂ ਕਰ ਪਾਉਂਦਾ ਕਿ ਅਸਲ ਦੇ ਵਿੱਚ ਕਿਹਦੀ ਅਗਵਾਈ ਦੇ ਵਿੱਚ ਰਹਿਣਾ। ਤਾਂ ਹੁਣ ਜੇ ਜੰਗਲ ਦੇ ਵਿੱਚ ਕੋਈ ਰਾਜਾ ਸ਼ੇਰ ਹੋਵੇ ਤਾਂ ਉਹ ਡਿਸਿਪਲਿਨ ਬਣਾ ਕੇ ਰੱਖਦਾ, ਇਹ ਕਿਹਾ ਜਾਂਦਾ ਪੁਰਾਣੀਆਂ ਕਹਾਣੀਆਂ 'ਚ। ਭੇੜੀਆ ਕਦੇ ਵੀ ਰਾਜਾ ਨਹੀਂ ਹੋ ਸਕਦਾ, ਕਿਉਂਕਿ ਭੇੜੀਏ ਇੱਕ ਹਰਡ ਨੂੰ ਹੀ ਲੀਡ ਕਰ ਸਕਦੇ ਨੇ, ਉਸ ਤੋਂ ਬਾਅਦ ਉਹ ਸਭ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ। ਅਤੇ ਹੁਣ ਜੇ ਕਿਸੇ ਦੇਸ਼ ਦਾ ਸਿਆਸਤਦਾਨ ਇੱਕ ਭੇੜੀਆ ਪ੍ਰਵਿਰਤੀ ਦਾ ਹੋਵੇ ਤਾਂ ਫਿਰ ਉਸ ਦੇਸ਼ ਦਾ ਕੂੜਾ ਕਬਾੜ ਹੀ ਹੁੰਦਾ। ਬਹੁਤ ਸਾਰੀਆਂ ਉਦਾਹਰਣਾਂ ਪਾਸਟ ਦੇ ਵਿੱਚ ਅਸੀਂ ਦੇਖ ਚੁੱਕੇ ਹਾਂ। ਇਸ ਕਰਕੇ ਕਿਸੇ ਸਿਆਣੇ ਸੁੱਕੜ ਬੰਦੇ ਦਾ ਗੱਦੀ 'ਤੇ ਬੈਠਣਾ ਬਹੁਤ ਜ਼ਰੂਰੀ ਹੈਗਾ। ਫਾਸਿਸਟ ਆਈਡੀਓਲੋਜੀ ਦੇ ਬਾਰੇ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਆਸਟ੍ਰੇਲੀਆ ਦੇ ਵਿੱਚ ਇੱਕ ਬੜੇ ਮਸ਼ਹੂਰ ਰਾਈਟਰ ਹੋਏ ਨੇ, ਵਿਲੀਅਮ ਬੇਲਬ੍ਰਿਜ। ਵਿਲੀਅਮ ਬੇਲਬ੍ਰਿਜ ਅਸਲ ਦੇ ਵਿੱਚ ਸਿਰਫ ਇੱਕ ਲੇਖਕ ਹੀ ਨਹੀਂ ਹੋਏ, ਸਿਆਸਤਦਾਨ ਜਾਂ ਸਿਆਸੀ ਥਿਊਰੀਜ਼ ਦੇ ਉੱਤੇ ਲਿਖਣ ਵਾਲੇ ਵੀ ਹੋਏ ਨੇ, ਪੋਇਟ ਵੀ ਰਹੇ ਹੈਗੇ ਨੇ, ਖੁਦ ਅਧਿਆਪਕ ਵੀ ਰਹੇ ਹੈਗੇ ਨੇ ਉਹ, ਅਤੇ ਬ੍ਰਿਸਬਨ ਦੇ ਗ੍ਰਾਮਰ ਸਕੂਲ ਤੋਂ ਪੜ੍ਹਦੇ ਨੇ, ਲੰਡਨ ਤੋਂ ਆਉਂਦੇ ਨੇ ਹਾਲਾਂਕਿ ਉਹ, ਬਾਅਦ ਦੇ ਵਿੱਚ ਉਹ ਫਿਰ ਕਿਸ ਤਰੀਕੇ ਦੇ ਨਾਲ ਜਾਂ ਉਹਨਾਂ ਦਾ ਪਰਿਵਾਰ ਜਿਹੜਾ ਲੰਡਨ ਤੋਂ ਆਉਂਦਾ ਅਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਕਿਵੇਂ ਉਹ ਸਥਾਪਿਤ ਹੁੰਦੇ ਹੈਗੇ ਨੇ, ਅਤੇ ਆਸਟ੍ਰੇਲੀਆ ਦਾ ਜਿਹੜਾ ਇੱਕ ਬਦਲ ਰਿਹਾ ਦੌਰ ਸੀ ਉਸ ਨੂੰ ਉਹ ਕਿਵੇਂ ਦੇਖਦੇ ਨੇ, ਕਿਉਂਕਿ ਉਹਨਾਂ ਨੇ ਉਹ ਆਪਣੇ ਅੱਖੀਂ ਦੇਖਿਆ ਆਸਟ੍ਰੇਲੀਆ ਨੂੰ ਫੈਡਰੇਸ਼ਨ ਬਣਦਿਆਂ ਹੋਇਆਂ। ਅਤੇ ਇਸ ਸਾਰੇ ਦੇ ਦਰਮਿਆਨ ਵਿਲੀਅਮ ਬੇਲਬ੍ਰਿਜ ਨੇ ਫਾਸਿਸਟ ਆਈਡੀਓਲੋਜੀ ਦੇ ਉੱਤੇ ਬਹੁਤ ਸਾਰੀਆਂ ਪਰਚੇ ਲਿਖੇ, ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ। ਆਸਟ੍ਰੇਲੀਆ ਦਾ ਜਿਹੜਾ ਆਸਟ੍ਰੇਲੀਆ ਫਸਟ ਮੂਵਮੈਂਟ ਹੋਇਆ 1930ਵਿਆਂ ਦੇ 40ਵਿਆਂ ਦੇ ਦਹਾਕੇ ਦੇ ਵਿੱਚ, ਉਹਦੇ ਬਾਰੇ ਵੀ ਉਹਨਾਂ ਨੇ ਬੜਾ ਕੁਛ ਲਿਖਿਆ। ਇਹ ਸਮਝਣਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਤਿਹਾਸ ਦੀਆਂ ਉਹ ਸਾਂਝਾਂ ਤੁਹਾਡੇ ਨਾਲ ਪਾਉਣ ਲੱਗੇ ਹਾਂ ਜਿਹਦੇ 'ਤੇ ਅੱਜ ਦਾ ਜਿਹੜਾ ਮੌਜੂਦਾ ਆਸਟ੍ਰੇਲੀਆ ਦਾ ਪੋਲੀਟੀਕਲ ਸਿਸਟਮ ਆ ਕੇ ਖੜ੍ਹੇ ਆ। ਹੁਣ ਨਿਊ ਗਾਰਡ ਦੀ ਗੱਲ ਜਿਹੜੀ ਮੈਂ ਕੀਤੀ ਸੀ ਉਹ ਆਸਟ੍ਰੇਲੀਆ ਦੇ ਫਾਸੀਵਾਦ ਦੇ, ਫਾਸੀਵਾਦ ਆਪਾਂ ਕਹਿ ਲੈਂਦੇ ਹੁੰਦੇ ਹਾਂ ਜਿੱਥੇ ਬਹੁਤ ਐਕਸਟ੍ਰੀਮ ਕੋਈ ਵਿਚਾਰਧਾਰਾ ਜਿਹੜੀ ਉਹ ਆ ਜਾਂਦੀ ਹੈ, ਐਕਸਟ੍ਰੀਮ ਜਿਵੇਂ ਕਿ ਮੈਂ ਅਤੇ ਮੈਂ ਜੋ ਕਹਿਤਾ ਉਹ ਸਹੀ ਹੈ। ਉਦਾਹਰਣ ਦੇ ਤੌਰ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਡੋਨਲਡ ਟਰੰਪ ਨੂੰ ਦੇਖ ਸਕਦੇ ਹੋ, ਉਹਨਾਂ ਦੇ ਫਾਸੀਵਾਦ ਨੇ ਦੁਨੀਆ ਦਾ ਕਿੰਨਾ ਨੁਕਸਾਨ ਕੀਤਾ ਹੈਗਾ। ਉਹ ਇਸ ਕਰਕੇ ਕਿਉਂਕਿ ਦੁਨੀਆ ਦੇ ਬਹੁਤ ਸਾਰੇ ਜਿੰਦਿਆਂ ਦੀ ਚਾਬੀ ਉਹਨਾਂ ਦੇ ਹੱਥ 'ਚ ਹੈ ਅਤੇ ਗਲਤ ਹੱਥਾਂ ਦੇ ਵਿੱਚ ਚਾਬੀ ਆ ਗਈ ਹੈ। ਉਹੀ ਭੇੜੀਏ ਵਾਲੀ ਐਗਜ਼ਾਮਪਲ ਤੁਸੀਂ ਮੰਨ ਸਕਦੇ ਹੋ ਕਿ ਇੱਕ ਇਸ ਕਿਸਮ ਦਾ ਕਮਾਨ ਜਿਹੜੀ ਇੱਕ ਇਸ ਕਿਸਮ ਦੀ ਮੈਂਟੈਲਿਟੀ ਵਾਲੇ ਬੰਦੇ ਦੇ ਕੋਲ ਚਲੀ ਗਈ ਹੈ ਤਾਂ ਉਹਦਾ ਨੁਕਸਾਨ ਕੀ ਹੋ ਰਿਹਾ। ਖੈਰ ਫਾਸੀਵਾਦ ਦੀ ਗੱਲ ਜਦੋਂ ਕਰਦੇ ਹੈਗੇ ਹਾਂ, ਆਸਟ੍ਰੇਲੀਆ 'ਚ ਫਾਸਿਸਟ ਆਈਡੀਓਲੋਜੀ ਦੇ ਉੱਤੇ ਬਹੁਤ ਸਾਰੇ ਧੜੇ, ਬੜੀਆਂ ਸਾਰੀਆਂ ਸਿਆਸੀ ਪਾਰਟੀਆਂ, ਬੜੇ ਸਾਰੇ ਸਿਆਸੀ ਲੋਕ ਅਤੇ ਗੈਰ ਸਿਆਸੀ ਲੋਕ ਵੀ ਆਉਂਦੇ ਰਹੇ ਨੇ, ਆਪੋ ਆਪਣੇ ਵਿਚਾਰ ਦਿੰਦੇ ਰਹੇ ਨੇ, ਆਉਂਦੇ ਜਾਂਦੇ ਰਹੇ ਨੇ। ਮੈਂ ਇਹ ਕਹਿ ਲਵਾਂ ਜ਼ਰਾ ਆਉਂਦੇ ਰਹੇ ਨੇ ਅਤੇ ਟਿਕੇ ਰਹੇ ਨੇ, ਉਹ ਇਹ ਗੱਲ ਨਹੀਂ ਹੈਗੀ, ਆ ਗਏ ਅਤੇ ਚਲੇ ਗਏ। ਹੁਣ ਇੱਕ ਬੜੀ ਮਸ਼ਹੂਰ ਘਟਨਾ ਹੋਈ ਸੀਗੀ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਦੇ ਇਤਿਹਾਸ ਦੇ ਨਾਲ ਜੁੜੀ। ਜਦੋਂ ਤੁਸੀਂ ਦੁਨੀਆ ਦੇ, ਹੁਣ ਆਪਾਂ ਤਾਂ ਆਸਟ੍ਰੇਲੀਆ ਰਹਿੰਦੇ ਹਾਂ, ਜਦੋਂ ਦੁਨੀਆ ਦੇ ਦੂਸਰੇ ਦੇਸ਼ਾਂ ਦੇ ਬਸ਼ਿੰਦਿਆਂ ਤੋਂ ਪੁੱਛੋਗੇ ਅਤੇ ਆਸਟ੍ਰੇਲੀਆ ਦੀ ਇੱਕ ਤਸਵੀਰ ਦੇਖੋਗੇ ਤਾਂ ਸਿਡਨੀ ਦਾ ਜਿਹੜਾ ਹਾਰਬਰ ਬ੍ਰਿਜ ਹੈ, ਓਪੇਰਾ ਹਾਊਸ ਹੈ, ਉਹਨੂੰ ਬਹੁਤੇ ਲੋਕ ਆਸਟ੍ਰੇਲੀਆ ਮੰਨ ਲੈਂਦੇ ਨੇ। ਦੋ ਚਾਰ ਸ਼ਹਿਰ ਨੇ, ਮੈਲਬਰਨ, ਬ੍ਰਿਸਬਨ, ਸਿਡਨੀ, ਇਹਦੀ ਗੱਲ ਕਰ ਲੈਂਦੇ ਨੇ, ਹੋਰ ਬਹੁਤਾ ਨਹੀਂ ਪਤਾ ਹੁੰਦਾ ਹੈਗਾ, ਸਾਨੂੰ ਵੀ ਨਹੀਂ ਬਹੁਤਾ ਪਤਾ ਹੈਗਾ। ਇਸੇ ਕਰਕੇ ਇਨਸਾਈਟ ਰਿਪੋਰਟ ਵਰਗੇ ਪ੍ਰੋਗਰਾਮ ਸੁਣ ਲਿਆ ਕਰੋ, ਸਮਝ ਲਿਆ ਕਰੋ। ਹੁਣ ਇਹ ਜਿਹੜੀ ਘਟਨਾ, ਇਹ ਜਿਹੜਾ ਬ੍ਰਿਜ ਸੀਗਾ 1931-32 ਦੇ ਵਿੱਚ ਜਦੋਂ ਇਹ ਬਣਦਾ ਹੈਗਾ, 32 ਦੇ ਵਿੱਚ ਕਹਿ ਲਓ, 31 ਦੇ ਵਿੱਚ, ਅਤੇ ਉਦੋਂ ਪਹਿਲਾਂ ਇੱਕ ਨਿਊ ਗਾਰਡ ਨਾਮ ਦਾ ਧੜਾ ਜਿਹੜਾ ਉਹ ਉੱਭਰਨਾ ਸ਼ੁਰੂ ਹੋ ਗਿਆ ਸੀ। ਇੱਕ ਕਿਸਮ ਦੇ ਨਾਲ ਕਮਿਊਨਿਸਟ ਮੂਵਮੈਂਟ ਜਿਹੜੇ ਦੁਨੀਆ ਭਰ ਦੇ ਵਿੱਚ ਚੱਲ ਰਹੇ ਸੀ ਉਸ ਦੌਰ ਦੇ ਵਿੱਚ, ਕਿਉਂਕਿ ਅਕਤੂਬਰ ਰੈਵੋਲਿਊਸ਼ਨ ਦੇ ਬਾਰੇ ਜੇ ਤੁਸੀਂ ਸੁਣਿਆ ਹੋਵੇ, ਪੜ੍ਹਿਆ ਹੋਵੇ, ਨਹੀਂ ਤਾਂ ਆਪਾਂ ਕਰਾਂਗੇ ਸਾਂਝ ਅਕਤੂਬਰ ਤੋਂ ਪਹਿਲਾਂ ਮੈਂ ਵਾਅਦਾ ਕਰਦਾ ਕਿ ਰੂਸ ਦੇ ਉਸ ਅਕਤੂਬਰ ਰੈਵੋਲਿਊਸ਼ਨ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ, ਕਿਉਂਕਿ ਉਹਨੇ ਬਹੁਤ ਕੁਛ ਦੁਨੀਆ ਦੇ ਵਿੱਚ ਨਵੇਂ ਇੱਕ ਟਰੈਂਡ ਸੈੱਟ ਕਰਤੇ ਸੀਗੇ, ਜਾਂ ਫਿਰ ਅਸੀਂ ਟਰੈਂਡ ਨਹੀਂ ਕਹਿ ਸਕਦੇ ਹੈਗੇ, ਉਸ ਅਕਤੂਬਰ ਰੈਵੋਲਿਊਸ਼ਨ ਦੇ ਕਰਕੇ ਬੜੀਆਂ ਸਾਰੀਆਂ ਜਿਹੜੀਆਂ ਰਾਈਟ ਵਿੰਗਰ ਪਾਰਟੀਆਂ ਸੀ ਉਹ ਬਣ ਗਈਆਂ ਸੀ ਔਰ ਅੱਜ ਦੀ ਤਰੀਕ 'ਚੋਂ ਦੁਨੀਆ 'ਚ ਰਾਜ ਕਰ ਰਹੀਆਂ ਨੇ। ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਇਹ ਕਮਿਊਨਿਸਟ ਧੜਾ ਮਜ਼ਬੂਤ ਨਾ ਹੋ ਜਾਵੇ, ਇਸ ਕਰਕੇ ਆਸਟ੍ਰੇਲੀਆ 'ਚ ਕੁਝ ਫਾਰ ਰਾਈਟ, ਯਾਨੀ ਕਿ ਧੁਰ ਦੱਖਣਪੰਥੀ ਸੋਚ ਰੱਖਣ ਵਾਲੇ ਕੁਝ ਮਨਾਰਕਿਸਟ ਲੋਕਾਂ ਨੇ ਇੱਕ ਧੜਾ ਬਣਾਇਆ, ਆਪਣਾ ਇੱਕ ਵੱਖਰਾ ਧੜਾ ਬਣਾਇਆ। ਸਿਡਨੀ ਦੇ ਵਿੱਚ ਸ਼ੁਰੂਆਤ ਹੁੰਦੀ ਹੈ 16 ਫਰਵਰੀ 1931 ਨੂੰ ਔਰ ਇਹਦਾ ਨਾਮ ਰੱਖਿਆ ਜਾਂਦਾ ਨਿਊ ਗਾਰਡ। ਬੜੀ ਐਕਸਟ੍ਰੀਮਿਸਟ ਸੋਚ, ਜੇ ਤੁਸੀਂ ਇਹਨਾਂ ਦੀਆਂ ਦਲੀਲਾਂ ਔਰ ਇਹਨਾਂ ਦੀਆਂ ਅਪੀਲਾਂ ਔਰ ਇਹਨਾਂ ਦੀਆਂ ਸਪੀਚਾਂ ਸੁਣ ਲਵੋ ਤਾਂ ਤੁਹਾਨੂੰ ਲੱਗੇਗਾ ਕਿ ਅੱਜ ਕੱਲ੍ਹ ਦੇ ਲੀਡਰ ਤਾਂ ਕਹਿੰਦੇ ਹੀ ਕੁਛ ਨਹੀਂ ਹੈਗੇ। ਜ਼ਾਹਿਰ ਤਾਂ ਉਹ ਲੋਕ ਉਗਲ ਰਹੇ ਸੀ, ਨਿਊ ਗਾਰਡ ਦੇ ਲੋਕ ਉਗਲ ਰਹੇ ਸੀ, ਕਿਉਂਕਿ ਕਦੇ ਕਦੇ ਸੱਤਾ ਹਥਿਆਉਣ ਦੇ ਲਈ ਇਹ ਜਿਵੇਂ ਟਰੈਂਡ ਇੱਕ ਹਿਟਲਰ ਨੇ ਵੀ ਸ਼ੁਰੂ ਕੀਤਾ ਸੀ ਨਾ ਕਿ ਸੱਤਾ ਤੱਕ ਪਹੁੰਚਣ ਦੇ ਲਈ ਕੁਛ ਵੀ ਕਹਿਣਾ ਜ਼ਰੂਰੀ ਹੈ, ਕਿਸੇ ਵੀ ਝੂਠ ਨੂੰ ਕਿਸੇ ਵੀ ਹੱਦ ਤੱਕ ਇੰਨਾ ਉੱਚੀ ਇੰਨਾ ਚਲਾ ਚਲਾ ਕੇ ਦੱਸਣਾ ਜ਼ਰੂਰੀ ਹੈ ਕਿ ਲੋਕ ਸੱਚ ਮੰਨਣ ਲੱਗ ਜਾਣ। ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਵੀ ਇਹ ਹੁੰਦਾ ਔਰ ਇਹ ਥਿਊਰੀਆਂ ਪਹਿਲਾਂ ਵੀ ਚੱਲਦੀਆਂ ਰਹੀਆਂ ਹੈਗੀਆਂ ਨੇ। ਖੈਰ ਐਨੀਵੇਜ਼, ਵਾਪਸ ਇਸ ਘਟਨਾ ਦੇ ਵੱਲ ਆਈਏ, ਆਸਟ੍ਰੇਲੀਆ ਦੀ ਇਸ ਘਟਨਾ ਦੇ ਵੱਲ, ਅਤੇ ਪਹਿਲੀ ਜਿਹੜੀ ਆਲਮੀ ਜੰਗ ਹੋਈ ਸੀ ਨਾ ਖਤਮ ਹੋ ਚੁੱਕੀ ਸੀਗੀ, ਦੂਸਰੀ ਹਾਲੇ ਆਲਮੀ ਜੰਗ ਹਾਲੇ ਹੋਣੀ ਸੀ, ਕਿਸੇ ਨੂੰ ਪਤਾ ਨਹੀਂ ਸੀ ਵੀ ਹੋਣੀ ਹੈ ਕਿ ਨਹੀਂ ਹੋਣੀ, ਪਰ ਐਨੀਵੇਜ਼ ਫਸਟ ਵਰਲਡ ਵਾਰ ਤੋਂ ਬਾਅਦ ਉਹਦੇ 'ਚ ਜਿਹੜੇ ਆਸਟ੍ਰੇਲੀਆ ਦੀ ਤਰਫ ਤੋਂ ਲੜਨ ਵਾਲੇ ਲੋਕ ਸੀਗੇ, ਜਿਹੜੇ ਵਾਰ ਵੈਟਰਨ ਜਿਨ੍ਹਾਂ ਨੂੰ ਕਹਿ ਲੈਂਦੇ ਹਾਂ, ਉਹ ਲੋਕ ਇਕੱਠੇ ਹੁੰਦੇ ਨੇ, ਜਾਂ ਇੱਕ ਰਾਈਟ ਵਿੰਗਰ ਸੋਚ ਵਾਲੇ ਲੋਕ ਇਕੱਠੇ ਹੁੰਦੇ ਨੇ, ਮਨਾਰਕਿਸਟ ਲੋਕ ਇਕੱਠੇ ਹੁੰਦੇ ਨੇ, ਜਾਂ ਫਿਰ ਉਹ ਲੋਕ ਵੀ ਇਕੱਠੇ ਹੁੰਦੇ ਨੇ ਜਿਨ੍ਹਾਂ ਨੂੰ ਕਮਿਊਨਿਸਟ ਵਿਚਾਰਧਾਰਾ ਪਸੰਦ ਨਹੀਂ ਸੀ। ਅਕਤੂਬਰ ਰੈਵੋਲਿਊਸ਼ਨ ਨੂੰ ਇੱਥੇ ਬ੍ਰੈਕਟਾਂ 'ਚ ਰੱਖ ਕੇ ਚੱਲੋ, ਉਹਦੇ ਕੀ ਅਸਰ ਸੀਗੇ ਉਹ ਇਹਦੇ 'ਤੇ ਹੈਗੇ ਨੇ। ਐਰਿਕ ਕੈਂਬਲ ਵਰਗਾ ਇੱਕ ਬੰਦਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਆਫਿਸਰ, ਆਰਮੀ ਆਫਿਸਰ ਰਿਟਾਇਰ ਹੁੰਦਾ ਔਰ ਫਾਰ ਰਾਈਟ ਐਸੋਸੀਏਸ਼ਨ ਜਿਹੜੀ ਹੈ ਨਿਊ ਗਾਰਡ ਉਹਨੂੰ ਸਥਾਪਿਤ ਕਰਦਾ ਹੈਗਾ, ਔਰ ਐਰਿਕ ਦੇ ਕਹਿਣ ਦੇ ਉੱਤੇ, ਹੁਣ ਅਗਲਾ ਨਾਮ ਜ਼ਰੂਰ ਸੁਣ ਕੇ ਚੱਲਿਓ, ਜਿੰਨੇ ਸਿਡਨੀ ਵਾਲੇ ਲੋਕ ਨੇ ਉਹ ਜ਼ਰੂਰ ਇਸ ਨਾਮ ਨੂੰ ਸਮਝਦੇ ਹੋਏ ਚੱਲਿਓ, ਚਾਰਲਸ ਕਿੰਗਸਫੋਰਡ ਸਮਿਥ ਨੂੰ ਵੀ ਕਹਿੰਦਾ ਹੈ ਕਿ ਤੂੰ ਵੀ ਮੇਰੇ ਨਾਲ ਆ ਕੇ ਰਲ ਜਾ ਕਿਉਂਕਿ ਤੇਰੀ ਇੱਕ ਚੰਗੀ ਫੈਨ ਫੋਲੋਇੰਗ ਹੈਗੀ ਹੈ। ਸੋਸ਼ਲ ਮੀਡੀਆ ਤਾਂ ਨਹੀਂ ਸੀ ਉਸ ਵਕਤ 1930-31 ਦੇ ਵਿੱਚ, ਪਰ ਸਮਿਥ ਜਿਹਨੂੰ ਉਸ ਵਕਤ ਸ਼ਾਰਟ ਨੇਮ ਆਸਟ੍ਰੇਲੀਆ 'ਚ ਅਕਸਰ ਅਸੀਂ ਸ਼ਾਰਟ ਨੇਮ ਦੇ ਨਾਲ ਕਹਿ ਲੈਂਦੇ ਸਮਿਥ ਹੀ ਕਹਿ ਲੈਂਦੇ ਨੇ ਆਸਟ੍ਰੇਲੀਆ ਦੇ ਏਵੀਏਸ਼ਨ ਸੈਕਟਰ ਦਾ ਇਹ ਮੋਢੀ ਨਾਮ ਹੈਗਾ ਸਿਡਨੀ ਵਾਲੇ ਕਿਵੇਂ ਜਾਣਦੇ ਨੇ ਵੈਸੇ ਤਾਂ ਕਿੰਗਸਫਰਡ ਬ੍ਰਿਸਬੇਨ ਦੇ ਵਿੱਚ ਪੈਦਾ ਹੋਏ ਸੀਗੇ ਪਰ ਉਹ ਰੇਜ਼ ਜਿਹੜੇ ਸੀ ਉਹ ਵਧੇ ਸੀਗੇ ਉਹ ਸਿਡਨੀ ਦੇ ਵਿੱਚ ਹੋਏ ਸੀ ਔਰ ਉਹਨਾਂ ਨੇ ਆਸਟ੍ਰੇਲੀਅਨ ਆਰਮੀ ਵੀ ਜੁਆਇਨ ਕੀਤੀ ਸੀ ਗਲੀਪੋਲੀ ਵਾਰ ਦੇ ਵਿੱਚ ਉਹਨਾਂ ਨੇ ਆਸਟ੍ਰੇਲੀਆ ਦੀ ਅਗਵਾਈ ਵੀ ਕੀਤੀ ਸੀ ਔਰ ਇੱਕ ਫਾਈਟਰ ਦੇ ਤੌਰ ਦੇ ਉੱਤੇ ਅਤੇ ਉਸ ਤੋਂ ਬਾਅਦ ਇੱਕ ਪਾਇਲਟ ਦੇ ਤੌਰ ਦੇ ਉੱਤੇ ਵੀ ਉਹ ਮਸ਼ਹੂਰ ਹੋਏ ਸੀਗੇ ਸੋ ਇਹ ਉਹੀ ਕਿੰਗਸਫਰਡ ਨੇ ਜਿਨ੍ਹਾਂ ਦੇ ਨਾਂ ਦੇ ਉੱਤੇ ਅੱਜ ਜਦੋਂ ਤੁਸੀਂ ਸਿਡਨੀ 'ਚ ਹਵਾਈ ਅੱਡੇ 'ਤੇ ਉਤਰਦੇ ਹੋ ਤਾਂ ਉੱਥੇ ਵੱਡਾ ਸਾਰਾ ਲਿਖਿਆ ਹੁੰਦਾ ਚਾਰਲਸ ਕਿੰਗਸਫਰਡ ਸਮਿਥ ਏਅਰਪੋਰਟ ਚਾਰਲਸ ਤਾਂ ਨਹੀਂ ਲਿਖਿਆ ਹੁੰਦਾ ਪਰ ਕਿੰਗਸਫਰਡ ਸਮਿਥ ਏਅਰਪੋਰਟ ਲਿਖਿਆ ਹੁੰਦਾ ਸਿਡਨੀ ਦੇ ਹਵਾਈ ਅੱਡੇ ਦਾ ਨਾਮ ਦੇਸ਼ ਦੇ ਏਵੀਏਟਰ ਦੇ ਨਾਮ ਦੇ ਉੱਤੇ ਜਾਂ ਪਹਿਲੇ ਜਿਹੜੇ ਮੋਢੀ ਹੁੰਦੇ ਨੇ ਜਿਵੇਂ ਇੰਡੀਆ ਦੇ ਵਿੱਚ ਜੇ ਆਰ ਡੀ ਟਾਟਾ ਹੁੰਦੇ ਸੀ ਨਾ ਜਿਨ੍ਹਾਂ ਨੇ ਪਹਿਲੇ ਪਾਇਲਟ ਦੇ ਤੌਰ 'ਤੇ ਮਸ਼ਹੂਰ ਹੋਏ ਨੇ ਉਦਾਂ ਹੀ ਚਾਰਲਸ ਕਿੰਗਸਫਰਡ ਸਮਿਥ ਜਿਹੜੇ ਸੀ ਉਹ ਐਰੀ ਕੈਂਬਲ ਦੇ ਕਹਿਣ ਦੇ ਉੱਤੇ ਨਿਊ ਗਾਰਡ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਕਰਦੇ ਕਰਦੇ ਕਰਦੇ ਕਰਦੇ ਐਵੇਂ ਪ੍ਰੋਮੀਨੈਂਟ ਮੈਂਬਰਸ ਦਾ ਇੱਕ ਬਹੁਤ ਵੱਡਾ ਇਹ ਗੁੱਟ ਖੜਾ ਕਰ ਲੈਂਦੇ ਨੇ ਕਹਿੰਦੇ ਨੇ ਕਿ 50,000 ਦੇ ਕਰੀਬ ਲੋਕ ਇਸ ਧੜੇ ਦੇ ਵਿੱਚ ਉਸ ਵਕਤ ਸ਼ਾਮਲ ਹੋ ਜਾਂਦੇ ਨੇ 50,000 ਕੋਈ ਛੋਟੀ ਗਿਣਤੀ ਨਹੀਂ ਹੈਗੀ ਇਹ ਸਮਝ ਕੇ ਚੱਲੋ ਕਿ ਆਸਟ੍ਰੇਲੀਆ ਦੀ ਅੱਧੀ ਆਬਾਦੀ ਲਗਭਗ ਇਸ ਧੜੇ ਦੇ ਨਾਲ ਜੁੜ ਗਈ ਸੀਗੀ ਨਿਊ ਜਿਹੜਾ ਗਾਰਡ ਇੱਕ ਕਿਸਮ ਦਾ ਗਰੁੱਪ ਬਣਿਆ ਸੀਗਾ ਇਹ ਔਰ ਉਸ ਵਕਤ ਲੇਬਰ ਪਾਰਟੀ ਜਿਹੜੀ ਲੇਬਰ ਪਾਰਟੀ ਸੱਤਾ ਦੇ ਵਿੱਚ ਸੀ ਉਹਨੂੰ ਚੁਣੌਤੀ ਦੇਣ ਲੱਗ ਪਿਆ ਸੀ NSW ਦੇ ਵਿੱਚ ਉਸ ਵਕਤ ਜੈਕ ਲੈਂਗ ਨਾਮ ਦਾ ਇੱਕ ਸ਼ਖਸ ਹੁੰਦਾ ਸੀ ਉਹਨੂੰ ਬਿਗ ਫੈਲਾ ਵੀ ਕਹਿ ਲਿਆ ਜਾਂਦਾ ਆਸਟ੍ਰੇਲੀਆ ਦੇ ਉੱਭਰ ਰਹੇ ਪੋਲੀਟੀਸ਼ੀਅਨਸ ਦੇ ਵਿੱਚ ਉਹਨਾਂ ਨੂੰ ਜਾਣਿਆ ਜਾਂਦਾ ਕਹਿੰਦੇ ਕਿ ਉਹਨਾਂ ਦਾ ਉਭਾਰ ਇੰਨੀ ਤੇਜ਼ੀ ਦੇ ਨਾਲ ਹੋਇਆ ਸੀ ਕਿ ਆਸਟ੍ਰੇਲੀਆ ਦੇ ਅਗਲੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਉਹਨਾਂ ਨੂੰ ਦੇਖਿਆ ਜਾ ਰਿਹਾ ਸੀਗਾ ਔਰ NSW ਦੇ ਪ੍ਰੀਮੀਅਰ ਜਿਹਨਾਂ ਪੂਰਾ ਨਾਮ ਜੈਕ ਲੈਂਗ ਦਾ ਵੈਸੇ ਜੌਨ ਥੋਮਸ ਜੈਕ ਲੈਂਗ ਸੀਗਾ ਇਹ ਪ੍ਰੀਮੀਅਰ ਸੀ NSW ਦੇ ਔਰ NSW ਬਹੁਤ ਵੱਡਾ ਸੂਬਾ ਸੀ ਔਰ ਇਹਨਾਂ ਦੀ ਅਗਵਾਈ ਦੇ ਵਿੱਚ ਜੈਕ ਲੈਂਗ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਇਤਿਹਾਸਕ ਘਟਨਾ ਵਾਪਰੀ ਸੀ ਉਹ ਲੈਂਡਮਾਰਕ ਆਸਟ੍ਰੇਲੀਆ ਨੂੰ ਮਿਲਿਆ ਸੀਗਾ ਜਿਹਦੀ ਤਸਵੀਰ ਅੱਖਾਂ ਬੰਦ ਕਰੇ ਦੇ ਉੱਤੇ ਆਸਟ੍ਰੇਲੀਆ ਨਾਮ ਲਓ ਤਾਂ ਸਾਹਮਣੇ ਆ ਜਾਂਦੀ ਹੈ ਸਿਡਨੀ ਦਾ ਹਾਰਬਰ ਬ੍ਰਿਜ ਜੈਕ ਲੈਂਗ ਦੇ ਸਮੇਂ ਹੀ ਇਹਦਾ ਉਦਘਾਟਨ ਹੁੰਦਾ ਹੈਗਾ ਸਿਡਨੀ ਹਾਰਬਰ ਬ੍ਰਿਜ ਦਾ ਔਰ ਇਹ ਬ੍ਰਿਜ ਜਿਹੜਾ ਇਹ ਬਹੁਤ ਇਹ ਭਵਿੱਖ ਦੇ ਵਿੱਚ ਪਤਾ ਸੀਗਾ ਕਿ ਇੱਕ ਜੈਕ ਲੈਂਗ ਔਰ ਹਾਰਬਰ ਬ੍ਰਿਜ ਨੇ ਆਸਟ੍ਰੇਲੀਆ ਦੀ ਤਵਾਰੀਖ ਲਿਖ ਦੇਣੀ ਹੈਗੀ ਹੈ ਇੱਥੇ ਦੀ ਤਾਰੀਖ ਲਿਖ ਦੇਣੀ ਹੈ ਤਾਂ ਇਸ ਕਰਕੇ ਜਿਹੜਾ ਇਹ ਧੜਾ ਸੀਗਾ ਨਿਊ ਗਾਰਡ ਇਹਨਾਂ ਨੂੰ ਲੱਗਿਆ ਲੈ ਵੀ ਲੇਬਰ ਦੀ ਚੜ੍ਹਾਈ ਹੋ ਜਾਣੀ ਹੈ ਚੈੱਕਸ ਐਂਡ ਬੈਲੈਂਸ ਦੀ ਗੱਲ ਜਦੋਂ ਆਉਂਦੀ ਹੈ ਤਾਂ ਇਸ ਧੜੇ ਨੇ ਇਹਨਾਂ ਨੂੰ ਢਾਣ ਦੀ ਕੋਸ਼ਿਸ਼ ਕੀਤੀ ਇਨਫੈਕਟ ਮਾਰਚ 1932 ਦੇ ਵਿੱਚ ਜਦੋਂ ਹਾਰਬਰ ਬ੍ਰਿਜ ਦਾ ਉਦਘਾਟਨ ਹੋਇਆ ਤਾਂ ਕੈਪਟਨ ਡੀ ਗਰੂਟ ਨਾਮ ਦਾ ਇੱਕ ਬੰਦਾ ਜਿਹੜਾ ਉਹ ਇਸ ਦੀ ਓਪਨਿੰਗ ਦੇ ਲਈ ਘੋੜੇ ਦੇ ਉੱਤੇ ਆਉਂਦਾ ਪਰ ਇੱਧਰਲੇ ਪਾਸੇ ਜਿਹੜੇ ਆਪਣੇ ਐਰਿਕ ਸੀਗੇ ਜਾਂ ਕਿੰਗਸਫਰਡ ਸੀ ਜਾਂ ਹਾਬਰਟ ਪ੍ਰੀਮੋਰਸ ਸੀ ਇਹ ਸਾਰੇ ਲੋਕ ਸਿਡਨੀ ਦੇ ਇਸ ਬ੍ਰਿਜ ਦੇ ਉੱਤੇ ਇਕੱਠ ਕਰਦੇ ਨੇ ਅਤੇ ਕਹਿੰਦੇ ਨੇ ਕਿ ਇਹ ਸਰਕਾਰ ਢਹਿਣੀ ਚਾਹੀਦੀ ਹੈ ਖੈਰ ਉਹਨਾਂ ਦਾ ਮਕਸਦ ਜਿਹੜਾ ਉਹ ਹਾਸਲ ਕਰਨ ਦੇ ਵਿੱਚ ਕਾਮਯਾਬ ਰਹਿੰਦੇ ਨੇ ਕਿੱਥੇ ਜੈਕ ਲੈਂਗ ਨੇ ਪ੍ਰਧਾਨ ਮੰਤਰੀ ਬਣਨਾ ਸੀ ਕਿੱਥੇ ਉਹਨੂੰ ਪ੍ਰੀਮੀਅਰ ਦੇ ਅਹੁਦੇ ਤੋਂ ਹੀ ਹਟਾ ਦਿੱਤਾ ਗਿਆ ਅਤੇ ਉਹ ਤੋਂ ਬਾਅਦ ਇਸ ਘਟਨਾ ਤੋਂ ਬਾਅਦ ਜੈਕ ਲੈਂਗ ਜਿਹੜੇ ਸੀਗੇ ਉਹ ਵੀ ਚਲੋ ਬਤੌਰ ਪ੍ਰੀਮੀਅਰ ਨਹੀਂ ਰਹੇ ਅਤੇ ਨਿਊ ਗਾਰਡ ਵੀ ਹੌਲੀ ਹੌਲੀ ਇਹਦੀ ਮੈਂਬਰਸ਼ਿਪ ਜਿਹੜੀ ਇੱਕਦਮ 50,000 'ਤੇ ਚਲੀ ਗਈ ਸੀ ਉਹ ਇੱਕਦਮ ਥੱਲੇ ਆਉਣੀ ਸ਼ੁਰੂ ਹੋ ਗਈ ਨਿਊ ਗਾਰਡ ਨੇ ਆਪਣਾ ਟੀਚਾ ਹਾਸਲ ਕਰ ਲਿਆ ਸੀ ਪਰ ਆਸਟ੍ਰੇਲੀਆ ਦੇ ਵਿੱਚ ਇਹ ਕੋਈ ਪਹਿਲੀ ਔਰ ਆਖਰੀ ਘਟਨਾ ਨਹੀਂ ਸੀ ਫਾਸਿਸਟ ਮੂਵਮੈਂਟ ਆਸਟ੍ਰੇਲੀਆ 'ਚ ਚੱਲਦੇ ਰਹੇ ਨੇ 40ਵਿਆਂ ਦੇ ਦਹਾਕੇ ਦੇ ਵਿੱਚ ਆਸਟ੍ਰੇਲੀਆ ਫਸਟ ਮੂਵਮੈਂਟ ਇੱਕ ਤੁਰਿਆ ਸੀ ਹਾਲਾਂਕਿ ਇਹ ਮੂਵਮੈਂਟ ਵੀ ਇੱਕ ਕਿਸਮ ਦਾ ਜਿਹੜਾ ਐਂਟੀ ਸੈਮੈਟਿਕ ਗਰੁੱਪ ਸੀ ਯਹੂਦੀਆਂ ਦੇ ਖਿਲਾਫ ਸੀ ਅੱਜ ਦੀ ਤਰੀਕ 'ਚ ਆਸਟ੍ਰੇਲੀਆ ਜਿਹੜਾ ਯਹੂਦੀਆਂ ਦੇ ਨਾਲ ਖੜ੍ਹੇ ਹੋਣ ਦਾ ਦਾਅਵਾ ਕਰਦਾ ਉਸ ਵਕਤ ਆਸਟ੍ਰੇਲੀਆ 'ਚ ਇਸ ਗਰੁੱਪ ਨੂੰ ਆਸਟ੍ਰੇਲੀਆ ਫਸਟ ਮੂਵਮੈਂਟ ਨੂੰ ਯਕੀਨ ਮੰਨਿਓ ਕਿਸੇ ਹੋਰ ਨੇ ਨਹੀਂ ਹਿਟਲਰ ਨੇ ਖੜ੍ਹਾ ਕਰਵਾਇਆ ਸੀ ਸੋ ਜਰਮਨੀ ਦਾ ਇਟਲੀ ਦਾ ਜਾਪਾਨ ਦਾ ਪੂਰੀ ਹਮਾਇਤ ਸੀ ਅਤੇ ਕਹਿੰਦੇ ਸੀ ਕਿ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਫਸਟ ਮੂਵਮੈਂਟ ਇੱਕ ਕਿਸਮ ਦਾ ਤੋਰਿਆ ਜਾਊਗਾ ਅਗੇਨ ਥਾਂ ਉਹੀ ਸੀ ਸਿਡਨੀ ਔਰ ਇੱਥੋਂ ਇਸ ਕਿਸਮ ਦੀ ਫਾਸਿਜ਼ਮ ਨੂੰ ਜਾਂ ਨਾਜ਼ੀਜ਼ਮ ਨੂੰ ਇੱਕ ਹਵਾ ਦਿੱਤੀ ਗਈ ਸੀ ਟੀਚਾ ਕੀ ਸੀ ਇੱਕ ਵਾਰ ਫਿਰ ਤੋਂ ਜਿਹੜਾ ਇੱਕ ਸਰਕਾਰ ਦੇ ਵਿੱਚ ਬੈਲੈਂਸ ਬਣਾਉਣ ਦਾ ਕਿ ਠੀਕ ਹੈ ਜੀ ਇੱਧਰਲੇ ਪਾਸੇ ਸਰਕਾਰ ਕਿਤੇ ਬਹੁਤ ਜ਼ਿਆਦਾ ਮਜ਼ਬੂਤ ਨਾ ਹੋ ਜਾਵੇ ਇਸ ਕਰਕੇ ਲੋਕਾਂ ਨੂੰ ਇੱਕ ਇਸ ਕਿਸਮ ਦਾ ਇੱਕ ਹੌਕਾ ਦਿੱਤਾ ਜਾਵੇ ਜਾਂ ਡਰਾਵਾ ਦਿੱਤਾ ਜਾਵੇ ਕਿ ਦੇਖੋ ਜੀ ਤੁਸੀਂ ਤਾਂ ਖਤਮ ਹੋ ਜਾਣਾ ਤੁਹਾਡਾ ਤਾਂ ਬੁਰਾ ਹਾਲ ਹੋ ਜਾਣਾ, ਨੁਕਸਾਨ ਹੋ ਜਾਣਾ। ਸੋ ਇਸ ਕਿਸਮ ਦੇ ਨਾਲ ਇਹ ਧੜ ਆਉਂਦਾ। ਫਿਰ 1946 ਚ ਆਸਟ੍ਰੇਲੀਅਨ ਲੀਗਸ ਆਫ ਰਾਈਟ ਨਾਮ ਦੀ ਵੀ ਇੱਕ ਪਾਰਟੀ ਆਉਂਦੀ ਹੈ। ਇਹ ਪੋਲੀਟੀਕਲ ਪਾਰਟੀ ਸੀਗੀ, ਇਨਫੈਕਟ ਯਹੂਦੀਆਂ ਦੇ ਖਿਲਾਫ ਬਣੀ ਹੋਈ ਹੈ ਪਹਿਲੀ ਪੋਲੀਟੀਕਲ ਪਾਰਟੀ ਕਹਿ ਸਕਦੇ ਹੈਗੇ ਹੋ ਇਹ ਤੁਸੀਂ ਆਸਟ੍ਰੇਲੀਆ 'ਚ। ਉਹੀ ਯਹੂਦੀ ਅਗੇਨ ਜਿਨ੍ਹਾਂ ਦੇ ਅੱਜ ਨਾਲ ਖੜੇ ਹੁੰਦਾ ਅਸੀਂ ਦਾਅਵਾ ਕਰਦੇ ਹੈਗੇ ਹਾਂ। ਇਸ ਕਿਸਮ ਦੀਆਂ ਬਹੁਤ ਸਾਰੀਆਂ ਪਾਰਟੀਆਂ ਦੁਨੀਆ ਭਰ ਦੇ ਵਿੱਚ ਬਣੀਆਂ ਸੀ। ਆਸਟ੍ਰੇਲੀਅਨ ਲੀਗ ਆਫ ਰਾਈਟਸ ਆਸਟ੍ਰੇਲੀਆ 'ਚ ਬਣੀ ਸੀ, ਬ੍ਰਿਟਿਸ਼ ਲੀਗਸ ਆਫ ਰਾਈਟਸ ਬ੍ਰਿਟੇਨ ਦੇ ਅੰਦਰ ਬਣੀ ਸੀ, ਕੈਨੇਡੀਅਨ ਲੀਗ ਆਫ ਰਾਈਟਸ ਬਣੀ ਸੀ, ਨਿਊਜ਼ੀਲੈਂਡ। ਸੋ ਇੱਦਾਂ ਦੀਆਂ ਦੁਨੀਆ ਭਰ ਦੇ ਵਿੱਚ ਪਾਰਟੀਆਂ ਬਣੀਆਂ ਸੀ ਉਸ ਵਕਤ, ਔਰ ਆਸਟ੍ਰੇਲੀਆ ਦੇ ਵਿੱਚ ਵੀ ਬਣੀ ਸੀ। ਬਾਅਦ ਦੇ ਵਿੱਚ ਕੀ ਬਣਿਆ ਇਹਨਾਂ ਦਾ, ਨੋਬਡੀ ਨੋਜ਼। ਅਤੇ ਇਸੇ ਹੀ ਤਰੀਕੇ ਦੇ ਨਾਲ ਅਲੱਗ ਅਲੱਗ ਕਿਸਮ ਦੇ ਐਕਸ਼ਨ ਗਰੁੱਪ, ਫਾਸਿਸਟ ਗਰੁੱਪ, ਨਾਜ਼ੀ ਗਰੁੱਪ, ਰਾਈਟ ਵਿੰਗਰ ਗਰੁੱਪ, ਐਕਸਟ੍ਰੀਮਿਸਟ ਗਰੁੱਪ ਬਣਦੇ ਰਹੇ, ਢਹਿੰਦੇ ਰਹੇ, ਆਉਂਦੇ ਰਹੇ, ਜਾਂਦੇ ਰਹੇ। ਅੱਜ ਦੇ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਇਹਨਾਂ ਦੀ ਗੱਲ ਇਸ ਕਰਕੇ ਕਰਨੀ ਜ਼ਰੂਰੀ ਹੈ ਕਿਉਂਕਿ ਜਿਹੜਾ ਨਾਂ ਤੁਸੀਂ ਅੱਜ ਕੱਲ੍ਹ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਬੜੇ ਧੜੱਲੇ ਦੇ ਨਾਲ ਸੁਣ ਰਹੇ ਹੋ, ਮੈਂ ਜ਼ਿਆਦਾ ਨਹੀਂ ਕੁਛ ਕਹਿੰਦਾ ਹੈਗਾ ਪਰ ਮੈਂ ਇੰਨਾ ਕੁ ਮੰਨ ਕੇ ਚੱਲਦਾ ਹੈ ਕਿ ਇਹ ਜਿਵੇਂ ਵਾਵਰੋਲੇ ਨਹੀਂ ਹੁੰਦੇ ਹੈਗੇ ਕਿ ਇੱਕ ਵਾਰ ਆਇਆ ਉਹ ਗਿਆ ਹੋ ਗਿਆ, ਖਤਮ ਕਹਾਣੀ। ਮੈਨੂੰ ਜਿੰਨਾ ਕੁ ਮੈਂ ਸਮਝ ਪਾ ਰਿਹਾ ਹੈਗਾ ਕਿਉਂਕਿ ਖਬਰਾਂ ਦਾ ਪ੍ਰੋਗਰਾਮ ਤਾਂ ਹੈ ਨਹੀਂ, ਵਿਚਾਰ ਰੱਖਣ ਦਾ ਪ੍ਰੋਗਰਾਮ ਹੈ, ਮੈਨੂੰ ਇੱਕ ਇੰਝ ਗੱਲ ਲੱਗਦੀ ਹੈਗੀ ਹੈ ਕਿ ਇਹ ਨਾਂ ਵੀ ਜਿਹੜਾ ਹੈਗਾ ਇੱਕ ਵਾਵਰੋਲ ਹੈ, ਆਇਆ ਤੂਫਾਨ ਜਿਹਾ ਉਠਾ ਰਿਹਾ ਅਤੇ ਚਲਾ ਜਾਊਗਾ, ਠੰਡਾ ਹੋ ਜਾਊਗਾ। ਅਤੇ ਇਹਦਾ ਮਕਸਦ ਇਹੀ ਹੈ ਕਿ ਜਿਹੜੀ ਮੌਜੂਦਾ ਪਾਰਟੀ ਹੈ ਉਹ ਐਡੀ ਕੁ ਮਜ਼ਬੂਤ ਹੋ ਚੁੱਕੀ ਹੈ, ਸੱਤਾਧਾਰੀ ਪਾਰਟੀ, ਕਿ ਉਹਨੂੰ ਕਿਤੇ ਲਾਉਣਾ ਮੁਸ਼ਕਿਲ ਹੋ ਰਿਹਾ ਸੀ। ਇਸ ਕਰਕੇ ਇੱਕ ਇਸ ਕਿਸਮ ਦਾ ਮੂਵਮੈਂਟ ਜਿਹੜਾ ਆਸਟ੍ਰੇਲੀਆ ਦੇ ਵਿੱਚ ਕ੍ਰੀਏਟ ਕੀਤਾ ਗਿਆ, ਪਹਿਲਾਂ ਵੀ ਹੁੰਦਾ ਰਿਹਾ। ਕੌਣ ਹੈ ਉਹ ਸ਼ਖਸ, ਉਹਦੇ 'ਤੇ ਅੱਜ ਦਾ ਇਹ ਸ਼ੁਰੂਆਤ ਦਾ ਜਿਹੜਾ ਅੱਧਾ ਕੁ ਘੰਟਾ ਜਾਂ 15-20 ਮਿੰਟ ਆ ਉਹਨੂੰ ਦੇਣ ਦਾ ਚੱਲਦੇ ਹਾਂ ਤਾਂ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਦੇ ਹੋਏ ਚੱਲਾਂ ਕਿ ਕੋਈ ਜਿੰਨ ਨਹੀਂ ਹੈਗਾ ਇਹ। ਜੇ ਜਿੰਨ ਮੰਨ ਵੀ ਲਓ ਅਤੇ ਜਿਸ ਚਿਰਾਗ ਦੇ ਵਿੱਚੋਂ ਇਹ ਬਾਹਰ ਨਿਕਲਿਆ ਉਸੇ ਚਿਰਾਗ ਦੇ ਵਿੱਚ ਇਹਨੂੰ ਨੱਪ ਲੈਣਾ। ਟੈਨਸ਼ਨ ਨਾ ਲਵੋ, ਚਿੰਤਾ ਨਾ ਕਰੋ। ਕੋਈ ਇੱਕ ਇੰਟਰਵਿਊ ਸੁਣਾਉਂਦੇ ਹਾਂ ਤੁਹਾਨੂੰ, 1996 ਦੇ ਵਿੱਚ ਹੋਈ ਸੀਗੀ। 60 ਮਿੰਟ ਪ੍ਰੋਗਰਾਮ ਇੱਕ ਆਸਟ੍ਰੇਲੀਆ ਦੇ ਵਿੱਚ ਆਉਂਦਾ ਹੁੰਦਾ, ਅੱਜ ਕੱਲ੍ਹ 9 ਨਿਊਜ਼ ਇਹ ਪ੍ਰੋਗਰਾਮ ਚਲਾਉਂਦੇ ਨੇ। ਪ੍ਰੋਗਰਾਮ ਦੇ ਵਿੱਚ ਪੱਤਰਕਾਰ ਦੀ ਤਰਫ ਤੋਂ ਇੱਕ ਸਵਾਲ ਪੁੱਛਿਆ ਜਾਂਦਾ, ਉਸ ਵਕਤ 1996 ਦੇ ਵਿੱਚ ਪਹਿਲੀ ਵਾਰ ਸੱਤਾ ਦੇ ਵਿੱਚ ਜਾਂ ਪੋਲੀਟਿਕਸ ਦੇ ਵਿੱਚ ਦਾਖਲਾ ਜਿਸ ਲੇਡੀ ਦਾ ਹੁੰਦਾ ਜਿਹਨੂੰ ਵਾਵਰੋਲਾ ਮੈਂ ਕਹਿ ਰਿਹਾ ਹੈਗਾ, ਉਹ ਰਿਪੋਰਟਰ ਲਿਜ਼ ਹੇਜ਼ ਦੇ ਸਵਾਲਾਂ ਦਾ ਜਵਾਬ ਦਿੰਦੀ ਹੋਈ ਆਪ ਹੀ ਘਬਰਾ ਜਾਂਦੀ ਹੈ। ਹਾਲਾਂਕਿ ਕਹਿੰਦੀ ਹੈ ਕਿ ਅੰਗਰੇਜ਼ੀ ਬੋਲਣ ਵਾਲੇ ਇਸ ਦੇਸ਼ ਦੇ ਵਿੱਚ ਹੋਣੇ ਚਾਹੀਦੇ ਨੇ, ਪਰ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਦੀ ਆਪਦੀ ਅੰਗਰੇਜ਼ੀ ਨਹੀਂ, ਡਾਵਾਂਡੋਲੇ ਖਾ ਗਈ। ਆਪਾਂ ਤਾਂ ਫਿਰ 8 ਹੀ 'ਚ ਲੈ ਕੇ ਬੈਠੇ ਹੈਗੇ ਹਾਂ, ਹੋਰ ਵੀ ਭਾਸ਼ਾਵਾਂ ਆਉਂਦੀਆਂ ਨੇ, ਸਾਡਾ ਤਾਂ ਸਰ ਜਾਣਾ, ਆਪਣਾ ਸੋਚੋ ਆਪਕਾ ਕਿਆ ਹੋ ਗਿਆ ਜਨਾਬੇ ਵਾਲੀ। ਐਨੀਵੇਜ਼ ਅੱਜ ਦੀ ਤਰੀਕ 'ਚ ਤਾਂ ਇਹਨੂੰ ਇੰਗਲਿਸ਼ ਵੀ ਆ ਗਈ ਹੈ, ਸਲੀਕਾ ਵੀ ਆ ਗਿਆ, ਬੜਾ ਕੁਝ ਸਿੱਖ ਗਈ ਹੈ, ਪਰ ਟਾਈਮ ਲੱਗਿਆ, ਇੱਕ ਬਹੁਤ ਲੰਬਾ ਟਾਈਮ ਲੱਗਿਆ ਹੈਗਾ। ਸਵਾਲ ਸੁਣੋ ਪਹਿਲਾਂ ਅਤੇ ਇਸ ਸਵਾਲ ਦਾ ਜਵਾਬ ਵੀ ਫਿਰ ਸੁਣ ਲਿਓ, ਅਤੇ ਫਿਰ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਦੀ ਸਾਂਝ ਪਾਉਂਦਾ।
1: Please explain. Xenophobia means a fear of all things foreign.
2: No, I don't think I am. No, I'm not. Is there a problem? Just because I might be... I find this very hard because I have to sort of clarify all my... what I think and how I feel about things.
1: Precisely. Yeah, yeah. Well, precisely, because you are a federal politician. You're not just sitting... We're not just sitting around in a pub talking about things. You're a federal politician. You're standing up in federal parliament making these statements. So, of course, you should be expected to be able to qualify.
2: Which the majority of mainstream Australians are back me on this issue because they believe in what I'm saying also. They can see it also. But it's all these minority lobby groups who don't like the fact of what I'm saying is because it's going to upset their little world. And they've got a problem with it, not I. All I know is what comes from here inside. And by talking to the people out there in mainstream Australia and their fears also.
1: So it's from the heart, not from the head.
2: I've been learning once I've got it, since I've been in this job.
0: It's been... ਜਦੋਂ ਤੋਂ ਕਹਿੰਦੀ ਮੈਂ ਜੋਬ 'ਚ ਆਈ ਹਾਂ ਉਦੋਂ ਤੋਂ ਮੈਂ ਲਰਨ ਕਰ ਲਈ ਹਾਂ। ਪੌਲਿਨ ਹੈਨਸਨ, ਜੇ ਤੁਹਾਨੂੰ ਲੱਗਦਾ ਕਿ ਆਸਟ੍ਰੇਲੀਆ ਦੀ ਤਾਰੀਖ ਦੇ ਵਿੱਚ ਇਹ ਨਾਮ ਬਦਲ ਕੇ ਰੱਖ ਦੂਗਾ ਇਤਿਹਾਸ ਨੂੰ, ਵਰਤਮਾਨ ਨੂੰ, ਔਰ ਵਰਤਮਾਨ ਨੂੰ ਇਤਿਹਾਸ ਬਣਾ ਦੂਗਾ, ਮੇਰੀ ਪੋਲੀਟੀਕਲ ਪ੍ਰੈਡਿਕਸ਼ਨ ਇਹ ਕਹਿ ਰਹੀ ਹੈ ਕਿ ਐਡਾ ਕੁਛ ਵੱਡਾ ਹੋਣ ਨਹੀਂ ਲੱਗਿਆ ਹੈਗਾ, ਔਰ ਉਮੀਦਾਂ ਵੀ ਨਾ ਲਗਾ ਕੇ ਚੱਲੋ। ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ, ਔਰ ਅੱਜ ਇਸ ਸਿਆਸਤ ਦੀ ਆਪਾਂ ਗੱਲ ਕਰਨੀ ਹੈ, ਔਰ ਉਹ ਜਿਹੜੀ ਇੱਕ ਪੋਲੀਟੀਕਲ ਭਵਿੱਖਬਾਣੀ ਹੁੰਦੀ ਹੈ ਉਹ ਇੱਦਾਂ ਦੀ ਉਹ ਰਹੀ ਹੈਗੀ ਹੈ ਕਿ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਜੋ 100-200 ਸਾਲਾਂ ਤੋਂ ਚੱਲਦਾ ਆ ਰਿਹਾ ਉਹੀ ਅਗਲੇ 100-200 ਸਾਲਾਂ ਤੱਕ ਚੱਲਦਾ ਰਹੇਗਾ। ਘੱਟੋ ਘੱਟ ਅਮੈਰੀਕਾ, ਬ੍ਰਿਟੇਨ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਇਹਨਾਂ ਦੇ ਪ੍ਰਸਪੈਕਟਿਵ ਦੇ ਵਿੱਚ ਇਹ ਤਸਵੀਰ ਬਦਲਣ ਨਹੀਂ ਲੱਗੀ। ਮੈਂ ਕੀ ਕਹਿ ਰਿਹਾ, ਥੋੜ੍ਹਾ ਜਿਹਾ ਪ੍ਰੋਗਰਾਮ ਸੁਣ ਲਵੋ, ਹੌਲੀ ਹੌਲੀ ਇੱਕ ਇੱਕ ਗੱਲ ਤੁਹਾਨੂੰ ਸਮਝ ਆ ਜਾਏਗੀ। 2016 ਦੇ ਵਿੱਚ ਇਹ ਜਿਹੜੀ ਇੰਟਰਵਿਊ, ਵੈਸੇ ਅੱਜ ਤੋਂ ਬਾਈ ਦੀ ਵੇ 30 ਸਾਲ ਪੁਰਾਣੀ ਹੈਗੀ, ਉਦੋਂ ਇਹਨਾਂ ਦਾ ਹਲੇ ਪਰਦਾ ਉੱਠਿਆ ਹੀ ਸੀਗਾ, ਪੌਲਿਨ ਹੈਨਸਨ ਪਹਿਲੀ ਵਾਰ ਆਈ ਸੀ ਪੋਲੀਟਿਕਸ ਦੇ ਵਿੱਚ 2016 'ਚ। ਪੌਲਿਨ ਹੈਨਸਨ ਹਾਲਾਂਕਿ ਕੋਈ ਬਹੁਤ ਵੱਡਾ ਨਾਮ ਨਹੀਂ ਸੀਗਾ, ਅਗਲੇ ਮਤਲਬ 20 ਸਾਲਾਂ ਦੇ ਵਿੱਚ ਵੀ ਉਹ ਕੋਈ ਬਹੁਤ ਵੱਡਾ ਨਾਮ ਨਹੀਂ ਬਣ ਸਕਿਆ, ਪਿਛਲੇ 10 ਸਾਲਾਂ 'ਚ ਵੀ ਨਹੀਂ ਬਣ ਸਕਿਆ, ਪਿਛਲੇ 1-1.5 ਸਾਲ ਦੇ ਵਿੱਚ ਤੁਸੀਂ ਕਹਿ ਸਕਦੇ ਹੋ, ਜਾਂ ਉਹ ਤੋਂ ਵੀ ਹੋਰ ਜ਼ਿਆਦਾ ਪ੍ਰਿਸਾਈਸਲੀ ਪਿਛਲੇ 3-6 ਮਹੀਨਿਆਂ 'ਚ ਬਣ ਸਕਿਆ ਹੈਗਾ ਇਹ ਨਾਮ ਵੱਡਾ। ਉਹਦੇ ਵੀ ਬੜੇ ਇੱਕ ਕਾਰਨ, ਦੇਖੋ ਐਵੇਂ ਇੱਕਦਮ ਨਹੀਂ ਹੁੰਦਾ ਹੁੰਦਾ, ਤੁਸੀਂ ਠੀਕ ਹੈ ਤੁਸੀਂ ਪੋਲੀਟਿਕਸ ਦੇ ਵਿੱਚ ਹੈਗੇ ਹੋ, ਪਰ ਐਂ ਇੱਕਦਮ ਨਹੀਂ ਹੋ ਸਕਦਾ ਹੈਗਾ। ਤੋ ਜ਼ਾਹਰ ਜਿਹੀ ਗੱਲ ਹੈ ਕਿ ਇਸੇ ਕਰਕੇ ਮੈਂ ਪੋਲੀਟੀਕਲ ਪ੍ਰੈਡਿਕਸ਼ਨਸ ਕਰ ਰਿਹਾ ਹੈਗਾ ਕਿ ਜੇ ਕੋਈ ਨਾਮ ਕਈ ਸਾਲਾਂ ਤੋਂ ਬਹੁਤ ਵੱਡਾ ਹੋਵੇ, ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਉਹ ਬਹੁਤ ਵੱਡਾ ਹੁੰਦਾ ਜਾਂਦਾ, ਤਾਂ ਫਿਰ ਉਹਦਾ ਡਰ ਹੋ ਸਕਦਾ, ਪਰ ਇਸ ਇੱਕ ਨਾਮ ਦਾ ਨਹੀਂ ਹੋ ਸਕਦਾ, ਕਿਉਂਕਿ ਇਹ ਚੁਟਕੀ ਦੇ ਵਿੱਚ ਜਿਹੜਾ ਇੱਕ ਨਾਮ ਇੱਕਦਮ ਮੀਡੀਆ ਦੇ ਵਿੱਚ ਉਛਾਲਿਆ ਗਿਆ ਹੈਗਾ। ਸੋ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਇਹ। ਹੁਣ ਮੈਂ ਤੁਹਾਨੂੰ ਆਪਣੇ ਜਿਹੜੇ ਦਾਅਵੇ ਕਰ ਰਿਹਾ ਉਹਨਾਂ ਦੇ ਹੱਕ ਦੇ ਵਿੱਚ ਕੁਛ ਗੱਲਾਂ ਦੱਸਣ ਲੱਗੇ। ਇੱਕ ਨਾ ਆ ਪਿੱਛੇ ਜੇ ਹੁਣ ਜਿਹੜੀ ਸਪੀਚ ਇਹਨਾਂ ਨੇ ਦਿੱਤੀ ਸੀ ਉਹਦੇ 'ਚ ਪਿੱਛੇ ਗੈਟਅਪ ਨਾਮ ਦਾ ਇੱਕ ਅਦਾਰਾ ਸੀਗਾ, ਜਿਹੜਾ ਹਾਲਾਂਕਿ ਉਹ ਹੈਗੇ ਲੈਫਟਿਸਟ ਹੀ ਨੇ, ਪਰ ਉਹਨਾਂ ਨੇ ਇੱਕ ਬਹੁਤ ਵੱਡਾ ਪੋਸਟਰ ਲਗਾਤਾ ਸੀ ਅਤੇ ਵੀ ਪੌਲਿਨ ਹੈਨਸਨ ਜਿਹੜੀ ਉਹ ਜਿਨਾ ਰਾਈਨਹਾਰਟ ਦੇ ਪੈਸਿਆਂ ਦੇ ਉੱਤੇ ਖੇਡ ਰਹੀ ਹੈ, ਜ਼ਿਆਦਾ ਹੀ ਉੱਛਲ ਰਹੀ ਹੈ, ਅਤੇ ਇਹੋ ਜਿਹੀ ਕੋਈ ਗੱਲ ਹੈ ਨਹੀਂ। ਅਤੇ ਥੱਲੇ ਲਿਖਿਆ ਵੀ ਸੀਗਾ ਕਿ ਮੈਂ ਕਰਮਚਾਰੀਆਂ ਦੀ ਤਨਖਾਹ ਦਾ ਵਿਰੋਧ ਕਰਦੀ ਹਾਂ ਪਰ ਮੈਂ ਆਪ ਪੇ ਰਾਈਜ਼ ਲੈ ਰਹੀ ਹੈਗੀ। ਸੋ ਦੋਗਲੀ ਰਾਜਨੀਤੀ ਜਿਹੜੀ ਹੁੰਦੀ ਹੈ ਉਹਦੇ ਕਿਵੇਂ ਜਿਹੜੇ ਪਰਦੇ ਫਾਸ਼ ਹੁੰਦੇ ਨੇ। ਐਨੀਵੇਜ਼, ਗੈਟਅਪ ਦੀ ਗੱਲ ਨਹੀਂ ਕਰਨੀ, ਫੈਡਅਪ ਦੀ ਗੱਲ ਕਰਨੀ। ਫੈਡਅਪ ਨਾਮ ਦਾ ਇੱਕ ਕੈਂਪੇਨ ਇਹਨਾਂ ਨੇ ਤੋਰਿਆ ਸੀਗਾ ਅਤੇ ਉਹਦੇ 'ਚ ਇਹ ਜਿਹੜੀ ਐਨਾ ਬ੍ਰੌਨਵਿਸਕੀ ਨਾਮ ਦੀ ਇੱਕ ਡਾਕੂਮੈਂਟਰੀ ਫਿਲਮ ਮੇਕਰ ਹੈਗੀ ਆਸਟ੍ਰੇਲੀਆ ਦੇ ਵਿੱਚ, ਉਹਨਾਂ ਨੇ ਇੱਕ ਡਾਕੂਮੈਂਟਰੀ ਬਣਾਈ ਸੀ ਅਤੇ ਉਹ ਡਾਕੂਮੈਂਟਰੀ ਦੇ ਵਿੱਚੋਂ ਕੁਛ ਅੰਸ਼ ਮੈਂ ਚੱਕੇ ਵੀ ਨੇ, ਤੁਹਾਡੇ ਤੱਕ ਸਾਂਝੇ ਵੀ ਕਰਨ ਲੱਗੇ। ਐਨਾ ਬ੍ਰੌਨਵਿਸਕੀ ਨੇ ਇਹ ਗੱਲ ਕੀਤੀ ਕਿ ਉਹ ਡਾਕੂਮੈਂਟਰੀ ਜਿਵੇਂ ਜਿਵੇਂ ਤੁਸੀਂ ਦੇਖੋਗੇ ਉਹਦੇ ਵਿੱਚ ਉਹ ਆਪ ਦੱਸਦੀ ਹੈ ਕਿ ਆਸਟ੍ਰੇਲੀਆ 'ਚ ਬਹੁਤ ਜ਼ਿਆਦਾ ਸਿਆਸਤਦਾਨ ਹੈਗੇ ਨੇ, ਪਰ ਪੌਲਿਨ ਹੈਨਸਨ 'ਤੇ ਮੈਂ ਡਾਕੂਮੈਂਟਰੀ ਇਸ ਕਰਕੇ ਬਣਾਈ ਹੈ ਕਿ ਹਾਲਾਂਕਿ ਇਹਦੀ ਜਿਹੜੀ ਗੱਲ ਹੈਗੀ ਹੈ ਉਹ ਸਮਝ ਨਹੀਂ ਆਉਂਦੀ ਹੈਗੀ, ਪਰ ਫਿਰ ਵੀ ਇਹਦੀ ਜਿਹੜੀ ਗੱਲ ਉਹ ਬਹੁਤ ਲੋਕਾਂ ਦੇ ਸਿੱਧੇ ਮਨ ਦੇ ਵਿੱਚ ਜਾ ਕੇ ਲੱਗਦੀ ਹੈ, ਸਮਝ ਨਹੀਂ ਆਉਂਦੀ। ਇਹ ਇੱਕ ਵੱਖਰੀ ਗੱਲ ਹੈ, ਸਮਝ ਦਾ ਮਤਲਬ ਇਹ ਹੈ ਕਿ ਉਹਦੀ ਜਿਵੇਂ ਟਰੰਪ ਸਾਹਿਬ ਨਹੀਂ ਗੱਲ ਕਰਦੇ ਕਿ ਮੈਂ ਇਰਾਨ 'ਤੇ ਅਟੈਕ ਨਹੀਂ ਕਰੂੰਗਾ, ਲੈ ਮੈਂ ਤਾਂ ਕਰਤਾ ਅਟੈਕ, ਸੋ ਆਪਣੀ ਗੱਲ 'ਤੇ ਨਹੀਂ ਕੋਈ ਬੰਦਾ ਰਹਿੰਦਾ। ਉਵੇਂ ਪੌਲਿਨ ਹੈਨਸਨ ਦਾ ਸਿਸਟਮ ਹੈ ਕਿ ਮੈਂ ਆਹ ਗੱਲ ਕੀਤੀ ਹੈ ਅਤੇ ਮੈਂ ਹੁਣ ਇਹਦੇ 'ਤੇ ਹੈ ਨਹੀਂ। ਡਾਕੂਮੈਂਟਰੀ ਦੀ ਸ਼ੁਰੂਆਤ ਉਹ ਕੁਛ ਇਸ ਤਰੀਕੇ ਦੇ ਨਾਲ ਕਰਦੀ ਹੈ ਕਿ ਇੱਕ ਛੋਟੀ ਪੌਲਿਨ ਹੈਨਸਨ ਨੰਨੀ ਛਾਂ ਅਤੇ ਸਕੂਲ ਦੇ ਵਿੱਚ ਉਦੋਂ ਆਸਟ੍ਰੇਲੀਆ ਦੇ ਵਿੱਚ ਨਾ ਇੱਕ ਕੁਇਨਜ਼ਲੈਂਡ ਤੋਂ ਨੇ, ਇਹ ਕੁਇਨਜ਼ਲੈਂਡ ਦੇ ਬੱਚੇ ਬੜੇ ਕਮਜ਼ੋਰ ਸੀਗੇ, ਅੱਜ ਕੱਲ੍ਹ ਤਾਂ ਰਗਬੀ ਖੇਡਦੇ ਨੇ, ਅਤੇ ਉਦੋਂ ਇਹ 1954 ਦੇ ਵਿੱਚ ਪੈਦਾ ਹੋਈ ਸੀ, ਇਹ 60s ਦੀ 50s ਦੀ ਗੱਲ ਹੈਗੀ ਹੈ। ਅਤੇ ਉਦੋਂ ਸਰਕਾਰ ਨੇ ਇੱਕ ਕੈਂਪੇਨ ਚਲਾਇਆ ਹੋਇਆ ਸੀਗਾ ਕਿ ਬੱਚਿਆਂ ਨੂੰ ਤਗੜੇ ਕਰਨਾ ਹੈਗਾ ਅਤੇ ਮਜ਼ਬੂਤ ਰੱਖਣਾ ਹੈਗਾ। ਸੋ ਇਸ ਕਰਕੇ ਉਸ ਦੌਰ ਦੇ ਵਿੱਚ ਕੁਇਨਜ਼ਲੈਂਡ ਦੀ ਸਰਕਾਰ ਦਾ ਜਿਹੜਾ ਹੈਲਥ ਇਨੀਸ਼ੀਏਟਿਵ ਸੀਗਾ ਉਹਦੇ ਚੱਲਦਿਆਂ ਉਹਨਾਂ ਨੇ ਦੁੱਧ ਬੱਚਿਆਂ ਨੂੰ ਦਿੰਦੇ ਹੁੰਦੇ ਸੀ ਸਕੂਲ ਦੇ ਵਿੱਚ, ਸਕੂਲ ਸ਼ੁਰੂ ਹੋਣ ਤੋਂ ਪਹਿਲਾਂ। ਪੌਲਿਨ ਹੈਨਸਨ ਨਹੀਂ ਸੀ ਪੀਂਦੀ ਹੁੰਦੀ ਅਤੇ ਉਹ ਡਾਕੂਮੈਂਟਰੀ ਦੇ ਵਿੱਚ ਦੱਸਿਆ, ਉਹ ਕਹਿੰਦੀ ਕਿਉਂ ਨਹੀਂ ਸੀ ਪੀਂਦੀ ਅਤੇ ਉਹ ਆਪਣੇ ਦੁੱਧ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਬੋਤਲਾਂ ਸੀਗੀਆਂ ਉਹਨਾਂ ਨੂੰ ਸਟੈਕ ਕਰੀ ਜਾਂਦੀ ਸੀਗੀ ਅਤੇ ਨਖਰਾ ਅਤੇ ਉਹ ਇੱਕ ਦਿਨ ਪ੍ਰਿੰਸੀਪਲ ਨੇ ਫੜ ਲਈਆਂ ਜਿੱਥੇ ਬੋਤਲਾਂ ਸਟੈਕ ਕਰ ਰਹੀ ਸੀ ਅਤੇ ਕਹਿੰਦੇ ਬੜੀ ਬਦਬੂ ਜੀ ਆ ਰਹੀ ਹੈ ਫਿਰ ਉਹਨੇ ਪੁੱਛਿਆ ਵੀ ਆ ਇੱਥੇ ਮੋਲਡ ਲੱਗ ਚੁੱਕੀ ਹੈ ਅਤੇ ਦੱਸੋ ਕਿਹਨੇ ਕਿਹਨੇ ਕੀਤਾ ਪ੍ਰਿੰਸੀਪਲ ਨੂੰ ਤਾਂ ਲੱਗਿਆ ਵੀ ਬਹੁਤ ਸਾਰੇ ਬੱਚੇ ਕਰ ਰਹੇ ਉਹਨੇ ਪੌਲੀਨ ਹੈਨਸਨ ਨੇ ਫਿਰ ਬਾਅਦ 'ਚ ਜਦੋਂ ਡਾਂਟ ਡਪਟ ਪਈ ਹੁਣ ਅਸਲੀਅਤ ਤਾਂ ਨਹੀਂ ਹੁੰਦੀ ਡਾਕੂਮੈਂਟਰੀ ਜਦੋਂ ਬਣਦੀ ਹੈ ਤਾਂ ਉਸ ਦੇ ਵਿੱਚ ਜਿਹਦੇ ਨਾਮ ਦੇ ਉੱਤੇ ਬਣਦੀ ਹੁੰਦੀ ਹੈ ਉਹਨੂੰ ਹੀਰੋਇਕ ਵੀ ਦਿਖਾਉਣਾ ਹੁੰਦਾ ਹੋ ਸਕਦਾ ਉਸ ਵਕਤ ਮੁਰਗਾ ਬਣਾਇਆ ਹੋਵੇ ਪ੍ਰਿੰਸੀਪਲ ਨੇ ਹੋ ਸਕਦਾ ਚੰਡ ਮਾਰੀ ਹੋਵੇ ਕੁੱਟਿਆ ਹੋਵੇ ਕੁਛ ਵੀ ਹੋ ਸਕਦਾ ਆਪਾਂ ਨੂੰ ਨਹੀਂ ਪਤਾ 50-60s ਦੇ ਵਿੱਚ ਆਸਟ੍ਰੇਲੀਅਨ ਸਕੂਲ ਕਿੱਦਾਂ ਦੇ ਸੀ ਕੋਈ ਦੱਸੂਗਾ ਤਾਂ ਉਹ ਦੱਸ ਸਕਦਾ ਕੁਇਨਜ਼ਲੈਂਡ ਦੇ ਵਿੱਚ ਕੀ ਸਿਸਟਮ ਸੀ ਬਟ ਐਨੀਵੇਜ਼ ਡਰਾਵੇ ਧਮਕਾਵੇ ਤੋਂ ਬਾਅਦ ਪੌਲੀਨ ਹੈਨਸਨ ਤੋਂ ਵੀ ਪੁੱਛਿਆ ਗਿਆ ਅਤੇ ਉਹਨੇ ਮੰਨ ਗਈ ਅਤੇ ਕਹਿੰਦੀ ਹਾਂ ਮੈਂ ਇਸ ਕਰਕੇ ਰੱਖਦੀ ਹੁੰਦੀ ਸੀ ਕਿਉਂਕਿ ਮੈਨੂੰ ਪਸੰਦ ਨਹੀਂ ਹੈਗਾ ਅਤੇ ਮੈਂ ਘਰੇ ਤਾਂ ਜਦੋਂ ਦੁੱਧ ਪੀਨੀ ਹਾਂ ਗਰਮ ਕਰਕੇ ਪੀਨੀ ਹਾਂ ਠੰਡਾ ਨਹੀਂ ਮੈਂ ਪੀਂਦੀ ਸੋ ਇਹ ਜਿਹੜੀ ਇੱਕ ਮੈਂ ਇਸ ਕਰਕੇ ਇਸ ਪੂਰੀ ਡਾਕੂਮੈਂਟਰੀ ਦੇ ਵਿੱਚੋਂ ਇਹ ਇੱਕ ਗੱਲ ਚੱਕ ਰਿਹਾ ਹੈਗਾ ਕਿਉਂਕਿ ਪਹਿਲਾਂ ਚੀਜ਼ ਕਹਿ ਦੇਣੀ ਅਤੇ ਫਿਰ ਉਹਦੇ 'ਤੇ ਸਟੈਂਡ ਬੜਾ ਕਮਜ਼ੋਰ ਜਿਹਾ ਲੈ ਲੈਣਾ ਅਤੇ ਕਹਿ ਦੇਣਾ ਅਤੇ ਕਰ ਦੇਣਾ ਉਹਦੇ 'ਚ ਫਰਕ ਹੁੰਦਾ ਇੱਕ ਇੱਕ ਤਾਂ ਬੰਦਾ ਹੁੰਦਾ ਕਿ ਮੈਂ ਕਿਸੇ ਚੀਜ਼ 'ਤੇ ਸਟੈਂਡ ਲੈ ਰਿਹਾ ਅਤੇ ਉਹਦਾ ਜਦੋਂ ਮੈਂ ਕਾਰਨ ਤੁਹਾਨੂੰ ਦੱਸੂਗਾ ਤਾਂ ਤੁਸੀਂ ਮੰਨ ਜਾਓਗੇ ਕਿ ਯਾਰ ਵਾਕਈ ਇਹੀ ਐਂਗਲ ਸੀ ਕਹਾਣੀ ਦਾ ਇਹੀ ਇੱਦਾਂ ਹੀ ਹੋਣਾ ਚਾਹੀਦਾ ਸੀ ਐਂਡ ਆਈ ਐਮ ਵਿਦ ਯੂ ਪਰ ਜਦੋਂ ਤੁਸੀਂ ਸਾਹਮਣੇ ਵਾਲੇ ਬੰਦੇ ਦਾ ਸਟੈਂਡ ਹੀ ਦੇਖੋ ਯਾਰ ਆਹ ਗੱਲ 'ਤੇ ਸਟੈਂਡ ਲਿਆ ਨਾ ਐਨੀਵੇਜ਼ ਸਿੰਗਲ ਮਦਰ ਆਪਣੇ ਘਰ ਵਾਲੇ ਦੇ ਨਾਲ ਹੀ ਨਹੀਂ ਬਣੀ 1996 ਦੇ ਵਿੱਚ ਕੁਇਨਜ਼ਲੈਂਡ ਦੇ ਇਪਸਵਿਚ ਦੇ ਵਿੱਚ ਇੱਕ ਫਿਸ਼ ਐਂਡ ਚਿਪਸ ਸ਼ੌਪ ਸ਼ੁਰੂ ਕਰ ਲੈਂਦੀ ਹੈ ਪੌਲੀਨ ਹੈਨਸਨ ਅਤੇ ਉਸ ਦੌਰ ਦੇ ਵਿੱਚ ਜਦੋਂ ਦੁਨੀਆ ਭਰ ਦੇ ਵਿੱਚ ਇੱਕ ਮਾਹੌਲ ਬਣਿਆ ਹੋਇਆ ਸੀਗਾ ਆਵਾਸ ਪ੍ਰਵਾਸ ਦਾ ਆਸਟ੍ਰੇਲੀਆ ਦੇ ਵਿੱਚ ਪ੍ਰਧਾਨ ਮੰਤਰੀ ਸੀ ਪੌਲ ਕੀਟਿੰਗ ਉਹ ਪੌਲ ਕੀਟਿੰਗ ਕਾਫੀ ਮਜ਼ਬੂਤ ਪ੍ਰਧਾਨ ਮੰਤਰੀ ਸੀ ਆਸਟ੍ਰੇਲੀਆ ਦੇ ਔਰ ਆਸਟ੍ਰੇਲੀਆ ਦੇ ਵਿੱਚ ਉਹ ਜਿਹੜੇ ਏਸ਼ੀਅਨ ਮੁਲਕਾਂ ਦੇ ਨਾਲ ਸੰਬੰਧ ਸਥਾਪਿਤ ਕਰਨ ਵਾਲੇ ਪ੍ਰਧਾਨ ਮੰਤਰੀ ਮੰਨੇ ਜਾ ਸਕਦੇ ਨੇ ਕਿਉਂਕਿ ਲੋੜ ਸੀਗੀ ਉਸ ਵਕਤ ਆਸਟ੍ਰੇਲੀਆ ਨੂੰ ਵੀ ਹਾਲਾਂਕਿ ਉਸ ਦੌਰ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਵਾਈਟ ਆਸਟ੍ਰੇਲੀਆ ਪਾਲਿਸੀ ਜਿਹੜੀ ਸੀਗੀ ਉਹ ਖਤਮ ਹੋ ਚੁੱਕੀ ਸੀ ਅਤੇ ਹੁਣ ਆਸਟ੍ਰੇਲੀਆ ਮਾਈਗ੍ਰੈਂਟਸ ਦੇ ਵੱਲ ਮੂੰਹ ਤੱਕ ਰਿਹਾ ਸੀ ਕਿਉਂਕਿ ਆਸਟ੍ਰੇਲੀਆ ਦੀ ਗ੍ਰੇ ਹੇਅਰ ਪਾਪੂਲੇਸ਼ਨ ਨੂੰ ਲੋੜ ਸੀ ਕਿ ਕੁਛ ਬਾਹਰੀ ਲੋਕ ਆਉਣ ਅਤੇ ਇਸ ਦੇਸ਼ ਨੂੰ ਚੱਲਦਾ ਰੱਖ ਸਕਣ ਗੁਆਂਢ ਦੇ ਵਿੱਚੋਂ ਹੀ ਲੋਕ ਲੈਣੇ ਸ਼ੁਰੂ ਕੀਤੇ ਵੀਅਤਨਾਮ ਦੇ ਵਿੱਚ ਉਸ ਦੌਰ ਦੇ ਵਿੱਚੋਂ ਵੱਡੀ ਗਿਣਤੀ 'ਚ ਲੋਕ ਆਸਟ੍ਰੇਲੀਆ 'ਚ ਇਮੀਗ੍ਰੇਟ ਹੋਣ ਲੱਗ ਪਏ ਫਿਸ਼ ਐਂਡ ਚਿਪਸ ਸ਼ੌਪ ਦੇ ਉੱਤੇ ਜਦੋਂ ਅਕਸਰ ਕਾਮਿਆਂ ਦੀ ਕਮੀ ਰਹਿ ਜਾਂਦੀ ਸੀ ਬਜ਼ੁਰਗ ਜਨਾਨੀਆਂ ਦੇ ਨਾਲ ਕਿੰਨਾ ਕੁ ਦੇਰ ਚਲਾ ਲੈਂਦੀ ਉਹਨਾਂ ਨੂੰ ਘੱਟ ਤਨਖਾਹਾਂ ਦੇ ਕੇ ਸੋ ਇਸ ਕਰਕੇ ਪੌਲੀਨ ਹੈਨਸਨ ਨੇ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਹੋਣੀਆਂ ਕਿਉਂਕਿ ਅੱਜ ਦੀ ਤਰੀਕ 'ਚ ਤਾਂ ਇਹ ਕਹਿ ਰਹੀ ਹੈ ਕਿ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਹੋਣੀਆਂ ਚਾਹੀਦੀਆਂ ਜਿਨ੍ਹਾਂ ਦੇ ਬਿਜ਼ਨਸਿਸ ਨੇ ਉਹਨਾਂ ਦੀ ਜੇਬ ਭਰੀ ਰਹਿਣੀ ਚਾਹੀਦੀ ਹੈ ਸੋ ਐਨੀਵੇਜ਼ 1996 ਦੇ ਵਿੱਚ ਇਹ ਫੈਡਰਲ ਪੋਲੀਟਿਕਸ 'ਚ ਆਉਣ ਦਾ ਫੈਸਲਾ ਕਰਦੇ ਨੇ ਲਿਬਰਲ ਪਾਰਟੀ ਨੂੰ ਜੁਆਇਨ ਕਰਦੇ ਨੇ ਆਕਸਲੀ ਦੀ ਸੀਟ ਹੈ ਕੁਇਨਜ਼ਲੈਂਡ 'ਚ ਉੱਥੋਂ ਖੜ੍ਹਦੇ ਨੇ ਪਰ ਇਸ ਦਰਮਿਆਨ ਉਹ ਬੜੇ ਰੇਸਿਸਟ ਰਿਮਾਰਕ ਕਰ ਦਿੰਦੇ ਨੇ ਲਿਬਰਲ ਪਾਰਟੀ ਉਹਨਾਂ ਨੂੰ ਬਾਹਰ ਕੱਢ ਦਿੰਦੀ ਹੈਗੀ ਹੈ ਅਤੇ ਫਿਰ ਇਹ ਇੰਡੀਪੈਂਡੈਂਟ ਵੀ ਲੜਨ ਲੱਗਦੇ ਨੇ ਅਤੇ ਉਹ ਤੋਂ ਬਾਅਦ ਜਦੋਂ ਪਾਰਲੀਮੈਂਟ ਦੇ ਵਿੱਚ ਆਉਂਦੇ ਨੇ ਇੱਕ 1.5-2 ਮਿੰਟ ਦੀ ਇੱਕ ਸਪੀਚ ਦਾ ਇੱਕ ਪਾਰਟ ਹੈ ਜਿਹਦੇ 'ਚ ਏਸ਼ੀਅਨਸ ਆਸਟ੍ਰੇਲੀਆ ਦੇ ਵਿੱਚ ਜਿਹੜੇ ਆ ਰਹੇ ਸੀ ਸਪੈਸ਼ਲੀ ਇੰਡੀਅਨਸ ਦੇ ਉੱਤੇ ਪੌਲੀਨ ਹੈਨਸਨ ਨੇ ਇੱਕ ਟਿੱਪਣੀ ਕੀਤੀ ਸੀ ਕਿ ਜੇ ਇਹ ਲੋਕ ਸਾਡੇ ਦੇਸ਼ ਦੇ ਵਿੱਚ ਆ ਗਏ ਦੇਸ਼ ਦਾ ਨਕਸ਼ਾ ਵਿਗੜ ਜਾਣਾ ਹੈਗਾ ਪੌਲੀਨ ਹੈਨਸਨ ਦੀ ਉਹ ਸਪੀਚ ਮੈਂ ਚਾਹੁੰਦਾ ਕਿ ਤੁਸੀਂ ਸੁਣੋ ਔਰ ਯਾਦ ਰੱਖੋ ਕਿਉਂਕਿ ਕੋਈ ਫਰਕ ਨਹੀਂ ਆਇਆ ਉਸ ਵਕਤ ਵੀ ਇਹੀ ਡਰਾਵਾ ਸੀਗਾ ਕਿ ਦੇਖੋ ਜੀ ਜੇ ਅਸੀਂ ਨਾ ਜਲਦੀ ਸੰਭਲੇ ਤਾਂ ਅਸੀਂ ਇੰਗਲੈਂਡ ਬਣ ਜਾਂਗੇ ਅਮੈਰੀਕਾ ਬਣ ਜਾਂਗੇ ਅੱਜ ਵੀ ਉਹੀ ਡਰਾਵੇ ਨੇ 20-30 ਸਾਲਾਂ ਬਾਅਦ ਵੀ ਉਹੀ ਚੀਜ਼ਾਂ ਕੰਟੀਨਿਊ ਕਿਵੇਂ ਰਹਿ ਸਕਦੀਆਂ ਨੇ ਕਿਵੇਂ ਪੋਲੀਟਿਕਸ ਦੇ ਵਿੱਚ ਤੁਸੀਂ ਇੱਕ ਆਈਡੀਓਲੋਜੀ ਫੜ ਕੇ ਰੱਖਣੀ ਹੈ ਅਤੇ ਉਸ ਆਈਡੀਓਲੋਜੀ ਨੂੰ ਪਸੰਦ ਕਰਨ ਵਾਲੇ ਤੁਹਾਡੇ ਨਾਲ ਜੁੜੇ ਰਹਿਣਗੇ ਉਹਨੂੰ ਨਾ ਪਸੰਦ ਕਰਨ ਵਾਲੇ ਤੁਹਾਡੇ ਤੋਂ ਡਰੇ ਰਹਿਣਗੇ ਅਤੇ ਫਿਰ ਕਦੇ ਨਾ ਕਦੇ ਤਾਂ ਜਿਹੜਾ ਇੱਕ ਧੜਾ ਹੈਗਾ ਜਦੋਂ ਜਿਵੇਂ ਹੀ ਸਿਆਸਤ ਦੇ ਵਿੱਚ ਇੱਦਾਂ ਹੀ ਹੁੰਦਾ ਨਾ ਸੀਸਾ ਦੀ ਗੇਮ ਹੁੰਦੀ ਹੈ ਸਿਆਸਤ ਸੀਸਾ 'ਤੇ ਬੈਠੇ ਹੋ ਕਦੇ ਪਾਰਕਾਂ ਦੇ ਵਿੱਚ ਇੱਕ ਪਾਸੇ ਬੋਝ ਪਾਉਂਦੇ ਹੋ ਤੁਸੀਂ ਤਾਂ ਦੂਜਾ ਪਾਸਾ ਉੱਤੇ ਨੂੰ ਉੱਠ ਜਾਂਦਾ ਫਿਰ ਦੂਜੇ ਪਾਸੇ ਵੱਧ ਬੋਝ ਪੈਂਦਾ ਤਾਂ ਇੱਕ ਪਾਸਾ ਉੱਠ ਜਾਂਦਾ ਸੋ ਇਹ ਸੀਸਾ ਦੀ ਗੇਮ ਦੇ ਵਿੱਚ ਇਹ ਦੇਖਣਾ ਹੁੰਦਾ ਕਿ ਜਿਹੜਾ ਥੱਕ ਗਿਆ ਜਦੋਂ ਉੱਠ ਕੇ ਜਾਣਾ ਤਾਂ ਤੁਸੀਂ ਉਹਦੀ ਥਾਂ ਲੈ ਲੈਣੀ ਹੈ ਸਿਆਸਤ ਕੱਲ੍ਹ ਦੀਆਂ ਖਬਰਾਂ 'ਚ ਵੀ ਦੱਸਿਆ ਸੀ ਕਿ ਇੱਕ ਮੌਕਾ ਅਤੇ ਇੱਕ ਮੌਕਾ ਪ੍ਰਸਤੀ ਇਹ ਦੋ ਹੀ ਚੀਜ਼ਾਂ ਦੇ ਉੱਤੇ ਟਿਕੀ ਹੁੰਦੀ ਹੈ ਪੌਲੀਨ ਹੈਨਸਨ ਦੋਹਾਂ ਨੂੰ ਚੰਗੀ ਤਰ੍ਹਾਂ ਸਮਝਦੇ ਹੈਗੇ ਨੇ ਪਾਰਲੀਮੈਂਟ ਦੇ ਵਿੱਚ ਖੜ੍ਹੇ ਹੋ ਕੇ ਕੀ ਸਪੀਚ ਦਿੰਦੇ ਨੇ ਇਹ 2 ਮਿੰਟ ਦੀ ਇਹ ਯਾਦ ਕਰ ਲਓ, ਕੰਠਸਥ ਕਰ ਲਓ, ਗਲੇ ਬੰਨ ਲਓ, ਜਿਵੇਂ ਤੁਹਾਨੂੰ ਭਗਵਤ ਗੀਤਾ ਜਾਂ ਬਾਣੀਆਂ ਯਾਦ ਨੇ, ਐਦਾਂ ਪੌਲਿਨ ਹੈਨਸਨ ਦੀ ਇਹ ਸਪੀਚ ਵੀ ਯਾਦ ਹੋਣੀ ਚਾਹੀਦੀ ਹੈਗੀ ਹੈ। ਵਜ੍ਹਾ ਪ੍ਰੈਡਿਕਸ਼ਨ ਕਰ ਰਿਹਾ ਮੈਂ, ਬਹੁਤ ਵੱਡੀ ਚੱਲਣੀ ਨਹੀਂ ਇਹ ਦੁਕਾਨ ਬਹੁਤੀ।
3: ਇਮੀਗ੍ਰੇਸ਼ਨ ਪਾਲਿਸੀ ਰੈਡੀਕਲੀ ਰਿਵਿਊਡ ਐਂਡ ਦੈਟ ਆਫ ਮਲਟੀਕਲਚਰਲਿਜ਼ਮ ਅਬੋਲਿਸ਼ਡ। ਆਈ ਬਿਲੀਵ ਵੀ ਆਰ ਇਨ ਡੇਂਜਰ ਆਫ ਬੀਇੰਗ ਸਵੰਪਡ ਬਾਈ ਏਸ਼ੀਅਨਸ ਬਿਟਵੀਨ 1984 ਐਂਡ 1995 40% of all migrants into this country were of Asian origin. They have their own culture and religion, form ghettos and do not assimilate. Of course I will be called racist, but if I can invite who I want into my home, then I should have the right to have a say in who comes into my country. A truly multicultural country can never be strong or united, and the world is full of failed and tragic examples ranging from Ireland to Bosnia to Africa and closer to home, Papua New Guinea. America and Great Britain are currently paying the price. Mr. Acting Speaker, Arthur Calwell was a great Australian and Labor leader, and it is a pity that there are not men of his stature sitting on the opposition benches today. Arthur Calwell said, and I quote, "Japan, India, Burma, Ceylon, and every new African nation are fiercely anti-white and anti-one another. Do we want or need any of these people here? I am one red-blooded Australian who says no and who speaks for 90% of Australians."
0: ਦੋ ਚੀਜ਼ਾਂ ਨੇ ਦੇਖੋ ਤਾਂ, ਇੱਕ ਸਪੀਚ 'ਚ ਕਹਿ ਗਏ ਕਿ 40% ਆਬਾਦੀ ਇੱਥੇ ਇਸ ਦੇਸ਼ ਦੀ ਮਾਈਗ੍ਰੈਂਟ ਹੈ ਅਤੇ ਮਲਟੀਕਲਚਰਲ ਕੰਟਰੀ ਨਹੀਂ ਹੈ, ਅਤੇ ਫਿਰ ਐਂਡ 'ਚ ਕਹਿੰਦੇ ਨੇ ਕਿ 90% ਆਸਟ੍ਰੇਲੀਅਨ ਲੋਕਾਂ ਦੀ ਮੈਂ ਜ਼ਬਾਨ ਹੈਗੀ ਹੈ, ਯਾਨੀ ਕਿ 10% ਲੋਕ ਹੀ ਫਿਰ ਮਾਈਗ੍ਰੈਂਟ ਹੋਏ। ਫੈਕਟਸ ਜਦੋਂ ਤੁਹਾਡੇ ਕਲੀਅਰ ਨਾ ਹੋਣ, ਇਹ ਬਹੁਤ ਵੱਡੀਆਂ ਪ੍ਰੋਬਲਮਸ ਨੇ। ਦੇਖੋ ਬਹੁਤ ਸਾਰੇ ਕਾਰਨ ਹੋ ਸਕਦੇ ਨੇ, ਪੌਲਿਨ ਹੈਨਸਨ ਦੀਆਂ ਐਂਬੀਸ਼ਨਸ ਵੱਡੀਆਂ ਨੇ, ਬਟ ਕੀ ਉਹ ਅੱਜ ਦੀ ਤਰੀਕ ਦੇ ਵਿੱਚ ਪ੍ਰਧਾਨ ਮੰਤਰੀ ਬਣ ਸਕਦੇ ਨੇ, ਜਿਵੇਂ ਕਿ ਬਹੁਤ ਸਾਰੇ ਸਰਵੇਖਣ ਤੁਹਾਡੇ ਤੱਕ ਖਬਰਾਂ ਦੇ ਵਿੱਚ ਸਾਨੂੰ ਸਾਂਝੇ ਕਰਨੇ ਪੈਂਦੇ ਨੇ। ਸਹੀ ਜਵਾਬ ਔਰ ਇੱਕ ਅੱਖਰ 'ਚ ਜਵਾਬ ਹੈਗਾ ਨਹੀਂ। ਪਹਿਲੀ ਗੱਲ ਤਾਂ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਨਾਲ ਇਹ ਪੋਸੀਬਲ ਨਹੀਂ ਹੈਗਾ ਕਿ ਅੱਜ ਦੀ ਤਰੀਕ ਦੇ ਵਿੱਚ ਲੇਬਰ ਪਾਰਟੀ ਦੀ ਸਰਕਾਰ ਟੁੱਟ ਜਾਵੇ ਅਤੇ ਹੁਣ ਦੇ ਹੁਣ ਪੌਲਿਨ ਹੈਨਸਨ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ। ਦੂਜੀ ਗੱਲ, ਜੇ ਇਲੈਕਸ਼ਨ ਨਹੀਂ ਵੀ ਹੁੰਦੇ, ਇੱਕ ਵੋਟ ਆਫ ਕੌਨਫੀਡੈਂਸ ਹੁੰਦਾ ਹੁੰਦਾ, ਭਰੋਸੇ ਦੀ ਵੋਟ, ਘੱਟੋ ਘੱਟ 150 ਚੋਂ 76 ਵੋਟਾਂ ਚਾਹੀਦੀਆਂ ਨੇ। ਨੋਟ ਪੋਸੀਬਲ ਐਟ ਆਲ ਕਿ 76 ਵੋਟਾਂ ਉਹਨਾਂ ਨੂੰ ਆ ਜਾਣ ਅਤੇ ਬਗੈਰ ਇਲੈਕਸ਼ਨ ਤੋਂ ਉਹਨਾਂ ਨੂੰ ਇੱਕ ਨੇਤਾ ਬਣਾ ਦਿੱਤਾ ਜਾਵੇ। ਔਰ ਤੀਜੀ ਗੱਲ, ਸੈਨੇਟ ਦਾ ਨੇਤਾ ਪ੍ਰਧਾਨ ਮੰਤਰੀ ਨਹੀਂ ਹੋਣਾ ਚਾਹੀਦਾ, ਇਹ ਕਲਚਰ ਨਹੀਂ ਰਿਹਾ ਹੈਗਾ ਆਸਟ੍ਰੇਲੀਆ 'ਚ, ਕਦੇ ਨਾ ਅੱਜ ਤੱਕ ਇੱਦਾਂ ਦਾ ਕਦੇ ਹੋਇਆ ਅਤੇ ਨਾ ਹੋਵੇਗਾ, ਕਿਉਂਕਿ ਸੈਨੇਟ ਵਾਲੇ 6 ਸਾਲਾਂ ਦੇ ਲਈ ਰਹਿੰਦੇ ਨੇ, ਦੂਸਰੇ 4 ਸਾਲ ਦੇ ਲਈ, 3 ਸਾਲ ਦੀ ਟਰਮ ਹੁੰਦੀ ਹੈਗੀ ਹੈ, ਪਰ ਉਹਦੇ 'ਚ ਜਵਾਬਦੇਹੀ ਹੁੰਦੀ ਹੈ ਜਦੋਂ ਤੁਸੀਂ ਹਾਊਸ ਆਫ ਰਿਪ੍ਰੈਜੈਂਟੇਟਿਵ 'ਚੋਂ ਆਉਂਦੇ ਹੋ, ਹੇਠਲੇ ਸਦਨ ਦੇ ਵਿੱਚੋਂ ਆਉਂਦੇ ਹੋ, ਤੁਸੀਂ ਲੋਕਾਂ 'ਚੋਂ ਚੁਣ ਕੇ ਆਉਂਦੇ ਹੋ। ਸੈਨੇਟ ਦੇ ਵਿੱਚ ਕੋਈ ਇਲੈਕਸ਼ਨਸ ਨਹੀਂ ਹੁੰਦੇ ਹੈਗੇ, ਲੋਕਾਂ 'ਚੋਂ ਚੁਣ ਕੇ ਨਹੀਂ ਆਉਂਦੇ, ਇਸ ਕਰਕੇ ਤੁਹਾਡੀ ਕੋਈ ਜਵਾਬਦੇਹੀ ਨਹੀਂ ਆਮ ਲੋਕਾਂ 'ਚ, ਸੋ ਹੋਣਾ ਨਹੀਂ। ਇਹ ਤਾਂ ਗੱਲ, ਇਹਦੇ 'ਤੇ ਕਾਟਾ ਮਾਰ ਦਿਉ, ਜੋ ਸਕਾਈ ਨਿਊਜ਼ ਜਾਂ ਹੋਰ ਬਹੁਤ ਸਾਰੇ ਟੀ ਵੀ ਚੈਨਲ ਜਾਂ ਅਖਬਾਰ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਨੇ, ਸਮਝਾ ਰਹੇ ਨੇ ਕਿ ਉਹ ਪ੍ਰਧਾਨ ਮੰਤਰੀ ਬਣ ਜਾਣਗੇ, ਰਾਤੋ ਰਾਤ 'ਚ ਨਹੀਂ ਹੋਣ ਲੱਗਿਆ। ਨੰਬਰ 1, ਥੋੜ੍ਹੀ ਜਿਹੀ ਸਮਝ ਆਪ ਨੂੰ ਵੀ ਰੱਖਣੀ ਜ਼ਰੂਰੀ ਹੈਗੀ, ਇੰਨਾ ਕੁ ਤਾਂ ਆਪਾਂ ਸਮਝ ਰਹੇ ਹੈਗੇ ਆਸਟ੍ਰੇਲੀਅਨ ਸਿਸਟਮ। ਦੂਜੀ ਗੱਲ, ਲਿਬਰਲ ਅਤੇ ਨੈਸ਼ਨਲ ਪਾਰਟੀ ਵਿਰੋਧੀ ਧਿਰ ਹੈ। ਹੁਣ ਜਿਹੜਾ ਦਾਅਵਾ ਮੈਂ ਪਹਿਲਾਂ ਕਰ ਰਿਹਾ ਸੀਗਾ ਉਹ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਬਹੁਤ ਸਾਰੇ ਜਿਹੜੇ ਪੋਲਸ ਨੇ ਉਹ ਤੁਹਾਨੂੰ ਇਹ ਦਿਖਾ ਰਹੇ ਹੋਣਗੇ ਕਿ ਲਿਬਰਲ ਅਤੇ ਨੈਸ਼ਨਲ ਪਾਰਟੀ, ਔਰ ਅਸੀਂ ਵੀ ਖਬਰਾਂ 'ਚ ਇਹ ਗੱਲ ਕਰੀ ਦੀ ਹੈ ਕਿ ਉਹ 3rd ਨੰਬਰ 'ਤੇ ਚਲੇ ਗਏ ਨੇ, ਜਿਵੇਂ ਪੰਜਾਬ 'ਚ ਅਕਾਲੀ ਦਲ 4th ਨੰਬਰ 'ਤੇ ਚਲਾ ਗਿਆ। ਪਰ ਆਸਟ੍ਰੇਲੀਆ ਦੇ ਬਨਸਪਤ ਜੇ ਗੱਲ ਕਰੀ ਜਾਵੇ ਤਾਂ ਇੱਥੇ ਇਲੈਕਸ਼ਨਸ ਜਿਹੜੇ ਹੋਣੇ ਨੇ ਉਹ 2028 'ਚ ਹੋਣੇ ਨੇ, ਫੈਡਰਲ ਚੋਣਾਂ 2028 ਦੇ ਵਿੱਚ ਹੋਣੀਆਂ ਨੇ। ਬਹੁਤ ਟਾਈਮ ਪਿਆ, ਬਹੁਤ ਟਾਈਮ ਪਿਆ। ਸਿਆਸਤ ਦੇ ਵਿੱਚ ਰਾਤੋ ਰਾਤ ਤਸਵੀਰ ਬਦਲਦੀ ਹੁੰਦੀ ਹੈ, ਇਹ ਗੱਲ ਮੰਨਦੇ ਹੋ ਤੁਸੀਂ? ਆ ਪਿਛਲੇ 1.5-2 ਮਹੀਨਿਆਂ ਦੇ ਵਿੱਚ ਤਸਵੀਰ ਮੀਡੀਆ ਇਹ ਬਣਾ ਕੇ ਦਿਖਾ ਰਿਹਾ ਕਿ ਪੌਲਿਨ ਹੈਨਸਨ ਹੀ ਇੱਕ ਚਿਹਰਾ ਹੈਗੇ ਨੇ ਜਾਂ ਉਹੀ ਇੱਕ ਸ਼ਖਸ ਹੈ ਜਿਹੜਾ ਤੁਹਾਨੂੰ ਇੱਥੋਂ ਬਚਾ ਸਕਦਾ। ਹੋਇਆ ਕੀ ਹੈ, ਕਿ ਲੇਬਰ ਪਾਰਟੀ ਇੰਨੀ ਸਟਰੋਂਗ ਹੁੰਦੀ ਜਾ ਰਹੀ ਸੀ, ਹੋ ਵੀ ਗਈ ਸੀ ਔਰ ਲਗਾਤਾਰ ਦੂਜੀ ਵਾਰ ਇਲੈਕਸ਼ਨ ਜਿੱਤੀ ਸੀ, ਕਿ ਜਿਹੜੀ ਇੱਕ ਦੂਸਰੀ ਧਿਰ ਹੁੰਦੀ ਹੁੰਦੀ ਹੈ ਨਾ, ਜਿਹੜੀ ਕਦੇ ਸਿਆਸਤ 'ਚ ਨਹੀਂ ਹੁੰਦੀ ਹੁੰਦੀ, ਉਹਦੇ ਲਈ ਸਿਆਸਤ 'ਚ ਨਹੀਂ ਹੁੰਦੀ ਦਾ ਮਤਲਬ ਵਿਰੋਧੀ ਧਿਰ ਦੀ ਗੱਲ ਨਹੀਂ ਮੈਂ ਕਰ ਰਿਹਾ, ਦੂਸਰੀ ਧਿਰ ਉਹ ਜਿਹੜੇ ਸਰਕਾਰਾਂ ਬਣਾਉਂਦੇ ਆ ਗਿਰਾਉਂਦੇ ਨੇ, ਪੂੰਜੀਪਾਤੀ ਕਹਿ ਲਓ ਤੁਸੀਂ ਜਾਂ ਕੁਛ ਰਿਚ ਲੋਕ ਕਹਿ ਲਓ ਜਾਂ ਕੁਛ ਉਹ 1.5% ਦੀ 2% ਦੀ ਆਬਾਦੀ ਜਿਹੜੀ ਤੈਅ ਕਰਦੀ ਹੈ ਭਵਿੱਖ ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਦੇਸ਼ਾਂ 'ਚ, ਉਹਨਾਂ ਦੇ ਲਈ ਵੀ ਇਹ ਜ਼ਰੂਰੀ ਹੋ ਜਾਂਦਾ ਸੀਗਾ ਕਿ ਕਿਤੇ ਇੱਕੋ ਇੱਕ ਪਾਰਟੀ ਐਡੀ ਮਜ਼ਬੂਤ ਨਾ ਹੋਵੇ ਕਿ ਉਹ ਚੈੱਕਸ ਐਂਡ ਬੈਲੈਂਸ ਵਾਲਾ ਕੰਮ ਹੀ ਖਤਮ ਹੋ ਜਾਵੇ। ਤੁਸੀਂ ਸਮਝ ਰਹੇ ਹੋ ਕਿ ਹੁਣ ਤੋਂ ਆਹ ਕੁਇਨਜ਼ਲੈਂਡ ਦੇ ਇਲੈਕਸ਼ਨ ਛੱਡ ਦਿਓ, ਉਹ ਤੋਂ ਪਹਿਲਾਂ ਤੱਕ ਤਾਂ ਇਹੀ ਸੀਗਾ ਕਿ ਆਸਟ੍ਰੇਲੀਆ ਦੀਆਂ ਸਾਰੀਆਂ ਹੀ ਸਟੇਟਸ ਦੇ ਵਿੱਚ ਲੇਬਰ ਦੀ ਸਰਕਾਰ ਸੀ, ਫੈਡਰਲ ਸਰਕਾਰ ਲੇਬਰ ਦੀ ਸੀ, ਇਹ ਇੱਕ ਚੰਗੀ ਤਸਵੀਰ ਨਹੀਂ ਸੀ। ਇਸ ਕਰਕੇ ਇਹ ਹੁਣ ਬਦਲਾਅ ਆਉਣ ਲੱਗੇ, ਉੱਥੇ ਬਦਲਾਅ ਹੋਇਆ, ਵੈਸਟਰਨ ਆਸਟ੍ਰੇਲੀਆ 'ਚ ਬਦਲਾਅ ਹੋਇਆ, ਕੁਇਨਜ਼ਲੈਂਡ 'ਚ LNP ਆਉਂਦੀ ਹੈ, ਇੱਧਰ ਜਿਹੜੀ ਹੈ ਸਰਵੇ ਇੱਦਾਂ ਦੇ ਆਉਣ ਲੱਗਦੇ ਨੇ। ਅੱਛਾ, ਆਪਣੀ ਲਿਬਰਲ ਪਾਰਟੀ ਦੀਆਂ ਕਮਜ਼ੋਰੀਆਂ, ਪੀਟਰ ਡਟਨ ਨਹੀਂ ਟਿਕ ਪਾਉਂਦੇ ਹੈਗੇ, ਐਂਗਸ ਸੂਜ਼ਨ ਲੀ ਕਮਜ਼ੋਰ ਨੇਤਾ ਚੁਣ ਲਈ ਜਾਂਦੀ ਹੈ, ਫਿਰ ਐਂਗਸ ਟੇਲਰ ਵੀ ਆ ਰਹੇ ਨੇ, ਉਹ ਵੀ ਜਿਹੜੇ ਨੇ ਐਂਥਨੀ ਅਲਬਨੀਜ਼ ਦੇ ਬਰਾਬਰ ਦਾ ਕੱਦ ਦਾ ਨੇਤਾ ਨਹੀਂ ਬਣ ਪਾ ਰਿਹਾ ਹੈਗਾ। ਸੋ ਕਿਹਨੂੰ ਲਿਆਂਦਾ ਜਾਵੇ? ਫੋਰ ਟਾਈਮ ਬੀਂਗ ਸਾਨੂੰ ਕੋਈ ਨਾ ਕੋਈ ਤਾਂ ਐਸਾ ਲੀਡਰ ਚਾਹੀਦਾ ਹੈ ਜਿਹੜਾ ਸਰਕਾਰ ਦੀ ਨਿਖੇਧੀ ਕਰ ਸਕੇ। ਲੈਟਸ ਬਰਿੰਗ ਦਿਸ ਪਪਿਟ, ਪਪਿਟ ਇਹ ਕਹੂੰਗਾ ਮੈਂ, ਕਿਉਂਕਿ ਹੁਣ ਜਿਹੜਾ ਮੈਂ ਪਹਿਲਾਂ ਦਾਅਵਾ ਕਰ ਰਿਹਾ ਸੀ ਉਹ ਇਹ ਸੀ ਕਿ ਚਾਹੇ ਅਮੈਰੀਕਾ ਹੋ ਗਿਆ, ਚਾਹੇ ਕੈਨੇਡਾ ਹੋ ਗਿਆ, ਚਾਹੇ ਨਿਊਜ਼ੀਲੈਂਡ ਹੋ ਗਿਆ, ਇੰਗਲੈਂਡ ਹੋ ਗਿਆ, ਇੰਗਲੈਂਡ 'ਚ ਦੇਖੋ ਬ੍ਰੈਕਸਿਟ ਦਾ ਵੀ ਰੌਲਾ ਪੈ ਚੁੱਕਿਆ ਹੈਗਾ, ਉੱਥੇ ਕਦੇ ਕੰਜ਼ਰਵੇਟਿਵ ਆ ਜਾਂਦੇ ਨੇ, ਕਦੇ ਲੇਬਰ, ਟੂ ਪਾਰਟੀ ਸਿਸਟਮ ਹੀ ਰਹੂਗਾ ਆਸਟ੍ਰੇਲੀਆ 'ਚ ਵੀ, ਅਮੈਰੀਕਾ 'ਚ ਵੀ, ਅਮੈਰੀਕਾ 'ਚ ਵੀ ਕਦੇ ਲਿਬਰਲ ਕਦੇ ਡੈਮੋਕਰੇਟ, ਰਿਪਬਲਿਕਨ ਕਦੇ ਡੈਮੋਕਰੇਟ, ਆਸਟ੍ਰੇਲੀਆ 'ਚ ਕਦੇ ਲਿਬਰਲ ਨੈਸ਼ਨਲ ਅਤੇ ਕਦੇ

10 ਲੱਖ ਡਾਲਰ ਦੀਆਂ ਡੋਨੇਸ਼ਨਾਂ ਲੇਬਰ ਪਾਰਟੀ ਨੂੰ ਕਿੱਥੋਂ ਆਈਆਂ ਸੀ? ਐਂਡਰਿਊ ਪ੍ਰੈਟ ਜਿਹੜੇ ਉਹ ਗੱਤਾ ਬਣਾਉਂਦੇ ਨੇ ਵਾਈਜ਼ੀ ਦੇ ਪ੍ਰਮੁੱਖ ਹੈਗੇ ਨੇ, ਜਾਂ ਮੈਰੀਟਨ ਦੀਆਂ ਜਿਹੜੀਆਂ ਇਮਾਰਤਾਂ ਨੇ ਉਹ ਵਾਲੇ ਸੋ ਵੱਡੇ ਅਮੀਰ ਤਰੀਨ ਲੋਕ, ਟੋਪ 10 ਲੋਕ ਜਿਹੜੇ ਨੇ ਉਹਨਾਂ ਨੇ ਡਿਸਾਈਡ ਕਰਨਾ ਦੇਸ਼ ਦਿਆਂ ਨੇ, ਟੋਪ 10 ਜਾਂ ਟੋਪ 20, ਕਿ ਅਸੀਂ ਕਿਹਨੂੰ ਡੋਨੇਸ਼ਨ ਦੇਣੀ ਹੈ, ਕਿਹਦਾ ਹੱਥ ਘੁੱਟਣਾ, ਕਿਹਨੂੰ ਪੂਰੀ ਤਰ੍ਹਾਂ ਅਤੇ ਕਿਹਦਾ ਗਲਾ ਘੁੱਟਣਾ, ਕਿਹਦਾ ਸਿਆਸੀ ਕਰੀਅਰ ਹਾਲੇ ਫਿਲਹਾਲ ਹੋਲਡ 'ਤੇ ਰੱਖਣਾ। ਅਤੇ ਇਹ ਦੂਜਾ ਤੀਜਾ ਕਾਰਨ ਮੈਂ ਜਿਹੜਾ ਤੁਹਾਨੂੰ ਦੱਸ ਰਿਹਾ ਹੈਗਾ। ਚੌਥੀ ਚੀਜ਼ ਇਹ ਕਿ ਜਿਹੜੇ ਵੋਟਰਸ ਹੁੰਦੇ ਨੇ ਨਾ, ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਜੇ ਸਾਡੇ ਕੋਲ ਇੱਕ ਬਹੁਤ ਟਰਾਂਸਪੇਰੈਂਟ ਡੈਮੋਕ੍ਰੇਸੀ ਹੈਗੀ ਹੈ ਔਰ ਅਸੀਂ ਇਹਦੇ 'ਚ ਯਕੀਨ ਰੱਖਦੇ ਹਾਂ, ਵਨ ਨੇਸ਼ਨ ਪਾਰਟੀ ਦੀਆਂ ਪੋਲਿਸੀਜ਼ ਅੱਜ ਦੀ ਤਰੀਕ ਦੇ ਵਿੱਚ ਮੈਕਸੀਮਮ ਨੰਬਰਸ ਆਫ ਵੋਟਰਸ ਨੂੰ ਪਤਾ ਹੀ ਨਹੀਂ ਚੱਲ ਰਹੀਆਂ ਹੈਗੀਆਂ। ਜਦੋਂ ਤੁਸੀਂ ਇਹ ਕਹਿ ਦਿੰਦੇ ਹੋ ਕਿ ਦੇਸ਼ ਦੇ ਵਿੱਚ ਸਭ ਤੋਂ ਵੱਡੀ ਗਿਣਤੀ 'ਚ ਵੋਟਰ ਕੌਣ ਨੇ? ਕਰਮਚਾਰੀ ਨੇ, ਸਾਰੇ ਹੀ ਤਾਂ ਬਿਜ਼ਨਸ ਨਹੀਂ ਚਲਾ ਰਹੇ। ਇੱਕ ਉਦਾਹਰਣ ਦਿੰਦਾ, ਇੱਕ ਫੈਕਟਰੀ ਹੈ, ਇੱਕ ਫੈਕਟਰੀ ਦੇ ਵਿੱਚ 100 ਬੰਦਾ ਕੰਮ ਕਰਦਾ ਅਤੇ ਉਹਦਾ ਮਾਲਕ ਇੱਕ ਹੈ। ਇੱਕ ਰੈਸਟੋਰੈਂਟ ਹੈ, ਰੈਸਟੋਰੈਂਟ ਦਾ ਮਾਲਕ ਇੱਕ ਹੈ, ਉਹਦੇ 'ਚ 5 ਬੰਦੇ ਕੰਮ ਕਰਦੇ ਨੇ ਜਾਂ 10 ਕਰਦੇ ਨੇ। ਸੋ ਕੰਮ ਕਰਨ ਵਾਲੇ ਜ਼ਿਆਦਾ ਨੇ ਜਾਂ ਜਿਹੜੇ ਜਿਨ੍ਹਾਂ ਦੇ ਕੋਲ ਮਲਕੀਅਤ ਆ ਉਹ ਜ਼ਿਆਦਾ ਨੇ? ਚੱਕਰ ਇਹ ਹੈ ਕਿ ਪੌਲਿਨ ਹੈਨਸਨ ਦੀ ਪੋਲਿਸੀ ਦੇ ਵਿੱਚ ਇਹ ਸਮਝ ਨਹੀਂ ਪਾ ਰਹੇ ਹੈਗੇ ਕਿ ਮੈਕਸੀਮਮ ਨੰਬਰ ਆਫ ਵੋਟਰਸ ਜਿਹੜੇ ਨੇ ਉਹਨਾਂ ਨੂੰ ਉਹ ਨਾਰਾਜ਼ ਕਰ ਰਹੇ ਨੇ। ਤੁਸੀਂ ਜਦੋਂ ਕਰਮਚਾਰੀਆਂ ਨੂੰ ਇਹ ਕਹਿੰਦੇ ਹੋ ਕਿ ਨਹੀਂ ਨਹੀਂ ਇਹਨਾਂ ਦੀਆਂ ਤਨਖਾਹ ਨਹੀਂ ਵਧਣੀਆਂ ਚਾਹੀਦੀਆਂ, ਹੁਣ ਅੱਜ ਦੀ ਤਰੀਕ ਦੇ ਵਿੱਚ ਜਦੋਂ ਉਹ ਪੇਡ ਪੇਰੈਂਟਲ ਲੀਵ ਲਾਗੂ ਕੀਤੀ ਹੈ ਲੇਬਰ ਨੇ, ਤੁਸੀਂ ਕਹਿੰਦੇ ਹੋ ਨਹੀਂ ਨਹੀਂ ਨਹੀਂ ਨਹੀਂ ਇਹ ਜਨਾਨੀਆਂ ਨੂੰ ਵਾਧੂ ਛੁੱਟੀ ਕਾਹਦੇ ਲਈ ਦੇਣੀ ਹੈ? ਜਿਹੜੀਆਂ ਗਰਭਵਤੀ ਮਹਿਲਾਵਾਂ ਨੇ ਉਹਨਾਂ ਨੂੰ ਵਾਧੂ ਛੁੱਟੀ ਦੇ ਕੇ ਤੁਸੀਂ ਕਾਰੋਬਾਰੀਆਂ ਦੇ ਉੱਤੇ ਬੋਝ ਪਾ ਰਹੇ ਹੋ। ਕਾਰੋਬਾਰੀ ਤਾਂ ਖੁਸ਼ ਹੋ ਰਹੇ ਨੇ ਤੁਹਾਡੀ ਗੱਲ ਦੇ ਨਾਲ, ਪਰ ਜਿਹੜੀਆਂ ਜਨਾਨੀਆਂ ਨੂੰ ਛੁੱਟੀ ਮਿਲ ਰਹੀ ਹੈ, ਜਿਹੜੀ ਜਨੇਪਾ ਕਰਕੇ ਆਈ ਹੈ ਅਤੇ ਜਿਹੜੀ ਉਸ ਵਕਤ ਤਕਲੀਫ 'ਚ ਹੈ, ਉਹਨੂੰ ਜੇ ਸਰਕਾਰ ਨੇ ਐਕਸਟਰਾ ਛੁੱਟੀ ਦੇ ਦਿੱਤੀ ਹੈ ਅਤੇ ਉਹਦੇ ਬਦਲੇ ਉਹਨੂੰ ਪੈਸੇ ਮਿਲ ਰਹੇ ਨੇ, ਅਤੇ ਉਹ ਤਾਂ ਸਰਕਾਰ ਤੋਂ ਖੁਸ਼ ਹੋਏਗੀ ਨਾ। ਐਂਡ ਬਾਏ ਰਿਲੀਜ਼ਿੰਗ ਦੀਜ਼ ਕਾਇੰਡਸ ਆਫ ਸਟੇਟਮੈਂਟਸ ਯੂ ਆਰ ਸ਼ੋਇੰਗ ਵਟ ਕਾਇੰਡ ਆਫ ਮੈਂਟੈਲਿਟੀ ਯੂ ਹੈਵ। ਸੋ ਵਨ ਨੇਸ਼ਨ ਦੀਆਂ ਪੋਲਿਸੀਜ਼ ਜਿਹੜੀਆਂ ਨੇ ਇਕੋਨਮੀ ਮੈਨੇਜਮੈਂਟ ਨੂੰ ਲੈ ਕੇ, ਉਹ ਜਿਹੜੀਆਂ ਇਹ ਰਵਾਇਤੀ ਪਾਰਟੀਆਂ ਨੇ ਉਹਨਾਂ ਦੇ ਮੁਕਾਬਲੇ ਸੈੱਟ ਨਹੀਂ ਹੋ ਸਕਦੀਆਂ ਜਾਂ ਜਾਣ ਕੇ ਨਹੀਂ ਕੀਤੀਆਂ ਜਾ ਰਹੀਆਂ। ਗੱਲ ਕੀ ਹੈ ਕਿ ਲੇਬਰ ਪਾਰਟੀ ਦੇ ਕੋਲ ਜਾਂ ਤਾਂ ਪੋਲਿਸੀਜ਼ ਨੇ ਜਾਂ ਲਿਬਰਲ ਨੈਸ਼ਨਲ ਗੱਠਜੋੜ ਦੇ ਕੋਲ, ਜਦੋਂ ਉਹ ਪਲਾਨ ਆਪਣਾ ਦੱਸਦੇ ਨੇ, ਉਹ ਆਪਣੀ ਯੋਜਨਾ ਤੁਹਾਨੂੰ ਦੱਸਦੇ ਨੇ, ਤਾਂ ਤੁਸੀਂ ਉਹਦੇ 'ਚੋਂ ਚੂਜ਼ ਕਰਦੇ ਹੋ ਕਿ ਹਾਂ ਇਹਨਾਂ ਦੀ ਗੱਲ ਠੀਕ ਹੈ, ਮੈਂ ਇਹਨਾਂ ਦੇ ਹੱਕ 'ਚ ਜਾਊਂ, ਇਹਨਾਂ ਦੀ ਗੱਲ ਨਹੀਂ ਠੀਕ ਹੈਗੀ। ਤੁਸੀਂ ਕਹਿੰਦੇ ਹੋ ਕਿ ਵੈਕਸੀਨਸ ਅਸੀਂ ਫ੍ਰੀ ਨਹੀਂ ਕਰਨ ਦੇਣੀਆਂ, ਐਬੋਰਸ਼ਨ ਜਿਹੜਾ ਹੈਗਾ ਉਹ ਨਹੀਂ ਹੋਣ ਦੇਣਾ ਹੈਗਾ, ਪੇਡ ਪੇਰੈਂਟਲ ਲੀਵ ਨਹੀਂ ਹੋਣੀ ਚਾਹੀਦੀ, ਗਨ ਕੰਟਰੋਲ ਨੂੰ ਤੁਸੀਂ ਕਹਿੰਦੇ ਹੋ ਵੀ ਦੇ ਦਿਓ ਜਿੰਨੀਆਂ ਦੇਣੀਆਂ ਨੇ ਬੰਦੂਕਾਂ, ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਵਧਣੀਆਂ ਚਾਹੀਦੀਆਂ ਹੈਗੀਆਂ, ਮਾਈਗ੍ਰੇਸ਼ਨ ਦੇ ਅੰਕੜੇ ਤੁਹਾਡੇ ਕੋਲ ਠੀਕ ਨਹੀਂ ਹੈਗੇ, ਇਹ ਕਹੀ ਜਾਂਦੇ ਹੋ ਕਿ ਉਹਨਾਂ ਦੇ ਕਰਕੇ ਹਾਊਸਿੰਗ ਕ੍ਰਾਈਸਿਸ, ਸੋਲਿਊਸ਼ਨ ਹੈ ਨਹੀਂ, ਕੌਂਕਰੀਟ ਪੋਲਿਸੀ, ਜਿਹੜੀ ਪੋਲਿਸੀ ਹੈ ਪੋਲਿਸੀ ਦੇ ਵਿੱਚ ਪ੍ਰੋਬਲਮਸ ਦੇ ਨਾਲ ਨਾਲ ਸੋਲਿਊਸ਼ਨ ਵੀ ਹੁੰਦੇ ਹੁੰਦੇ ਨੇ, ਯੂ ਆਰ ਨੋਟ ਸੁਜੈਸਟਿੰਗ ਇਟ, ਦੈਨ ਨਤੀਜਾ ਜੋ ਹੋਊਗਾ ਉਹ 2028 'ਚ ਤੁਹਾਨੂੰ ਦਿਖ ਜੂਗਾ। ਸੋ ਇਹਨਾਂ ਬੇਸਿਸ ਦੇ ਉੱਤੇ ਇੱਕ ਹੋਰ ਕਾਰਨ ਵੀ ਹੈਗਾ ਇਹਦਾ। ਜਿੰਨੇ ਵੀ ਰੀਸੈਂਟ ਪੋਲ ਆ ਰਹੇ ਨੇ ਜੋ ਵੀ ਸੁਜੈਸਟ ਕਰ ਰਹੇ ਨੇ ਕਿ ਲੇਬਰ 18% 'ਤੇ ਰਹਿ ਗਈ, 12% 'ਤੇ ਰਹਿ ਗਈ, 17% 'ਤੇ ਰਹਿ ਗਈ, ਇੱਥੇ ਚਲੀ ਗਈ, ਉੱਥੇ ਚਲੀ ਗਈ, ਉਹਨਾਂ ਦਾ 32% ਹੋ ਗਿਆ, ਇਹਨਾਂ ਦਾ 27% ਰਹਿ ਗਿਆ, ਫੋਰਗੇਟ ਅਬਾਊਟ ਦਿਸ। ਲੇਬਰ ਹੁਣ ਵਨ ਨੇਸ਼ਨ ਨੇ ਇੱਕ ਕੈਂਪੇਨ ਤੋੜਨਾ ਕਿ ਲੇਬਰ ਦੀਆਂ ਉਹਨਾਂ 18 ਕਮਜ਼ੋਰ ਸੀਟਾਂ ਦੇ ਉੱਤੇ ਸੱਟ ਮਾਰਨੀ ਹੈ ਜਿੱਥੇ ਵੋਟਰ ਜਿਹੜਾ ਉਹ ਡਿਸਾਈਡ ਨਹੀਂ ਕਰ ਪਾ ਰਿਹਾ ਕਿ ਲਿਬਰਲ ਨੈਸ਼ਨਲ ਗੱਠਜੋੜ ਦੇ ਵੱਲ ਜਾਈਏ ਜਾਂ ਲੇਬਰ ਦੇ ਵੱਲ ਜਾਈਏ। ਨਾ ਦਿਸ ਇਜ਼ ਪ੍ਰੀਟੀ ਕਲੀਅਰ ਕਿ ਜਿਹੜਾ ਵੋਟਰ ਹੈ ਉਹ ਲੇਬਰ ਅਤੇ ਲਿਬਰਲ ਨੈਸ਼ਨਲ ਦੇ ਵਿੱਚੋਂ ਹੀ ਚੁਣਨਾ ਚਾਹੁੰਦਾ, ਯਾਨੀ ਕਿ ਇਹਨਾਂ ਦੋਹਾਂ ਪਾਰਟੀਆਂ ਦਾ ਆਪਣਾ ਇੱਕ ਮਜ਼ਬੂਤ ਗੜ ਹੈਗਾ, ਆਪਣਾ ਇੱਕ ਮਜ਼ਬੂਤ ਆਧਾਰ ਹੈਗਾ ਕਿ ਇੰਨੇ ਲੋਕ ਤਾਂ ਵੋਟ ਪਾਉਣਗੇ ਹੀ ਪਾਉਣਗੇ। ਪਿੰਡਾਂ 'ਚ ਹੁੰਦਾ ਸੀ ਨਾ ਅੱਗੇ ਕਿ ਤੁਸੀਂ ਜਨਾਨੀਆਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਵੀ ਬੀਬੀ ਇਹ ਹਾਥੀ ਵਾਲੇ ਨੇ ਇਹ ਤੁਹਾਡੇ ਲਈ ਕੰਮ ਕਰਨਗੇ, ਜਾਂ ਬੀਬੀ ਇਹ ਦਾਤੀ ਵਾਲੇ ਨੇ ਇਹ ਖੱਬੇ ਪੱਖੀ ਨੇ ਇਹਨਾਂ ਨੇ ਸੁਧਾਰ ਕਰਨਾ, ਨਾ ਮਜਾਲ ਹੈ ਬੀਬੀਆਂ, ਉਹਨਾਂ ਨੂੰ ਤਾਂ ਪਤਾ ਹੀ ਦੋ ਹੁੰਦਾ ਸੀ ਜਾਂ ਤੱਕੜੀ ਜਾਂ ਹੱਥ ਪੰਜਾ, ਨਾ ਬੇ ਪੁੱਤ ਤੱਕੜੀ ਨੂੰ ਪਾਣੀ ਹੈ, ਇਹਦੇ ਪਿਓ ਨੇ ਨਾਰਾਜ਼ ਹੋ ਜਾਣਾ ਮੇਰੇ ਤੋਂ। ਸੋ ਜਿੰਨਾ ਮਰਜ਼ੀ ਤੁਸੀਂ ਕੱਢ ਲਓ, ਪੱਕੀਆਂ ਵੋਟਾਂ ਜਿਹੜੀਆਂ ਹੁੰਦੀਆਂ ਨੇ ਉਹ ਪੱਕੀਆਂ ਵੋਟਾਂ ਹੀ ਹੁੰਦੀਆਂ ਨੇ ਜਿਨ੍ਹਾਂ ਨੂੰ ਪ੍ਰਾਇਮਰੀ ਵੋਟ ਆਸਟ੍ਰੇਲੀਆ 'ਚ ਕਿਹਾ ਜਾਂਦਾ, ਔਰ ਉਹ ਪ੍ਰਾਇਮਰੀ ਵੋਟ ਜਾਂ ਲੇਬਰ ਦੇ ਨਾਲ ਹੈ ਜਾਂ ਲਿਬਰਲ ਨੈਸ਼ਨਲ ਗੱਠਜੋੜ ਦੇ ਨਾਲ ਹੈ। ਤੀਸਰਾ ਬਦਲ ਨਾ ਤਾਂ ਆਸਟ੍ਰੇਲੀਆ ਦੇ ਵਿੱਚ ਅੱਜ ਤੱਕ ਕੋਈ ਸਰਕਾਰ ਦੇ ਸਕਿਆ, ਘੱਟੋ ਘੱਟ 18 ਸੀਟਾਂ ਤਾਂ ਨਹੀਂ, ਕਿਉਂਕਿ ਜਦੋਂ
ਇੱਕ ਸੀਟ ਦੀ ਫਰੈਰਰ ਦੀ ਗੱਲ ਆਉਂਦੀ ਹੈ ਤੁਹਾਨੂੰ ਸਿਰਫ ਇਹ ਕਹਿ ਦੇਣਾ ਕਿ ਦੇਖੋ ਜੀ ਇੱਥੇ ਵਨ ਨੇਸ਼ਨ ਪਾਰਟੀ ਦਾ ਕੈਂਡੀਡੇਟ ਜਿੱਤ ਗਿਆ ਇਸ ਕਰਕੇ ਪੂਰੇ ਦੇਸ਼ 'ਚ ਜਿੱਤ ਗਿਆ ਨਾ ਤਸਵੀਰ ਦਾ ਅੱਧਾ ਐਂਗਲ ਤੁਸੀਂ ਦੇਖ ਰਹੇ ਹੋ ਕਾਰਨ ਉੱਥੋਂ ਲੇਬਰ ਪਾਰਟੀ ਨੇ ਆਪਣਾ ਉਮੀਦਵਾਰ ਦਿੱਤਾ ਨਹੀਂ ਲਿਬਰਲ ਨੈਸ਼ਨਲ ਗਠਜੋੜ ਨੇ ਕਮਜ਼ੋਰ ਉਮੀਦਵਾਰ ਦਿੱਤਾ ਵੈਸੇ ਵੀ ਉਹਨਾਂ ਨੂੰ ਪਤਾ ਸੀ ਕਿ ਇਸ ਵਾਰ ਉਹ ਸੀਟ ਉਹਨਾਂ ਦੇ ਹੱਕ 'ਚ ਜਾਣੀ ਨਹੀਂ ਐਂਟੀ ਇਨਕੰਬੈਂਸੀ ਸੀ ਯਾਨੀ ਕਿ ਲਿਬਰਲ ਨੈਸ਼ਨਲ ਗਠਜੋੜ ਦਾ ਜਿਹੜਾ ਪਿਛਲਾ ਉਮੀਦਵਾਰ ਸੀ ਉਹਦੇ ਖਿਲਾਫ ਗੁੱਸਾ ਸੀ ਉਹ ਨਿਕਲਣਾ ਹੀ ਨਿਕਲਣਾ ਸੀ ਅਗਲੇ ਉਮੀਦਵਾਰ ਦੇ ਉੱਤੇ ਚਾਹੇ ਕਿੰਗ ਚਾਰਲਸ ਤੀਸਰੇ ਨੂੰ ਵੀ ਉਹ ਖੜਾ ਕਰ ਦਿੰਦੇ ਹਾਰਨੀ ਸੀ ਉਹ ਸੀਟ ਸੋ ਇਸ ਕਰਕੇ ਜਿਵੇਂ ਕਾਣੇ ਦੇ ਹੱਥ ਰੋਟੀ ਲੱਗ ਜਾਂਦੀ ਹੈਗੀ ਅੰਨੇ ਕਾਣਿਆਂ ਦੀ ਲੜਾਈ 'ਚ ਅੰਨੇ ਹੱਥ ਰੋਟੀ ਲੱਗ ਜਾਂਦੀ ਉਹ ਕੰਮ ਹੋ ਗਿਆ ਦੈਟਸ ਨੋਟ ਦੀ ਹੋਲ ਰਿਐਲਿਟੀ ਦੈਟਸ ਨੋਟ ਦੀ ਐਕਚੁਅਲ ਪਿਕਚਰ ਆਫ ਦਿਸ ਹੋਲ ਨੇਸ਼ਨ 18 ਸੀਟਾਂ ਦੇ ਉੱਤੇ ਸੱਟ ਤਾਂ ਬਹੁਤ ਦੂਰ ਦੀ ਗੱਲ 8 ਸੀਟਾਂ ਦੇ ਉੱਤੇ ਵੀ ਨਹੀਂ ਸੱਟ ਵੱਜਣੀ ਐਨ ਐਸ ਡਬਲਿਊ ਮਾਰਕ ਮਾਈ ਵਰਡਸ ਐਨ ਐਸ ਡਬਲਿਊ ਦੇ ਵਿੱਚ 8 ਸੀਟਾਂ ਵੀ ਵਨ ਨੇਸ਼ਨ ਨਹੀਂ ਲੈ ਜਾਂਦਾ ਔਰ ਦਿਸ ਇਜ਼ ਟੂ ਬਿਗ 8 ਵੀ ਬਹੁਤ ਜ਼ਿਆਦਾ ਮੈਂ ਕਹਿ ਤਾ ਬਹੁਤ ਘੱਟ ਸੋ ਮੁੱਕਦੀ ਜੀ ਗੱਲ ਇਹ ਹੋ ਰਹੀ ਹੈ ਕਿ ਜੇ ਤਾਂ ਪੋਲੀਟੀਕਲ ਅਸੈਸਮੈਂਟਸ ਠੀਕ ਰਹਿੰਦੀਆਂ ਨੇ ਤਾਂ ਐਡੀ ਕੋਈ ਗੱਲ ਹੈ ਨਹੀਂ ਹਾਂ ਤੁਸੀਂ ਹੋ ਹੱਲਾ ਕਰਨਾ ਕਰੀ ਚੱਲੋ ਜੋ ਮਰਜ਼ੀ ਕਹੀ ਚੱਲੋ ਇੱਥੇ ਨਾ ਇਸ ਵਕਤ ਮਾਹੌਲ ਦੀ ਗੱਲ ਹੁੰਦੀ ਹੈ ਮਾਹੌਲ ਹਾਲੇ ਬਣਾਇਆ ਜਾ ਰਿਹਾ ਬਣੇਗਾ ਸਹੀ ਟਾਈਮ ਦਾ ਉਡੀਕ ਹੋ ਰਹੀ ਹੈਗੀ ਹੈ ਜਿਵੇਂ ਹੀ ਤੁਹਾਨੂੰ ਲੱਗਿਆ ਹਾਲੇ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਕੋਈ ਨੇਤਾ ਨਹੀਂ ਹੈਗਾ ਜਿਵੇਂ ਹੀ ਨੇਤਾ ਬਣ ਕੇ ਆ ਗਿਆ ਤੇ ਫਿਰ ਆਪਣੇ ਆਪ ਉਹਨੂੰ ਬਹੁਤ ਵੱਡਾ ਦਿਖਾ ਦਿੱਤਾ ਜਾਊਗਾ ਸੋ ਇਹ ਆਸਟ੍ਰੇਲੀਆ ਦੀ ਤਸਵੀਰ ਰਹੀ ਥੋੜ੍ਹਾ ਜਿਹਾ ਟਾਈਮ ਬਚਿਆ ਤੇ ਮੈਂ ਬ੍ਰਿਟੇਨ ਦੀ ਗੱਲ ਕੀਤੀ ਸੀ ਜਿੱਥੋਂ ਸੈਟਲਰਸ ਆਏ ਹੈਗੇ ਨੇ ਜਿਸ ਮੁਲਕ ਦੇ ਵਿੱਚ ਇਹ ਗੱਲ ਚੱਲ ਰਹੀ ਹੈਗੀ ਹੈ ਕਿ ਹੁਣ ਤਾਂ ਨਾਇਲ ਫਰਾਜ਼ ਦਾ ਜੇ ਤੁਹਾਨੂੰ ਨਹੀਂ ਪਤਾ ਨਾਇਲ ਫਰਾਜ਼ ਕੌਣ ਹੈ ਬ੍ਰਿਟੇਨ 'ਚ ਕੀ ਹੋਇਆ ਮੋਟੇ ਮੋਟੇ ਤੌਰ 'ਤੇ ਦੱਸ ਦਵਾਂ ਕੀਅਰ ਸਟਾਰਮਰ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇਣ ਦਾ ਐਲਾਨ ਕੀਤਾ ਦਿੱਤਾ ਨਹੀਂ ਹੈਗਾ ਦੇ ਐਲਾਨ ਕੀਤਾ ਉਹਦਾ ਮਤਲਬ ਇਹ ਹੈ ਕਿ ਜਦ ਤੱਕ ਅਗਲਾ ਪ੍ਰਧਾਨ ਮੰਤਰੀ ਨਹੀਂ ਚੁਣ ਲਿਆ ਜਾਂਦਾ ਹੀ ਵਿਲ ਬੀ ਦੀ ਪ੍ਰਾਈਮ ਮਿਨਿਸਟਰ ਐਂਡ ਦੈਨ ਲੇਬਰ ਪਾਰਟੀ ਜਿਹੜੀ ਕਿ ਇਸ ਵਕਤ ਸੱਤਾ 'ਚ ਹੈ ਚੋਣਾਂ ਨਹੀਂ ਹੋਣ ਲੱਗੀਆਂ ਲੇਬਰ ਪਾਰਟੀ ਆਪਣਾ ਨਵਾਂ ਲੀਡਰ ਚੁਣ ਲੂਗੀ ਅਤੇ ਅਨਟਿਲ ਦੀ ਨੈਕਸਟ ਇਲੈਕਸ਼ਨ ਉਹ ਜਿਹੜਾ ਲੀਡਰ ਹੋਊਗਾ ਉਹ ਐਕਟਿੰਗ ਪ੍ਰਾਈਮ ਮਿਨਿਸਟਰ ਦੇ ਤੌਰ 'ਤੇ ਕੰਮ ਕਰਦਾ ਰਹੇਗਾ ਅਤੇ ਕੀਅਰ ਸਟਾਰਮਰ ਆਪਣੀ ਕੁਰਸੀ ਤੋਂ ਥੱਲੇ ਉਤਰ ਆਉਣਗੇ 10 ਡਾਊਨਿੰਗ ਸਟਰੀਟ ਜਿਹੜਾ ਕਿ ਉੱਥੇ ਦੇ ਪ੍ਰਾਈਮ ਮਿਨਿਸਟਰ ਦਾ ਰੈਜ਼ੀਡੈਂਸ ਹੁੰਦਾ ਲੰਡਨ ਦੇ ਵਿੱਚ ਉੱਥੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕੱਲ੍ਹ ਦੇ ਦਿਨ ਔਰ ਕਿਹਾ ਕਿ ਮੈਂ ਪਾਰਟੀ ਦੇ ਨਾਲ ਗੱਲਬਾਤ ਕੀਤੀ ਮੈਨੂੰ ਪਤਾ ਲੱਗ ਗਿਆ ਮੈਂ ਹਟਣਾ ਮੈਂ ਹਟ ਜਾਂਦਾ ਅਸਲ 'ਚ ਇਸ ਤੋਂ ਪਹਿਲਾਂ ਕਿ ਪਾਰਲੀਮੈਂਟ ਦੇ ਵਿੱਚ ਨੋ ਕੌਨਫੀਡੈਂਸ ਮੋਸ਼ਨ ਆਉਂਦਾ ਕੀਅਰ ਸਟਾਰਮਰ ਦੀ ਥੂਤ ਹੁੰਦੀ ਉਹਨਾਂ ਨੇ ਪਹਿਲਾਂ ਹੀ ਇਸ ਅਹੁਦੇ ਤੋਂ ਪਿੱਛੇ ਹਟਣ ਦਾ ਐਲਾਨ ਕਰਤਾ ਉੱਧਰ ਮੇਕਰਫੀਲਡ ਦੇ ਵਿੱਚ ਬਾਈ ਇਲੈਕਸ਼ਨ ਹੁੰਦੇ ਨੇ ਉੱਥੇ ਐਂਡੀ ਬਰਨਹਿਮ ਨਾਮ ਦਾ ਇੱਕ ਸ਼ਖਸ ਉੱਭਰ ਕੇ ਆਉਂਦਾ ਕਿਹਾ ਜਾ ਰਿਹਾ ਹੈ ਕਿ ਐਂਡੀ ਬਰਨਹਿਮ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋ ਸਕਦੇ ਨੇ ਐਂਡੀ ਬਰਨਹਿਮ ਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਪਰ ਕੀਅਰ ਸਟਾਰਮਰ ਦੇ ਬਾਰੇ ਹਾਲੇ ਕਹਾਣੀ ਪੂਰੀ ਨਹੀਂ ਹੋਈ ਉਹ ਸਮਝ ਲਓ ਜਦੋਂ ਤੋਂ ਪ੍ਰਧਾਨ ਮੰਤਰੀ ਬਣਿਆ ਇਟ ਵਾਜ਼ ਨੋਟ ਦੀ ਬੈੱਡ ਆਫ ਰੋਜ਼ਿਸ ਇਟ ਵਾਜ਼ ਦੀ ਬੈੱਡ ਆਫ ਥੋਨਸ ਕੰਡਿਆਂ ਦੀ ਸੇਜ ਸੀਗੀ ਕੇਅਰ ਸਟਾਰਮਰ ਦੇ ਲਈ ਇਹ ਗੱਦੀ ਇੱਕ ਤਾਂ ਪਹਿਲਾਂ ਹੀ ਬ੍ਰੈਕਸਿਟ ਬ੍ਰੈਕਸਿਟ ਬ੍ਰੈਕਸਿਟ ਕਰਦੇ ਕਰਦੇ ਬ੍ਰਿਟੇਨ ਜਿਹੜਾ ਉਹ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਇਹ ਕਾਰਨ ਨਹੀਂ ਹੈ ਜੋ ਪੌਲਿਨ ਹੈਨਸਨ ਤੁਹਾਨੂੰ ਦੱਸ ਰਹੇ ਨੇ ਕਿ ਬ੍ਰਿਟੇਨ ਦੀ ਅੱਜ ਦੇ ਹਾਲਾਤ ਦੇ ਲਈ ਪ੍ਰਵਾਸ ਜ਼ਿੰਮੇਦਾਰ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਸੱਚ ਨਹੀਂ ਹੈ ਕੀ ਜ਼ਿੰਮੇਦਾਰ ਹੈ ਉਹਦਾ ਵੀ ਜੇ ਸਮਾਂ ਲੱਗਦਾ ਮੈਂ ਤੁਹਾਨੂੰ ਮੋਟਾ ਮੋਟਾ ਜਿਹਾ ਦੱਸਦਾ ਚੱਲਦਾ ਪ੍ਰਧਾਨ ਮੰਤਰੀ ਬਣਨ ਤੋਂ ਸਿਰਫ 3 ਮਹੀਨੇ ਬਾਅਦ ਹੀ ਉਹਨਾਂ ਨੂੰ 6,000 ਪੌਂਡ ਖਰਚ ਕਰਕੇ ਮਹਿਮਾਨ ਨਵਾਜ਼ੀ ਦੇ ਉੱਤੇ ਜਿਹੜਾ ਖਰਚ ਸੀਗਾ ਉਹ ਵਾਪਸ ਕਰਨਾ ਪਿਆ ਸੀਗਾ ਅਤੇ ਕੌਂਸਰਟ ਕੀਤਾ ਸੀਗਾ ਅਤੇ ਇੱਕ ਡਿਨਰ ਦਿੱਤਾ ਸੀ ਉੱਥੇ ਉਹਨਾਂ ਨੂੰ ਪ੍ਰਧਾਨ ਮੰਤਰੀ ਚੁਣ ਲਿਆ ਜਾਂਦਾ ਹਾਲਾਂਕਿ ਕਿਸੇ ਨਿਯਮ ਦਾ ਉਲੰਘਨ ਨਹੀਂ ਸੀ ਕੀਤਾ ਉਹਨਾਂ ਨੇ ਪਰ ਉਸ ਤੋਂ ਬਾਅਦ ਕੇਅਰ ਸਟਾਰਮਰ ਨੂੰ ਆਪਣੀਆਂ ਬਹੁਤ ਸਾਰੀਆਂ ਪੋਲਿਸੀਜ਼ ਜਿਹੜੀਆਂ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਪ੍ਰੋਮਿਸ ਕੀਤੇ ਸੀ ਉਹਦੇ 'ਤੇ ਯੂ ਟਰਨ ਲਿਆ ਉਹਨਾਂ ਨੇ ਜਿਵੇਂ ਅੱਜ ਦੀ ਤਰੀਕ 'ਚ ਆਸਟ੍ਰੇਲੀਆ 'ਚ ਹੋ ਰਿਹਾ ਆਸਟ੍ਰੇਲੀਆ 'ਚ ਜਿਹੜੇ ਮਈ 2025 'ਚ ਇਲੈਕਸ਼ਨ ਹੋਏ ਸੀਗੇ ਉਦੋਂ ਐਂਥਨੀ ਐਲਬਨੀਜ਼ ਨੇ ਕਿਹਾ ਸੀ ਕਿ ਉਹ ਨਵਾਂ ਕੋਈ ਟੈਕਸ ਲਗਾਉਣਗੇ ਨਹੀਂ ਪਰ ਐਬੋਲਿਸ਼ ਨਹੀਂ ਕਰਨਗੇ ਤਾਂ ਨਹੀਂ ਸੀ ਕਿਹਾ ਹੁਣ ਉਹਨੂੰ ਇਹ ਤੁਸੀਂ ਕਹੀ ਜਾਓ ਕਿ ਉਹਨਾਂ ਨੇ ਝੂਠ ਬੋਲਿਆ ਉਹਨੇ ਯੂ ਟਰਨ ਲਿਆ ਫਾਇਰ ਦੀ ਲਾਇਰ ਲਾਇਰ ਨੇ ਝੂਠੇ ਨੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਉਹਨਾਂ ਨੇ ਕਿਹਾ ਸੀ ਕਿ ਨਵਾਂ ਕੋਈ ਟੈਕਸ ਨਹੀਂ ਲਗਾਵਾਂਗੇ CGT ਦੇ ਵਿੱਚ ਰਿਫੋਰਮ ਕਰਤਾ ਨੈਗੇਟਿਵ ਗੇਰਿੰਗ ਨੂੰ ਖਤਮ ਕਰਤਾ ਦੈਟਸ ਡਿਫਰੈਂਟ ਪਰਸਪੈਕਟਿਵ ਟੂ ਐਡ ਸਮ ਮੋਰ ਮਨੀ ਸਮ ਮੋਰ ਡਾਲਰਸ ਇਨ ਟੂ ਦੀ ਨੈਸ਼ਨਲ ਐਸੈਟਸ ਜਾਂ ਜੋ ਵੀ ਖਜ਼ਾਨਾ ਹੈਗਾ ਸਰਕਾਰੀ ਹੁਣ ਕੇਅਰ ਸਟਾਰਮਰ ਨੇ ਵੀ ਕੋਈ ਫੈਸਲੇ ਬਦਲੇ ਫੋਰ ਐਗਜ਼ਾਮਪਲ ਗ੍ਰੀਨ ਇਨਵੈਸਟਮੈਂਟ ਦੇ ਵਿੱਚ ਉਹਨਾਂ ਨੇ ਕਰਨੀ ਸੀਗੀ ਉਹਨਾਂ ਨੂੰ ਛੱਡਣਾ ਪਿਆ ਵੈਲਫੇਅਰ ਬੈਨੀਫਿਟਸ ਵਧਾ ਕਰਨਾ ਸੀਗਾ ਵਾਧਾ ਕਰਨਾ ਸੀ ਉਹ ਨਹੀਂ ਕਰਿਆ ਇਹ ਕੀ ਸੀਗਾ ਗ੍ਰੀਨ ਇਨਵੈਸਟਮੈਂਟ ਬੇਸਿਕਲੀ ਉਹ ਕਹਿ ਰਹੇ ਸੀਗੇ ਕਿ ਹੋਰ ਹਰਾ ਭਰਾ ਕਰਾਂਗੇ ਸੋ ਉਹਨਾਂ ਨੂੰ ਤਾਂ ਗੱਲ ਚੰਗੀ ਲੱਗੀ ਪੈਸੇ ਨਹੀਂ ਹੈਗੇ
ਬ੍ਰਿਟੇਨ ਦੇ ਕੋਲ ਕਿਉਂ ਕਰਨ ਉਹਨਾਂ ਨੇ ਯੂਟਰਨ ਲੈ ਲਿਆ ਕਿ ਨਹੀਂ ਇਸ ਵਕਤ ਨਹੀਂ ਕਰਨਾ ਵੈਲਫੇਅਰ ਬੈਨੀਫਿਟਸ ਜਿਵੇਂ ਇੱਥੇ ਸੈਂਟਰ ਲਿੰਕ ਉੱਥੇ ਵੀ ਜਿਹੜੇ ਭੱਤੇ ਮਿਲਦੇ ਨੇ ਉਹ ਕਹਿੰਦੇ ਕਿ ਹਾਲੇ ਨਹੀਂ ਵਧਾ ਸਕਦੇ ਹੈਗੇ ਬੜੇ ਲੋਕਾਂ ਨੇ ਕਿਹਾ ਲੈ ਦੇਖੋ ਜੀ ਪਹਿਲਾਂ ਤਾਂ ਕਹਿ ਰਹੇ ਸੀਗੇ ਕਿ ਐਂ ਕਰਾਂਗੇ ਐਂ ਕਰਾਂਗੇ ਹੁਣ ਮੁੱਕਰ ਗਏ ਫਿਰ ਇੱਕ ਜਿਵੇਂ ਗੱਲ ਜੋੜਨੀ ਹੁੰਦੀ ਹੈ ਜਿਹੜੀਆਂ ਰਾਈਟ ਵਿੰਗਰ ਪਾਰਟੀ ਸੀਗੀਆਂ ਜਾਂ ਜਿਵੇਂ ਨਾਈਲ ਫਰਾਜ ਵਰਗੀ ਇੱਕ ਇਹੋ ਜਿਹੇ ਧੜਾ ਉੱਤੇ ਰਿਫੋਰਮ ਯੂਕੇ ਨਾਮ ਦਾ ਵੈਸੇ ਬ੍ਰਿਟੇਨ 'ਚ ਵੀ ਇਹੀ ਦੋ ਸਿਸਟਮ ਨੇ ਕੰਜ਼ਰਵੇਟਿਵ ਅਤੇ ਲੇਬਰ ਪਾਰਟੀ ਟੂ ਪਾਰਟੀ ਸਿਸਟਮ ਹੀ ਹੈ ਜਿਹੜਾ ਨਾਈਲ ਫਰਾਜ ਦੀ ਰਿਫੋਰਮ ਯੂਕੇ ਪਾਰਟੀ ਹੈ ਜਿਵੇਂ ਆਸਟ੍ਰੇਲੀਆ 'ਚ ਪੌਲਿਨ ਹੈਨਸਨ ਦੀ ਵਨ ਨੇਸ਼ਨ ਹੋ ਗਈ ਜਾਂ ਕਲਾਈ ਪਾਲਮਰ ਦੀ ਪਾਰਟੀ ਹੋ ਗਈ ਸੋ ਇਹ ਇਹ ਜਿਹੜੇ ਲੋਕ ਨੇ ਇਹ ਸਿਰਫ ਸੱਤਾ ਨੂੰ ਡਰਾਉਣ ਦੇ ਲਈ ਹੁੰਦੇ ਨੇ ਜਿਵੇਂ ਕਈ ਕੁੱਤੇ ਆਪਾਂ ਬੰਨ ਕੇ ਨਹੀਂ ਰੱਖੇ ਹੁੰਦੇ ਹੈਗੇ ਕਿ ਉਹ ਕੁੱਤੇ ਸਿਰਫ ਬੰਨ ਕੇ ਇਸ ਕਰਕੇ ਰੱਖੇ ਹੁੰਦੇ ਨੇ ਕਿ ਉਹ ਸਿਰਫ ਲੰਘਦੇ ਵੜਦੇ ਨੂੰ ਭੌਂਕ ਦੇਣ ਸੋ ਇਹ ਉਹ ਕੰਮ ਹੈਗਾ ਕਿ ਬੰਨੀਆਂ ਹੋਈਆਂ ਨੇ ਪਾਰਟੀਆਂ ਇਹ ਖੁੱਲ੍ਹ ਕੇ ਨਹੀਂ ਕੰਮ ਕਰ ਸਕਦੀਆਂ ਹੈਗੀਆਂ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਬਸ ਇਹ ਡਰਾਉਣ ਦੇ ਲਈ ਨੇ ਕਿ ਸਰਕਾਰ ਨੂੰ ਡਰਾ ਦੇਣਾ ਹੁਣ ਤੂੰ ਅਪੋਜੀਸ਼ਨ ਨੂੰ ਡਰਾ ਦੇ ਹੁਣ ਅਪੋਜੀਸ਼ਨ ਸਰਕਾਰ 'ਚ ਆ ਗਈ ਹੁਣ ਤੂੰ ਉਹਨੂੰ ਡਰਾ ਦੇ ਸੋ ਦੈਟਸ ਇਟ ਐਨੀ ਵੇਜ਼ ਮਸਲੇ ਉੱਥੇ ਵੀ ਉਹੀ ਲਿਆਉਂਦੇ ਗਏ ਦੇਖੋ ਜੀ ਕੋਸਟ ਆਫ ਲਿਵਿੰਗ ਹੈਗਾ ਇੰਗਲੈਂਡ ਦੇ ਵਿੱਚ ਔਰ ਪ੍ਰਵਾਸੀ ਬਹੁਤ ਜ਼ਿਆਦਾ ਆ ਗਏ ਇੰਗਲਿਸ਼ ਚੈਨਲ ਫਰਾਂਸ ਅਤੇ ਇੰਗਲੈਂਡ ਦੇ ਵਿਚਕਾਰ ਇੱਕ ਪਾਣੀ ਦਾ ਰਸਤਾ ਹੈ ਸਮੁੰਦਰੀ ਰਸਤਾ ਹੈ ਉਹਨੂੰ ਇੰਗਲਿਸ਼ ਚੈਨਲ ਕਹਿੰਦੇ ਨੇ ਕਹਿੰਦੇ ਜੀ ਫਰਾਂਸ ਟੱਪ ਕੇ ਇੰਗਲਿਸ਼ ਚੈਨਲ ਤੈਰ ਕੇ ਲੋਕ ਆਈ ਜਾਂਦੇ ਨੇ ਇੱਥੇ ਔਰ ਇਹ ਜਿਹੜਾ ਇਹਨਾਂ ਦਾ ਨਹੀਂ ਇਹਨਾਂ ਤੋਂ ਸਾਂਭ ਹੋ ਰਿਹਾ ਹੈਗਾ ਪਲੱਸ ਆਸਟ੍ਰੇਲੀਆ ਤਾਂ ਹਲੇ ਉਨਾ ਗਾਹ ਨਹੀਂ ਪਿਆ ਹੈਗਾ ਆ ਜੈਫਰੀ ਐਪਸਟੀਨ ਵਾਲਾ ਜਿੰਨਾ ਗਾਹ ਇੱਥੇ ਪਿਆ ਖੈਰ ਅਮੈਰੀਕਾ 'ਚ ਵੀ ਪੈ ਗਿਆ ਸੀਗਾ ਪਰ ਉਹਨਾਂ ਨੇ ਈਰਾਨ ਦੇ ਨਾਲ ਵਾਰ ਸ਼ੁਰੂ ਕਰਕੇ ਉਹ ਗਾਹ ਨੂੰ ਦੱਬ ਲਿਆ ਉੱਥੇ ਹੁਣ ਟਰੰਪ ਦੇ ਖਿਲਾਫ ਕੋਈ ਗੱਲ ਹੀ ਨਹੀਂ ਹੋ ਰਹੀ ਹੈਗੀ ਇੰਗਲੈਂਡ ਦੇ ਵਿੱਚ ਹੋ ਗਈ ਸੀਗੀ ਇੰਗਲੈਂਡ ਦੇ ਵਿੱਚ ਜਿਹੜੇ ਇੰਗਲੈਂਡ ਨੇ ਆਪਣਾ ਹਾਈ ਕਮਿਸ਼ਨਰ ਜਾਂ ਵਿਸ਼ੇਸ਼ ਦੂਤ ਕਹਿ ਸਕਦੇ ਹੋ ਜਾਂ ਇੱਕ ਆਪਣੇ ਜਿਹੜੇ ਰਾਜਦੂਤ ਸੀਗੇ ਅਮੈਰੀਕਾ 'ਚ ਭੇਜੇ ਸੀ ਲਾਰਡ ਪੀਟਰ ਮੈਂਡਲਸਨ ਉਹਦਾ ਨਾਮ ਜੈਫਰੀ ਐਪਸਟੀਨ ਫਾਈਲ 'ਚ ਆ ਗਿਆ ਫਾਈਲ 'ਚ ਤਾਂ ਕੀ ਆਇਆ ਇਨਫੈਕਟ ਵੀਡੀਓਜ਼ ਹੀ ਆ ਗਈਆਂ ਫਿਰ ਉੱਥੋਂ ਦੇ ਜਿਹੜੇ ਰਾਜੇ ਦੇ ਭਰਾ ਨੇ ਉਹਨਾਂ ਦਾ ਨਾਮ ਆ ਗਿਆ ਪ੍ਰਿੰਸ ਦਾ ਨਾਮ ਆ ਗਿਆ ਸੋ ਬੜੀਆਂ ਸਾਰੀਆਂ ਘਟਨਾਵਾਂ ਬੈਕ ਟੂ ਬੈਕ ਹੋ ਗਈਆਂ ਅਤੇ ਇੱਧਰੋਂ ਫਿਰ ਈਰਾਨ ਦੇ ਉੱਤੇ ਅਟੈਕ ਕਰਤਾ ਅਮੈਰੀਕਾ ਨੇ ਉਹ 'ਚ ਇੰਗਲੈਂਡ ਕਹਿੰਦਾ ਕਿ ਨਹੀਂ ਅਸੀਂ ਤੁਹਾਡਾ ਸਾਥ ਨਹੀਂ ਦੇਣਾ ਹੁਣ ਤੱਕ ਤਾਂ ਤੁਹਾਡਾ ਜਿੱਥੇ ਵੀ ਥੁੱਕਿਆ ਹੋਇਆ ਸੀ ਅਸੀਂ ਸਾਫ਼ ਕਰ ਰਹੇ ਸੀ ਅਮੈਰੀਕਾ ਦਾ ਚਾਹੇ ਵੀਅਤਨਾਮ ਬਾਰ ਹੈ ਚਾਹੇ ਅਫਗਾਨਿਸਤਾਨ ਹੈ ਚਾਹੇ ਸੀਰੀਆ ਚਾਹੇ ਜਿੱਥੇ ਮਰਜ਼ੀ ਹੈ ਦੁਨੀਆ ਦੇ ਵਿੱਚ ਅਸੀਂ ਤੁਹਾਡੇ ਨਾਲ ਲੱਗੇ ਹੋਏ ਸੀ ਈਰਾਨ ਦੇ ਵਿੱਚ ਨਹੀਂ ਅਟੈਕ ਹੁਣ ਤੁਹਾਡੇ ਨਾਲ ਕਰਨਾ ਹੈਗਾ ਔਰ ਉਹਦੇ ਤੋਂ ਬਾਅਦ ਜਿਹੜੇ ਕੰਜ਼ਰਵੇਟਿਵ ਸੀਗੇ ਜਿਹੜੇ ਨਾਇਲ ਫਰਾਜ ਸੀਗੇ ਉਹ ਕਹਿਣ ਲੱਗ ਪਏ ਨਾ ਦੇਖੋ ਜੀ ਅਮੈਰੀਕਾ ਦੇ ਨਾਲ ਦਗਾ ਚੰਗੀ ਗੱਲ ਨਹੀਂ ਹੈਗੀ ਸੇਮ ਚੀਜ਼ਾਂ ਤੁਸੀਂ ਦੇਖੋ ਕਿ ਐਪੀਸੋਡ ਆਸਟ੍ਰੇਲੀਆ 'ਚ ਵੀ ਹੋ ਰਹੇ ਨੇ ਅਮੈਰੀਕਾ ਕਹਿੰਦਾ ਆਸਟ੍ਰੇਲੀਆ ਨੂੰ ਕਿ ਤੁਸੀਂ ਆਪਣਾ ਬਜਟ ਦੇ ਵਿੱਚ ਜਿੰਨਾ ਖਰਚ ਹੁੰਦਾ ਜੀ ਡੀ ਪੀ ਦੇ ਵਿੱਚ ਟੋਟਲ ਬਜਟ ਦਾ 3-4% ਤੁਸੀਂ ਹਥਿਆਰਾਂ 'ਤੇ ਖਰਚੋ ਐਂਥਨੀ ਐਲਬਨੀਜ਼ ਕਹਿੰਦੇ ਕੀ ਲੋੜ ਹੈ ਅਸੀਂ ਕਿਹੜਾ ਲੈਂਡਲੋਕਡ ਕੰਟਰੀ ਹਾਂ ਜਿੰਨਾ ਕੁ ਖਰਚਣਾ ਉਨਾ ਕੁ ਅਸੀਂ ਖਰਚ ਰਹੇ ਹਾਂ 3% ਹੈਗਾ 2.5% ਤੋਂ 3 'ਤੇ ਆ ਗਏ ਹਾਂ ਬਹੁਤ ਇੰਨਾ ਕੁ ਪੌਲਿਨ ਹੈਨਸਨ ਕਹਿੰਦੀ ਹੈ ਕਿ ਜਿੱਦਣ ਮੈਂ ਆ ਗਈ ਮੈਂ 5% ਖਰਚ ਦੇਣਾ ਯਾਨੀ ਕਿ ਇੰਨੇ ਜਿਹੜੇ ਅਰਬਾਂ ਡਾਲਰ ਨੇ ਉਹਨਾਂ ਦੀਆਂ ਮਿਜ਼ਾਈਲਾਂ ਲੈ ਲਾਂਗੇ ਹਥਿਆਰ ਲੈ ਲਾਂਗੇ ਬੰਬ ਲੈ ਲਾਂਗੇ ਬੰਦੂਕਾਂ ਲੈ ਲਾਂਗੇ ਕਰਨਾ ਕੀ ਹੈ ਕਿਹਦੇ 'ਤੇ ਚਲਾਉਣੀਆਂ ਦਿਵਾਲੀ ਨੂੰ ਚਲਾਉਣੀਆਂ ਨੇ ਜਾਂ 31 December ਨੂੰ ਚਲਾਉਣੀਆਂ ਤੁਸੀਂ ਹਾਰਬਰ ਬ੍ਰਿਜ ਤੋਂ ਨਿਊ ਈਅਰ ਦੇ ਉੱਤੇ ਕਰਨਾ ਕੀ ਹੈ ਇੰਨਾ ਅਸਲਾ ਹੁਣ ਸੋਰੀ ਇੰਗਲੈਂਡ ਦੀ ਗੱਲ ਹੋ ਰਹੀ ਸੀ ਮੈਂ ਬਾਰ ਬਾਰ ਆਸਟ੍ਰੇਲੀਆ ਦੇ ਨਾਲ ਜੋੜ ਦਿੰਦਾ ਉਹ ਕਹਾਣੀ ਸਮਝ ਕੇ ਦੇਖੋ ਕਹਾਣੀਆਂ ਇੱਕੋ ਜਿਹੀਆਂ ਹੀ ਨੇ ਐਂਡੀ ਬਰਨਹਮ ਜਿਹੜਾ ਹੁਣ ਨਵਾਂ ਨਾਮ ਉੱਥੇ ਆ ਰਿਹਾ ਬੜੀ ਛੇਤੀ ਸ਼ਾਇਦ ਤੁਸੀਂ ਇਹਨਾਂ ਨੂੰ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਉੱਥੇ ਦੇਖੋਗੇ ਔਰ ਇੰਗਲੈਂਡ ਦੇ ਵਿੱਚ ਇਹ ਇੰਗਲੈਂਡ ਨਹੀਂ ਬ੍ਰਿਟੇਨ ਕਹਿ ਲਈਏ ਚਲੋ ਇਕੱਲਾ ਇੰਗਲੈਂਡ ਨਹੀਂ ਹੈਗਾ ਬ੍ਰਿਟੇਨ ਦੇ ਵਿੱਚ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਪਿਛਲੇ 7 ਸਾਲਾਂ ਦੇ ਵਿੱਚ ਬੜੀ ਛੇਤੀ ਬਦਲੇ ਨੇ ਔਰ ਇੰਨੇ ਕੁ ਪ੍ਰਧਾਨ ਮੰਤਰੀ ਮਤਲਬ ਤੁਸੀਂ ਇੱਕ ਕਹਿੰਦੇ ਹੋ ਕਿ ਇੱਕ ਪਾਸੇ ਤਾਂ ਇਹ ਜਿਹੜਾ ਇੱਕ ਐਸਾ ਦੇਸ਼ ਹੈਗਾ ਜਿਹੜਾ ਲੋਕਤੰਤਰ ਦੀ ਸਥਾਪਨਾ ਕਰਦਾ ਦੂਸਰੇ ਪਾਸੇ ਇੱਕ ਉਹ ਦੇਸ਼ ਜਿਹਨੇ ਪਿਛਲੇ ਕਈ ਸਾਲਾਂ ਦੇ ਵਿੱਚ ਇੱਕ ਟਾਈਮ ਦੇ ਉੱਤੇ ਮਾਰਗਰੇਟ ਥਰੈਚਰ ਹੁੰਦੀ ਸੀ 1979 ਤੋਂ ਲੈ ਕੇ 2007 ਤੱਕ ਦੀ ਗੱਲ ਕਰੋ ਲਗਭਗ 3 ਦਹਾਕੇ 3 ਪ੍ਰਧਾਨ ਮੰਤਰੀ ਦੇਖੇ ਨੇ ਇੰਗਲੈਂਡ ਨੇ ਮਾਰਗਰੇਟ ਥਰੈਚਰ ਫਿਰ ਜੌਨ ਮੇਜਰ ਆਏ ਫਿਰ ਟੌਨੀ ਬਲੇਅਰ ਆਏ ਮਤਲਬ ਮੈਂ ਜਦੋਂ ਵੱਡਾ ਹੋ ਰਿਹਾ ਸੀ ਪੋਲੀਟਿਕਸ ਸਮਝ ਰਿਹਾ ਸੀ ਇੰਗਲੈਂਡ ਦੀ ਦੁਨੀਆ ਦੀ ਤਾਂ ਟੌਨੀ ਬਲੇਅਰ ਹੀ ਸੁਣਦੇ ਹੁੰਦੇ ਸੀਗੇ ਉਹੀ ਇੱਕ ਨਾਮ ਸੀ ਬੜਾ ਸਟਰੋਂਗ ਲੀਡਰ ਵੀ ਸੀ ਉਦੋਂ ਪਹਿਲਾਂ ਜਦੋਂ ਸਾਡੇ ਮਾਪੇ ਸੀਗੇ ਉਹਨਾਂ ਨੇ ਮਾਰਗਰੇਟ ਥਰੈਚਰ ਹੀ ਸੁਣਿਆ ਹੁੰਦਾ ਸੀਗਾ ਕਿ ਅੱਗੇ ਕਹਿੰਦੇ ਹੁੰਦੇ ਸੀਗੇ ਕਿ ਇੰਗਲੈਂਡ 'ਚ ਥਰੈਚਰ ਅਤੇ ਇੰਡੀਆ 'ਚ ਇੰਦਰਾ ਗਾਂਧੀ ਇਹੀ ਦੋ ਨਾਮ ਹੈਗੇ ਨੇ ਅਤੇ ਇੱਕ ਉਹ ਦੌਰ ਸੀਗਾ ਅਤੇ ਹੁਣ ਇੱਕ ਅੱਜ ਦਾ ਦੌਰ ਹੈਗਾ
ਪ੍ਰਧਾਨਮੰਤਰੀ ਤੇ ਪ੍ਰਧਾਨ ਦੋ ਪਹਿਲਾਂ ਕਿ ਤੁਸੀਂ ਕੱਪੜੇ ਬਦਲੋ ਉੱਥੇ ਦਾ ਪ੍ਰਧਾਨਮੰਤਰੀ ਬਦਲ ਜਾਂਦਾ ਯਾਰ ਇਹ ਹੋ ਕੀ ਰਿਹਾ ਇਹਦੇ ਪਿੱਛੇ ਇੱਕ ਬਹੁਤ ਵੱਡਾ ਰੀਜ਼ਨ ਬ੍ਰੈਗਜ਼ਿਟ ਹੈ ਇਹ 10 ਸਾਲ ਪਹਿਲਾਂ ਫੈਸਲਾ ਲਿਆ ਸੀਗਾ ਇੰਗਲੈਂਡ ਨੇ ਅੱਜ ਦੀ ਤਰੀਕ ਦੇ ਵਿੱਚ ਹਾਲਾਂਕਿ ਸ਼ੁਰੂਆਤ ਦੇ ਵਿੱਚ ਜਿਹੜੇ ਆ ਕੇਅਰ ਸਟਾਰਮਰ ਸੀ ਇਹ ਉਸ ਫੈਸਲੇ ਦੇ ਖਿਲਾਫ ਸੀਗੇ ਪਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਇਹਨਾਂ ਨੇ ਕਦੇ ਉਸ ਫੈਸਲੇ ਦੇ ਖਿਲਾਫ ਕਦੇ ਆਪਣੀ ਗੱਲ ਕਹੀ ਨਹੀਂ ਹੈਗੀ ਕਿਉਂਕਿ ਕਹਿ ਦੋਗੇ ਤਾਂ ਸਿੱਧੇ ਤੌਰ ਦੇ ਉੱਤੇ ਕੁਰਸੀ ਜਾਂਦੀ ਹੈ 23 ਜੂਨ ਅੱਜ ਦੇ ਹੀ ਦਿਨ 2016 ਦੇ ਵਿੱਚ ਬ੍ਰੈਗਜ਼ਿਟ ਨਾਮ ਦਾ ਇੱਕ ਫੈਸਲਾ ਲਿਆ ਗਿਆ ਸੀਗਾ ਉੱਥੋਂ ਦੀ ਰੈਫਰੈਂਡਮ ਹੋਇਆ ਸੀ 52% ਆਬਾਦੀ ਨੇ ਜਨਮਤ ਸੰਗ੍ਰਹਿ 52% ਆਬਾਦੀ ਨੇ ਕਰੀਬ 1,70,00,000 ਲੋਕਾਂ ਨੇ ਇਹ ਕਿਹਾ ਕਿ ਯੂਰਪੀ ਯੂਨੀਅਨ ਤੋਂ ਅਸੀਂ ਅੱਡ ਹੋ ਜਾਂਦੇ ਹਾਂ ਬ੍ਰਿਟੇਨ ਅੱਗੇ ਈਯੂ ਦਾ ਹਿੱਸਾ ਸੀਗਾ ਬੇਸ਼ੱਕ ਜਿਹੜੇ ਹੱਕ 'ਚ ਲੋਕ ਸੀ 52% ਹੀ ਸੀ ਔਰ ਜਿਹੜੇ ਵਿਰੋਧ 'ਚ ਲੋਕ ਸੀ ਉਹਨਾਂ ਦੇ ਵਿਚਕਾਰ ਫਰਕ ਇੰਨਾ ਨਹੀਂ ਸੀਗਾ ਪਰ ਇਹ ਇੱਕ ਫੈਸਲਾ ਅੱਜ ਤੋਂ ਠੀਕ 10 ਸਾਲ ਪਹਿਲਾਂ ਲਿਆ ਗਿਆ ਫੈਸਲਾ ਇੰਗਲੈਂਡ ਦੇ ਉੱਤੇ ਭਾਰੀ ਪੈ ਜਾਂਦਾ ਔਰ ਭਾਰੀ ਇੱਦਾਂ ਪੈਂਦਾ ਹੈ ਕਿ ਇੰਗਲੈਂਡ ਜਦੋਂ ਉਹਦੇ 'ਚੋਂ ਯੂਰਪੀ ਯੂਨੀਅਨ 'ਚੋਂ ਬਾਹਰ ਨਿਕਲਦਾ ਉਦੋਂ ਤੱਕ ਇੰਗਲੈਂਡ ਦੀ ਕਰੰਸੀ ਵੀ ਯੂਰੋ ਹੀ ਚੱਲ ਰਹੀ ਸੀਗੀ ਹਾਲਾਂਕਿ ਉਸ ਤੋਂ ਪਹਿਲਾਂ ਈਯੂ ਨੇ ਜਦੋਂ ਯੂਰੋ ਨਹੀਂ ਸੀ ਅਪਣਾਈ ਉਹ ਤੋਂ ਪਹਿਲਾਂ ਹਰ ਇੱਕ ਕੰਟਰੀ ਦੀ ਆਪਣੀ ਆਪਣੀ ਕਰੰਸੀ ਸੀ ਪਰ ਬਾਅਦ ਦੇ ਵਿੱਚ ਈਯੂ ਨੇ ਯੂਰਪੀ ਯੂਨੀਅਨ ਨੇ ਕਿਹਾ ਸੀ ਕਿ ਸਾਡੀ ਇੱਕ ਕੋਮਨ ਕਰੰਸੀ ਹੋਏਗੀ ਸਾਡੇ ਕੋਮਨ ਖਰਚੇ ਹੋਣਗੇ ਸਾਡਾ ਕੋਮਨ ਪਾਰਲੀਮੈਂਟ ਹੋਏਗਾ ਆਪਣੀ ਆਪਣੀ ਕੰਟਰੀ ਦਾ ਵੀ ਹੋਏਗਾ ਬਟ ਯੂਰਪੀ ਯੂਨੀਅਨ ਦਾ ਇੱਕ ਪਾਰਲੀਮੈਂਟ ਹੋਏਗਾ ਯੂਰਪੀ ਯੂਨੀਅਨ ਦੀ ਇੱਕ ਕਮਿਸ਼ਨਰ ਹੋਏ ਇੱਕ ਕਮਿਸ਼ਨਰ ਹੋਊਗਾ ਯੂਰਪੀ ਯੂਨੀਅਨ ਦੇ ਆਪਣੇ ਫੈਸਲੇ ਹੋਣਗੇ ਇਹ ਨੋਟ ਓਨਲੀ ਡਿਫੈਂਸ ਮਾਮਲਿਆਂ 'ਚ ਇਕਨੋਮਿਕ ਮਾਮਲਿਆਂ 'ਚ ਪੋਲੀਟੀਕਲ ਮਾਮਲਿਆਂ 'ਚ ਦੁਨੀਆ ਭਰ ਦੇ ਵਿੱਚ ਈਯੂ ਇੱਕ ਐਸੀ ਤਾਕਤ ਸੀ ਕਈ ਛੋਟੇ ਛੋਟੇ ਦੇਸ਼ਾਂ ਦਾ ਔਰ ਕਈ ਅਮੀਰ ਦੇਸ਼ਾਂ ਦਾ ਇੱਕ ਐਸਾ ਗੁੱਟ ਸੀ ਜਿਹਨੂੰ ਜੇ ਇੱਕ ਦੇਸ਼ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਇੰਗਲੈਂਡ ਆਪਣਾ ਅਮੈਰੀਕਾ ਰਸ਼ੀਆ ਚਾਈਨਾ ਇਹਨਾਂ ਤੋਂ ਕਿਤੇ ਤਗੜੀ ਤਾਕਤ ਸੀਗੀ ਇੰਗਲੈਂਡ ਨੂੰ ਲੱਗਿਆ ਬ੍ਰਿਟੇਨ ਨੂੰ ਲੱਗਿਆ ਕਿ ਅਸੀਂ ਤਾਂ ਸਾਡਾ ਤਾਂ ਆਪਣਾ ਇੱਕ ਅਸਤਿਤਵ ਹੋਣਾ ਚਾਹੀਦਾ ਈਯੂ ਤੋਂ ਸਾਨੂੰ ਅੱਡ ਰੱਖੋ ਸਾਡੀ ਆਪਣੀ ਪਾਉਂਡ ਕਰੰਸੀ ਹੋਵੇ ਸਾਡਾ ਆਪਣਾ ਹੀ ਇੱਕ ਈਯੂ ਅੱਡ ਚੀਜ਼ ਹੈ ਬ੍ਰਿਟੇਨ ਅੱਡ ਚੀਜ਼ ਹੈ ਅਤੇ ਬ੍ਰਿਟੇਨ ਨੂੰ ਈਯੂ ਦੇ ਵਿੱਚੋਂ ਐਗਜ਼ਿਟ ਕਰਨ ਦੇ ਕੈਂਪੇਨ ਨੂੰ ਬ੍ਰੈਗਜ਼ਿਟ ਦਾ ਨਾਮ ਦਿੱਤਾ ਗਿਆ ਸੀ ਬ੍ਰੈਗਜ਼ਿਟ ਦੇ ਜਿਹੜੇ ਹਮਾਇਤੀ ਲੋਕ ਸੀ ਇਹੀ ਕੰਜ਼ਰਵੇਟਿਵ ਲੋਕ ਇਹੀ ਨਾਈਲ ਫਰਾਜ ਇਹੀ ਉਹਨਾਂ ਦੀ ਜਿਹੜੀ ਰਿਫੋਰਮ ਯੂਕੇ ਪਾਰਟੀ ਹੈ ਕਹਿੰਦੇ ਸੀਗੇ ਕਿ ਬਦਲ ਦੇਵਾਂਗੇ ਅਰਥ ਵਿਵਸਥਾ ਉਹ ਕਹਿੰਦੇ ਕਿ ਦੀ ਮੂਵਮੈਂਟ ਦੀ ਡੇ ਯੂ ਆਰ ਆਊਟ ਫਰੋਮ ਯੂਰਪੀ ਯੂਨੀਅਨ ਯੂ ਵਿਲ ਰੇਜ਼ ਲਾਈਕ ਤੂਫਾਨ ਦੀ ਤਰ੍ਹਾਂ ਬਾਹਰ ਆਓਗੇ ਦੇਖਿਓ ਤੁਸੀਂ ਆਹ ਅਮੈਰੀਕਾ ਨੂੰ ਖਾ ਜਾਣਾ ਤੁਸੀਂ ਚਾਈਨਾ ਚੂਈਨਾ ਰਸ਼ੀਆ ਰੂਸ਼ੀਆ ਕੀ ਨੇ ਇੰਗਲੈਂਡ ਦੁਨੀਆ ਦੇ 70% ਹਿੱਸੇ 'ਤੇ ਰਾਜ ਕਰਦਾ ਰਿਹਾ ਅਸੀਂ ਹੁਣ ਈਯੂ 'ਚ ਰਲ ਕੇ ਰਵਾਂਗੇ ਅੱਡ ਹੋਵੋ ਇਕੋਨਮੀ ਆਏ ਗਈ ਥੱਲੇ ਠਾ ਕਰਕੇ ਰੋਕੇਟ ਆਏ ਪਹਿਲਾਂ ਉੱਤੇ ਨੂੰ ਜਾਂਦਾ ਹੁੰਦਾ ਨਾ ਫਿਰ ਜਿਵੇਂ ਦਿਖਦਾ ਵੀ ਨਹੀਂ ਹੈਗਾ ਵੀ ਕਿੱਥੇ ਜਾ ਕੇ ਕਿਹਦੇ ਕੋਠੇ 'ਤੇ ਡਿੱਗਿਆ ਉੱਦਾਂ ਬ੍ਰਿਟੇਨ ਦੀ ਇਕੋਨਮੀ ਪਤਾ ਹੀ ਨਹੀਂ ਲੱਗੀ ਕਿੱਥੇ ਡਿੱਗੀ ਹੈ ਉਦੋਂ ਬਾਅਦ ਜਿਵੇਂ ਕਹਿੰਦੇ ਹੁੰਦੇ ਹਾਂ ਕਿ ਮੁਸੀਬਤ ਇਕੱਲੀ ਨਹੀਂ ਆਉਂਦੀ ਕਰੋਨਾ ਮਹਾਂਮਾਰੀ ਆ ਗਈ ਯੂਕਰੇਨ ਦੇ ਉੱਤੇ ਰਸ਼ੀਆ ਨੇ ਅਟੈਕ ਕਰਤਾ ਹੁਣ ਖਾੜੀ ਜੰਗ ਹੋ ਗਈ ਬਾਰ ਬਾਰ ਬੈਕ ਟੂ ਬੈਕ ਬ੍ਰਿਟੇਨ ਦੇ ਕਾਰੋਬਾਰੀਆਂ ਦਾ ਕਚੂਮਰ ਕੱਟ ਕੇ ਰੱਖਤਾ ਹੁਣ ਅੱਜ ਜਿਹੜਾ ਉਹ 27 ਦੇਸ਼ਾਂ ਦਾ ਗੁੱਟ ਹੈ ਈਯੂ ਉਹ ਹਾਲੇ ਵੀ ਟਿਕਿਆ ਹੋਇਆ ਹਾਲੇ ਵੀ ਬਚਿਆ ਹੋਇਆ ਪਰ ਇੰਗਲੈਂਡ ਦੀ ਇਕੋਨਮੀ ਬੁਰੀ ਤਰ੍ਹਾਂ ਦੇ ਨਾਲ ਕਲੈਪਸ ਕਰੀ ਪਈ ਹੈ ਔਰ ਇਹੀ ਇੱਕ ਰੀਜ਼ਨ ਹੈ ਕਿ ਉੱਥੋਂ ਦੇ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ ਔਰ ਜਦੋਂ ਤਰ੍ਹਾਂ ਤਰ੍ਹਾਂ ਕਰਦੇ ਨੇ ਤਾਂ ਫਿਰ ਬੜੇ ਕਾਰਨ ਹੁੰਦੇ ਨੇ ਕਹਿੰਦੇ ਨੇ ਜੇ ਢਿੱਡ ਦੇ ਵਿੱਚ ਰੋਟੀ ਨਹੀਂ ਨਾ ਹੁੰਦੀ ਤਾਂ ਫਿਰ ਗੱਲ ਨਹੀਂ ਚੱਜਦੀ ਸੁੱਝਦੀ ਫਿਰ ਐਂ ਤਾਂ ਠਾਂ ਨੂੰ ਛਾਲਾਂ ਮਾਰਨੀਆਂ ਨੇ ਇੰਗਲੈਂਡ ਉਹੀ ਕੰਮ ਕਰ ਰਿਹਾ ਮਾਈਗ੍ਰੇਸ਼ਨ ਇਜ਼ ਨੋਟ ਦੀ ਸੋਲ ਪ੍ਰੋਬਲਮ ਆਫ ਬ੍ਰਿਟੇਨ The picture that you have been shown in Parliament 30 years ago aur ajj di tareek ch National Press Club ch khadke ke England da dekho ji bura haal hoya ohde bure haal de piche hor bahut wajohat ne halanke ajj di tareek ch EU ne ik kam changa kita vi chalo theek hai Britain siga ta sada bhara hi na te ajj di tareek ch koi tax tux nahi lagande hage tariff nahi lagande Britain to phir vi Britain de vich ਅੱਜ ਦੀ ਤਰੀਕ 'ਚ ਸਿਰਫ ਇੱਕ ਸਟੱਡੀ ਦੱਸ ਰਹੇ ਹਾਂ ਮਾਹਰੇ ਮੰਨਦੇ ਨੇ ਕਿ ਜੇ ਬ੍ਰਿਟੇਨ ਯੂਰਪੀ ਯੂਨੀਅਨ 'ਚ ਰਹਿੰਦਾ ਤਾਂ ਉਹਨਾਂ ਦੀ ਇਕੋਨਮੀ ਅੱਜ ਦੀ ਤਰੀਕ 'ਚ 8% ਵੱਡੀ ਹੁੰਦੀ ਜੋ ਅੱਜ ਹੈਗੀ ਹੈ ਸਪੈਸ਼ਲੀ ਪਬਲਿਕ ਸਰਵਿਸਿਜ਼ ਨੈਸ਼ਨਲ ਹੈਲਥ ਸਰਵਿਸਿਜ਼
ਜਿਹਨੂੰ ਅਰਬਾਂ ਪੌਂਡ ਮਿਲਦੇ ਨੇ ਉਹ ਯੂਰਪੀ ਯੂਨੀਅਨ ਦੇ ਅੰਦਰ ਰਹਿ ਕੇ ਮਿਲ ਸਕਦੇ ਸੀ। ਬ੍ਰੈਗਜ਼ਿਟ ਦੇ ਪ੍ਰਚਾਰ ਦੇ ਦਰਮਿਆਨ ਇਹ ਵਾਅਦਾ ਕੀਤਾ ਗਿਆ ਸੀਗਾ ਕਿ NHS ਜਿਹਨੂੰ ਨੈਸ਼ਨਲ ਹੈਲਥ ਸਰਵਿਸ ਕਹਿੰਦੇ ਆ ਉਹਨੂੰ ਹਰ ਹਫ਼ਤੇ 35 ਕਰੋੜ ਪਾਊਂਡ ਵੱਧ ਮਿਲਣਗੇ, ਪਰ ਇਹੋ ਜਿਹਾ ਹੋਇਆ ਨਹੀਂ ਕੁਛ, ਉਲਟਾ ਉਹਨਾਂ ਦਾ ਬਜਟ ਘੱਟ ਕਰਨਾ ਪਿਆ ਸੀ। ਪ੍ਰਵਾਸ ਜਿਹੜਾ ਹੈ ਨਾ, ਮਾਈਗ੍ਰੇਸ਼ਨ ਜਿਹੜਾ ਹੈਗਾ, ਬ੍ਰੈਗਜ਼ਿਟ ਦੇ ਜ਼ਰੀਏ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਦੇ ਵਿੱਚ ਫਰੀ ਮੂਵਮੈਂਟ ਉਹ ਤਾਂ ਖਤਮ ਹੋ ਗਈ, ਪਰ ਜਿਹੜੀ ਮਾਈਗ੍ਰੇਸ਼ਨ ਸੀ ਉਹਦੇ ਉਹ ਨਹੀਂ ਖਤਮ ਹੋਈ ਹੈਗੀ। ਉਹਦੇ ਲਈ ਸਰਕਾਰਾਂ ਹੀ ਨੇ ਨਾ, ਦੇਖੋ ਮਾਈਗ੍ਰੈਂਟ ਨੇ, ਮੰਨ ਲਓ ਆਪਾਂ ਆਸਟ੍ਰੇਲੀਆ 'ਚ ਕਹਿ ਰਹੇ ਨੇ ਕਿ 300,000 ਲੋਕ ਆਏ ਨੇ, 300,000 ਲੋਕ ਜਹਾਜ਼ ਚੜ੍ਹ ਕੇ ਟਿਕਟ ਲੈ ਕੇ ਥੋੜ੍ਹੇ ਆ ਗਏ, ਵੀਜ਼ੇ ਦਿੱਤੇ ਗਏ ਨੇ ਤਾਂ ਆਏ ਨੇ। ਕੋਵਿਡ ਤੋਂ ਪਹਿਲਾਂ ਵੀ ਇੰਨੇ ਹੀ ਆ ਰਹੇ ਸੀਗੇ, 2-2.5 ਲੱਖ ਲੋਕ, ਚਾਹੇ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਹੈ ਚਾਹੇ ਲੇਬਰ ਦੀ ਹੈ, ਵੀਜ਼ੇ ਦੇ ਰਹੇ ਹੋ ਤਾਂ ਹੀ ਆ ਰਹੇ ਨੇ। ਇੰਗਲੈਂਡ ਦੇ ਵਿੱਚ ਵੀ ਸੇਮ ਹੀ ਹੋ ਰਿਹਾ, ਨੈੱਟ ਮਾਈਗ੍ਰੇਸ਼ਨ। ਨੈੱਟ ਮਾਈਗ੍ਰੇਸ਼ਨ ਦਾ ਮਤਲਬ ਹੁੰਦਾ ਕਿ ਕਿੰਨੇ ਲੋਕ ਦੇਸ਼ 'ਚ ਆ ਰਹੇ ਨੇ ਅਤੇ ਕਿੰਨੇ ਜਾ ਰਹੇ ਨੇ। ਆਸਟ੍ਰੇਲੀਆ 'ਚ NOM ਕਹਿ ਦਿੰਦੇ ਨੇ ਉਹਨੂੰ, ਨੈੱਟ ਓਵਰਸੀਜ਼ ਮਾਈਗ੍ਰੇਸ਼ਨ, ਉਹ ਵੀ ਧਿਆਨ ਦੇ ਨਾਲ ਦੇਖਿਆ ਕਰੋ। ਉਹ ਹੁਣ ਕੋਵਿਡ ਤੋਂ ਵੀ, ਕੋਵਿਡ ਤੋਂ ਪਹਿਲਾਂ ਜਦੋਂ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਸੀ, ਸਕੌਟ ਮਾਰਿਸਨ ਤੋਂ ਵੀ ਪਹਿਲਾਂ ਮੈਲਕਮ ਟਰਨਬੁਲ ਦੇ ਵੇਲੇ, ਉਦੋਂ ਜਿੰਨੇ ਜਦੋਂ ਪੀਟਰ ਡਟਨ ਇਮੀਗ੍ਰੇਸ਼ਨ ਮਿਨਿਸਟਰ ਸੀ, ਅਤੇ ਇਹੀ ਬਾਨਬੀ ਜੋਇਸ ਜਿਨ੍ਹਾਂ ਦੀ ਸਰਕਾਰ ਸੀਗੀ ਉਸ ਵਕਤ, ਜਿਹੜੇ ਹੁਣ ਅੱਜ ਦੀ ਤਰੀਕ 'ਚ ਵਨ ਨੇਸ਼ਨ ਪਾਰਟੀ 'ਚ ਨੇ, ਉਦੋਂ ਉਹਨਾਂ ਦੀ ਟਾਈਮ 'ਚ ਜੋ NOM ਸੀ, ਜਿੰਨੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਸੀ, ਯਾਨੀ ਜਿੰਨੇ ਲੋਕ ਆ ਰਹੇ ਸੀ ਉਹ ਜ਼ਿਆਦਾ ਸੀ, ਜਿੰਨੇ ਦੇਸ਼ ਨੂੰ ਛੱਡ ਕੇ ਜਾ ਰਹੇ ਸੀ ਉਹ ਘੱਟ ਸੀ, ਉਦੋਂ NOM ਕਿਤੇ ਜ਼ਿਆਦਾ ਸੀ। ਹੁਣ ਅੱਜ ਦੀ ਤਰੀਕ ਦੇ ਵਿੱਚ ਕੁੜਤਾ ਬਦਲ ਲਿਆ, ਚੋਲਾ ਬਦਲ ਲਿਆ, ਅਤੇ ਮੱਥੇ 'ਤੇ ਤਿਲਕ ਲਗਾ ਲਿਆ, ਗਲੇ 'ਚ ਸੂਤਰ ਧਾਲ ਲਿਆ, ਆਪਣਾ ਮਾਲਾ ਪਾਲੀ, ਅਤੇ ਬਾਨਵੀ ਜੋਇਸ ਕਹਿੰਦੇ ਨੇ ਕਿ ਰਾਮ ਰਾਮ ਰਾਮ ਰਾਮ ਰਾਮ। ਇਹ ਤਾਂ ਮਾਈਗ੍ਰੇਸ਼ਨ ਦਾ ਬਹੁਤ ਗੰਦੀ ਗੱਲ ਹੈਗੀ ਹੈ, ਇਹ ਕਿਉਂ ਵੱਧ ਗਿਆ ਤੁਹਾਡਾ? ਉਹ NOM ਹੁਣ ਘਟਿਆ, ਤੁਹਾਡੇ ਟਾਈਮ 'ਤੇ ਜ਼ਿਆਦਾ ਸੀ। ਸੋ ਇਹ ਤਸਵੀਰਾਂ ਵੀ ਸਮਝ ਕੇ ਚੱਲੋ। ਇੰਗਲੈਂਡ ਦੇ ਮਾਮਲੇ ਦੇ ਵਿੱਚ ਨੈੱਟ ਮਾਈਗ੍ਰੇਸ਼ਨ ਜਿਹੜਾ 2023 ਦੇ ਵਿੱਚ ਘਟਿਆ ਸੀ, ਪਰ ਫਿਰ ਵੀ ਜਿਹੜੇ ਇਲੀਗਲ ਮਾਈਗ੍ਰੈਂਟ ਸੀ ਉਹ ਜ਼ਿਆਦਾ ਸੀ। ਇਲੀਗਲ ਮਾਈਗ੍ਰੈਂਟਸ ਨੂੰ ਕੰਟਰੋਲ ਕਰਨਾ ਪੋਸੀਬਲ ਤਾਂ ਹੀ ਹੋ ਸਕਦਾ ਸੀਗਾ ਜੇ ਯੂਰਪੀ ਯੂਨੀਅਨ ਦਾ ਪਾਰਟ ਇੰਗਲੈਂਡ ਬਣਿਆ ਰਹਿੰਦਾ, ਬ੍ਰਿਟੇਨ EU ਦਾ ਪਾਰਟ ਹੁੰਦਾ। ਹੁਣ ਬ੍ਰਿਟੇਨ ਨੇ ਇਕੱਲੇ ਨਹੀਂ ਰਲ ਕੇ ਖਰਚਾ ਸਾਰਾ ਕੀਤਾ, ਚਾਹੇ ਉਹ ਕਿਸ਼ਤੀਆਂ ਦੇ ਵਿੱਚ ਪੁਲਿਸ ਨੂੰ ਇੰਗਲਿਸ਼ ਚੈਨਲ 'ਚ ਉਤਾਰਨਾ ਹੋਵੇ, ਆਪਣੀ ਨੇਵੀ ਨੂੰ ਮਜ਼ਬੂਤ ਕਰਨਾ ਹੋਵੇ, ਨਹੀਂ ਤਾਂ EU ਦਾ ਖਰਚਾ ਸੀ ਨਾ ਇਹ। ਕੁੱਲ ਮਿਲਾ ਕੇ ਬ੍ਰੈਗਜ਼ਿਟ ਇੱਕ ਬਹੁਤ ਡਿਜ਼ਾਸਟਰਸ ਫੈਸਲਾ ਸੀਗਾ, ਅਤੇ ਬ੍ਰੈਗਜ਼ਿਟ ਤੋਂ ਪਹਿਲਾਂ ਜੋ ਮੰਨਿਆ ਜਾ ਰਿਹਾ ਸੀਗਾ ਕਿ ਤਸਵੀਰ ਬਦਲ ਜਾਏਗੀ, ਉਹ ਨਹੀਂ ਹੋਇਆ, ਅਤੇ ਯੂਰਪੀ ਯੂਨੀਅਨ ਡੁੱਬ ਜੂਗਾ ਇੰਗਲੈਂਡ ਤੋਂ ਬਿਨਾਂ, ਬ੍ਰਿਟੇਨ ਤੋਂ ਬਿਨਾਂ ਜਿਹੜੀ ਤਸਵੀਰ ਦਿਖਾ ਰਹੇ ਸੀ ਉਹ ਵੀ ਨਹੀਂ ਹੋਇਆ। ਖੈਰ ਮੈਂ ਦੱਸਣਾ ਤਾਂ ਤੁਹਾਨੂੰ ਬਹੁਤ ਕੁਛ ਸੀਗਾ ਬ੍ਰੈਗਜ਼ਿਟ ਤੋਂ ਪਹਿਲਾਂ ਕੀ ਗੱਲਾਂ ਦੱਸੀਆਂ ਗਈਆਂ। ਯੂਰਪ ਅਤੇ ਯੂਰਪੀ ਯੂਨੀਅਨ ਨੂੰ ਇੱਕ ਚੀਜ਼ ਨਾ ਸਮਝ ਕੇ ਚੱਲਿਓ, ਯੂਰਪੀ ਯੂਨੀਅਨ ਇੱਕ ਡਿਫਰੈਂਟ ਚੀਜ਼ ਹੈ, ਉਹਦੇ ਬਾਰੇ ਦੱਸਣਾ ਸੀ। ਮੋਟੇ ਮੋਟੇ ਤੌਰ 'ਤੇ ਦੱਸ ਹੀ ਦਿੱਤਾ ਤੁਹਾਨੂੰ ਕਿ ਯੂਰਪੀ ਯੂਨੀਅਨ 27 ਮੈਂਬਰ ਦੇਸ਼ਾਂ ਦਾ ਇੱਕ ਗੁੱਟ ਹੈ। ਜਦੋਂ ਇੰਗਲੈਂਡ ਹੁੰਦਾ ਸੀਗਾ, ਬ੍ਰਿਟੇਨ ਵਿੱਚ ਹੁੰਦਾ ਸੀ, ਤਾਂ 28 ਹੁੰਦੇ ਸੀਗੇ ਕੁੱਲ। ਅਤੇ ਹਾਲਾਂਕਿ ਯੂਰਪ ਦੇ ਵਿੱਚ, ਪੂਰੇ ਯੂਰਪ ਦੇ ਵਿੱਚ 50 ਦੇਸ਼ ਹੈਗੇ ਨੇ, ਪਰ ਯੂਰਪੀ ਯੂਨੀਅਨ 'ਚ ਸਿਰਫ ਉਹ 27 ਵਿਕਸਿਤ ਮਜ਼ਬੂਤ ਦੇਸ਼ ਹੈਗੇ ਨੇ। ਔਰ ਯੂਰਪੀ ਯੂਨੀਅਨ ਦੇ ਵਿੱਚ ਜੇ ਯੂਰਪ ਦੀ ਪੂਰੇ ਦੀ ਗੱਲ ਕਰੋ ਤਾਂ 75 ਕਰੋੜ ਦੀ ਆਬਾਦੀ ਹੈ, ਪਰ ਯੂਰਪੀ ਯੂਨੀਅਨ ਦੀ 50 ਕਰੋੜ ਦੀ ਆਬਾਦੀ ਹੈ। EU ਜਿਹਨੂੰ ਯੂਰੋ ਜ਼ੋਨ ਕਹਿ ਲਿਆ ਜਾਂਦਾ, ਯੂਰੋ ਜ਼ੋਨ, ਜਿਨ੍ਹਾਂ ਦੀ ਆਪਣੀ ਇੱਕ ਮੁਦਰਾ, ਆਪਣੀ ਕਰੰਸੀ ਯੂਰੋ ਹੈਗੀ ਹੈ। ਹਾਲਾਂਕਿ EU ਦੇ ਵਿੱਚ ਸਵਿਟਜ਼ਰਲੈਂਡ ਅਤੇ ਨਾਰਵੇ ਨਹੀਂ ਹੈਗੇ। ਇੰਗਲੈਂਡ ਜਦੋਂ ਨਿਕਲ ਰਿਹਾ ਸੀ ਤਾਂ ਇਹੀ ਕਹਿ ਰਿਹਾ ਸੀ ਕਿ ਦੇਖੋ ਜੀ ਸਵਿਟਜ਼ਰਲੈਂਡ ਦੀ ਇਕੋਨਮੀ ਕਿਵੇਂ ਕੰਮ ਕਰ ਰਹੀ ਹੈ। ਬਟ ਯੂ ਆਰ ਨੋਟ ਸਵਿਟਜ਼ਰਲੈਂਡ, ਸਵਿਟਜ਼ਰਲੈਂਡ ਇਜ਼ ਅ ਟਾਈਨੀ ਲੈਂਡ, ਆਲੇ ਦੁਆਲੇ ਉਹਦੇ ਘਿਰੇ ਹੋਏ ਦੇਸ਼ ਨੇ, ਟ੍ਰੇਨ ਲੰਘੂਗੀ ਉੱਥੋਂ, ਨਿਕਲ ਕੇ ਜਾਏਗੀ ਹੀ ਜਾਏਗੀ, ਉੱਥੇ ਦੀ ਇਕੋਨਮੀ ਕੰਮ ਕਰੇਗੀ ਹੀ ਕਰੇਗੀ, ਕਿਉਂਕਿ ਉੱਥੋਂ ਦੀ ਇਕੋਨਮੀ ਛੋਟੀ ਹੈ, ਉੱਥੋਂ ਦੀ ਪਾਪੂਲੇਸ਼ਨ ਘੱਟ ਹੈ, ਉੱਥੇ ਦਾ ਜਿਹੜਾ ਇਕੋਨਮਿਕ ਮਾਡਲ ਹੈ ਉਹ ਸਿਰਫ ਟੂਰਿਜ਼ਮ ਬੇਸਡ ਹੈਗਾ ਜਾਂ ਐਗਰੀਕਲਚਰ, ਜਿਹਦੇ ਉੱਤੇ ਬਾਕੀ ਦੇਸ਼ ਨਿਰਭਰ ਵੀ ਹੈਗੇ ਨੇ। ਔਨ ਦੀ ਅਦਰ ਹੈਂਡ ਜਿਹੜੇ ਕਾਰਨ ਦੇ ਰਹੇ ਸੀਗੇ ਕਿ ਬ੍ਰੈਗਜ਼ਿਟ ਕਰ ਦਿਉ, ਬ੍ਰੈਗਜ਼ਿਟ ਕਰ ਦਿਉ, ਬ੍ਰਿਟੇਨ ਨੂੰ ਬਾਹਰ ਕਰ ਦਿਉ, ਦੇਖੋ ਅਸੀਂ ਸਵਿਟਜ਼ਰਲੈਂਡ ਜਦੋਂ ਸਰਵਾਈਵ ਕਰ ਰਹੇ ਹਾਂ ਅਸੀਂ ਤਾਂ ਫਿਰ ਇੰਗਲੈਂਡ ਹੈਗੇ, ਐਂ ਚੌਧਰੀ ਨਹੀਂ ਬਣੀਦਾ ਹੁੰਦਾ। ਜਰਮਨੀ, ਫਰਾਂਸ, ਡੈਨਮਾਰਕ, ਇਟਲੀ, ਸਵੀਡਨ, ਇਹ ਯੂਰਪੀ ਯੂਨੀਅਨ ਦੇ ਦੇਸ਼ ਨੇ, ਔਰ ਇਹਨਾਂ ਦੀ ਜਿਹੜੀ GDP ਹੈਗੀ ਹੈ ਬ੍ਰੈਗਜ਼ਿਟ ਹੋਣ ਤੋਂ ਬਾਅਦ ਵਧੀ ਹੈ। ਇਨਫੈਕਟ ਕਿੱਥੇ ਪੂਰੇ ਯੂਰਪ, ਜੇ ਬ੍ਰਿਟੇਨ ਵੀ ਹੁੰਦਾ ਤਾਂ ਯੂਰਪੀ ਯੂਨੀਅਨ ਦੀ
ਕਿੱਥੇ ਦੀ ਕਿੱਥੇ ਹੋਣੀ ਸੀਗੀ ਜੀ ਡੀ ਪੀ ਔਰ ਇੰਗਲੈਂਡ ਦੀ ਵੀ ਕਿੱਥੇ ਦੀ ਕਿੱਥੇ ਹੋਣੀ ਸੀ ਔਰ ਇੰਨੇ ਪ੍ਰਧਾਨ ਮੰਤਰੀ ਨਾ ਬਦਲਣੇ ਪੈਂਦੇ ਬਟ ਐਨੀਵੇਜ਼ ਹੋ ਗਿਆ ਹੁਣ ਹੋ ਗਿਆ ਸੋ ਘੜੀ ਦੇ ਵੱਲ ਇਸ਼ਾਰਾ ਕਰਦੇ ਹੋਏ ਜਾਂ ਦੇਖਦੇ ਹੋਏ ਧਿਆਨ ਮਾਰਦੇ ਹੋਏ ਦੱਸ ਦਈਏ ਕਿ ਹੁਣ ਇਨਸਾਈਟ ਰਿਪੋਰਟ ਦੇ ਵਿੱਚ ਨਹੀਂ ਦਿਓ ਇਜਾਜ਼ਤ ਆ ਧੰਨਵਾਦ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 ਐਮ ਟੈਨਸ਼ਨ ਨਹੀਂ ਕੋਈ ਲੈਣੀ ਹੈਗੀ ਖਾਓ ਪੀਓ ਐਸ਼ ਕਰੋ ਮਿੱਤਰੋ ਗਰਮ ਦੁੱਧ ਦਾ ਗਲਾਸ ਪੀਓ ਆਹ ਤਾਂ ਵਾਵਰੋਲੇ ਨੇ ਇਹੋ ਜਿਹੇ ਤਾਂ ਟਹਿਣੇ ਜਿਹੜੇ ਨੇ ਉਹ ਢਹਿ ਜਾਂਦੇ ਨੇ ਝੜ ਜਾਂਦੇ ਨੇ ਐਡੀ ਟੈਨਸ਼ਨ ਨਹੀਂ ਲੈਣੀ ਹੈਗੀ ਇੰਨਾ ਸੀਰੀਅਸ ਨਾ ਬਣਾਇਆ ਕਰੋ ਸਮਝ ਲਿਆ ਕਰੋ ਪਹਿਲਾਂ ਪਿੱਛੇ ਦੀ ਤਸਵੀਰ ਵੀ ਕੀ ਹੁੰਦੀ ਹੈ ਪਰ ਜੇ ਕਿਤੇ ਮੇਰੀ ਪ੍ਰੈਡਿਕਸ਼ਨ ਗਲਤ ਹੋ ਜਾਂਦੀ ਹੈ 2028 ਤੋਂ ਬਾਅਦ ਉਦੋਂ ਤੱਕ ਤਾਂ ਮੈਂ ਪ੍ਰੋਗਰਾਮ ਕਰੂੰਗਾ ਜਿਵੇਂ ਹਾਲੇ ਅਕਤੂਬਰ ਤੱਕ ਕੇਅਰ ਸਟਾਮਰ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬਣੇ ਰਹਿਣਗੇ ਉਹਦੇ ਤੋਂ ਬਾਅਦ ਫਿਰ ਨਿਊਜ਼ ਐਂਡ ਵਿਊਜ਼ ਆਹ ਇਨਸਾਈਟ ਰਿਪੋਰਟ ਕਰਨਾ ਛੱਡ ਦਾਂਗੇ ਜੇ ਕਿਤੇ ਆਹ ਕੰਮ ਹੋ ਗਿਆ ਜੇ ਕਿਤੇ ਨਾ ਹੋਇਆ ਇਨਸਾਈਟ ਰਿਪੋਰਟ ਛੱਡੋ ਮੈਂ ਕਹਿੰਦਾ ਹਰ ਹਫ਼ਤੇ ਆਹ ਹਫ਼ਤੇ 'ਚ ਇੱਕ ਕਰਦੇ ਹਾਂ ਨਾ ਤੁਹਾਨੂੰ ਰੋਜ਼ ਦੀ ਰੋਜ਼ ਸੁਣਾਵਾਂਗੇ ਲੈ ਸੁਖਬੀਰ ਬਾਦਲ ਵਰਗਾ ਲਾ ਰੋਜ਼ ਹੀ ਸੁਣਾਵਾਂਗੇ ਇਨਸਾਈਟ ਰਿਪੋਰਟ ਕਰੋ ਗੱਲ

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360042।
3: ready set go Chadston Ford, Dandenong road te tuhanu udik reya hai। Ford Ranger, Ranger Super Duty, Everest te Sadabahar Mustang, brand new demo te quality pre-owned vehicles, trade in ate finance options we available। aao te apni navi Ford da test drive karo, business fleet lai gal karo, vehicle experts Tim Forbes ya Corey naal, radio hanji de hawale naal pao 3 saal di free service। Chadston Ford, ready set ਫੋਰਡ।
4: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ,
5: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
6: ਸੂਰਜ ਦੇਵਤਾ
5: ਕੀ ਮਤਲਬ?
6: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
5: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
6: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 04480664 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ।

0: मेरा देश इनक्रेडिबल इंडिया त्रुगनिना विच अपने हर भैन भरा नूं उनां दे देश दा स्वाद अते मसाले एथे दे रहा है। तुसी एथे इंडियन मसाले दालां ग्रोसरी दा हर समान वाजिब रेट ते लै सकदे हो। आओ कॉस्मेटिक दी हर आइटम वी नाले घर विच होवे कोई फंक्शन या त्योहार मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394 दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
1: वाओ तेरी सब्जी दी खुशबू अते टेस्ट विच कुछ ता कमाल है। मैनु भी दस दे सीक्रेट।
2: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल ना ही कोई कलर हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
1: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
3: बलजीत ਵਿਆਹ ਵਾਸਤੇ ਜੁਐਲਰੀ ਵੇਖਣ ਤੁੰਨਾ ਜੁਐਲਰਸ ਚਲੀਏ
4: ਯਾਰ। ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਐਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਤੁੰਨਾ ਜੁਐਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
0: ਚਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au।

0: ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਏ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਨੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493536042
1: ਕਿੱਥੇ ਵੱਜ ਗਈ ਤੇਰੀ ਗੱਡੀ
2: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
3: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
4: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433465492

0: ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
1: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਸ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਨ ਚਿੜੀਆ ਘਰ, ਵੈਰੀ ਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਚੋਂਦੇ ਜਾਗਦੇ ਵੇਖੋ। ਚਿੜੀਆ ਘਰ ਵਿਖੇ ਡਾਇਨਾਸੌਰਸ ਸਿਰਫ ਸੀਮਿਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
0: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਬਲਜੀਤ, ਵਿਆਹ ਵਾਸਤੇ ਜੁਲਰੀ ਦੇਖਣ ਧੁੰਨਾ ਜੁਲਰਸ ਚਲੀਏ?
3: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 16 ਮਈ 2026 ਸ਼ਨੀਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਦਾ ਇਹ ਖਾਸ ਬੁਲੇਟਿਨ ਲੈ ਕੇ ਆਏ ਹਾਂ। ਔਰ ਅੱਜ ਦੇ ਦਿਨ ਦੀਆਂ ਅਸਲ ਦੇ ਵਿੱਚ ਇਸ ਵੀਕਐਂਡ ਦੇ ਦਰਮਿਆਨ ਕੀ ਕੁਝ ਹੋ ਵਾਪਰੇਗਾ ਉਹਦੇ ਨਾਲ ਜੁੜੀਆਂ ਕੁਝ ਅਪਡੇਟਸ ਨੇ। ਇਸ ਤੋਂ ਇਲਾਵਾ ਲੰਘੀ ਰਾਤ ਦੀਆਂ ਕੁਝ ਅਪਡੇਟਸ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲਦੇ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹੋਏ, ਜਿੱਥੇ ਅਮਰੀਕਾ ਅਤੇ ਚਾਈਨਾ ਦੇ ਰਾਸ਼ਟਰਪਤੀ ਦੀ ਆਪਸ ਦੇ ਵਿੱਚ ਮੁਲਾਕਾਤ ਹੋ ਨਿਬੜੀ। 2 ਦਿਨਾਂ ਦੌਰਾ ਸੀ ਡੋਨਾਲਡ ਟਰੰਪ ਦਾ ਚੀਨ ਦੇ ਰਾਜਧਾਨੀ ਸ਼ਹਿਰ ਬੀਜਿੰਗ ਦੇ ਵਿੱਚ। ਉੱਥੋਂ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਨਾਲ 2 ਦਿਨ ਤੱਕ ਇਹ ਗੱਲਬਾਤ ਕਰਨ ਤੋਂ ਬਾਅਦ ਟਰੰਪ ਵਾਪਸ ਵਾਸ਼ਿੰਗਟਨ ਪਰਤ ਗਏ ਅਤੇ ਇਸ ਯਾਤਰਾ ਨੂੰ ਉਹਨਾਂ ਨੇ ਕਦੇ ਵੀ ਨਾ ਭੁਲਾਉਣ ਵਾਲੀ ਇੱਕ ਯਾਤਰਾ ਦੱਸਿਆ, ਇਸ ਨੂੰ ਇੱਕ ਇਤਿਹਾਸਕ ਅਤੇ ਮੀਲ ਪੱਥਰ ਕਰਾਰ ਦਿੱਤਾ। ਸਿਖਰ ਵਾਰਤਾ ਦੇ ਆਖਰੀ ਦਿਨ ਕੀ ਕੁਝ ਹੋਇਆ ਉਹ ਤੁਹਾਨੂੰ ਦੱਸਦੇ ਚੱਲੀਏ ਕਿ ਇੱਕ ਸਾਂਝੀ ਪ੍ਰੈਸ ਕਾਨਫਰੰਸ 'ਚ ਪਤਾ ਚੱਲਿਆ ਕਿ ਦੋਵੇਂ ਨੇਤਾਵਾਂ ਨੇ ਆਪਣੀ ਦਵੱਲੀ ਗੱਲਬਾਤ ਦੇ ਦਰਮਿਆਨ ਵਪਾਰ ਅਤੇ ਹੋਰਨਾਂ ਮੁੱਦਿਆਂ ਤੋਂ ਇਲਾਵਾ ਈਰਾਨ ਦੇ ਉੱਤੇ ਵੀ ਚਰਚਾ ਕੀਤੀ ਹੈ। ਹਾਲਾਂਕਿ ਗੱਲਬਾਤ ਦੇ ਅਸਲ ਮੁੱਦਿਆਂ ਨੂੰ ਲੈ ਕੇ ਔਰ ਵਿਸਤਾਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਖਾਸ ਤੌਰ 'ਤੇ ਤਾਈਵਾਨ ਵਰਗੇ ਵਿਵਾਦਿਤ ਮੁੱਦਿਆਂ ਦੇ ਉੱਤੇ। ਵਪਾਰ ਜਾਂ ਕਿਸੇ ਵੱਡੇ ਸਮਝੌਤੇ ਨੂੰ ਲੈ ਕੇ ਵੀ ਕੋਈ ਐਲਾਨ ਨਹੀਂ ਹੋਇਆ। ਆਮ ਤੌਰ ਦੇ ਉੱਤੇ ਜਦੋਂ ਦੋ ਵੱਡੇ ਨੇਤਾ ਮਿਲਦੇ ਨੇ ਤਾਂ ਆਪਸੀ ਦੇਸ਼ਾਂ ਦੇ ਹੋਏ ਵੱਡੇ ਸਮਝੌਤਿਆਂ ਦਾ ਐਲਾਨ ਵੀ ਕਰਦੇ ਚੱਲਦੇ ਨੇ, ਪਰ ਇਸ ਦਰਮਿਆਨ ਕੋਈ ਵੱਡਾ ਐਲਾਨ ਸਾਹਮਣੇ ਨਹੀਂ ਆਇਆ। ਸਮਿਟ ਦੇ ਦਰਮਿਆਨ ਜਿਹੜਾ ਫੋਕਸ ਨਿਊਜ਼ ਹੈ ਉਸਦੇ ਇੱਕ ਇੰਟਰਵਿਊ ਦੇ ਵਿੱਚ ਟਰੰਪ ਨੇ ਇਹ ਵੀ ਕਿਹਾ ਸੀ ਕਿ ਚੀਨ ਨੇ ਅਮਰੀਕਾ ਤੋਂ ਤੇਲ ਖਰੀਦਣ ਅਤੇ 200 ਬੋਇੰਗ ਜਹਾਜ਼ ਖਰੀਦਣ ਦਾ ਵਾਅਦਾ ਕੀਤਾ। ਹਾਲਾਂਕਿ ਚੀਨ ਨੇ ਹਾਲੇ ਤੱਕ ਕਦੇ ਕੋਈ ਟਿੱਪਣੀ ਨਹੀਂ ਕੀਤੀ ਹੈ। ਬਹੁਤੀ ਵਾਰ ਟਰੰਪ ਦੇ ਦਾਅਵਿਆਂ ਦੇ ਉੱਤੇ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਹੈ। ਉੱਧਰ ਜ਼ੀ ਜਿਨਪਿੰਗ ਨੇ ਟਰੰਪ ਨੂੰ ਜੋਂਗਨ ਹਾਈ ਦੇ ਕੈਂਪਸ ਦਾ ਦੌਰਾ ਵੀ ਕਰਾਇਆ, ਜਿੱਥੇ ਚੀਨ ਦੇ ਸਿਖਰਲੇ ਅਧਿਕਾਰੀ ਰਹਿੰਦੇ ਨੇ, ਕੰਮ ਕਰਦੇ ਨੇ। ਆਮ ਤੌਰ ਦੇ ਉੱਤੇ ਮੰਨਿਆ ਜਾਂਦਾ ਹੈ ਕਿ ਇਹ ਚੀਨ ਦਾ ਬੇਹੱਦ ਗੁਪਤ ਟਿਕਾਣਾ ਹੈ, ਇੱਥੇ ਕਦੇ ਵੀ ਕਿਸੇ ਸਟੇਟਸਮੈਨ ਨੂੰ ਨਹੀਂ ਲਿਜਾਇਆ ਜਾਂਦਾ ਉੱਥੇ। ਇਸ ਤੋਂ ਇਲਾਵਾ ਦੂਜੀਆਂ ਕੌਮਾਂਤਰੀ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਅਗਲੀ ਖਬਰ ਜਿਹੜੀ ਉਹ ਪਾਕਿਸਤਾਨ ਦੇ ਨਾਲ ਜੁੜੀ ਹੋਈ, ਜਿੱਥੇ ਕੌਮਾਂਤਰੀ ਮੁਦਰਾ ਭੰਡਾਰ ਯਾਨੀ IMF ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਆਰਥਿਕ ਵਿਕਾਸ ਨੂੰ ਮਜ਼ਬੂਤ ਕਰਨ ਦੇ ਲਈ ਬਹੁਤ ਸਾਰੀਆਂ ਆਰਥਿਕ ਰਣਨੀਤੀਆਂ ਦੀ ਲੋੜ ਹੈ, ਪਰ ਮੱਧ ਪੂਰਬ ਦੇ ਵਿੱਚ ਜੰਗ ਨੇ ਪਾਕਿਸਤਾਨ ਦੇ ਵਿੱਚ ਆਰਥਿਕ ਅਸਥਿਰਤਾ ਪੈਦਾ ਕਰ ਦਿੱਤੀ ਹੈ। IMF ਨੇ ਪਾਕਿਸਤਾਨ ਦੀ ਇੱਕ ਸਮੀਖਿਆ ਰਿਪੋਰਟ ਜਾਰੀ ਕੀਤੀ ਹੈ, ਜਿਸ ਦੇ ਵਿੱਚ ਵਿਤਵਰੇ 2026 ਦੇ ਪਹਿਲੇ 6 ਮਹੀਨਿਆਂ ਦੇ ਦੌਰਾਨ ਪਾਕਿਸਤਾਨ ਦੀ ਆਰਥਿਕ ਵਿਕਾਸ ਦਰ ਅਤੇ ਵਿਦੇਸ਼ੀ ਮੁਦਰਾ ਭੰਡਾਰ ਦੇ ਵਿੱਚ ਵਾਧਾ ਹੋਇਆ ਦੱਸਿਆ ਗਿਆ। ਮਹਿੰਗਾਈ ਕੰਟਰੋਲ 'ਚ ਰਹੀ ਹੈ, ਚਾਲੂ ਖਾਤਾ ਕੁੱਲ ਮਿਲਾ ਕੇ ਸੰਤੁਲਿਤ ਰਿਹਾ ਹੈ। IMF ਦੀ ਸਮੀਖਿਆ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਮੱਧ ਪੂਰਬ ਦੇ ਵਿੱਚ ਜੰਗ ਦੇ ਪ੍ਰਭਾਵ ਪਾਕਿਸਤਾਨ ਦੇ ਆਰਥਿਕ ਦ੍ਰਿਸ਼ਟੀਕੋਣ ਤੋਂ ਕਾਫ਼ੀ ਜ਼ਿਆਦਾ ਮਾੜੇ ਰਹੇ ਨੇ। IMF ਦਾ ਮੰਨਣਾ ਹੈ ਕਿ ਈਰਾਨ ਅਮਰੀਕਾ ਜੰਗ ਨੇ ਪਾਕਿਸਤਾਨ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਹੋਰ ਮਹਿੰਗਾਈ ਵਧਾ ਦੇਣੀ ਹੈ, ਕਿਉਂਕਿ ਪਾਕਿਸਤਾਨ ਵੀ ਜ਼ਿਆਦਾਤਰ ਆਪਣਾ ਫਿਊਲ ਜਿਹੜਾ ਉਹ ਇੰਪੋਰਟ ਕਰਵਾਉਂਦਾ ਹੈ। 81% ਤਾਂ ਖਾੜੀ ਦੇਸ਼ਾਂ ਤੋਂ ਆਉਂਦਾ, ਜਦਕਿ ਰਿਮਿਟੈਂਸ ਯਾਨੀ ਕਿ ਦੂਸਰੇ ਦੇਸ਼ਾਂ ਤੋਂ ਆਉਣ ਵਾਲਾ ਜਿਹੜਾ

0: ਸਾਂਝ ਪਾਈ ਹੈ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨਾਮ ਦੀ ਪਾਰਟੀ ਨੇ ਵੱਡਾ ਫੈਸਲਾ ਲੈਂਦਿਆਂ ਹੋਇਆਂ ਸੁਰਜੀਤ ਸਿੰਘ ਰੱਖੜਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਨੇ ਮਤਾ ਪਾਸ ਕਰਦਿਆਂ ਫੈਸਲਾ ਲਿਆ। ਜਲੰਧਰ ਫਗਵਾੜਾ ਹਾਈਵੇ ਦੇ ਉੱਤੇ ਇੱਕ ਨਿੱਜੀ ਹੋਟਲ ਦੇ ਵਿੱਚ ਪਾਰਟੀ ਦੀ ਤਰਫ ਤੋਂ ਮੀਟਿੰਗ ਕੀਤੀ ਗਈ। ਸਮੁੱਚੀ ਲੀਡਰਸ਼ਿਪ ਹਾਜ਼ਰ ਹੋਈ। ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਰੱਖੜਾ ਪਾਰਟੀ ਦੇ ਨਾਲ ਰਹਿ ਕੇ ਪਾਰਟੀ ਨੂੰ ਕਮਜ਼ੋਰ ਕਰ ਰਹੇ ਨੇ, ਇਸੇ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਦੂਜੇ ਪਾਸੇ ਇਹ ਵੀ ਖਬਰ ਸਾਹਮਣੇ ਆਈ ਕਿ ਰੱਖੜਾ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ। ਦੱਸ ਦੇਈਏ ਕਿ 2027 ਦੀਆਂ ਪੰਜਾਬ ਚੋਣਾਂ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਖੁਲਾਸਾ ਹੋਇਆ ਕਿ ਪੱਛਮ ਬੰਗਾਲ ਦੇ ਵਿੱਚ ਬਹੁਤ ਸਾਰੀਆਂ ਜਾਇਜ਼ ਵੋਟਾਂ ਰੱਦ ਕਰ ਦਿੱਤੀਆਂ ਗਈਆਂ ਨੇ, ਇਸ ਕਰਕੇ ਸਾਨੂੰ ਵੀ ਚੌਕਸ ਰਹਿਣਾ ਹੋਏਗਾ। ਚੇਤੇ ਕਰਵਾ ਦਈਏ ਕਿ ਪੰਜਾਬ ਦੇ ਵਿੱਚ SIR ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਖਬਰ ਉਹ ਮਾਈਗ੍ਰੇਸ਼ਨ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਗੱਠਜੋੜ ਦੇ ਨੇਤਾ ਵਿਰੋਧੀ ਧਿਰ ਦੇ ਨੇਤਾ ਜਿਹੜੇ ਐਂਗਸ ਟੇਲਰ ਨੇ, ਉਹਨਾਂ ਨੇ ਫੈਡਰਲ ਬਜਟ ਦੇ ਜਵਾਬ ਦੇ ਵਿੱਚ ਆਪਣੇ ਦਿੱਤੇ ਭਾਸ਼ਣ ਦੇ ਦਰਮਿਆਨ ਇਮੀਗ੍ਰੇਸ਼ਨ ਦੇ ਉੱਤੇ ਕੁਝ ਵੱਡੀਆਂ ਟਿੱਪਣੀਆਂ ਕੀਤੀਆਂ ਸੀ। ਉਸ ਤੋਂ ਪਹਿਲਾਂ ਅੱਜ ਕੱਲ੍ਹ ਦੇ ਦਿਨ ਸਵੇਰ ਵੇਲੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਜਿਹੜੀ ਡੈਰੀ ਫਾਰਮਰਸ ਦੇ ਨਾਲ ਜੁੜੀਆਂ ਹੋਈਆਂ ਐਸੋਸੀਏਸ਼ਨਸ ਨੇ ਆਸਟ੍ਰੇਲੀਆ ਭਰ ਦੇ ਵਿੱਚ, ਜਾਂ ਐਗਰੀਕਲਚਰ ਧੰਦੇ ਦੇ ਨਾਲ ਜੁੜੀਆਂ ਹੋਰ ਯੂਨੀਅਨਸ ਨੇ, ਉਹਨਾਂ ਦੀ ਤਰਫ ਤੋਂ ਕਿਹਾ ਗਿਆ ਕਿ ਜਿਹੜੇ ਸਕਿੱਲਡ ਵਰਕਰਸ ਨੇ ਜਾਂ ਮਾਈਗ੍ਰੈਂਟਸ ਨੇ ਉਹ ਇਹਨਾਂ ਇੰਡਸਟਰੀਜ਼ ਦੇ ਲਈ ਲੋੜੀਂਦੇ ਨੇ, ਇਸ ਲਈ ਉਹਨਾਂ ਦੇ ਨੰਬਰਸ ਨੂੰ ਘੱਟ ਨਾ ਕੀਤਾ ਜਾਵੇ। ਹੁਣ ਗੱਠਜੋੜ ਦੀ ਮਾਈਗ੍ਰੇਸ਼ਨ ਨੀਤੀ ਦੇ ਉੱਤੇ ਯੂਨੀਵਰਸਿਟੀਆਂ ਦੀ ਤਰਫ ਤੋਂ ਵੀ ਇਤਰਾਜ਼ ਉਠਾਏ ਗਏ ਨੇ। ਯੂਨੀਵਰਸਿਟੀਆਂ ਦੀ ਤਰਫ ਤੋਂ ਕਿਹਾ ਗਿਆ ਕਿ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਘੱਟ ਕਰਨ ਦੇ ਨਾਲ ਯੂਨੀਵਰਸਿਟੀਆਂ ਦੀ ਆਮਦਨੀ ਉਹਨਾਂ ਦੇ ਢਾਂਚੇ ਦੇ ਉੱਤੇ ਪੂਰਾ ਦਾ ਪੂਰਾ ਅਸਰ ਪਏਗਾ। ਦੱਸ ਦਈਏ ਕਿ ਐਂਗਸ ਟੇਲਰ ਨੇ ਕਿਹਾ ਸੀ ਕਿ ਮਾਈਗ੍ਰੈਂਟ ਨੰਬਰ ਨੂੰ 40% ਤੱਕ, ਜਿਹੜਾ ਮੌਜੂਦਾ ਇਸ ਵਕਤ ਇਸ ਵਿੱਤੀ ਵਰ੍ਹੇ ਦਾ ਨੰਬਰ ਹੈ, ਉਸ ਤੋਂ ਘੱਟ ਕਰਨਗੇ ਉਹ। ਇਸ ਦਾ ਮਤਲਬ ਇਹ ਹੈ ਕਿ ਇਸ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਨੂੰ ਘੱਟ ਕੀਤਾ ਜਾਏਗਾ, ਖਾਸ ਤੌਰ ਦੇ ਉੱਤੇ ਇੰਟਰਨੈਸ਼ਨਲ ਸਟੂਡੈਂਟਸ ਅਤੇ ਵਰਕਿੰਗ ਵੀਜ਼ਾ ਹੋਲਡਰਸ ਨੂੰ। ਉੱਧਰ ਯੂਨੀਵਰਸਿਟੀਆਂ ਦੇ ਨਾਲ ਜੁੜਿਆ ਹੋਇਆ ਅਦਾਰਿਆਂ ਦੀ ਤਰਫ ਤੋਂ, ਅਲੱਗ ਅਲੱਗ ਯੂਨੀਵਰਸਿਟੀਆਂ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਨੈੱਟ ਓਵਰਸੀਜ਼ ਮਾਈਗ੍ਰੈਂਟਸ ਯਾਨੀ ਕਿ NOM ਜਿਹੜਾ ਹੈ, ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਜਿਹੜੀ ਉਹ 2023-24 ਦੇ ਵਿੱਚ 4,29,000 ਰਹੀ ਸੀ, ਮਾਫ਼ ਕਰਨਾ 3,06,000 ਰਹੀ ਸੀ। ਜਦਕਿ ਲੇਬਰ ਨੇ ਆਪਣੇ ਬਜਟ ਦੇ ਵਿੱਚ ਇਹ ਵੀ ਦੱਸਿਆ ਕਿ 2025-26 'ਚ 2,95,000 ਹੈ ਅਤੇ ਅਗਲੇ ਸਾਲ 2,45,000 ਹੋਏਗੀ ਅਤੇ ਫਿਰ ਉਸ ਤੋਂ ਬਾਅਦ 2,25,000 ਹਰ ਸਾਲ ਹੋਏਗੀ। ਇਸ ਦਾ ਮਤਲਬ ਇਹ ਹੈ ਕਿ ਸਿੱਧਾ ਅਸਰ ਇਸ ਦਾ ਜਿਹੜਾ ਹੈ ਉਹ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੇ ਉੱਤੇ ਪਏਗਾ। ਮੰਨਿਆ ਜਾ ਰਿਹਾ ਕਿ ਆਸਟ੍ਰੇਲੀਆ ਦੇ ਵਿੱਚ ਮੌਜੂਦਾ ਇੰਟਰਨੈਸ਼ਨਲ ਐਜੂਕੇਸ਼ਨ ਸੈਕਟਰ ਆਸਟ੍ਰੇਲੀਅਨ ਬਾਜ਼ਾਰ ਦਾ $55 billion ਦਾ ਹਿੱਸੇਦਾਰੀ ਪਾਉਂਦਾ, ਯਾਨੀ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਇਹ ਆਉਂਦੀ ਹੈ। ਯੂਨੀਵਰਸਿਟੀ ਸੈਕਟਰ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਇਸ ਦੇ ਨਾਲ ਨਾ ਸਿਰਫ ਆਸਟ੍ਰੇਲੀਅਨ ਬਾਜ਼ਾਰ ਦੇ ਵਿੱਚ ਇੱਕ ਖੜੋਤ ਆਏਗੀ, ਬਲਕਿ ਯੂਨੀਵਰਸਿਟੀਆਂ ਦਾ ਇੱਕ ਜਿਹੜਾ ਇੱਕ ਕਿਸਮ ਦਾ ਇਨਫਰਾਸਟ੍ਰਕਚਰ ਹੈ ਉਸ ਦੇ ਉੱਤੇ ਵੀ ਇਸ ਦੇ ਅਸਰ ਮਾੜੇ ਅਸਰ ਪੈਣਗੇ। ਉੱਥੇ ਹੀ ਇੱਕ ਅਗਲੀ ਖਬਰ ਜਿਹੜੀ ਹੰਤਾ ਵਾਇਰਸ ਦੇ ਨਾਲ ਜੁੜੀ ਹੋਈ ਹੈ, ਜਿੱਥੇ MV ਹੋਂਡਿਸ ਕਰੂਜ਼ ਸ਼ਿਪ ਦੇ ਉੱਤੇ ਸਵਾਰ 4 ਆਸਟ੍ਰੇਲੀਅਨ ਨਾਗਰਿਕ, 1 ਪਰਮਾਨੈਂਟ ਰੈਜ਼ੀਡੈਂਟ ਅਤੇ 1 ਨਿਊਜ਼ੀਲੈਂਡ ਦਾ ਸਿਟੀਜ਼ਨ ਆਸਟ੍ਰੇਲੀਆ ਲਿਆਂਦੇ ਗਏ ਨੇ। ਦੱਸ ਦਈਏ ਕਿ ਇਹਨਾਂ 6 ਲੋਕਾਂ ਨੂੰ ਹੁਣ ਵੈਸਟਰਨ ਆਸਟ੍ਰੇਲੀਆ ਦੀ ਕੁਆਰੰਟੀਨ ਫੈਸਿਲਿਟੀ ਦੇ ਵਿੱਚ ਭੇਜ ਦਿੱਤਾ ਗਿਆ, ਜਿੱਥੇ ਅਗਲੇ ਲਗਭਗ 3 ਹਫ਼ਤਿਆਂ ਤੋਂ ਵੀ ਵੱਧ ਸਮੇਂ 'ਚ ਇਹ ਬੁਲਜ਼ਬਰੁੱਕ ਸੈਂਟਰ ਫਾਰ ਨੈਸ਼ਨਲ ਰੈਜ਼ੀਲੀਅੰਸ ਦੇ ਵਿੱਚ ਪੁਲਿਸ ਦੀ ਅਗਵਾਈ ਦੇ ਜਾਂ ਪੁਲਿਸ ਦੀ ਨਿਗਰਾਨੀ ਦੇ ਤਹਿਤ ਉੱਥੇ ਕੁਆਰੰਟੀਨ ਰਹਿਣਗੇ। ਦੱਸ ਦਈਏ ਕਿ ਇਹਨਾਂ ਨੂੰ ਇੱਕ ਖਾਸ ਜਹਾਜ਼ ਦੇ ਰਾਹੀਂ ਅਤੇ ਪ੍ਰੋਟੈਕਟਿਵ ਗੇਅਰ ਪਹਿਨਾ ਕੇ ਉੱਥੋਂ ਇੱਕ ਬੱਸ ਦੇ ਵਿੱਚ, ਪਹਿਲਾਂ ਜਹਾਜ਼ ਤੋਂ ਬੱਸ 'ਚ ਉਤਾਰਿਆ ਗਿਆ ਫਿਰ ਬੱਸ ਤੋਂ ਉੱਥੇ ਲਿਜਾਇਆ ਗਿਆ। ਉੱਧਰ ਫੈਡਰਲ ਸਿਹਤ ਮੰਤਰੀ ਮਾਰਕ ਬਟਲਰ ਨੇ ਕਿਹਾ ਕਿ ਸਾਰਿਆਂ ਦੀ ਸਿਹਤ ਹਾਲ ਫਿਲਹਾਲ ਠੀਕ ਦੱਸੀ ਜਾ ਰਹੀ ਹੈ, ਵਧੀਆ ਦੱਸੀ ਜਾ ਰਹੀ ਹੈ, ਪਰ ਫਿਰ ਵੀ ਇਹਨਾਂ ਨੂੰ ਕੁਆਰੰਟੀਨ ਉੱਥੇ ਕੀਤਾ ਜਾਏਗਾ। ਕੁਆਰੰਟੀਨ ਫੈਸਿਲਿਟੀ ਦੇ ਵਿੱਚ ਡਾਕਟਰਾਂ ਦੀ ਟੀਮ ਵੀ ਮੌਜੂਦ ਹੈ। ਔਰ ਇਸ ਦਰਮਿਆਨ ਡਿਪਾਰਟਮੈਂਟ ਆਫ ਐਗਰੀਕਲਚਰ ਅਤੇ ਫਿਸ਼ਰੀਜ਼ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਉਸ ਜਹਾਜ਼ ਨੂੰ ਵੀ ਡੀਕੰਟੈਮੀਨੇਟ ਕਰ ਦਿੱਤਾ ਗਿਆ। ਇਹ ਆਮ ਤੌਰ 'ਤੇ ਜਹਾਜ਼ ਰਿਪੈਟਰੀਏਸ਼ਨ ਫਲਾਈਟਸ ਦੇ ਵਾਸਤੇ ਵਰਤੇ ਜਾਂਦੇ ਨੇ ਔਰ ਜਹਾਜ਼ ਨੂੰ ਸਾਫ਼ ਕਰਨਾ ਬੇਹੱਦ ਜ਼ਰੂਰੀ ਹੈ ਕਿਉਂਕਿ ਅੱਗੇ ਤੋਂ ਵੀ ਫਿਰ ਇਹਨਾਂ ਦੇ ਰਾਹੀਂ ਕੋਈ ਇਸ ਕਿਸਮ ਦੀ ਬਿਮਾਰੀ ਜਿਹੜੀ ਹੈ ਨਾ ਫੈਲੇ। WHO ਦੇ ਮੁਤਾਬਕ ਹੰਟਾ ਵਾਇਰਸ ਦੇ ਸੰਪਰਕ ਦੇ ਵਿੱਚ ਆਏ ਜਿਹੜੇ ਮਰੀਜ਼ ਹੁੰਦੇ ਨੇ ਉਹਨਾਂ ਦੇ ਸੰਪਰਕ 'ਚ ਆਏ ਦੂਜਿਆਂ ਮਰੀਜ਼ਾਂ ਨੂੰ ਘੱਟੋ ਘੱਟ 42 ਦਿਨ ਦਾ ਕੁਆਰੰਟੀਨ ਕਰਨਾ ਹੁੰਦਾ ਹੈ। ਡੈਨੀਅਲ ਐਂਡਰਿਊਜ਼, ਜੇਕਰ ਇਹ ਨਾਮ ਨਹੀਂ ਭੁੱਲੇ ਹੋ ਤਾਂ ਕਿਸੇ ਵੀ ਵਿਕਟੋਰੀਆ ਵਾਸੀ ਤੋਂ ਪੁੱਛ ਲਿਓ, ਕਿਉਂਕਿ ਵਿਕਟੋਰੀਆ ਦੇ ਲੋਕ ਤਾਂ ਭਲੀ ਭਾਂਤ ਇਸ ਸ਼ਖਸ ਤੋਂ ਜਾਣੂ ਨੇ। ਕਿਸੇ ਸਮੇਂ 'ਤੇ ਵਿਕਟੋਰੀਆ ਦੇ ਪ੍ਰੀਮੀਅਰ ਰਹੇ ਸੀ, ਕਿਸੇ ਸਮੇਂ ਕੀ ਬਲਕਿ 3000 ਤੋਂ ਵੀ ਵਧੇਰੇ ਦਿਨਾਂ ਤੱਕ ਇੱਕ ਰਿਕਾਰਡ ਰਿਹਾ ਡੈਨੀਅਲ ਐਂਡਰਿਊਜ਼ ਦੇ ਨਾਂ, ਜਿਹੜੇ ਕਿ ਵਿਕਟੋਰੀਆ ਦੇ ਸਭ ਤੋਂ ਲੰਮੇ ਚਿਰ ਤੱਕ ਪ੍ਰੀਮੀਅਰ ਰਹੇ ਨੇ। ਹੁਣ ਤੁਸੀਂ ਸੋਚੋਗੇ ਕਿ ਆਖਿਰਕਾਰ ਉਹਨਾਂ ਦੇ ਨਾਲ ਜੁੜੀ ਕੀ ਖਬਰ ਸਾਹਮਣੇ ਆ ਗਈ, ਜਦੋਂ ਕਿ ਉਹ ਤਾਂ ਪ੍ਰੀਮੀਅਰ ਵੀ ਨਹੀਂ ਨੇ। ਮੌਜੂਦਾ ਪ੍ਰੀਮੀਅਰ ਤਾਂ ਬੀਬੀ ਜੈਸਿੰਟਾ ਐਲਨ ਨੇ, ਪਰ ਮੌਜੂਦਾ ਸਰਕਾਰ ਨੇ ਆਪਣੇ ਸਾਬਕਾ ਪ੍ਰੀਮੀਅਰ ਨੂੰ ਸ਼ਰਧਾਂਜਲੀ ਤਾਂ ਨਹੀਂ ਕਹਿ ਸਕਦੇ, ਪਰ ਹਾਂ ਉਹਨਾਂ ਦੇ ਸਨਮਾਨ ਦੇ ਵਿੱਚ ਇੱਕ ਫੈਸਲਾ ਲਿਆ ਹੈ। ਦੱਸ ਦੇਈਏ ਕਿ ਮੈਰੀਡੀਅਨ ਸਕਲਪਚਰ ਨਾਮ ਦੀ ਇੱਕ ਕੰਪਨੀ ਦੀ ਤਰਫ ਤੋਂ ਇੱਕ ਠੇਕਾ ਦਿੱਤਾ ਗਿਆ 1,34,304 ਦਾ। ਇਹ ਇੱਕ ਬੁੱਤ ਬਣਾਇਆ ਜਾਏਗਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ। ਕਿੱਥੇ ਬਣੇਗਾ? ਮੈਲਬਰਨ ਦੇ ਟ੍ਰੈਜਰੀ ਗਾਰਡਨਸ ਦੇ ਵਿੱਚ। ਚੇਤੇ ਕਰਵਾ ਦਈਏ ਕਿ ਡੈਨੀਅਲ ਐਂਡਰਿਊ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਿੱਚ ਮਹਿਜ਼ ਉਹਨਾਂ 4 ਪ੍ਰੀਮੀਅਰਸ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਰਿਕਾਰਡ ਸਮੇਂ ਤੱਕ ਇਸ ਕੁਰਸੀ ਦੇ ਉੱਤੇ ਰਾਜ ਕੀਤਾ। ਹਾਲ ਫਿਲਹਾਲ ਵਿਰੋਧੀ ਧਿਰ ਨੇਤਾ ਜੈਸ ਵਿਲਸਨ ਦੀ ਤਰਫ ਤੋਂ ਸਰਕਾਰ ਦੇ ਇਸ ਫੈਸਲੇ ਦੀ ਵਿਰੋਧਤਾ ਕੀਤੀ ਗਈ ਹੈ। ਕਿਹਾ ਗਿਆ ਹੈ ਕਿ $225,000 ਤੋਂ ਵੀ ਉੱਤੇ ਦੀ ਰਕਮ ਜਿਹੜੀ ਹੈ ਕਿਸੇ ਹੋਰ ਕੰਮ ਦੇ ਉੱਤੇ ਖਰਚ ਲਈ ਜਾਵੇ, ਪਰ ਵਿਕਟੋਰੀਆ ਸਰਕਾਰ ਨੂੰ ਇਹ ਕੰਮ ਜ਼ਰੂਰੀ ਲੱਗਦਾ ਹੈ। ਉੱਧਰ ਵਿਕਟੋਰੀਆ ਦੇ ਬਜਟ ਦੇ ਵਿੱਚ ਟ੍ਰੈਜਰ ਜੈਕਲਿਨ ਸਿਮਸ ਨੇ ਕਿਹਾ ਹੈ ਕਿ ਜਿਹੜਾ ਫੈਡਰਲ ਸਰਕਾਰ ਤੱਕ ਅਸੀਂ ਇੱਕ ਅਨੁਮਾਨ ਲਗਾ ਕੇ ਭੇਜਿਆ ਸੀ ਸਬਰਬਨ ਰੇਲ ਲੂਪ ਦਾ, ਉਹਦੇ ਵਿੱਚ ਫੈਡਰਲ ਸਰਕਾਰ ਨੇ ਹਾਲੇ ਵੀ ਇਸ SRL ਪ੍ਰੋਜੈਕਟ ਦੇ ਵਿੱਚ ਆਪਣੀ ਰਕਮ ਦੇਣ ਦੇ ਵਾਅਦੇ ਤੋਂ ਮੁਨਕਰ ਨਹੀਂ ਹੋਏ ਨੇ। ਲਗਭਗ $12 billion ਦੀ ਤਵੱਕੋ ਰੱਖ ਕੇ ਬੈਠਾ ਵਿਕਟੋਰੀਆ ਸੂਬਾ। ਵਿਕਟੋਰੀਆ ਸਟੇਟ ਨੂੰ ਲੱਗਦਾ ਹੈ ਕਿ ਇੰਨੀ ਰਕਮ ਫੈਡਰਲ ਸਰਕਾਰ ਦੇਵੇਗੀ, ਕਿਉਂਕਿ ਟੋਟਲ ਤਾਂ ਇਹ $34 billion ਦਾ ਪ੍ਰੋਜੈਕਟ ਹੈ। ਮਹਿਜ਼ 26 kilometers ਦੀ ਇਹ ਸਟ੍ਰੈਚ ਹੈ, ਟਨਲ ਸਟ੍ਰੈਚ ਹੈ, ਯਾਨੀ ਕਿ ਭੂਮੀਗਤ ਸਟ੍ਰੈਚ ਹੈ ਚੈਲਟਨਮ ਤੋਂ ਲੈ ਕੇ ਬੋਕਸ ਹਿਲ ਦੇ ਦਰਮਿਆਨ। ਔਰ ਇਹ ਸ਼ੁਰੂ ਵੀ 2030 ਤੋਂ ਪਹਿਲਾਂ ਨਹੀਂ ਹੋਣ ਲੱਗੀ। $35 billion ਦਾ ਖਰਚਾ, ਔਰ ਉਹਦੇ 'ਚੋਂ $12 billion ਫੈਡਰਲ ਸਰਕਾਰ ਦੇਵੇਗੀ ਜਾਂ ਨਹੀਂ ਦੇਵੇਗੀ, ਨਹੀਂ ਦਿੰਦੀ ਤਾਂ ਇਸ ਪ੍ਰੋਜੈਕਟ ਦੇ ਪਹਿਲੇ ਗੇੜ ਦਾ ਕੀ ਹੋਏਗਾ। ਉੱਥੇ ਇਸ ਵੀਕਐਂਡ ਦੇ ਦਰਮਿਆਨ ਬਹੁਤ ਕੁਝ ਹੋ ਰਿਹਾ, ਬੜੇ ਸਾਰੇ ਇਵੈਂਟ ਤੁਹਾਡੇ ਆਲੇ ਦੁਆਲੇ ਹੋਣਗੇ, ਪਰ ਇਸ ਐਤਵਾਰ ਦੇ ਦਰਮਿਆਨ ਯੂਰੋਵਿਜ਼ਨ ਦਾ ਗ੍ਰੈਂਡ ਫਾਈਨਲ ਹੈ। ਦੱਸ ਦਈਏ ਕਿ ਗਾਇਕੀ ਦੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਇਹ ਰਿਐਲਿਟੀ ਸ਼ੋਅ ਮੰਨਿਆ ਜਾਂਦਾ ਜਾਂ ਕੰਪੀਟੀਸ਼ਨ ਮੰਨਿਆ ਜਾਂਦਾ। ਯੂਰੋਵਿਜ਼ਨ ਦੇ ਵਿੱਚ ਆਸਟ੍ਰੇਲੀਆ ਨੂੰ 11 ਸਾਲ ਹੋ ਗਏ ਨੇ ਜਾਂਦਿਆਂ ਹੋਇਆਂ, ਐਤਕੀ ਤਾਂ ਫਿਨਾਲੇ ਦੇ ਵਿੱਚ ਗਈ ਹੈ ਡੈਲਟਾ ਗੁਡਰਮੈਨ। ਡੈਲਟਾ ਗੁਡਰਮ ਜਿਹੜੇ ਨੇ ਉਹ ਆਸਟ੍ਰੇਲੀਆ ਦੀ ਅਗਵਾਈ ਕਰ ਰਹੇ ਨੇ। ਡੈਲਟਾ ਤੋਂ ਹਾਲਾਂਕਿ ਇਹ ਸਵਾਲ ਪੁੱਛ ਕੇ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਫਲਸਤੀਨ ਨੂੰ ਸਪੋਰਟ ਕਰਦੇ ਨੇ ਜਾਂ ਇਜ਼ਰਾਈਲ ਨੂੰ, ਤਾਂ ਡੈਲਟਾ ਨੇ ਇੱਕ ਚੰਗਾ ਜਵਾਬ ਦਿੱਤਾ ਕਿ ਮੈਨੂੰ ਆਪਣੇ ਕੰਸਰਟ ਲਗਾਉਣ ਦਿਓ, ਉੱਥੇ ਤਾਂ ਹਰ ਕੋਈ ਆਊਗਾ। ਮਿਊਜ਼ਿਕ ਦੇ ਨਾਲ ਮੈਨੂੰ ਲੱਗਦਾ ਹੈ ਕਿ ਹਰ ਇੱਕ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ, ਅਤੇ ਮੈਂ ਹਰ ਕਿਸਮ ਦੇ ਗਾਣੇ ਵੀ ਗਾਵਾਂਗੀ। ਦੱਸ ਦਈਏ ਕਿ ਯੂਰੋਵਿਜ਼ਨ ਦੁਨੀਆ ਭਰ ਦੇ ਜਿਹੜੇ ਵੱਡੇ ਵੱਡੇ ਦੁਨੀਆ ਭਰ ਤੋਂ ਜਿਹੜੇ ਗਾਇਕ ਨੇ ਉਹ ਇੱਥੇ ਪਹੁੰਚਦੇ ਨੇ। ਇਸ ਵਾਰ ਯੂਰੋਵਿਜ਼ਨ ਦੇ ਵਿੱਚ ਜਿਹੜਾ ਫਿਨਾਲੇ ਹੈ ਉਸ 'ਚ ਆਸਟ੍ਰੇਲੀਆ ਦਾ ਮੁਕਾਬਲਾ ਵੀ ਕਾਫੀ ਸਖਤ ਮੰਨਿਆ ਜਾ ਰਿਹਾ। ਆਈਸਲੈਂਡ, ਆਇਰਲੈਂਡ, ਨੈਦਰਲੈਂਡ, ਸਲੋਵੇਨੀਆ ਅਤੇ ਸਪੇਨ ਦੇ ਕੰਟੈਸਟੈਂਟਸ ਇੱਥੇ ਪਹੁੰਚੇ ਨੇ। ਵੈਸੇ ਇਸ ਵੀਕਐਂਡ ਦੇ ਇਸ ਐਤਵਾਰ ਦੇ ਦਰਮਿਆਨ ਯੂਰੋਵਿਜ਼ਨ ਦਾ ਫਿਨਾਲੇ ਮੁਕਾਬਲਾ ਹੋਏਗਾ। ਉੱਥੇ ਹੀ IPL ਦੇ ਨਾਲ ਜੁੜੀਆਂ ਹੋਈਆਂ ਅਪਡੇਟਸ ਅਸੀਂ ਤੁਹਾਡੇ ਨਾਲ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਸਾਂਝੀਆਂ ਕਰਾਂਗੇ। ਫਿਲਹਾਲ ਅੱਜ ਦੇ ਇਸ ਸ਼ਨੀਵਾਰ ਖਬਰਨਾਮੇ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
4: ਗਿੱਪੀ ਗਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
5: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
3: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
6: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
7: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
6: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਰਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433 465 492।

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options vi available. Aao te apni navi Ford da test drive karo, business fleet lai gal karo, vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, Ford.
2: Wow, teri sabji di khushbu ate taste vich kuch ta kamal hai. Mainu vi dass de secret.
3: Amrit, e kamal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
2: Tusi vi ajj hi buy karo Gold Leaf da pure New Zealand tea apne nede de Indian grocery store to. Visit Gold Leaf Dairy.
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: हाँ जी 1674 1674 AM फ्रीक्वेंसी तो ऐप तो मोबाइल तो कितों भी सुन रहे हो सानू तुहाडा स्वागत सत श्री अकाल जी आया नू प्रोग्राम दी डीप टॉक शुरू हो चुके है साइंस दियां गल्लां करनियां ने जानकारियां दे नाल भरपूर प्रोग्राम और प्रोग्राम नू पेश करदे ने डॉक्टर संदीप कौर साडे नाल इस वक्त फोन लाइन दे उत्ते मौजूद ने संदीप जी सत श्री अकाल वेलकम की हाल चाल ने जी स्पेशली डायनासोर आले दिन मैं तुहानू दस्या सी बड़ा एक्साइटेड सी स्पेस आले प्रोग्राम दे लई एक्साइटेड सी क्योंकि ये कुछ ऐसे जानर ने जिदा बारे हर कोई गल करनी चाहता अपने ड्राइंग रूम तो लैके हर एक महफिल तक और रेडियो दे विच प्रोग्राम सुनने तो लैके पॉडकास्टा दे विच देखण तक असी है ना टॉपिक्स दे बारे गल करते हैं अज जिहड़े टॉपिक ते गल कर रहे हैं उहदे ते ज़्यादातर लोगों ने फिल्मा ही देखिया होनी है ते एलियन की अज आप गल करनी है जी
1: हाँ जी
0: अच्छा फिल्मा दे विच ना हाँ जी सॉरी की कह रहे सी
1: नहीं नहीं तुसीं दसो
0: ਜਿਹੜੇ ਇੱਕ ਡਾਇਰੈਕਟਰ ਹੋਏ ਨੇ ਹਾਲੀਵੁੱਡ ਦੇ ਰਿਡਲੀ ਸਕਾਟ ਉਹਨਾਂ ਨੇ ਜਿਨ੍ਹਾਂ ਨੇ ਗਲੈਡੀਏਟਰ ਵਗੈਰਾ ਬਣਾਈਆਂ ਨੇ ਤੁਸੀਂ ਜੇ ਦੇਖੀਆਂ ਹੋਣ ਉਹ ਪੁਰਾਣੀਆਂ ਫਿਲਮਾਂ ਰੋਬਿਨ ਹੁੱਡ ਗਲੈਡੀਏਟਰ ਹੈ ਨਾ ਅਤੇ ਬਲੈਕ ਹੌਕ ਵਰਗੀਆਂ ਫਿਲਮਾਂ ਉਹਨਾਂ ਨੇ ਏਟੀਜ਼ ਦੇ ਵੀ ਨਹੀਂ ਬਲਕਿ ਸੈਵਨਟੀਜ਼ ਦੇ ਲਾਸਟ 1900 ਸਮਥਿੰਗ ਕੁਛ ਸ਼ੋਲੇ ਤੋਂ ਬਾਅਦ ਆਈ ਸੀਗੀ ਉਹ ਫਿਲਮ ਵੈਸੇ ਮੋਟੇ ਮੋਟੇ ਤੌਰ 'ਤੇ ਏਲੀਅਨ ਫਿਲਮ ਆ ਗਈ ਸੀਗੀ ਜਦੋਂ ਅਸੀਂ ਸ਼ੋਲੇ ਬਣਾ ਰਹੇ ਸੀ ਜਾਂ ਦੇਖ ਰਹੇ ਸੀ ਅਤੇ ਉਸ ਦੌਰ ਦੇ ਵਿੱਚ 79 ਦੇ ਵਿੱਚ ਆਈ ਸੀਗੀ ਉਹ ਫਿਲਮ ਅਤੇ ਏਲੀਅਨ ਫਿਲਮ ਅਤੇ ਉਹ ਹਾਲੀਵੁੱਡ ਦੀ ਪਹਿਲੀ ਜਾਂ ਮਤਲਬ ਕਿਸੇ ਵੀ ਸਿਨੇਮਾ ਦੀ ਪਹਿਲੀ ਏਲੀਅਨ ਮੂਵੀ ਸੀਗੀ ਏਲੀਅਨਸ ਦੇ ਉੱਤੇ ਜਿਹਦੇ ਬਾਰੇ ਜਿਹਦੇ 'ਚ ਗੱਲ ਹੋਈ ਸੀਗੀ ਹਾਲਾਂਕਿ ਉਸ ਫਿਲਮ ਦੇ ਵਿੱਚ ਏਲੀਅਨ ਏਲੀਅਨ ਘੱਟ ਲੱਗਦੇ ਵੈਸੇ ਤਾਂ ਏਲੀਅਨ ਕਿਹੜਾ ਘੱਟ ਹੈ ਕਿਹੜਾ ਵੱਧ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਕਿਸੇ ਨੇ ਸ਼ਕਲ ਹੀ ਨਹੀਂ ਦੇਖੀ ਪਰ ਉਹਦੇ 'ਚ ਏਲੀਅਨ ਬੜੇ ਡਰਾਵਣੇ ਰੱਖੇ ਹੋਏ ਸੀਗੇ ਅਤੇ ਉਹ ਇਹੋ ਜਿਹੀ ਫਿਲਮ ਸੀਗੀ ਬਈ ਬੱਚਿਆਂ ਨੂੰ ਦੱਸਣਾ ਕੀ ਹੁੰਦਾ ਵੀ ਏਲੀਅਨ ਕੀ ਹੁੰਦੇ ਨੇ ਉਹ ਫਿਲਮ ਤਾਂ ਕਦੇ ਵੀ ਨਹੀਂ ਦਿਖਾਵਾਂਗੇ ਉਹ ਪਹਿਲੀ ਸਾਇੰਸ ਫਿਕਸ਼ਨ ਹੋਰਰ ਫਿਲਮ ਤੁਸੀਂ ਕਹਿ ਸਕਦੇ ਹੋ ਸਾਇੰਸ ਫਿਕਸ਼ਨ ਫਿਲਮਾਂ ਨੂੰ ਮੈਨੂੰ ਲੱਗਦਾ ਹੁੰਦਾ ਹੋਰਰ ਨਹੀਂ ਬਣਾਉਣਾ ਚਾਹੀਦਾ ਹੈਗਾ ਬਟ ਉਹ ਰਿਡਲੀ ਸਕਾਟ ਦਾ ਵਿਜ਼ਨ ਸੀ ਜਾਂ ਕੀ ਸੀ ਐਨੀਵੇਜ਼ ਉਹ ਫਿਲਮ ਕੰਮ ਕਰ ਗਈ ਏਲੀਅਨ ਜਿਹੜਾ ਅੱਖਰ ਹੈਗਾ ਉਹ ਬੇਸਿਕਲੀ ਕੋਈ ਹੁਣ ਨਹੀਂ ਵਰਤਿਆ ਜਾਣ ਲੱਗਿਆ ਹੈਗਾ ਏਲੀਅਨ ਅੱਖਰ ਅੰਗਰੇਜ਼ੀ ਭਾਸ਼ਾ 'ਚ ਤਾਂ ਕਹਿੰਦੇ 14ਵੀਂ 15ਵੀਂ ਸੈਂਚਰੀ ਤੋਂ ਵਰਤਦੇ ਆ ਰਹੇ ਹਾਂ ਜਦੋਂ ਕਿਉਂਕਿ ਇਹ ਲੈਟਿਨ ਭਾਸ਼ਾ 'ਚੋਂ ਲਿਆ ਲੈਟਿਨ ਭਾਸ਼ਾ 'ਚ ਏਲੀਅਸ ਕਹਿੰਦੇ ਹੁੰਦੇ ਆ ਜਿਹੜਾ ਵੱਖਰਾ ਜਿਹਾ ਦਿਖਦਾ ਹੋਵੇ ਜਾਂ ਵੱਖਰਾ ਹੋਵੇ ਜਾਂ ਦੂਜਿਆਂ ਦੇ ਨਾਲੋਂ ਅੱਡ ਹੋਵੇ ਹੈ ਨਾ ਜਿਵੇਂ ਆਪਾਂ ਕਹਿੰਦੇ ਹਾਂ ਕਿ ਇਸ ਮੁਲਕ ਦੇ ਵਿੱਚ ਆ ਕੇ ਤਾਂ ਮੈਂ ਏਲੀਅਨੇਟ ਹੋ ਗਿਆ ਇਹਨੂੰ ਨਾਉਨ ਦੇ ਤੌਰ 'ਤੇ ਵੀ ਆਪਾਂ ਵਰਤ ਲੈਂਦੇ ਹਾਂ ਕਿ ਏਲੀਅਨੇਟ ਹੋ ਗਿਆ ਜਾਂ ਅਲੱਗ ਹੋ ਗਿਆ ਜਾਂ ਮੈਂ ਏਲੀਅਨ ਜਾਂ ਫੀਲ ਕਰਦਾ ਹੈਗਾ ਸੋ ਜਦੋਂ ਕੋਈ ਚੀਜ਼ ਵੱਖਰੀ ਹੋ ਜਾਂਦੀ ਹੈਗੀ ਹੈ ਤਾਂ ਉਹਨੂੰ ਏਲੀਅਨ ਪਰ ਸਾਇੰਸ ਦੀ ਭਾਸ਼ਾ ਦੇ ਵਿੱਚ ਅਸੀਂ ਐਕਸਟਰਾ ਟੈਰੀਸਟਰੀਅਲ ਲਾਈਫ ਕਹਿ ਲੈਂਦੇ ਹੈਗੇ ਉਹਨੂੰ ਕਿ ਉਹ ਜ਼ਿੰਦਗੀ ਜਿਹੜੀ ਧਰਤੀ ਤੋਂ ਪਰਾਂ ਕਿਸੇ ਵੀ ਥਾਂ ਦੇ ਉੱਤੇ ਯੂਨੀਵਰਸ ਦੇ ਕਿਸੇ ਵੀ ਕੋਨੇ ਦੇ ਵਿੱਚ ਹੋ ਸਕਦੀ ਹੈ ਉਹਦੀ ਅੱਜ ਆਪਾਂ ਗੱਲ ਕਰਨੀ ਹੈ ਠੀਕ ਹੈ ਇਹ ਸੰਦੀਪ ਜੀ ਇੰਨੀ ਕੁ
1: ਹਾਂਜੀ ਬਿਲਕੁਲ ਤੁਸੀਂ ਬਿਲਕੁਲ ਵਧੀਆ ਇੰਟਰੋ ਦਿੱਤੀ ਆ ਮੈਂ ਵੀ ਇਹੀ ਸਾਰੀਆਂ ਗੱਲਾਂ
0: ਲੈ ਮੈਂ ਤਾਂ ਇੰਟਰੋ ਖਰਾਬ ਕਰਤੀ ਤੁਹਾਡੀ
1: ਇਕਦਮ ਇਹ ਸੋਚ ਰਹੀ ਸੀ ਕਿ ਤੁਸੀਂ ਡਾਇਨਾਸੋਰ ਵਾਲੇ ਐਪੀਸੋਡ ਦੀ ਗੱਲ ਕੀਤੀ ਤਾਂ ਮੈਂ ਇਹ ਸੋਚ ਰਹੀ ਸੀ ਜਿਵੇਂ ਬੱਚਿਆਂ ਦਾ ਫੇਵਰੇਟ ਡਾਇਨਾਸੋਰ ਹੁੰਦਾ ਹਨਾ ਵੈਸੇ ਵੱਡਿਆਂ ਦਾ ਵੀ ਹੁੰਦਾ ਚਲੋ ਬੱਚਿਆਂ ਨੂੰ ਜ਼ਿਆਦਾ ਉਹਨਾਂ ਨੂੰ ਐਕਸਾਈਟਮੈਂਟ ਹੁੰਦੀ ਆ ਤੇ ਇੱਦਾਂ ਹੀ ਜਿਹੜੀ ਅਡਲਟ ਹੁੰਦੇ ਆ ਉਹਨਾਂ ਨੂੰ ਆਈ ਥਿੰਕ ਏਲੀਅਨਸ ਤੋਂ ਸਭ ਤੋਂ ਵੱਧ ਜਿਹੜੀ ਆ ਉਹ ਐਕਸਾਈਟਮੈਂਟ ਹੁੰਦੀ ਆ ਹਨਾ ਕਿ ਅਸੀਂ ਹਾਂਜੀ ਫੈਸੀਨੇਟ ਕਰਦੇ ਆ ਮੂਵੀਜ਼ ਦੇਖਦੇ ਆ ਤੇ ਉਹ ਸਾਰਾ ਕੁਛ ਕਰਦੇ ਆ ਤੇ ਜਿੱਦਾਂ ਤੁਸੀਂ ਕਿਹਾ ਹੀ ਆ ਕਿ ਏਲੀਅਨ ਚਲੋ ਅਸੀਂ ਉਹਨਾਂ ਲਈ ਕਹਿੰਦੇ ਹਾਂ ਬਟ ਉਹੀ ਗੱਲ ਆ ਸਾਡੇ ਲਈ ਉਹ ਏਲੀਅਨ ਹੋ ਗਏ ਤੇ ਅਸੀਂ ਲਈ ਉਹਨਾਂ ਦੇ ਅਸੀਂ ਏਲੀਅਨ ਹੋ ਸਕਦੇ ਹਾਂ ਹਨਾ ਔਰ ਸਾਡੇ ਲਈ ਅਸੀਂ ਇੱਥੇ ਆਏ ਹਾਂ ਆਸਟ੍ਰੇਲੀਆ ਸਾਡੇ ਲਈ ਇਹ ਇੱਕ ਤਰ੍ਹਾਂ ਏਲੀਅਨ ਸੀਗੇ ਜਦੋਂ ਤੱਕ ਕੋਲੰਬਸ ਨੇ ਅਮੈਰੀਕਾ ਨੀ ਲੱਭਿਆ ਸੀ ਉਦੋਂ ਤੱਕ ਜਦੋਂ ਉਹਨਾਂ ਨੂੰ ਪਤਾ ਲੱਗਿਆ ਹੋਣਾ ਤਾਂ ਉਹਨਾਂ ਨੂੰ ਏਲੀਅਨ ਹੀ ਲੱਗੇ ਹੋਣੇ ਆ ਹਨਾ ਕਿ ਏਲੀਅਨ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਦੂਜਾ ਹੋਵੇ ਬਾਹਰਲਾ ਹੋਵੇ ਫੋਰਨਰ ਹੋਵੇ ਹਨਾ ਤਾਂ ਹੁਣ ਅਸੀਂ ਜਿਹੜਾ ਏਲੀਅਨ ਕਹਿ ਦਿੰਦੇ ਹਾਂ ਜਿੱਦਾਂ ਤੁਸੀਂ ਕਿਹਾ ਹੀ ਆ ਸੋ ਜਿਹੜੀ ਜਦੋਂ ਆਪਾਂ ਹਮੇਸ਼ਾ ਹੀ ਗੱਲ ਕਰਦੇ ਕਿ ਏਲੀਅਨਸ ਹੈਗੇ ਆ ਕੋਈ ਕਹਿੰਦਾ ਹੈਗੇ ਆ ਕਈ ਲੋਕ ਇਹ ਵੀ ਕਹਿੰਦੇ ਕਿ ਅਸੀਂ ਦੇਖੇ ਆ ਹਨਾ ਬਹੁਤ ਸਾਰੀਆਂ ਚੀਜ਼ਾਂ ਅਸੀਂ ਜਿਹੜੀਆਂ ਅੱਗੇ ਕਰਾਂਗੇ ਗੱਲਾਂ ਤੋ ਆਈ ਥਿੰਕ ਜਿਹੜਾ ਜਦੋਂ ਅਸੀਂ ਇਹ ਕੁਐਸਚਨ ਕਰਦੇ ਹਾਂ ਕਿ ਏਲੀਅਨਸ ਹੈਗੇ ਆ ਤਾਂ ਉਹਦੀ ਬਜਾਏ ਸਾਨੂੰ ਇਹ ਕੁਐਸਚਨ ਕਰਨਾ ਚਾਹੀਦਾ ਹੈ ਕਿ ਕੋਈ ਇਜ਼ ਦੇਰ ਐਨੀ ਲਾਈਫ ਆਊਟ ਦੇਰ, ਮਤਲਬ ਜਿਹਨੂੰ ਅਸੀਂ ਐਕਸਟਰਾ ਟਰੈਸਟਰੀਅਲ, ਜਿਹੜੀ ਲਾਈਫ ਜਿਹੜੀ ਆ ਅਰਥ ਤੋਂ ਬਾਹਰ ਹੁੰਦੀ ਆ ਉਹਨੂੰ ਅਸੀਂ ਐਕਸਟਰਾ ਟਰੈਸਟਰੀਅਲ ਕਹਿ ਦਿੰਦੇ ਹਾਂ, ਤੇ ਉੱਥੇ ਕੋਈ ਹੋਰ ਉੱਪਰ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਸਾਨੂੰ ਪਤਾ ਸੀ, ਅਸੀਂ ਆਪਣੇ ਐਪੀਸੋਡ ਕੀਤੇ ਸੀ ਜਿਹੜੇ ਯੂਨੀਵਰਸ ਦੇ, ਉਹਨਾਂ ਚ ਗੱਲ ਕੀਤੀ ਸੀ ਕਿ ਸਾਡਾ ਯੂਨੀਵਰਸ ਕਿੰਨਾ ਜ਼ਿਆਦਾ ਵੱਡਾ ਹੈ, ਈਵਨ ਅਸੀਂ ਇਹ ਵੀ ਮੰਨਦੇ, ਔਰ ਉਹਦਾ ਵੀ ਬਹੁਤ ਛੋਟਾ ਹਿੱਸਾ ਅਸੀਂ ਦੇਖ ਸਕਦੇ ਹਾਂ, ਓਬਜ਼ਰਵੇਬਲ ਆ ਜਿਹੜਾ, ਜਿਹਦੇ ਵਿੱਚ ਅਸੀਂ ਸਾਰਾ ਕੁਛ ਕਰ ਰਹੇ ਹਾਂ ਕੰਮ, ਹਨਾ। ਸੋ ਏਡਾ ਵੱਡਾ ਯੂਨੀਵਰਸ ਆ, ਔਰ ਮੇ ਬੀ ਹੋ ਸਕਦਾ ਕਿ ਬਹੁਤ ਸਾਰੇ ਯੂਨੀਵਰਸ ਹੈਗੇ, ਸਿਰਫ ਇੱਕ ਯੂਨੀਵਰਸ ਨਹੀਂ ਹੈਗਾ, ਤੇ ਸਾਡੀ ਕੱਲੀ ਮਿਲਕੀ ਵੇ ਗਲੈਕਸੀ ਜਿਹੜੀ ਆ 1 ਲੱਖ ਲਾਈਟ ਈਅਰ ਜੇ ਤੁਸੀਂ ਕਹਿ ਸਕਦੇ ਉਹਦੀ ਵਿਡਥ ਆ। ਜਦੋਂ ਅਸੀਂ ਲਾਈਟ ਈਅਰ ਦੀ ਗੱਲ ਕਰਦੇ ਤਾਂ ਸਾਨੂੰ ਪਤਾ ਕਿ ਐਜ਼ ਅ ਮਤਲਬ ਫਿਜ਼ਿਕਸ ਦਾ ਜਿਹੜਾ ਇੱਕ ਗੱਲ ਕਰਦੇ ਆ, ਤਾਂ ਸਾਨੂੰ ਪਤਾ ਕਿ ਲਾਈਟ ਤੋਂ ਜ਼ਿਆਦਾ ਸਪੀਡ ਨਾਲ ਇਸ ਦੁਨੀਆ 'ਚ ਕੋਈ ਵੀ ਚੀਜ਼ ਨਹੀਂ ਚੱਲ ਸਕਦੀ ਹੈਗੀ। ਜਿਹੜਾ ਜਦੋਂ ਅਸੀਂ ਨਿਊਜ਼ 'ਚ ਗੋਡ ਪਾਰਟੀਕਲ ਕਾਫੀ ਸਾਲ 2012 ਚ ਆਈ ਥਿੰਕ ਆਇਆ ਸੀਗਾ, ਗੋਡ ਪਾਰਟੀਕਲਸ ਲੱਭਿਆ, ਉਹਦੀ ਵੀ ਸਪੀਡ ਜਿਹੜੀ ਆ 99.9996 ਮਤਲਬ 9 ਹੋਇਆ, ਹਨਾ, 99 ਦੇ ਬਾਅਦ 6-9 ਹੋਰ ਲੱਗਦੇ, ਮਤਲਬ ਇੰਨੀ ਸਪੀਡ ਤੱਕ ਪਹੁੰਚਿਆ, ਪਰ ਅਸੀਂ ਪੂਰੀ 100% ਸਪੀਡ ਤੱਕ ਨਹੀਂ ਪਹੁੰਚ ਸਕੇ ਹਜੇ ਤੱਕ, ਔਰ ਇਹੀ ਅਸੀਂ ਮੰਨਦੇ ਹਾਂ। ਔਰ ਜਿਹੜੀ ਸਾਡੀ ਮਤਲਬ ਲਾਈਟ ਦੀ ਇੰਨੀ ਸਪੀਡ ਹੁੰਦੀ ਆ, ਫਿਰ ਵੀ ਲਾਈਟ ਸਨ ਤੋਂ ਸਾਡੇ ਤੱਕ ਲਾਈਟ ਆਉਣ ਨੂੰ 8 ਮਿੰਟ ਲੱਗਦੇ ਆ, ਜਿਹੜੀ ਉੱਥੋਂ 8 ਮਿੰਟ ਪਹਿਲਾਂ ਤੁਰੀ ਆ ਉਹ ਸਾਡੇ ਤੇ ਹੁਣ ਪਹੁੰਚਦੀ ਆ, ਹਨਾ। ਸੋ ਏਡਾ ਵੱਡਾ ਜਦੋਂ ਸਾਡਾ ਯੂਨੀਵਰਸ ਹੈਗਾ, ਇੱਕ ਮਤਲਬ ਇੱਕ ਸਾਲ ਦੇ ਵਿੱਚ ਲਾਈਟ ਕਿੰਨਾ ਜਿਹੜਾ ਆਲਮੋਸਟ ਜਿਹੜੀ 5,88,000 ਕਰੋੜ ਜਿਹੜਾ ਕਿਲੋਮੀਟਰ ਕਵਰ ਕਰਦੀ ਆ। ਸੋ ਸਾਡੀ ਕੱਲੀ ਮਿਲਕੀ ਵੇ ਜਿਹੜੀ 1 ਲੱਖ ਲਾਈਟ ਈਅਰ ਆ, ਤੁਸੀਂ ਇਹ ਜਿਹੜਾ 5 ਲੱਖ ਆਲਮੋਸਟ 6 ਲੱਖ ਕਰੋੜ ਨੂੰ ਜਿਹੜਾ ਤੁਸੀਂ ਅੱਗੇ 1 ਲੱਖ ਨਾਲ ਮਲਟੀਪਲਾਈ ਕਰ ਦੋ, ਇੰਨਾ ਚੌੜਾ ਸਾਡਾ ਮਿਲਕੀ ਵੇ ਆ, ਹਨਾ। ਔਰ ਉਹਦੇ ਚ ਫਿਰ ਮਿਲੀਅਨਸ ਬਿਲੀਅਨਸ ਜਿਹੜੇ ਆ ਲੱਖਾਂ ਕਰੋੜਾਂ ਤਾਰੇ ਆ, ਪਲੈਨਟਸ ਆ, ਹਨਾ, ਸਟਾਰ ਹੈਗੇ ਆ, ਸਿਰਫ ਸਾਡਾ ਇਕੱਲਾ ਸਨ ਨੀ ਆ, ਡਿਫਰੈਂਟ ਸੋਲਰ ਸਿਸਟਮ ਚੋਂ ਕੁਛ ਸੋਲਰ ਸਿਸਟਮ ਸਾਨੂੰ ਲੱਭੇ ਵੀ ਹੈਗੇ ਆ, ਹਨਾ। ਤੋ ਉਹ ਇੰਨਾ ਜਦੋਂ ਵੱਡੀ ਵਾਸਟ ਯੂਨੀਵਰਸ ਹੈਗਾ ਆ, ਤੋ ਅਸੀਂ ਜਿਹੜਾ ਇਹ ਪੋਸੀਬਿਲਿਟੀ ਮੰਨਦੇ ਹਾਂ, ਹਾਲਾਂਕਿ ਸਾਨੂੰ ਅਜੇ ਤੱਕ ਕੋਈ ਨਹੀਂ ਐਵੀਡੈਂਸ ਮਿਲਿਆ ਹੈਗਾ ਏਲੀਅਨਸ ਦਾ ਜਾਂ ਕਿਸੇ ਐਕਸਟਰਾ ਲਾਈਫ ਦਾ, ਐਕਸਟਰਾ ਟਰੈਸਟਰੀਅਲ ਲਾਈਫ ਦਾ, ਬਟ ਪੋਸੀਬਿਲਿਟੀ ਡੈਫੀਨੇਟਲੀ ਹੈਗੀ ਆ। ਬਟ ਜਿੱਦਾਂ ਤੁਸੀਂ ਕਹਿ ਹੀ ਆ, ਜਦੋਂ ਏਲੀਅਨਸ ਜਦੋਂ ਅਸੀਂ ਕਹਿੰਦੇ ਹਾਂ, ਤਾਂ ਸਿਰਫ ਉਹ ਵਾਲਾ ਏਲੀਅਨ ਨਹੀਂ ਹੁੰਦਾ ਜਿਹੜਾ ਆਪਾਂ ਮੂਵੀਜ਼ ਚ ਦੇਖਦੇ ਹਾਂ, ਹਨਾ, ਜਿਹੜਾ ਰਿਤਿਕ ਰੋਸ਼ਨ ਦੀ ਮੂਵੀ ਚ ਸੀ, ਬਾਲੀਵੁੱਡ ਮੂਵੀ ਚ ਸਾਡੇ ਨਾਲ ਕਿਉਂਕਿ ਹਮੇਸ਼ਾ ਉਹੀ ਆਉਂਦਾ ਨਾ ਕਿ ਸ਼ਾਇਦ ਉਹੀ ਏਲੀਅਨਸ ਹੈਗੇ ਆ। ਸੋ ਏਲੀਅਨਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜਾਂ ਲਾਈਫ ਲੱਭਣ ਦੀ ਗੱਲ ਕਰਦੇ ਹਾਂ, ਜਿਹੜੀ ਨਾਸਾ ਜਾਂ ਹੋਰ ਏਜੰਸੀ ਇੰਨਾ ਪੈਸਾ ਖਰਚ ਰਹੀ ਆ, ਇੰਨੇ ਕਰੋੜਾਂ ਮਿਲੀਅਨ ਬਿਲੀਅਨ ਡਾਲਰ ਖਰਚ ਰਹੀ ਆ ਇਹਨਾਂ ਚੀਜ਼ਾਂ ਦੇ ਉੱਤੇ, ਉਹ ਇੱਕ ਛੋਟੇ ਤੋਂ ਛੋਟਾ ਮਾਈਕਰੋਬ ਵੀ ਹੋ ਸਕਦਾ, ਹਨਾ, ਮਤਲਬ ਮਾਈਕਰੋ ਮੋਸਟਲੀ ਅਸੀਂ ਇਹੀ ਮੰਨਦੇ ਹਾਂ ਕਿ ਮੋਸਟ ਪ੍ਰੋਬੇਬਲੀ ਮਾਈਕਰੋਬਸ ਹੀ ਹੈਗੇ ਸਾਡੇ ਇਮੀਡੀਏਟ ਯੂਨੀਵਰਸ ਦੇ ਵਿੱਚ, ਸਾਡੇ ਅਰਾਊਂਡ ਜਿਹੜੇ ਕੁਛ 100 ਲਾਈਟ ਈਅਰ ਤੱਕ। ਹੋ ਸਕਦਾ ਕਿ ਕਾਫੀ ਜਿਹੜੇ ਦੂਜੇ ਯੂਨੀਵਰਸ ਹੈਗੇ ਉੱਥੇ ਕਿਤੇ ਸਾਡੇ ਵਰਗੀਆਂ ਐਡਵਾਂਸ ਜਿਹੜੀਆਂ ਰਹਿੰਦੀਆਂ ਹੋਣ, ਪਰ ਜਿੱਦਾਂ ਮੈਂ ਕਿਹਾ ਕਿ ਲਾਈਟ ਤੋਂ ਬਿਨਾਂ, ਲਾਈਟ ਤੋਂ ਸਪੀਡ ਨਾਲ ਕੋਈ ਜ਼ਿਆਦਾ ਟਰੈਵਲ ਨਹੀਂ ਕਰ ਸਕਦਾ, ਸੋ ਮੇ ਬੀ ਉਹ ਬਹੁਤ ਦੂਰ ਰਹਿੰਦੇ ਹੋਗੇ ਤੇ ਨਹੀਂ ਸਾਡੇ ਤੱਕ ਨਾ ਪਹੁੰਚ ਸਕਦੇ ਹੋਗੇ, ਤਾਂ ਅਸੀਂ ਕਰਦੇ ਹਾਂ ਅੱਗੇ ਇਹਦੇ ਬਾਰੇ। ਹਾਂਜੀ,
2: ਰਾਈਟ ਰਾਈਟ।
0: ਉਹ ਵੈਸੇ ਉਹ ਜਿਹੜੀ ਜਾਦੂ ਫਿਲਮ ਹੈਗੀ, ਉਹ ਤਾਂ ਵਾਕਈ ਜਾਦੂ ਘੱਟ, ਉਹ ਮਜ਼ਾਕ ਵੱਧ ਬਣ ਗਿਆ ਸੀਗਾ। ਮੈਂ ਹੁਣ ਜਦੋਂ ਬੜੇ ਹੋ ਕੇ ਸਮਝਣ ਲੱਗੇ ਕਨਸੈਪਟ, ਜਿੱਦਾਂ ਇੱਕ ਤੁਸੀਂ ਐਪੀਸੋਡ ਦੇ ਵਿੱਚ ਵੀ ਦੱਸਿਆ ਕਿ ਇਹ ਜਿਹੜਾ ਸੂਰਜ ਹੈਗਾ, ਇਹ ਸੋਲਰ ਪਲੈਨਟ ਦਾ ਇੱਕ, ਸੋਲਰ ਸਿਸਟਮ ਦਾ ਇੱਕ ਹਿੱਸਾ ਹੈਗਾ, ਹੈ ਨਾ। ਇੱਥੇ ਤੱਕ ਤਾਂ ਅਸੀਂ ਮਾਰ ਮਾਰੀ ਹੋਈ ਹੈ, ਪਲੂਟੋ ਨੂੰ ਕੱਢ ਲਿਆ, ਕੱਢਤਾ, ਹੈ ਨਾ, ਜਾਂ ਇਹੋ ਜਿਹੀਆਂ ਚੀਜ਼ਾਂ ਅਸੀਂ ਇੱਥੇ ਆਲੇ ਦੁਆਲੇ ਬ੍ਰਹਿਸਪਤੀ ਦੇ ਉਹਦੇ 'ਤੇ ਜਿਹੜਾ ਮੂਨ ਦੇ ਉੱਤੇ ਲਾਈਫ ਦੇ ਜਿਹੜੇ ਕਣ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਹੋਰ ਬਹੁਤ ਸਾਰਾ। ਸੋ ਸੋਲਰ ਸਿਸਟਮ ਦੇ ਵਿੱਚ ਤਾਂ ਹਾਲ ਫਿਲਹਾਲ ਕਿਤੇ ਕੋਈ ਇਹੋ ਜਿਹੀ ਮੌਜੂਦਗੀ ਦਿਖਦੀ ਨਹੀਂ, ਪਰ ਰਾਕੇਸ਼ ਰੋਸ਼ਨ ਸਾਹਿਬ ਨੂੰ ਜ਼ਰੂਰ ਦਿਖ ਗਈ ਸੀ, ਉਹਨਾਂ ਨੇ ਤਾਂ ਜਿਹੜਾ ਏਲੀਅਨ ਸੀਗਾ ਉਹ ਸੂਰਜ ਤੋਂ ਹੀ ਰੋਸ਼ਨੀ ਲੈਂਦਾ ਦਿਖਾਤਾ ਸੀ। ਉਹ ਗੱਲ ਅਲੱਗ ਹੈਗੀ ਹੈ ਕਿ ਹੋਰ ਵੀ ਜਿਹੜੇ ਜਿੰਨੇ ਵੀ ਇਸ ਕਿਸਮ ਦੇ ਸਿਸਟਮ ਨੇ, ਅਲੱਗ ਅਲੱਗ ਗਲੈਕਸੀਜ਼ ਨੇ, ਉਹਨਾਂ ਦੇ ਵਿੱਚ ਸੂਰਜ ਵਰਗੇ ਹੋਰ ਪਲੈਨਟ ਹੋ ਸਕਦੇ ਨੇ, ਆ ਸਟਾਰ ਹੋ ਸਕਦੇ ਹੈਗੇ ਨੇ, ਇੰਨੇ ਚਮਕਦਾਰ ਜਾਂ ਇੰਨੇ ਅੱਗ ਬਰਸਾਉਂਦੇ। ਚਲੋ ਖੈਰ, ਅੱਜ ਉਹਨਾਂ ਦੀ ਗੱਲ ਨਹੀਂ ਕਰਨੀ। ਆਪਾਂ ਸਾਇੰਸ ਦੀਆਂ ਬਹੁਤ ਸਾਰੇ ਐਪੀਸੋਡ, ਵੈਸੇ ਡੀਪ ਟਾਕ ਸਾਇੰਸ ਦੇ ਨਾਲ ਭਰਪੂਰ ਹੈ। ਆਪਾਂ ਜਿਵੇਂ ਤੁਸੀਂ ਇੱਕ ਐਪੀਸੋਡ ਦੇ ਵਿੱਚ ਇੱਕ ਬੜੀ ਵਧੀਆ ਗੱਲ ਕਹੀ ਸੀਗੀ ਕਿ ਸਾਇੰਸ ਹਮੇਸ਼ਾ ਤਰਕ ਦੇ ਆਧਾਰ 'ਤੇ ਗੱਲ ਕਰਦਾ, ਅਤੇ ਜਿਸ ਚੀਜ਼ ਦਾ ਤਰਕ ਸਾਇੰਸ ਦੇ ਕੋਲ ਨਹੀਂ ਹੈਗਾ, ਉਹਦੀ ਗੱਲ ਸਾਇੰਸ ਦੇ ਵਿੱਚ ਜਾਂ ਤਾਂ ਖੋਜ ਦਾ ਵਿਸ਼ਾ ਬਣ ਜਾਂਦੀ ਹੈ, ਜਾਂ ਫਿਰ ਅਸੀਂ ਉਹਨੂੰ ਅਲੱਗ ਕਰ ਦਿੰਦੇ ਹੈਗੇ ਹਾਂ, ਹੈ ਨਾ, ਜਿਵੇਂ ਰਿਲੀਜਨ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਏਲੀਅਨਸ ਇੱਕ ਸਾਇੰਸ ਦਾ ਸਬਜੈਕਟ ਹੋ ਕੇ ਵੀ ਸਾਇੰਸ ਤੋਂ ਅਲੱਗ ਹੈਗਾ ਹੈ, ਹੈ ਨਾ। ਇਹਦੇ ਵਿੱਚ ਮੈਂ ਤੁਹਾਨੂੰ ਇੱਕ, ਚਲੋ ਐਗਜ਼ਾਮ, ਮੈਂ ਅਗਲਾ ਸਵਾਲ ਜਿਹੜਾ ਪੁੱਛਣਾ ਚਾਹੁੰਦਾ, ਮੈਂ ਨਾ ਚੈਟ GPT ਤੋਂ ਪੁੱਛਿਆ ਬਈ ਅੱਜ ਦੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ, ਬਈ ਕਿ ਵਾਕਈ ਏਲੀਅਨ ਹੈਗੇ ਨੇ, ਅੰਗਰੇਜ਼ੀ ਦੇ ਵਿੱਚ, ਹੈ ਨਾ, ਕਿ ਆਰ ਏਲੀਅਨਸ ਟਰੂ। ਤੇ ਉਹਨਾਂ ਦਾ ਜਵਾਬ ਜਿਹੜਾ ਆਇਆ, ਵੈਸੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਚੈਟ ਜੀਪੀਟੀ ਇੱਕ ਵਿਆਹੀ ਹੋਈ ਜਨਾਨੀ ਦੀ ਤਰ੍ਹਾਂ ਗੱਲ ਕਰਦਾ ਹੈ, ਸਿੱਧੀ ਲਾਈਨ ਦੇ ਵਿੱਚ ਗੱਲ ਨਹੀਂ ਕਰਦਾ ਹੈਗਾ, ਬਹੁਤ ਘੁਮਾ ਫਿਰਾ ਕੇ ਜਵਾਬ ਦਿੰਦਾ ਹੈਗਾ ਹੈ। ਤੇ ਉਹ ਕਹਿੰਦੇ ਕਿ ਦੇਖੋ ਜੀ ਏਦਾਂ ਦੀ ਕੋਈ ਪਰੂਫ ਤਾਂ ਹੈ ਨਹੀਂ, ਪਰ ਸਾਇੰਸਦਾਨਾਂ ਨੂੰ ਲੱਗਦਾ ਹੈ ਕਿ ਪੋਸੀਬਿਲਿਟੀ ਵੀ ਹੋ ਸਕਦੀ ਹੈ, ਮਤਲਬ ਹੈ ਨਹੀਂ ਪਰ ਹੋ ਸਕਦਾ। ਹੁਣ ਸਾਇੰਸ ਕਹਿੰਦੀ ਹੈ ਕਿ ਯੂਨੀਵਰਸ ਐਡਾ ਵੱਡਾ ਹੈ, ਕਿਤੇ ਨਾ ਕਿਤੇ ਤਾਂ ਜਿਵੇਂ ਤੁਸੀਂ ਕਹਿੰਦੇ ਹੋ ਕਿ ਕਿਤੇ ਮਾਈਕਰੋਬਸ ਹੋਣਗੇ, ਕੋਈ ਜ਼ਰੂਰੀ ਨਹੀਂ ਕਿ ਜੀਵ ਇੱਕ ਉਸੇ ਕਿਸਮ ਦੇ ਨਾਲ ਹੋਣਗੇ ਜਿੱਦਾਂ ਏਲੀਅਨ ਫਿਲਮ 'ਚ ਦੇਖੇ ਜਾਂ ਅਸੀਂ ਰਿਤਿਕ ਰੋਸ਼ਨ ਵਾਲੀ ਫਿਲਮਾਂ 'ਚ ਦੇਖੇ, ਜਿਵੇਂ ਅੱਗੇ ਮਹਾਭਾਰਤ ਦੇ ਵਿੱਚ ਜੋ ਸਾਨੂੰ ਬੀ ਆਰ ਚੋਪੜਾ ਨੇ ਦਿਖਾਤਾ, ਸਾਨੂੰ ਉਹੀ ਲੱਗਣ ਲੱਗ ਗਿਆ ਕਿ ਉਹੀ ਸਾਰਾ ਕੁਝ ਸੱਚ ਹੈ। ਸੋ ਫਿਲਮਾਂ ਦੇ ਵਿੱਚ ਜੋ ਦੇਖ ਲੈਂਦੇ ਹਾਂ, ਸਾਡੇ ਜਿਹੜਾ ਮਾਈਂਡ ਦਾ ਇੱਕ ਪ੍ਰਿੰਟ ਵਿਜ਼ਨ ਹੈ ਉਹਦੇ 'ਚ ਉਹੀ ਚੀਜ਼ਾਂ ਛਪ ਜਾਂਦੀਆਂ ਨੇ, ਇੱਦਾਂ ਦਾ ਨਹੀਂ ਹੋ ਸਕਦਾ, ਉਹ ਬਿਲਕੁਲ ਵੱਖਰਾ ਵੀ ਹੋ ਸਕਦਾ, ਉਹਨਾਂ 'ਤੇ ਆਪਾਂ ਗੱਲ ਕਰਾਂਗੇ ਅੱਗੇ ਚੱਲ ਕੇ। ਚੈਟ ਜੀਪੀਟੀ ਜਾਂ ਸਾਇੰਸ ਇਹ ਕਹਿ ਲਈਏ, ਕਿਉਂਕਿ ਉਹਨਾਂ ਨੇ ਅਲੱਗ ਅਲੱਗ ਬਲੌਗਸ ਕੱਢੇ ਹੋਣੇ ਨੇ, ਸਾਇੰਸ ਕਿਤੇ ਮੰਨਦੀ ਹੈ ਬਈ ਹੈਗਾ, ਪਰ ਇਹ ਵੀ ਕਹਿ ਦਿੰਦੀ ਹੈ ਵੀ ਹੈ ਨਹੀਂ, ਹਾਲੇ ਅਸੀਂ ਲੱਭਿਆ ਨਹੀਂ ਹੈਗਾ। ਸੋ ਸਿੱਧਾ ਸਿੱਧਾ ਜਿਹਾ ਸਵਾਲ ਇਹ ਹੈ, ਆਰ ਦੇਅਰ ਏਲੀਅਨਸ, ਮਤਲਬ ਕਿਤੇ ਵੀ ਹੋਰ ਕਿਤੇ ਲਾਈਫ ਇੱਦਾਂ ਦੀ ਦਿਖੀ ਹੈ, ਕੁਛ ਹੈਗੇ ਨੇ ਉੱਥੇ, ਹੋਣੇ ਚਾਹੀਦੇ ਨੇ ਏਲੀਅਨਸ ਕਿਤੇ ਵੀ ਯੂਨੀਵਰਸ ਦੇ ਵਿੱਚ।
1: ਹਾਂਜੀ ਹਾਂਜੀ, ਜਿੱਦਾਂ ਮੈਂ ਹੁਣੇ ਆਪਾਂ ਗੱਲ ਪਹਿਲਾਂ ਤਾਂ ਕੀਤੀ ਹੈ ਕਿ ਇੰਨਾ ਵੱਡਾ ਸਾਡਾ ਯੂਨੀਵਰਸ ਹੈਗਾ ਨਾ, ਸਾਡਾ ਸਨ ਸਾਡੇ ਤੋਂ 15 ਕਰੋੜ ਕਿਲੋਮੀਟਰ ਦੂਰ ਹੈਗਾ। ਸੋ ਮੋਸਟ ਇਸ ਲਈ ਅਸੀਂ ਮੰਨਦੇ ਹਾਂ ਕਿ ਐਡਾ ਵੱਡਾ ਜਿਹੜਾ ਯੂਨੀਵਰਸ ਆ ਤਾਂ ਇਹ ਬਹੁਤ, ਮਤਲਬ ਬਹੁਤ ਘੱਟ ਪੋਸੀਬਿਲਿਟੀ ਹੈਗੀ ਆ ਕਿ ਸਿਰਫ ਅਸੀਂ ਇਕੱਲੇ ਹਾਂ ਜਾਂ ਸਿਰਫ ਅਰਥ ਹੀ ਇਹੋ ਜਿਹੀ ਇਕੱਲੀ ਆ, ਹਨਾ, ਕਿਉਂਕਿ ਜਿੱਥੇ ਲਾਈਫ ਹੈ, ਹਨਾ, ਹੋ ਸਕਦਾ ਕਿ ਉਹ ਲਾਈਫ ਬਹੁਤ ਦੂਰ ਸਾਡੇ ਤੋਂ ਐਗਜ਼ਿਸਟ ਕਰਦੀ ਹੈਗੀ ਤੇ ਸਾਨੂੰ ਹਜੇ ਤੱਕ ਨਹੀਂ ਮਿਲੀ ਹੈਗੀ। ਜਿੱਦਾਂ ਤੁਸੀਂ ਕਿਹਾ ਕਿ ਸਾਇੰਸ ਦਾ ਸਬਜੈਕਟ ਹੋ ਕੇ ਵੀ ਸਾਇੰਸ ਦਾ ਸਬਜੈਕਟ ਨਹੀਂ ਹੋ, ਇਸ ਲਈ ਕਿਉਂਕਿ ਅਸੀਂ ਹਮੇਸ਼ਾ ਕਿਊਰੀਅਸ ਜਿਹੜੀ ਕਿਉਰਿਓਸਿਟੀ ਵਾਲੀ ਚੀਜ਼ਾਂ ਨੂੰ ਜ਼ਿਆਦਾ, ਹਨਾ, ਕਰਦੇ ਆ, ਹਨਾ, ਜ਼ਿਆਦਾ ਮਤਲਬ ਹੋ ਜਾਂਦੇ ਆ ਕਿ ਹਾਂਜੀ ਐਕਸਾਈਟਮੈਂਟ ਹੋ ਜਾਂਦੀ ਕਿ ਅੱਛਾ ਇੱਦਾਂ, ਤੋਂ ਅਸੀਂ ਥੋੜਾ ਜਿਹਾ ਦੂਜੇ ਪਾਸੇ ਲੈ ਜਾਂਦੇ ਹਾਂ। ਔਰ ਉਹ ਤੋਂ ਜ਼ਿਆਦਾ ਜਦੋਂ ਤੁਸੀਂ ਮੂਵੀਜ਼ ਜਾਂ ਐਂਟਰਟੇਨਮੈਂਟ ਜਦੋਂ ਅਸੀਂ ਦੇਖਦੇ ਹਾਂ ਤਾਂ ਉਹ ਸਾਨੂੰ ਹੋਰ ਵੀ ਜਿਹੜਾ ਉਹ ਥੋੜਾ ਜਿਹਾ ਦੂਰ ਲੈ ਜਾਂਦੀ ਆ ਸਾਇੰਸ, ਸਾਇੰਟਿਫਿਕ ਚੀਜ਼ ਤੋਂ। ਸੋ ਜਿਹੜੇ ਸਾਇੰਟਿਸਟ ਇੰਨਾ ਜਿਹੜੇ ਹਮੇਸ਼ਾ ਤੋਂ

ਕੀ ਆ ਤੇ ਜਾਂ ਤਾਂ ਇਸ ਯੂਨੀਵਰਸ ਸਿਰਫ ਅਸੀਂ ਇਕੱਲੇ ਹੈਗੇ ਆ, ਜੇ ਕੋਈ ਹੋਰ ਹੈਗੀ ਆ ਤੇ ਇਹ ਵੀ ਸਕੈਰੀ ਆ, ਤੇ ਜੇ ਅਸੀਂ ਇਕੱਲੇ ਆ ਤੇ ਇਹ ਵੀ ਸਕੈਰੀ ਆ ਕਿ ਅਸੀਂ ਇਕੱਲੇ ਹੀ ਫਿਰਦੇ ਆ। ਸੋ ਇਹ ਚੀਜ਼ ਦੀ ਹਮੇਸ਼ਾ ਐਕਸਾਈਟਮੈਂਟ ਰਹੀ ਆ। ਤੇ ਸਾਇੰਸ ਦੀ ਜਿੱਦਾਂ ਤੁਸੀਂ ਗੱਲ ਕੀਤੀ, ਜਦੋਂ ਆਪਾਂ ਕਦੇ ਨਿਊਟਨ ਦੀ ਜਾਂ ਆਈਨਸਟਾਈਨ ਦੇ ਬਾਰੇ ਦੇਖਦੇ ਹਾਂ ਤਾਂ ਪਹਿਲਾਂ ਅਸੀਂ ਦੇਖਦੇ ਕਿ ਜਦੋਂ ਸਕੂਲ ਚ ਪੜ੍ਹਦੇ ਹੁੰਦੇ ਸੀ ਪਹਿਲਾਂ ਲਾਜ ਆਉਂਦੇ ਹੁੰਦੇ ਸੀ ਸਾਇੰਸ ਚ, ਨਾ ਕਿ ਨਿਊਟਨ ਦਾ ਜਿਹੜਾ ਲਾਅ ਆਫ ਥਰਮੋਡਾਇਨਮਿਕ, ਜਿਹੜਾ ਨਿਊਟਨ ਦਾ ਲਾਅ ਆਫ ਗ੍ਰੈਵਿਟੀ ਜਾਂ ਲਾਅ ਆਫ ਥਰਮੋਡਾਇਨਮਿਕਸ ਜਾਂ ਹੋਰ। ਪਰ ਹੁਣ ਸਾਇੰਸ ਚ ਤੁਸੀਂ ਦੇਖੋ ਤਾਂ ਥਿਊਰੀ ਤੁਹਾਨੂੰ ਜ਼ਿਆਦਾ ਸੁਣਨ ਨੂੰ ਮਿਲਦਾ, ਕਿਉਂਕਿ ਲਾਅ ਜਦੋਂ ਤੁਸੀਂ ਲਾਅ ਦੀ ਗੱਲ ਕਰਦੇ ਤਾਂ ਲਾਅ ਨੂੰ ਮਤਲਬ ਬ੍ਰੇਕ ਕਰਨਾ ਪੋਸੀਬਲ ਨਹੀਂ। ਬਟ ਸਾਇੰਸ ਦੀ ਬਿਊਟੀ ਇਹੀ ਹੈ ਕਿ ਜਦੋਂ ਸਾਨੂੰ ਕੋਈ ਨਵੀਂ ਚੀਜ਼ ਮਿਲਦੀ ਆ ਤਾਂ ਅਸੀਂ ਪਿਛਲੀ ਚੀਜ਼ ਨੂੰ ਗਲਤ ਕਹਿੰਦੇ, ਅਸੀਂ ਨਹੀਂ ਕਹਿੰਦੇ ਕਿ ਨਹੀਂ ਅਸੀਂ ਇਹ ਉਸ ਟਾਈਮ ਮਤਲਬ ਏਦਾਂ ਨਹੀਂ ਕਹਿੰਦੇ ਕਿ ਨਹੀਂ ਨਹੀਂ ਸਹੀ ਕਿਹਾ ਸੀ, ਹਨਾ। ਜਦੋਂ ਸਾਨੂੰ ਹੋਰ ਪ੍ਰੂਫ ਮਿਲਦੇ ਆ ਤਾਂ ਅਸੀਂ ਹੋਰ ਕਹਿ ਸਕਦੇ ਹਾਂ ਮੋਹਰੇ ਕਿ ਹਾਂ ਸਹੀ ਹੈਗਾ। ਸੋ ਇਸੇ ਹੀ ਚੀਜ਼ਾਂ ਨੂੰ ਸਾਰਾ ਲੈ ਕੇ ਜਾਣ ਲਈ ਜਿਹੜਾ ਨਾਸਾ ਨੇ ਜਾਂ ਬਾਕੀਆਂ ਨੇ ਵੀ, ਵੈਸੇ ਨਾਸਾ ਨੇ ਜਿਹੜੇ ਤਿੰਨ ਚਾਰ ਜਿਹੜੇ ਜਦੋਂ ਆਪਾਂ ਇੱਕ ਦੋ ਵਾਰ ਗੱਲ ਵੀ ਕੀਤੀ ਆ ਕਿ ਗਾਣੇ ਭੇਜੇ ਹੈਗੇ ਆ ਉਹਦੇ ਚ, ਹਨਾ, ਕੁਛ ਪਲੇਟ ਮਤਲਬ ਏਦਾਂ ਭੇਜੀ ਆ, ਲੈਂਗੁਏਜ ਅਲੱਗ ਅਲੱਗ ਭੇਜੀਆਂ ਹੈਗੀਆਂ ਲਿਖ ਕੇ ਕੋਡਿੰਗ ਕਰਕੇ ਉਹਨਾਂ ਦੀ, ਹਨਾ। ਤੇ ਉਹਨਾਂ ਨੂੰ ਜਿੱਦਾਂ ਵੋਇਜਰ ਕਹਿੰਦੇ ਆ, ਵੋਇਜਰ 2 ਅੱਜ ਤੱਕ ਵੋਇਜਰ ਗਏ ਹੈਗੇ ਆ, ਫਿਰ ਇੱਕ ਨਿਊ ਹਰਾਈਜ਼ਨ ਕਰਕੇ ਇੱਕ ਟੈਲੀਸਕੋਪ ਵਾਂਗੂ ਤੁਸੀਂ ਰੱਖ ਲਓ ਉਹ ਜਿਹੜਾ ਸਪੇਸ ਸ਼ਟਲ ਜਿਹੜਾ ਗਿਆ ਹੈਗਾ। ਸੋ ਜਿਹੜਾ ਵੋਇਜਰ ਇੱਕ ਅੱਜ ਤੋਂ ਜਿਹੜਾ ਪਹਿਲਾ ਮੈਨ ਮੇਡ ਜਿਹੜਾ ਇਕਲੌਤਾ ਮਤਲਬ ਪਹਿਲਾ ਮੈਨ ਮੇਡ ਆਬਜੈਕਟ ਆ ਜਿਹੜਾ ਆਲਮੋਸਟ ਜਿਹੜਾ ਜਨਵਰੀ 2026 ਦੀ ਅਗਰ ਮੈਂ ਗੱਲ ਕਰਾਂ ਤਾਂ ਧਰਤੀ ਤੋਂ ਜਿਹੜਾ 2500 ਕਰੋੜ ਕਿਲੋਮੀਟਰ ਦੂਰ ਤੱਕ ਉਹ ਪਹੁੰਚ ਗਿਆ ਆ। ਮਤਲਬ ਇੰਨਾ ਦੂਰ ਆ ਕਿ ਉੱਥੇ ਤੱਕ ਜਿਹੜਾ ਇਨਫੋਰਮੇਸ਼ਨ ਪਹੁੰਚਣ ਲਈ ਇੱਕ ਦਿਨ ਲੱਗੂਗਾ। ਜੇ ਅੱਜ ਅਸੀਂ ਇੱਥੋਂ ਸਿਗਨਲ ਭੇਜਾਂਗੇ ਤਾਂ ਉੱਥੇ ਇੱਕ ਦਿਨ ਬਾਅਦ ਪਹੁੰਚੇਗਾ, ਔਰ ਮੁੜ ਕੇ ਸਾਡੇ ਕੋਲ ਇੱਕ ਦਿਨ ਬਾਅਦ ਜਿਹੜਾ ਉਹ ਸਿਗਨਲ ਵਾਪਸ ਆਊਗਾ, ਹਨਾ। ਤੇ 1977 ਦੇ ਵਿੱਚ ਲਾਂਚ ਹੋਇਆ ਸੀਗਾ, 50 ਸਾਲ ਹੋ ਗਏ ਉਸ ਚੀਜ਼ ਨੂੰ। ਔਰ ਅਸੀਂ ਇਹ ਵੀ ਬਹੁਤ ਕਹਿੰਦੇ ਹਾਂ ਕਿ ਜਦੋਂ ਅਸੀਂ ਅੱਗੇ ਵੀ ਗੱਲ ਕਰਾਂਗੇ ਕਿ ਕਿਉਂ ਸਾਨੂੰ ਕਿਉਂ ਨੀ ਪੋਸੀਬਿਲਿਟੀਜ਼ ਕੀ ਹੈ, ਕਿਉਂ ਨੀ ਸਾਨੂੰ ਅੱਜ ਤੱਕ ਏਲੀਅਨਸ ਦਿਖੇ ਹੈਗੇ, ਹਨਾ, ਜਦੋਂ ਕਿ ਐਡਾ ਜਿੱਦਾਂ ਅਸੀਂ ਦੱਸਿਆ ਹੀ ਕਰੋੜਾਂ ਲੱਖਾਂ ਜਿਹੜੇ ਆ ਤਾਰੇ ਹੈਗੇ ਆ, ਪਲੈਨਟ ਹੈਗੇ ਆ, ਤੇ ਕਿਉਂ ਨੀ ਦਿਖਦਾ ਹੈਗਾ। ਤਾਂ ਅਸੀਂ ਗੱਲ ਕਰਾਂਗੇ ਕਿ ਕੀ ਕੀ ਪੋਸੀਬਿਲਿਟੀਜ਼ ਹੈਗੀਆਂ, ਇਹਦਾ ਕੀ ਰੀਜ਼ਨ ਜਿਹੜਾ ਹੈਗਾ। ਸੋ ਅਸੀਂ ਇਹ ਮੰਨਦੇ ਹਾਂ ਕਿ ਬਿਲਕੁਲ ਹੋਊਗੀ ਲਾਈਫ, ਬਿਲਕੁਲ ਹੋ ਸਕਦਾ ਕਿ ਸਾਡੇ ਵਰਗੀ ਨਾ ਹੋਵੇ। ਔਰ ਇੱਕ ਹੋਰ ਚੀਜ਼ ਮੈਨੂੰ ਯਾਦ ਹੈ ਕਿ ਜਿਵੇਂ ਅਸੀਂ ਜਦੋਂ ਲਾਈਫ ਦੀ ਗੱਲ ਕਰਦੇ ਤਾਂ ਅਸੀਂ ਇਹ ਦੇਖਦੇ ਹਾਂ, ਓਬਵੀਅਸਲੀ ਸਾਡੀ ਅੰਡਰਸਟੈਂਡਿੰਗ ਤਾਂ ਉਨੀ ਆ ਜਿੰਨੀ ਅਰਥ ਤੇ ਅਸੀਂ ਲਾਈਫ ਦੇਖਦੇ ਹਾਂ, ਹਨਾ। ਸਾਨੂੰ ਅਰਥ ਤੇ ਲਾਈਫ ਪਤਾ ਕਿ ਕਾਰਬਨ ਬੇਸਡ ਸਾਡੀ ਲਾਈਫ ਜਿਹੜੀ ਸਾਡੀ ਬੋਡੀ ਚ ਕਾਰਬਨ ਤੋਂ ਅਸੀਂ ਜਿਹੜਾ ਬਣੇ ਹੁੰਦੇ ਹਾਂ ਮੇਨਲੀ, ਹਨਾ। ਤੋ ਅਸੀਂ ਹਮੇਸ਼ਾ ਪੂਰੇ ਜਿਹੜਾ ਯੂਨੀਵਰਸ ਚ ਵੀ ਇਹੀ ਸੋਚਦੇ ਹਾਂ ਕਿ ਜੋ ਅਰਥ ਦੇ ਉੱਤੇ ਲਾਈਫ ਹੈਗੀ ਆ ਉਸੇ ਤਰ੍ਹਾਂ ਦੀ ਲਾਈਫ ਮੋਸਟਲੀ ਮੋਸਟ ਪ੍ਰੋਬੇਬਲੀ ਉੱਥੇ ਹੋਊਗੀ। ਬਟ ਜ਼ਰੂਰੀ ਨਹੀਂ ਹੈਗਾ ਕਿ ਉੱਥੇ ਇੱਦਾਂ ਦੀ ਲਾਈਫ, ਹੋ ਸਕਦਾ ਕਿ ਜਿਹੜੇ ਹੋਰ ਕਿਤੇ ਜਿਹੜੇ ਜਿਹੜੇ ਏਲੀਅਨਸ ਜਾਂ ਲਾਈਫ ਹੈਗੀ ਆ ਉਹ ਮੀਥੇਨ ਬੇਸਡ ਹੋਵੇ। ਮਤਲਬ ਉਹ ਜਿੱਦਾਂ ਕੁਛ ਬੈਕਟੀਰੀਆਜ਼ ਵੀ ਸਾਨੂੰ ਪਤਾ ਮੀਥੇਨ ਵਾਲੇ ਪਾਣੀ ਦੇ ਵਿੱਚ ਜਿਹੜਾ ਬਹੁਤ ਜਿਹੜੇ ਆ ਜਿਹੜੇ ਓਸ਼ੀਅਨਸ ਦੇ ਡੀਪ ਜਿਹੜਾ ਥਰਮਲ ਏਰੀਆ ਦੇ ਵਿੱਚ ਕੁਛ ਬੈਕਟੀਰੀਆ ਅਰਥ ਤੇ ਵੀ ਐਗਜ਼ਿਸਟ ਕਰਦੇ ਆ। ਸੋ ਹੋ ਸਕਦਾ ਬਹੁਤ ਹਾਰਸ਼ ਇਨਵਾਇਰਮੈਂਟ ਦੇ ਵਿੱਚ ਉਹ ਰਹਿੰਦੇ ਹੋਣ, ਹਨਾ। ਤੇ ਹੋ ਸਕਦਾ ਅਮੋਨੀਆ ਮਤਲਬ ਅਮੋਨੀਆ ਵਾਲੀ ਲਾਈਫ, ਜਿੱਦਾਂ ਅਸੀਂ ਕਾਰਬਨ ਆਕਸੀਜਨ ਲੈਂਦੇ ਹਾਂ, ਹੋ ਸਕਦਾ ਅਮੋਨੀਆ ਦੇ ਨਾਲ ਮਤਲਬ ਅਮੋਨੀਆ ਸਾਹ ਲੈਂਦੇ ਹੋਣ, ਹਨਾ। ਸੋ ਡਿਫਰੈਂਟ ਡਿਫਰੈਂਟ ਤਰ੍ਹਾਂ ਦੀ ਹੋ ਸਕਦੀ ਆ। ਅਸੀਂ ਓਬਵੀਅਸਲੀ ਸਾਰੀਆਂ ਚੀਜ਼ਾਂ ਨੂੰ ਕੋਸ਼ਿਸ਼ ਕਰਦੇ ਹਾਂ ਸਟੱਡੀ ਕਰਨ ਦੀ ਕਿ ਬਾਕੀ ਚੀਜ਼ਾਂ ਵੀ, ਜਿਵੇਂ ਇੱਕ ਪਲੈਨਟ ਦੇ ਉੱਤੇ ਸਾਨੂੰ ਇੱਕ ਕੈਮੀਕਲ ਮਿਲਿਆ, ਉਹਦੀ ਮੈਂ ਅੱਗੇ ਗੱਲ ਕਰੂੰਗੀ। ਉਹ ਕੈਮੀਕਲ ਅਰਥ ਦੇ ਉੱਤੇ ਸਿਰਫ ਬੈਕਟੀਰੀਆਜ਼ ਜਿਹੜੇ ਆ ਮਾਈਕਰੋਬੀਅਲ ਲਾਈਫ ਤੋਂ ਪ੍ਰੋਡਿਊਸ ਹੁੰਦੇ ਆ। ਮਤਲਬ ਉਹ ਕੈਮੀਕਲੀ ਉੱਦਾਂ ਪ੍ਰੋਡਿਊਸ ਨਹੀਂ ਹੁੰਦੇ, ਸਿਰਫ ਇੱਕ ਲਾਈਫ ਕੋਈ ਇੰਡੀਵਿਜੁਅਲ ਸੋਰੀ ਮਤਲਬ ਮਾਈਕਰੋਬ ਹੀ ਉਹਨੂੰ ਪ੍ਰੋਡਿਊਸ ਕਰ ਸਕਦਾ। ਤੋ ਸਾਨੂੰ ਜਦੋਂ ਕਿਸੇ ਦੂਜੇ ਪਲੈਨਟ ਤੇ ਮਿਲਿਆ ਤਾਂ ਸਾਡਾ ਪਹਿਲਾਂ ਇਹੀ ਦਿਮਾਗ 'ਚ ਆਇਆ ਕਿ ਅੱਛਾ, ਅਗਰ ਇਹ ਅਰਥ ਤੇ ਸਿਰਫ ਲਾਈਫ ਦੁਆਰਾ ਹੀ ਪ੍ਰੋਡਿਊਸ ਕੀਤੀ ਜਾਂਦਾ ਇਹ ਕੈਮੀਕਲ, ਤੇ ਇਹਦਾ ਮਤਲਬ ਉੱਥੇ ਵੀ ਲਾਈਫ ਹੋ ਸਕਦੀ ਆ। ਬਟ ਓਬਵੀਅਸਲੀ ਜਦੋਂ ਅਸੀਂ ਹੋਰ ਸਟੱਡੀ ਕਰਦੇ ਹਾਂ, ਕਿਉਂਕਿ ਜਦੋਂ ਅਸੀਂ ਇੱਥੋਂ ਦੇਖਦੇ ਹਾਂ, ਅਸੀਂ ਟੈਲੀਸਕੋਪ ਜਿਹੜਾ ਜੇਮਸ ਵੈਬ ਟੈਲੀਸਕੋਪ ਆ ਜਿਹੜਾ ਅਸੀਂ ਭੇਜਿਆ ਹੈਗਾ, ਹਨਾ, ਨਾਸਾ ਨੇ ਭੇਜਿਆ ਹੈਗਾ, ਜਿਹੜਾ ਡਾਟਾ ਫਰੀਲੀ ਅਵੇਲੇਬਲ ਹੁੰਦਾ ਪੂਰੀ ਦੁਨੀਆਂ 'ਚ, ਰਿਸਰਚਰ ਕਿਤੇ ਵੀ ਬੈਠ ਕੇ ਜਿਹੜਾ ਉੱਥੋਂ ਡਾਟਾ ਲੈ ਕੇ ਉਹਦੀ ਜਿਹੜੀ ਅੱਗੇ ਸਰਚ ਕਰ ਸਕਦੇ ਆ। ਸੋ ਉਹ ਅਸੀਂ ਭੇਜਿਆ ਹੈਗਾ ਇੰਨੀ ਦੂਰ। ਬਟ ਜਦੋਂ ਅਸੀਂ ਇਹਨਾਂ ਦੀ ਮਾਈਕਰੋਬਸ ਦੀ ਗੱਲ ਕਰਦੇ ਤਾਂ ਸਾਨੂੰ ਪਤਾ ਉਹਨੂੰ ਅਸੀਂ ਟੈਲੀਸਕੋਪ ਨਾਲ ਨਹੀਂ ਦੇ ਸਕਦੇ, ਕਿਉਂਕਿ ਟੈਲੀਸਕੋਪ ਵੱਡੀਆਂ ਚੀਜ਼ਾਂ ਨੂੰ ਦੇਖਣ 'ਚ ਯੂਜ਼ ਹੁੰਦਾ ਆ। ਮਾਈਕਰੋਬਸ ਦੇਖਣ ਲਈ ਸਾਨੂੰ ਮਾਈਕਰੋਸਕੋਪ ਚਾਹੀਦੇ ਆ, ਹਨਾ, ਛੋਟੇ ਛੋਟੇ, ਜਿਨ੍ਹਾਂ 'ਚ ਅਸੀਂ ਜਿੱਦਾਂ ਅਸੀਂ ਸਾਇੰਸ ਕਲਾਸ 'ਚ ਦੇਖਦੇ ਹੁੰਦੇ ਸੀ। ਤੋ ਉੱਥੋਂ ਸੈਂਪਲ ਇਕੱਠੇ ਕਰਨੇ, ਜਿਵੇਂ ਮਾਰਸ ਤੇ ਰੋਵਰ ਗਿਆ ਹੈਗਾ, ਉੱਥੋਂ ਕੋਸ਼ਿਸ਼ ਹੈਗੀ ਆ ਉੱਥੋਂ ਸੈਂਪਲ ਲੈ ਕੇ ਆਉਣ ਦੀ, ਉਹਨੂੰ ਮਾਰਸ ਸੈਂਪਲ ਰਿਟਰਨ, ਇਹਨਾਂ ਦਾ ਮਿਸ਼ਨ ਆ ਨਾਸਾ ਦਾ, ਔਰ ਚਾਈਨਾ ਵੀ ਪਲਾਨ ਕਰ ਰਿਹਾ। ਬਟ ਹੁਣ ਤੁਹਾਨੂੰ ਪਤਾ ਹੀ ਆ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਨਾਸਾ ਦਾ ਬਜਟ ਵੀ ਘਟਾ ਦਿੱਤਾ, ਹਨਾ। ਸੋ ਹੋ ਸਕਦਾ ਕਿ ਉਹ ਪ੍ਰੋਜੈਕਟ ਥੋੜੇ ਡਿਲੇ ਹੋ ਜਾਣ, ਬਟ ਚਾਈਨਾ ਵੀ ਆਪਣਾ ਮਾਰਸ ਦੇ ਉੱਤੇ ਰੋਵਰ ਉਹਨਾਂ ਦਾ

0: ਗਈ ਆ ਤੇ ਉਹ ਵੀ ਟਰਾਈ ਕਰ ਰਿਹਾ ਕਿ ਉੱਥੋਂ ਸੈਂਪਲ ਲਿਆ ਕੇ ਫਿਰ ਉਹਨੂੰ ਇੱਥੇ ਸਰਚ ਮਤਲਬ ਇੱਥੇ ਲੈਬਸ ਦੇ ਵਿੱਚ ਉਹਨਾਂ ਦੀ ਸਟੱਡੀ ਕੀਤੀ ਜਾਵੇ ਕਿਉਂਕਿ ਆਫਕੋਰਸ ਉੱਥੇ ਤੁਸੀਂ ਇੰਨੇ ਇੰਸਟਰੂਮੈਂਟ ਨਹੀਂ ਭੇਜ ਸਕਦੇ ਹਨਾ, ਉੱਥੋਂ ਤੁਸੀਂ ਸੈਂਪਲ ਮੋਸਟਲੀ ਇਕੱਠੇ ਕਰ ਸਕਦੇ ਹੋ ਔਰ ਵਾਪਸ ਭੇਜ ਸਕਦੇ ਹਾਂ।
1: ਰਾਈਟ ਰਾਈਟ ਰਾਈਟ। ਅੱਛਾ ਇਹਦੇ ਚ ਹੁਣ ਤੱਕ ਕੁਝ ਮਿਲੇ ਹੈਗੇ ਨੇ ਕੋਈ ਪੋਸੀਬਲ ਸਾਇੰਸ ਇਸ ਕਿਸਮ ਦੀ ਲਾਈਫ ਦੇ ਆ ਕਿਸੇ ਵੀ ਰਿਲੇਟਿਡ ਜਾਂ ਮਤਲਬ ਦੂਰ ਦੂਰ ਤੱਕ ਰਿਲੇਟਿਡ ਨਾ ਵੀ ਹੋਵੇ ਹੁਣ ਤੱਕ ਸਾਇੰਸ ਮਿਲੇ ਨੇ?
0: ਹਾਂਜੀ ਹੁਣ ਅੱਛਾ ਜਦੋਂ ਅਸੀਂ ਪੋਸੀਬਲ ਮਤਲਬ ਲਾਈਫ ਦੀ ਗੱਲ ਜਦੋਂ ਅਸੀਂ ਇੱਥੇ ਬਹਿ ਕੇ ਅਸੀਂ ਕਹਿੰਦੇ ਕਿ ਟੈਲੀਸਕੋਪ ਤੇ ਇਹਦੇ ਕੁਛ ਮਤਲਬ ਕੁਛ ਤਰੀਕੇ ਹੁੰਦੇ ਅਸੀਂ ਕਿੱਦਾਂ ਲਾਈਫ ਲੱਭਦੇ ਹਨਾ। ਇੱਕ ਅਸੀਂ ਬਾਇਓ ਸਿਗਨੇਚਰ ਕਹਿੰਦੇ, ਜਿੱਦਾਂ ਮੈਂ ਦੱਸਿਆ ਕਿ ਕੋਈ ਮੰਨ ਲਓ ਗੈਸ ਆ ਉੱਥੇ ਜਿਹੜੀ ਆ ਐਟਮੋਸਫੇਅਰ ਮਤਲਬ ਉੱਥੇ ਕਿਸੇ ਵੀ ਪਲੈਨਟ ਦੇ ਵਿੱਚ ਔਰ ਕਿਸੇ ਵੀ ਪਲੈਨਟ ਦੇ ਮੂਨ ਦੇ ਵਿੱਚ ਵੀ ਹੋ ਸਕਦੀ ਹੈ ਇਹ ਹਨਾ। ਜਿੱਦਾਂ ਅਸੀਂ ਆਪਣੇ ਜਦੋਂ ਮੂਨ ਦੀ ਗੱਲ ਕੀਤੀ ਸੀ, ਅਸੀਂ ਜਦੋਂ ਪੂਰੇ ਪਲੈਨਟਸ ਦੀ ਗੱਲ ਕੀਤੀ ਸੀ ਤਾਂ ਅਸੀਂ ਦੱਸੇ ਸੀ ਜੁਪੀਟਰ ਦਾ ਜਿਹੜਾ ਮੂਨ ਹੈਗਾ ਯੂਰੋਪਾ, ਉੱਥੇ ਵੀ ਸਾਨੂੰ ਲਾਈਫ ਦੇ ਸਾਈਨ ਮਿਲਿਆ ਕਿਉਂਕਿ ਅਸੀਂ ਮੰਨਦੇ ਹਾਂ ਕਿ ਜਿੱਥੇ ਲਿਕੁਇਡ ਵਾਟਰ ਅਵੇਲੇਬਲ ਹੈਗਾ ਉੱਥੇ ਮੋਸਟ ਪੋਸੀਬਲ ਚਾਂਸਿਸ ਹੈਗੇ ਆ ਕਿ ਲਾਈਫ ਹੋਊਗੀ ਹਨਾ। ਸੋ ਮੂਨ ਦੇ ਉੱਤੇ ਵੀ ਲਾਈਫ ਹੋ ਸਕਦੀ ਆ, ਜ਼ਰੂਰੀ ਨਹੀਂ ਕਿ ਉਹ ਪਲੈਨਟ ਨਹੀਂ ਹੈਗਾ ਤਾਂ ਨਹੀਂ ਹੋ ਸਕਦੀ। ਸੋ ਅਸੀਂ ਪਹਿਲਾਂ ਤਾਂ ਬਾਇਓ ਸਿਗਨੇਚਰਸ ਦੇਖਦੇ ਹਾਂ ਕਿ ਕੋਈ ਏਦਾਂ ਦੀ ਚੀਜ਼ ਸਾਨੂੰ ਮਿਲੇ ਜਿਹੜੀ ਸਾਨੂੰ ਪਤਾ ਹੋਵੇ ਕਿ ਐਨੀਮਲ ਜਿਹੜੇ ਆ ਉਹਨੂੰ ਜਾਂ ਪਲਾਂਟਸ ਜਿਹੜੇ ਉਹਨੂੰ ਪ੍ਰੋਡਿਊਸ ਕਰਦੇ ਆ ਜਾਂ ਐਲਗੀ ਉਹਨੂੰ ਪ੍ਰੋਡਿਊਸ ਕਰਦੀ ਆ ਹਨਾ। ਤੇ ਦੂਜੀ ਚੀਜ਼ ਅਸੀਂ ਕੈਮੀਕਲ ਸਿਗਨੇਚਰ ਦੇਖਦੇ ਹਾਂ, ਮਤਲਬ ਕਿ ਉੱਥੇ ਦੇ ਐਟਮੋਸਫੇਅਰ ਦੇ ਵਿੱਚ ਕਿਹੜੀ ਕਿਹੜੀ ਤਰ੍ਹਾਂ ਦੀ ਗੈਸਿਸ ਪ੍ਰੈਜੈਂਟ ਹੈਗੀਆਂ ਅਸੀਂ ਉਹ ਦੇਖਦੇ ਹਾਂ। ਤੇ ਇੱਕ ਹੋਰ ਚੀਜ਼ ਹੈਗੀ ਟੈਕਨੋ ਸਿਗਨੇਚਰ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹਦਾ ਮਤਲਬ ਇਹ ਕਿ ਮੰਨ ਲਓ ਉੱਥੇ ਕੋਈ ਮਤਲਬ ਕਿਤੇ ਹੋਰ ਕੋਈ ਐਡਵਾਂਸ ਜਿਹੜੀ ਆ ਸਿਵਿਲਾਈਜੇਸ਼ਨ ਹੋਵੇ ਜਿਵੇਂ ਅਸੀਂ ਆ ਹਿਊਮਨਸ, ਏਦਾਂ ਹੀ ਐਡਵਾਂਸਡ ਏਲੀਅਨਸ ਲੈਂਦੇ ਹੋਣ ਜਿਹੜੇ ਹੋ ਸਕਦਾ ਸਾਡੇ ਨਾਲ ਵੀ ਜ਼ਿਆਦਾ ਐਡਵਾਂਸ ਉਹਨਾਂ ਦੇ ਕੋਲ ਟੈਕਨੀਕਸ ਹੋਣ ਹਨਾ। ਤੋ ਅਸੀਂ ਇਹ ਦੇਖਦੇ ਹਾਂ ਕਿ ਜਿਵੇਂ ਜਦੋਂ ਅਸੀਂ ਅਰਥ ਤੇ ਦੇਖਦੇ ਹਾਂ ਸਾਨੂੰ ਪਤਾ ਕਿ ਹੁਣ ਸਾਡੇ ਕੋਲ ਇੰਨੀ ਐਡਵਾਂਸ ਟੈਕਨੀਕਸ ਆ ਤੇ ਅਸੀਂ ਕੀ ਕਰ ਰਹੇ, ਮਤਲਬ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਰਿਹਾ ਅਰਥ ਦੇ ਉੱਤੇ ਹਨਾ। ਤੇ ਸਾਨੂੰ ਆਰਟੀਫਿਸ਼ਲ ਲਾਈਟ ਅਗਰ ਸਪੇਸ ਸਟੇਸ਼ਨ ਤੋਂ ਤੁਸੀਂ ਦੇਖਦੇ ਹਾਂ ਤੁਹਾਨੂੰ ਦਿਖਦਾ ਹੈ ਕਿ ਆਰਟੀਫਿਸ਼ਲ ਲਾਈਟਿੰਗ, ਈਵਨ ਅਸੀਂ ਜਦੋਂ ਫਲਾਈਟ ਤੇ ਜਾਂਦੇ ਹਾਂ ਕਿਸੇ ਲੈਂਡ ਕਰਦੇ ਹਾਂ ਜਦੋਂ ਹਨਾ ਰਾਤ ਦੇ ਟਾਈਮ ਦੇ ਉੱਤੇ ਤਾਂ ਸਾਨੂੰ ਦਿਖਦੇ ਆ ਸਿਟੀ ਦੇ ਵਿੱਚ ਕਿੰਨੀਆਂ ਲਾਈਟਸ ਜਗ ਰਹੀਆਂ। ਤੋ ਇੱਦਾਂ ਦੇ ਸਾਇੰਸ ਵੀ ਅਸੀਂ ਦੇਖਦੇ ਹਾਂ ਟੈਲੀਸਕੋਪ ਦੇ ਥਰੂ ਕਿ ਕਿਸੇ ਪਲੈਨਟ ਦੇ ਉੱਤੇ ਹੋ ਸਕਦਾ ਜਾਂ ਕਿਸੇ ਮੂਨ ਦੇ ਉੱਤੇ ਸਾਨੂੰ ਇਸ ਤਰ੍ਹਾਂ ਦੇ ਸਾਈਨ ਮਿਲ ਜਾਣ ਜਿਹੜੇ ਸਾਨੂੰ ਇਹਨਾਂ ਚੀਜ਼ਾਂ ਬਾਰੇ ਦੱਸਣ। ਤੋ ਇਹਦੇ ਲਈ ਜਿਹੜੀ ਆ ਨਾਸਾ ਨੇ ਜਿਹੜਾ ਹੁਣ ਜੇਮਸ ਵੈਬ ਟੈਲੀਸਕੋਪ ਕੀਤਾ 2021 ਦੇ ਵਿੱਚ ਉਹਨਾਂ ਨੇ ਲਾਂਚ ਕੀਤਾ ਸੀ ਤੇ ਹੁਣ ਉਹ ਨਵਾਂ ਵੀ ਲਾਂਚ ਕਰਨੇ ਜਾ ਰਿਹਾ। ਤੇ ਚਾਈਨਾ ਦਾ ਵੀ ਜਦੋਂ ਅਸੀਂ ਸਪੇਸ ਸਟੇਸ਼ਨ ਦੀ ਗੱਲ ਕੀਤੀ ਸੀ ਉਹ ਵੀ ਨਵਾਂ ਜਿਹੜਾ ਟੈਲੀਸਕੋਪ ਬਣਾ ਰਿਹਾ ਨਾ। ਹੋਰ ਵੀ ਬਹੁਤ ਸਾਰੇ ਟੈਲੀਸਕੋਪ ਜਿਹੜੇ ਜਿਹੜੇ ਹੈਗੇ ਆ ਸਪੇਸ ਦੇ ਉੱਤੇ ਜਿਹੜੇ ਓਬਜ਼ਰਵ ਕਰਦੇ ਹੈਗੀ ਇਹਨਾਂ ਚੀਜ਼ਾਂ ਨੂੰ। ਤੋ ਕੀ ਕਰਦੇ ਆ ਕਿ ਜਿੱਦਾਂ ਹੁਣ ਸਾਡੇ ਐਟਮੋਸਫੇਅਰ ਦੇ ਵਿੱਚ ਸਾਨੂੰ ਪਤਾ ਕਾਰਬਨ ਡਾਈਆਕਸਾਈਡ ਹੈਗੀ ਆ, ਆਕਸੀਜਨ ਹੈਗੀ ਆ ਜਾਂ ਮੀਥੇਨ ਹੈਗੀ, ਨਾਈਟ੍ਰੋਜਨ ਹੈਗੀ ਆ ਹਨਾ। ਉਹਨਾਂ ਸਾਰੀਆਂ ਚੀਜ਼ਾਂ ਦੀ ਅਗਰ ਇਹਨਾਂ ਨੂੰ ਇੰਡੀਕੇਸ਼ਨ ਮਿਲਦੀ ਆ ਸਟੱਡੀ ਕਰਦੇ ਆ ਜਦੋਂ ਇਹ, ਤਾਂ ਇਹ ਅਸੀਂ ਮਤਲਬ ਮੰਨ ਸਕਦੇ ਹਾਂ ਕਿ ਹੋ ਸਕਦਾ ਕਿ ਇੱਥੇ ਜਿਹੜੀ ਆ ਲਾਈਫ ਹੁੰਦੀ ਹੋਵੇ ਕਿਉਂਕਿ ਇਹ ਸਾਰੀਆਂ ਚੀਜ਼ਾਂ ਸਾਨੂੰ ਅਰਥ ਤੇ ਵੀ ਮਿਲਦੀਆਂ ਆ। ਤੇ ਹੋ ਸਕਦਾ ਕਿ ਉਹਨਾਂ ਨੂੰ ਫੋਟੋਸਿੰਥੈਸਿਸ ਦੇ ਕੋਈ ਸਾਈਨ ਮਿਲ ਜਾਣ ਉੱਥੇ, ਜਾਂ ਮਤਲਬ ਕੋਈ ਗੈਸਿਸ ਇਹੋ ਜਿਹੀਆਂ ਮਿਲ ਜਾਣ ਹਨਾ। ਤੇ ਐਨੀਮਲ ਲਾਈਫ ਜਿਹੜੇ ਸਾਨੂੰ ਸੁਜੈਸਟ ਕਰਨ ਕਿ ਉੱਥੇ ਐਨੀਮਲ ਲਾਈਫ ਹੈਗੀ ਜਿਹਨੂੰ ਅਸੀਂ ਬਾਇਓ ਸਿਗਨੇਚਰ ਕਹਿੰਦੇ ਹੈਗੇ ਆ। ਤੇ ਇੰਟੈਲੀਜੈਂਟ ਦੀ ਵੀ ਜਿਵੇਂ ਮੈਂ ਦੱਸਿਆ, ਤੋ ਮਾਰਸ ਦੇ ਉੱਤੇ ਜਿਹੜਾ ਇੱਕ 2025 ਦੇ ਵਿੱਚ ਜਿਹੜਾ ਇੱਕ ਇਹਨਾਂ ਨੇ ਰੋਵਰ ਭੇਜਿਆ ਉੱਥੇ ਇਹਨਾਂ ਨੂੰ ਇੱਕ ਰੌਕ ਇਹੋ ਜਿਹੀ ਮਿਲੀ ਆ ਜਿੱਥੇ ਕੁਛ ਇਹਨਾਂ ਨੂੰ ਸਪੋਟਸ ਕਹਿੰਦੇ ਆ, ਇਹਨੂੰ ਲੈਪਰਡ ਸਪੋਟਸ ਕਹਿੰਦੇ ਆ, ਉਹ ਮਿਲੇ ਆ। ਜਿਹੜਾ ਰੌਕ ਦਾ ਨਾਮ ਚਿਆਵਾ ਫਾਲਸ ਕਰਕੇ ਰੌਕ ਦਾ ਨਾਮ ਆ। ਤੇ ਉਹਨਾਂ ਰੌਕਸ ਦੀ ਜਦੋਂ ਉਹਨਾਂ ਨੇ ਸਟੱਡੀ ਕੀਤੀ ਸਾਇੰਟਿਸਟ ਨੇ, ਤਾਂ ਉਹ ਇਹ ਮੰਨਦੇ ਆ ਕਿ ਇਹ ਰੌਕਸ ਹੋ ਸਕਦਾ ਕਿ, ਕਿਉਂਕਿ ਅਸੀਂ ਮੰਨਦੇ ਆ ਕਿ ਜਿਹੜਾ ਮਾਰਸ ਹੈਗਾ ਉਹ ਇਸ ਟਾਈਮ ਦੇ ਉੱਤੇ ਹੋ ਸਕਦਾ ਮੋਸਟਲੀ ਡੈਡ ਆ, ਬਟ ਚਲੋ ਰਿਸਰਚ ਚੱਲ ਰਹੀ ਹੈ ਕਿ ਸ਼ਾਇਦ ਹਜੇ ਵੀ ਕੋਈ ਮਾਈਕਰੋਬਸ ਕਿਤੇ ਪ੍ਰੈਜੈਂਟ ਹੋਣ। ਬਟ ਅਸੀਂ ਮੰਨਦੇ ਕਿ ਇਸ ਟਾਈਮ ਦੇ ਉੱਤੇ ਜਿਹੜਾ ਮਾਰਸ ਰੈਡ ਆ ਬਟ ਡੈਡ ਆ, ਬਟ ਅਸੀਂ ਪਤਾ ਕਿ ਪਹਿਲਾਂ ਹੋ ਸਕਦਾ ਕਿ ਲਾਈਫ ਕਾਫੀ ਕਰੋੜਾਂ ਸਾਲਾਂ ਪਹਿਲਾਂ ਇੱਥੇ ਲਾਈਫ ਸੀਗੀ, ਜਿਵੇਂ ਅਰਥ ਦੇ ਉੱਤੇ ਲਾਈਫ ਆ, ਲਾਈਫ ਸ਼ੁਰੂ ਹੋਈ ਆ, ਮਾਈਕਰੋਬੀਅਲ ਲਾਈਫ ਹੋ ਸਕਦਾ ਮਾਰਸ ਦੇ ਉੱਤੇ ਹੋਵੇ। ਸੋ ਜਿਹੜੀ ਉਹਨਾਂ ਨੂੰ ਉੱਥੋਂ ਰੌਕਸ ਮਿਲੀਆਂ ਉਹ ਇੰਡੀਕੇਟ ਕਰਦੀਆਂ ਕਿ ਉੱਥੇ ਮਾਈਕਰੋਬਸ ਦੀ ਪ੍ਰੈਜੈਂਸ ਹੋ ਸਕਦੀ ਆ ਹਨਾ। ਸੋ ਇਹਨੂੰ ਅੱਗੇ ਹੋਰ ਸਟੱਡੀ ਤਾਂ ਚਲੋ ਚੱਲ ਹੀ ਰਹੀ ਹੈ ਕਿਉਂਕਿ ਜਿੱਦਾਂ ਮੈਂ ਦੱਸਿਆ ਇੱਕ ਸਾਨੂੰ ਸੈਂਪਲ ਇੱਥੇ ਵੀ ਅਰਥ ਦੇ ਉੱਤੇ ਲੈ ਕੇ ਆਉਣ ਦੀ ਲੋੜ ਹੁੰਦੀ ਹੈ ਹਨਾ। ਤੇ ਅਸੀਂ ਸਿਰਫ ਉੱਥੋਂ ਹੀ ਨਹੀਂ ਸਾਰੀ ਫੋਟੋਜ਼ ਲੈ ਕੇ ਨਹੀਂ ਕਹਿ ਸਕਦੇ, ਮਤਲਬ ਐਜ਼ ਪ੍ਰੀਲਿਮਿਨਰੀ ਪ੍ਰਾਇਮਰੀ ਤੌਰ ਤੇ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਉੱਥੇ ਇਹ ਮਾਈਕਰੋਬਸ ਦੀ ਵਜ੍ਹਾ ਨਾਲ ਇਹ ਸਪੋਟ ਬਣੇ ਹੋ ਸਕਦੇ ਆ ਹਨਾ। ਤੇ ਇੱਦਾਂ ਹੀ ਸੇਮ ਇੱਕ ਸਾਨੂੰ ਸੋਲਰ ਸਿਸਟਮ ਜਿੱਦਾਂ ਸਾਡਾ ਸੋਲਰ ਸਿਸਟਮ ਆ, ਸੇਮ ਇੱਕ ਅਨਦਰ ਸੋਲਰ ਸਿਸਟਮ ਵੀ ਮਿਲਿਆ ਜਿਹਨੂੰ ਟ੍ਰੈਪਿਸਟ 1 ਕਰਕੇ ਨਾਮ ਦਿੱਤਾ ਹੈ ਸਾਇੰਟਿਸਟ ਨੇ। ਤੇ ਇਹ ਇੱਥੋਂ ਜਿਹੜਾ 147 ਲਾਈਟ ਈਅਰ ਦੂਰ ਆ ਅਰਥ ਤੋਂ ਅਗਰ ਅਸੀਂ ਇੱਥੋਂ ਦੇਖਦੇ ਹਾਂ ਹਨਾ, ਤੇ ਆਲਮੋਸਟ ਇਹਦੇ ਵਿੱਚ ਇੱਕ ਓਕੇ ਇਹ ਜਿਹੜਾ ਸੋਲਰ ਸਿਸਟਮ ਹੈ ਸਾਡੇ ਸੋਲਰ ਸਿਸਟਮ ਵਰਗਾ ਹੀ ਹੈਗਾ ਆ, ਇਹਦੇ ਵਿੱਚ ਵੀ ਸੱਤ ਮਤਲਬ ਇਹਦੇ ਵਿੱਚ ਸੱਤ ਪਲੈਨਟ ਹੈਗੇ ਆ ਅਰਥ ਵਰਗੇ, ਅਰਥ ਦੇ ਆਲਮੋਸਟ ਬਰਾਬਰ ਬਰਾਬਰ ਸਾਈਜ਼ ਹੈ, ਕੋਈ ਥੋੜੇ ਵੱਡੇ ਜਾਂ ਕੋਈ ਛੋਟੇ ਹੈਗੇ ਆ, ਤੇ ਇਹਨਾਂ ਚ ਇੱਕ ਖਾਸ ਪਲੈਨਟ ਆ ਜਿਹਦਾ ਟ੍ਰੈਪਿਸਟ ਇੱਕ ਈ ਕਰਕੇ ਨਾਮ ਹੈਗਾ ਆ, ਜਿਹਦਾ ਆਲਮੋਸਟ ਜਿਹੜਾ ਅਰਥ ਦਾ 0.9% ਜਿਹੜਾ ਉਹਦਾ ਸਾਈਜ਼ ਜਿਹੜਾ ਉਹਦਾ ਅਰਥ ਤੋਂ ਥੋੜਾ ਜਿਹਾ ਛੋਟਾ ਆ, ਔਰ ਮਾਸ ਜਿਹੜਾ ਅੱਧੇ ਤੋਂ ਥੋੜਾ ਜਿਹਾ ਜ਼ਿਆਦਾ ਹੈ ਅਰਥ ਦੇ, ਹਨਾ, ਜਿਹਨੂੰ ਅਸੀਂ ਜਿਹੜਾ ਇੱਕ ਅਨਦਰ ਰੈੱਡ ਸਟਾਰ ਜਿਵੇਂ ਸਾਡਾ ਸਟਾਰ ਹੈ ਇੱਦਾਂ ਉਹਨਾਂ ਦਾ ਵੀ ਇੱਕ ਆਪਣਾ, ਕਿਉਂਕਿ ਸੇਮ ਹੀ ਨਾਮ ਆਲਮੋਸਟ ਇਹਨਾਂ ਨੇ ਦਿੱਤੇ ਟ੍ਰੈਪਿਸਟ ਵਨ ਕਰਕੇ, ਜਿਹੜਾ ਸਟਾਰ ਦਾ ਨਾਮ ਆ ਟ੍ਰੈਪਿਸਟ ਵਨ ਈ ਕਰਕੇ ਇਸ ਗ੍ਰਹਿ ਦਾ ਨਾਮ ਆ ਜਿੱਥੇ ਸਾਨੂੰ ਜਿਹਨੂੰ ਇਹ ਜਿਹੜਾ 2017 ਦੇ ਵਿੱਚ ਡਿਸਕਵਰ ਹੋਇਆ ਸੀ, ਤੇ ਇਹਦੇ ਉੱਤੇ ਵੀ ਹੋਰ ਰਿਸਰਚ ਚੱਲ ਰਹੀ ਹੈਗੀ ਆ, ਤੇ ਇਹਨਾਂ ਨੂੰ ਸਾਇੰਟਿਸਟ ਜਿਹੜੇ ਅਲੱਗ ਅਲੱਗ ਯੂਨੀਵਰਸਿਟੀਜ਼ ਦੇ ਸਾਇੰਟਿਸਟ ਜਿਹੜੇ ਆ ਰਿਸਰਚ ਕਰਦੇ ਕਰ ਰਹੇ ਹੈਗੇ ਆ, ਕਿਉਂਕਿ ਇਹਦਾ ਸਾਈਜ਼ ਅਰਥ ਦੇ ਵਰਗਾ ਔਰ ਇੱਕ ਰੋਕੀ ਪਲੈਨਟਸ ਹੈਗੇ ਆ, ਸੋ ਇਸ ਲਈ ਮੋਸਟ ਪ੍ਰੋਬੇਬਿਲਿਟੀ ਹੈਗੀ ਆ ਕਿ ਉੱਥੇ ਹੋ ਸਕਦਾ ਕਿ ਲਾਈਫ ਜਿਹੜੀ ਆ ਹੋਵੇ, ਔਰ ਸਾਨੂੰ ਇਹ ਵੀ ਲੱਗਦਾ ਕਿ ਉੱਥੇ ਨਾਈਟ੍ਰੋਜਨ ਐਟਮੋਸਫੇਅਰ ਜਿੱਦਾਂ ਸਾਡੇ ਐਟਮੋਸਫੇਅਰ ਚ ਨਾਈਟ੍ਰੋਜਨ ਸਾਨੂੰ ਪਤਾ ਸਭ ਤੋਂ ਵੱਧ 71%, ਸੋ ਇੱਥੇ ਵੀ ਜਿਹੜਾ ਹੋ ਸਕਦਾ ਕਿ ਨਾਈਟ੍ਰੋਜਨ ਰਿਚ ਐਟਮੋਸਫੇਅਰ ਹੋਵੇ ਤੇ ਨਾਲ ਲਿਕੁਇਡ ਵਾਟਰ ਵੀ ਪ੍ਰੈਜੈਂਟ ਹੋਵੇ, ਜਿਹੜਾ ਸਾਨੂੰ ਜਿਹਦੇ ਲਈ ਜਿਹੜਾ ਇਹਨੂੰ ਇੱਕ ਟੌਪ ਜਿਹੜਾ ਇੱਕ ਲਿਸਟ ਦੇ ਵਿੱਚ ਰੱਖ ਦਿੰਦਾ ਕਿ ਉੱਥੇ ਲਾਈਫ ਐਗਜ਼ਿਸਟ ਕਰ ਸਕਦੀ ਆ। ਹੁਣ ਇਹ ਜਦੋਂ ਮੈਂ ਗੱਲ ਕਰ ਰਹੀ ਹਾਂ ਕਿ ਐਟਮੋਸਫੇਅਰ ਦੀ ਚ ਆਹ ਗੈਸਿਸ ਹੋ ਸਕਦੀਆਂ ਉਹ ਗੈਸਿਸ ਹੋ ਸਕਦੀਆਂ ਹਨਾ, ਇਹ ਸਾਨੂੰ ਕਿਵੇਂ ਲੱਗਦਾ ਕਿ ਇਹ ਜਿਹੜੇ ਟੈਲੀਸਕੋਪ ਹੁੰਦੇ ਇੱਕ ਟੈਕਨੋਲੋਜੀ ਯੂਜ਼ ਕਰਦੇ ਜਿਹਨੂੰ ਅਸੀਂ ਟ੍ਰਾਂਸਮਿਸ਼ਨ ਸਪੈਕਟ੍ਰੋਸਕੋਪੀ ਕਹਿੰਦੇ ਹਾਂ। ਸੋ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਇੱਕ ਪਲੈਨਟ ਜਿਹੜਾ ਉਹਦਾ ਸਟਾਰ ਆ ਜਿਵੇਂ ਸਾਡਾ ਸਨ ਹੈ ਮੰਨ ਲਓ, ਅਰਥ ਜਦੋਂ ਉਹਦੇ ਮੋਹਰਿਓਂ ਲੰਘ ਰਹੀ ਆ ਹਨਾ, ਤੋ ਇਹ ਜਦੋਂ ਇਹ ਵੈਬ ਜਿਹੜਾ ਟੈਲੀਸਕੋਪ ਲੱਗਾ ਜੇਮਸ ਵੈਬ ਟੈਲੀਸਕੋਪ, ਜਦੋਂ ਜਿਹੜੀ ਅਰਥ ਜਿਹੜੀ ਆ, ਇਹ ਮੈਂ ਸਿਰਫ ਐਜ਼ ਐਗਜ਼ਾਮਪਲ ਦੱਸ ਰਹੀ ਹਾਂ ਕਿ ਅਰਥ ਜਦੋਂ ਸਾਡੇ ਸਨ ਦੇ ਔਰ ਜੇਮਸ ਵੈਬ ਟੈਲੀਸਕੋਪ ਦੇ ਵਿਚਕਾਰ ਆਜੂਗੀ, ਤਾਂ ਅਸੀਂ ਜਿਹੜਾ ਟੈਲੀਸਕੋਪ ਹੈ ਇਹ ਨੋਟਿਸ ਕਰਦਾ ਹੈ ਕਿ ਜਿਹੜੀ ਲਾਈਟ ਜਿਹੜੀ ਸਨ ਦੀ ਲਾਈਟ ਹੈਗੀ ਉਹ ਜਦੋਂ ਅਰਥ ਦੇ ਐਟਮੋਸਫੇਅਰ ਚ ਪਾਸ ਹੁੰਦੀ ਆ ਤਾਂ ਕਿੰਨੀ ਲਾਈਟ ਅਬਜ਼ੋਰਬ ਹੋ ਰਹੀ ਆ ਉਹਦੇ ਬੇਸਿਸ ਤੇ। ਇਹਨੂੰ ਮੈਂ ਇਜ਼ੀਲੀ ਸਮਝਾਉਂਗੀ, ਜਿਵੇਂ ਸਾਨੂੰ ਪਤਾ ਹੈ ਕਿ ਬਲੈਕ ਕਲਰ ਬਹੁਤ ਜ਼ਿਆਦਾ ਮਤਲਬ ਅਬਜ਼ੋਰਬ ਕਰਦਾ ਹਨਾ ਹੀਟ ਨੂੰ, ਔਰ ਵਾਈਟ ਸਾਨੂੰ ਪਤਾ ਰਿਫਲੈਕਟ ਕਰਦਾ ਆ, ਸੋ ਇਹਦੀ ਅਬਜ਼ੋਰਬੈਂਸ ਪਾਵਰ ਜਿਹੜੀ ਆ ਜਾਂ ਵੇਵ ਲੈਂਥ ਜਿਹੜੀ ਆ ਉਹ ਜਿਹੜੀ ਵਾਈਟ ਬਲੈਕ ਕਲਰ ਦੀ ਅਬਜ਼ੋਰਬ ਕਰਨ ਦੀ ਜਿਹੜੀ ਆ ਕੈਪੈਸਿਟੀ ਜ਼ਿਆਦਾ ਹੁੰਦੀ ਆ। ਸੋ ਸਿਮਿਲਰਲੀ ਹਰ ਗੈਸ ਹਰ ਕੈਮੀਕਲ ਡਿਫਰੈਂਟ ਅਮਾਊਂਟ ਜਿਹੜਾ ਆ ਲਾਈਟ ਦਾ ਅਬਜ਼ੋਰਬ ਕਰੂਗਾ, ਸੋ ਜਿੰਨੀ ਉਹ ਲਾਈਟ ਨੂੰ ਸੋਖ ਲੈਂਦਾ ਆ ਉਸ ਦੇ ਬੇਸਿਸ ਤੇ ਜਿਹੜਾ ਡਿਸਾਈਡ ਕਰਦੇ ਆ ਕਿ ਓਕੇ ਇਹ ਵਾਲਾ ਜਿਹੜਾ ਕੈਮੀਕਲ ਉੱਥੇ ਪ੍ਰੈਜੈਂਟ ਹੈ ਜਿਹੜਾ ਹੋ ਸਕਦਾ ਉਸ ਐਟਮੋਸਫੇਅਰ ਦੇ ਵਿੱਚ ਹਨਾ। ਤੇ ਸਿਮਿਲ ਮਤਲਬ ਇੱਦਾਂ ਦਾ ਹੀ ਇੱਕ ਜਿਹੜਾ ਕੈਮੀਕਲ ਜਿਹਨੂੰ ਡਾਈਮਿਥਾਇਲ ਸਲਫਾਈਡ ਕਰਕੇ DMS ਸ਼ੋਰਟ ਚ ਕਹਿ ਦਿੰਦੇ ਆ, DMS ਔਰ ਡਾਈਮਿਥਾਇਲ ਡਾਈ ਸਲਫਾਈਡ, ਉਹ ਇੱਕ ਹੋਰ ਪਲੈਨਟ ਦੇ ਉੱਤੇ ਮਿਲਿਆ ਜਿਹਨੂੰ K2-12-18b ਇਹਨਾਂ ਨੇ ਨਾਮ ਦਿੱਤਾ ਹੈ, ਜਿਹੜਾ ਅਰਥ ਤੋਂ ਲਗਭਗ 8 ਗੁਣਾ ਜਿਹੜਾ ਵੱਡਾ ਸਾਈਜ਼ ਹੈਗਾ ਮਾਸ ਹੈਗਾ, ਤੇ ਸਾਈਜ਼ ਉਹਦਾ ਆਲਮੋਸਟ ਡਬਲ ਆ ਅਰਥ ਤੋਂ, ਤੇ ਇਹ ਜਿਹੜਾ ਅਰਥ ਤੋਂ 124 ਲਾਈਟ ਈਅਰ ਦੂਰ ਹੈਗਾ। ਤੇ ਇਹ ਵੀ ਅਸੀਂ ਇਹਦੇ ਤੇ ਵੀ ਸਾਨੂੰ ਇਹ ਕਿਉਂਕਿ ਇਹ ਜਿਹੜੇ ਦੋ ਕੈਮੀਕਲ ਮਿਲੇ ਹੈਗੇ DMS ਔਰ DMDS, ਇਹ ਅਰਥ ਦੇ ਉੱਤੇ ਸਿਰਫ ਮਾਈਕਰੋਬਸ ਪ੍ਰੋਡਿਊਸ ਕਰਦੇ ਆ, ਸੋ ਇਸ ਲਈ ਸਾਨੂੰ ਇਹ ਲੱਗਦਾ ਹੈ ਕਿ ਮੇ ਬੀ ਹੋ ਸਕਦਾ ਕਿ ਉੱਥੇ ਵੀ ਮਾਈਕਰੋਬਸ ਹੋਣ ਜਿਹੜੇ ਇਸ ਕੈਮੀਕਲ ਨੂੰ ਪ੍ਰੋਡਿਊਸ ਕਰ ਰਹੇ ਆ। ਬਟ ਜਿੱਦਾਂ ਮੈਂ ਪਹਿਲਾਂ ਹੀ ਕਿਹਾ ਕਿ ਜ਼ਰੂਰੀ ਨਹੀਂ ਆ ਜਿਹੜੀ ਚੀਜ਼ ਅਰਥ ਤੇ ਜੇ ਕੋਈ ਕੈਮੀਕਲ ਅਰਥ ਦੇ ਉੱਤੇ ਪ੍ਰੋਡਿਊਸ ਹੋ ਰਿਹਾ ਹੈਗਾ ਆ ਮਾਈਕਰੋਬਸ ਦੇ ਨਾਲ, ਤਾਂ ਜ਼ਰੂਰੀ ਨਹੀਂ ਹੈਗਾ ਕਿ ਉਹ ਕਿਤੇ ਹੋਰ ਵੀ ਮਾਈਕਰੋਬਸ ਦੇ ਨਾਲ ਹੀ ਪ੍ਰੋਡਿਊਸ ਹੋ ਰਿਹਾ ਹੋਊਗਾ, ਕਿਉਂਕਿ ਇਹ ਵਾਲਾ ਕੈਮੀਕਲ ਸਾਨੂੰ ਯੂਨੀਵਰਸ ਦੇ ਵਿੱਚ ਹੋਰ ਸਪੇਸਿਸ ਦੇ ਵਿੱਚ ਵੀ ਕੁਛ ਮਿਲਿਆ ਹੈਗਾ, ਸੋ ਅਸੀਂ ਮੰਨਦੇ ਕਿ ਨੈਚੁਰਲੀ ਵੀ ਇਹ ਪ੍ਰੋਡਿਊਸ ਹੋ ਸਕਦਾ ਹੈ। ਜ਼ਰੂਰੀ ਨਹੀਂ ਕਿ ਕੋਈ ਐਨੀਮਲ ਆਪਣੀ ਜਾਂ ਮਾਈਕਰੋਬ ਆਪਣੀ ਐਕਟੀਵਿਟੀ ਦੇ ਦੌਰਾਨ ਹੀ ਇਹਨੂੰ ਪ੍ਰੋਡਿਊਸ ਕਰ ਰਿਹਾ ਹੈਗਾ।
1: ਰਾਈਟ ਰਾਈਟ ਰਾਈਟ। ਅੱਛਾ, ਮੇਰੇ ਕੋਲ ਕੁਛ ਹੋਰ ਵੀ ਸਵਾਲ ਹੈਗੇ ਨੇ, ਬਟ ਮੈਨੂੰ ਇਹ ਲੱਗਦਾ ਕਿ ਉਹ ਫਿਰ ਇੱਕ ਦੋ ਸਵਾਲ ਨੇ ਉਹ ਥੋੜ੍ਹਾ ਜਿਹਾ ਲੰਬਾ ਚਲਾ ਜਾਣਾ। ਆਪਾਂ ਇੱਦਾਂ ਕਰਦੇ ਹਾਂ, ਇੱਕ ਬ੍ਰੇਕ ਲੈ ਲੈਂਦੇ, ਬ੍ਰੇਕ ਤੋਂ ਬਾਅਦ ਆ ਕੇ ਇਸੇ ਵਿਸ਼ੇ ਨੂੰ ਅੱਗੇ ਕੰਟੀਨਿਊ ਰੱਖਦੇ ਹਾਂ। ਏਲੀਅਨਸ ਦੇ ਉੱਤੇ ਜਿਹੜੀ ਗੱਲਬਾਤ ਸਾਡੀ ਹੋ ਰਹੀ ਹੈ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕਰਦੇ ਹਾਂ ਗੱਲਾਂ ਬਾਤਾਂ ਦੀ ਡੀਪ ਟਾਕ ਸ਼ੋਅ ਦੇ ਵਿੱਚ।
2: यार तू इतने इनी छेती आके पक्का भी हो गया, की जुगाड़ लाया है?
3: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ये स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर ता दे बंसल इमीग्रेशन वालियां दा।
3: हां जी, अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au।
4: सुनो जी, गड्डी अक्षरा ज्वेलर्स वाल ले लो।
5: और जो हुकम मेरी सरकार।
4: ओ आ किधर, हैरी स्पार्क वाल जाना, तुसी आ किथे जा रहे हो?
5: ओ अक्षरा ज्वेलर दी दूजी लोकेशन है रिवर स्टोन च।
4: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
5: आहो जी आहो,
6: अक्षरा ज्वेलर अपनी दूजी लोकेशन 56 गारफील्ड रोड ईस्ट रिवर स्टोन विच भी तुहाडी सेवा विच।
1: प्रोग्राम डीप टॉक शो चल रहा है जी इस वक्त, और गल एलियंस दी हो रही है। जिदा पिछला सैगमेंट है जिदे च थोड़ा साइंटिफिकली संदीप जी ने दसिया के की वाकई एलियंस हैगे ने, ते जे हैगे ने तो उना नू किदा, उना दी स्टडी की जिहड़ी है किदा कीती जांदी है, ये सारा कुछ समझ लैने आपां। संदीप जी, ये सारियां गल्लां हुण तक मोटे मोटे तौर ते समझ लग रही ने, पले पै रही ने। साइंसदाना ने जिहड़े ने कुछ प्लैनेट्स रूल आउट करते पहला रख के, बड़े सारे नवें स्टार्स जिहड़े ने, इनफैक्ट तुसी दस रहे सीगे कि एक होर गलैक्सी जिहड़ी है साडे वाली मिलकी वे गलैक्सी तो भी परे दी गलैक्सी तक दे सबूत इकट्ठे करन लग पए ने। इंसान दी जिंदगी दूसरियां ग्रहां दे उत्ते किवें हो सकदी है इहदे बारे पता किया जा रहा है। चन्न तक चले गए हैं, सूरज ते जाण दीआं तैयारियां ने, एलियन का ते नहीं हले तक लभ सके हैगे। की साइंस दे कोल जिहड़ी भी तकनीक हैगी है या जो भी रिसोर्सिज हैगे ने, उहना काफ़ी ने?
0: हाँ जी, इहदा थोड़ा जिहा मिक्स जिहा आंसर है। पहला तो जिहड़ी ये चीज़ क्योंकि हर किसी नूं ये चीज़ हुंदी है ना, जिदा असीं कहि के असीं इन्ने महंगे महंगे टैलीस्कोप लाए, इन्नी दूर तक चल गया, इन्नी दूर तक साडा जिहड़ा बनाया होया टैलीस्कोप चले गया है ना, ते फिर भी ये क्यों नहीं लभ रहा? तो इस चीज़ नूं कई बार असीं जिहड़ा ग्रेट साइलेंस दा नाम भी दे दिंदे आ कि इन्ना टाइम हो गया सानूं ना, अज तक सानूं कोई इंटैलीजेंस लाइफ नहीं मिली। हुण इह सवाल असीं सारे ही पुछदे हां, साइंटिस्ट भी पुछदे आ, आम लोग भी पुछदे आ, बट इह हुंदा कि जदों कोई फेमस बंदा पुछदा है तो थोड़ा ज्यादा जिहड़ी वड्डी चीज़ हो जांदी है ना। ते उह जिहे इक साइंटिस्ट सीगा, इटैलियन अमेरिकन साइंटिस्ट, उन्हां दा नाम सी एनरिको फर्मी, उन्हां दे नाम ते फर्मी पैराडॉक्स करके एक एलियन दे नाल ही चीज़ आ, जदों उन्हां उहदा मतलब उन्होंने जो ये गल पूछी काफी फेमस ही क्योंकि उन्होंने जो पूरे वर्ल्ड का अज तक जोड़ा न्यूकलीयर रिएक्टर पहला बनिया, मतलब जो बॉम्ब बूम तुम देखते हो न्यूकलीयर रिएक्टर, मतलब बेसिक जी रिएक्शन सी वह सब तो पहला इन्हें बनाई सी इस बंदे ने। तो कद बैठा एवं अपनी अपने दोस्तों का कॉफी कूफी पी रहा होना, तो उन्हें यह बोलिया वैसे कि वेयर इज एवरीबडी, कि सारे कितने आ ना, कि असं इन्ना कुछ सर्च कर रहे हैं सानू नहीं मिल रहे है। सो एक जनरल ऑब्जरवेशन ओदी भी सीगी जड़ी के हर एक इंसान दी हुंदी है, क्योंकि असी कहने कि इन्ना कुछ हैगा, जिदा असी गल की कि इन्ने सारे स्टार्स, इन्ने सारे प्लैनेट्स है ना, फिर कुछ स्टार दे हैबिटेबल जोन है, जिदा हैबिटेबल जोन का मतलब हुंदा कि अर्थ मतलब किसी भी स्टार तो जिवें साडा सन आ उत्तों किसी प्लैनेट की इन्नी कु दूरी होवे कि ना तो उत्थे बहुत ज्यादा ठंड होवे कि उहदा पानी बर्फ बन जावे, और ना ही इन्नी ज्यादा गर्मी होवे कि पानी जिहड़ी बहुत ज्यादा मतलब पानी उत्थे भाफ बन जावे है ना। एक एग्जैक्ट लोके मतलब एक परफेक्ट लोकेशन जी होवे प्लैनेट की, जिन्होंने असं हैबिटेबल जोन या गोल्डी लॉक जोन भी कह दें। सो इदा दी सो बहुत सारे प्लैनेट्स इदा है कि जेडे अर्थ वांगू अपने स्टार के नाल परफेक्ट जी डिस्टेंस के उत्ते प्रेजेंट है, बट फिर भी उन्होंने सानू लाइफ जी नहीं मिल रही है ना। और यी है कि जो इन्ने सारे प्लैनेट उन्होंने इंटैलीजेंट लाइफ भी मतलब जिन्हों को टैक्नोलॉजी बहुत ज्यादा हो भी डेवलप होने चाहिए सके है ना, बट ये सारिया चीजा जड़िया जो नहीं मिली तो कुछ लोग ए दो चार चीजा जड़िया कहें ਕਿ ਇੱਕ ਤਾਂ ਇਹ ਹੋ ਸਕਦਾ ਹੈ ਕਿ ਜਿੱਦਾਂ ਅਸੀਂ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦੀ ਯੂਜ਼ ਕਰਦੇ ਹਾਂ ਹਨਾ, ਕਿਉਂਕਿ ਸਾਡੇ ਕੋਲ ਅੱਜ ਤੱਕ ਇਹ ਰੇਡੀਏਸ਼ਨ ਹੈਗੀਆਂ, ਬਟ ਹੋ ਸਕਦਾ ਕਿ ਕਿਸੇ ਹੋਰ ਜਿਹੜੇ ਏਲੀਅਨਸ ਹੈਗੇ ਉਹ ਕਿਸੇ ਹੋਰ ਤਰ੍ਹਾਂ ਦੀਆਂ ਰੇਡੀਏਸ਼ਨ ਜਾਂ ਹੋਰ ਤਰ੍ਹਾਂ ਦੇ ਸਿਗਨਲ ਯੂਜ਼ ਕਰਦੇ ਹੋਣ ਇੱਕ ਦੂਜੇ ਨਾਲ ਕੰਟੈਕਟ ਕਰਨ ਲਈ ਹਨਾ, ਔਰ ਉਹ ਏਦਾਂ ਦੇ ਸਿਗਨਲ ਹੋਣ ਜਿਹਨਾਂ ਨੂੰ ਅੱਜ ਤੱਕ ਅਸੀਂ ਹਜੇ ਤੱਕ ਨਹੀਂ ਸਮਝ ਪਾਏ ਹੈਗੇ. ਉਹ ਬਹੁਤ ਛੋਟੇ ਲੈਵਲ ਤੇ, ਮਤਲਬ ਐਟਮ ਦੇ ਲੈਵਲ ਤੇ ਵੀ ਜਾ ਕੇ ਚੀਜ਼ਾਂ ਹੁੰਦੀਆਂ, ਉਹ ਕਾਫੀ ਜਿਹੜਾ ਡੀਪ ਹੋ ਜਾਂਦਾ. ਬਟ ਕਹਿੰਦਾ ਮਤਲਬ ਕਿ ਕੁਛ ਮਤਲਬ ਸਾਡੇ ਤੋਂ ਵੀ ਐਡਵਾਂਸ ਟੈਕਨੋਲੋਜੀ ਜਿਹੜੀ ਆ ਉਹ ਯੂਜ਼ ਕਰਦੇ ਹੋਣ, ਇੱਕ ਤਾਂ ਇਹ ਰੀਜ਼ਨ ਹੋ ਸਕਦਾ. ਦੂਜਾ ਰੀਜ਼ਨ ਹੋ ਸਕਦਾ ਕਿ ਜਿੱਦਾਂ ਮੈਂ ਕਿਹਾ ਕਿ ਉਹ ਕਾਫੀ ਦੂਰ ਹੋ ਸਕਦੇ ਆ, ਮਤਲਬ ਲੱਖਾਂ ਕਰੋੜਾਂ ਲਾਈਟ ਈਅਰ ਦੂਰ ਹੋ ਸਕਦੇ ਆ ਸਾਡੇ ਤੋਂ, ਤਾਂ ਚਾਹੇ ਉਹ ਬਹੁਤ ਜ਼ਿਆਦਾ ਸੇਮ ਹੀ ਸਿਗਨਲ ਯੂਜ਼ ਕਰ ਰਹੇ ਹੋਣ ਸਾਡੇ ਵਾਲੇ ਜੋ ਅਸੀਂ ਕਰ ਰਹੇ ਹਾਂ, ਕਿਉਂਕਿ ਫਿਜ਼ਿਕਸ ਦੇ ਜਾਂ ਕੈਮਿਸਟਰੀ ਦੇ ਲਾਅਸ ਜਿਹੜੇ ਆ ਉਹ ਯੂਨੀਵਰਸ 'ਚ ਸੇਮ ਹੀ ਰਹਿੰਦੇ ਆ. ਜੇ ਤੁਸੀਂ ਇੱਥੇ ਕਹਿੰਦੇ ਆ ਕਿ ਜਿਹੜੀ ਆ ਲਾਈਟ ਤੋਂ ਬਿਨਾਂ ਤੇਜ਼ ਹੋਰ ਕੋਈ ਚੀਜ਼ ਨਹੀਂ ਜਾ ਸਕਦੀ, ਤਾਂ ਪੂਰੇ ਯੂਨੀਵਰਸ 'ਚ ਇਹੀ ਲਾਅ ਜਿਹੜਾ ਚੱਲਦਾ ਹਨਾ, ਯੂਨੀਵਰਸ 'ਚ ਲਾਈਟ ਤੋਂ ਬਿਨਾਂ ਤੇਜ਼ ਕੋਈ ਨਹੀਂ ਚੀਜ਼ ਜਾ ਸਕਦੀ. ਤਾਂ ਉਹ ਸਕਦਾ ਕਾਫੀ ਦੂਰ ਹੋਣ ਤਾਂ ਉਹਨਾਂ ਦੇ ਸਿਗਨਲ ਸਾਡੇ ਤੱਕ ਆਉਂਦਿਆਂ ਦੇ ਪੇਟ ਜਿਹੜੇ ਆ ਫੇਡ ਹੋ ਜਾਂਦੇ ਹੋਣ, ਤੇ ਮੇ ਬੀ ਇਸ ਲਈ ਸਾਨੂੰ ਨਹੀਂ ਹੋ ਸਕਦੇ ਹਨਾ. ਅਸੀਂ ਹੋ ਸਕਦਾ ਰੋਂਗ ਫ੍ਰੀਕੁਐਂਸੀ ਤੇ, ਜਿੱਦਾਂ ਮੈਂ ਪਹਿਲਾਂ ਕਿਹਾ ਸਿਗਨਲ ਜਿਵੇਂ ਮੰਨ ਲਓ ਅਸੀਂ ਸੁਣਨਾ ਰੇਡੀਓ, ਹਾਂਜੀ ਹੋਵੇ ਪਰ ABC ਰੇਡੀਓ ਫ੍ਰੀਕੁਐਂਸੀ ਲਗਾ ਦਈਏ ਹਨਾ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ. ਉਸ ਤੋਂ ਇਲਾਵਾ ਜਿਹੜਾ ਜ਼ੂ ਹਾਈਪੋਥੈਸਿਸ ਜਿਹੜਾ ਹੁੰਦਾ ਹੈ, ਉਹ ਇੱਕ ਜ਼ੂ ਹਾਈਪੋਥੈਸਿਸ ਕਰਕੇ ਜਿਹੜੀ ਅਸੀਂ ਚੀਜ਼ ਮੰਨਦੇ ਹਾਂ ਕਿ ਮੇ ਬੀ ਹੋ ਸਕਦਾ ਕਿ ਸਾਡੇ ਤੋਂ ਜਿਹੜੀਆਂ ਵੱਧ ਕੇ ਐਡਵਾਂਸ ਜਿਹੜੀਆਂ ਮਤਲਬ ਜ਼ਿਆਦਾ ਹਾਈਟੈਕ ਏਲੀਅਨਸ ਹੋਊਗੇ, ਮੇ ਬੀ ਉਹ ਸਾਡੇ ਨਾਲ ਬਹੁਤਾ ਜ਼ਿਆਦਾ ਕੰਟੈਕਟ ਕਰਨਾ ਹੀ ਨਹੀਂ ਚਾਹੁੰਦੇ. ਮੇ ਬੀ ਉਹਨਾਂ ਨੂੰ ਉਹਨਾਂ ਤੱਕ ਸਾਡੇ ਸਿਗਨਲ ਪਹੁੰਚ ਰਹੇ ਆ, ਬਟ ਜਿਵੇਂ ਮੂਵੀਜ਼ 'ਚ ਹੁੰਦਾ ਨਾ ਕਿ ਉਹ ਸਾਨੂੰ ਦੇਖ ਰਿਹਾ ਬਟ ਅਸੀਂ ਉਹਨਾਂ ਨੂੰ ਦੇਖ ਨਹੀਂ ਪਾ ਰਹੇ, ਤੇ ਨਾ ਹੀ ਉਹ ਸਾਡੇ ਨਾਲ ਕੰਟੈਕਟ ਕਰਨਾ ਚਾਹ ਰਹੇ ਆ ਹਨਾ. ਤੇ ਇੱਕ ਅਸੀਂ ਕਹਿੰਦੇ ਹਾਂ ਕਿ ਇਹ ਵੀ ਹੋ ਸਕਦਾ ਕਿ ਜਿੱਦਾਂ ਫੋਰੈਸਟ ਦੇ ਵਿੱਚ ਹੁੰਦਾ, ਇਹਨੂੰ ਡਾਰਕ ਫੋਰੈਸਟ ਥਿਊਰੀ ਕਰਕੇ ਨਾਮ ਦਿੱਤਾ ਹੈ, ਕਿ ਜਿਵੇਂ ਫੋਰੈਸਟ 'ਚ ਹੁੰਦਾ ਕਿ ਛੋਟੇ ਜਾਨਵਰ ਜਿਹੜੇ ਆ ਜਾਂ ਜਿਹੜੇ ਬਚ ਕੇ ਰਹਿੰਦੇ ਆ, ਸ਼ਾਂਤ ਰਹਿੰਦੇ ਆ ਜਦੋਂ, ਤਾਂ ਕਿ ਉਹ ਆਪਣੇ ਆਪ ਨੂੰ ਬਚਾ ਸਕਣ ਹਨਾ ਹੰਟਰਸ ਤੋਂ ਜਾਂ ਦੂਜੇ ਜਾਨਵਰਾਂ ਤੋਂ. ਤਾਂ ਮੇ ਬੀ ਹੋ ਸਕਦਾ ਕਿ ਇਸ ਲਈ ਉਹ ਜਿਹੜਾ ਸਾਡੇ ਨਾਲ ਕੰਟੈਕਟ ਨਹੀਂ ਕਰ ਰਹੇ. ਸੋ ਜਿੰਨੀਆਂ ਪੋਸੀਬਿਲਿਟੀਜ਼ ਲਾਈਫ ਮਿਲਣ ਦੀਆਂ ਆ, ਉਨੀਆਂ ਹੀ ਪੋਸੀਬਿਲਿਟੀਜ਼ ਜਿਹੜੀਆਂ ਇਸ ਚੀਜ਼ ਦੀਆਂ ਹੈ ਕਿ ਮੇ ਬੀ ਉਹ ਸਾਡੇ ਨਾਲ ਜਾਣ ਬੁੱਝ ਕੇ ਕੰਟੈਕਟ ਨਹੀਂ ਕਰ ਰਹੇ, ਜਾਂ ਮੇ ਬੀ ਉਹ ਬਹੁਤ ਦੂਰ ਪ੍ਰੈਜੈਂਟ ਹੈਗੇ ਆ ਕਿ ਅਸੀਂ ਅੱਜ ਤੱਕ ਉਹਨਾਂ ਨੂੰ ਲੱਭ ਨਹੀਂ ਪਾ ਰਹੇ ਹੈਗੇ. ਔਰ ਹਾਂਜੀ, ਔਰ ਦੂਜੀ ਗੱਲ, ਕਿਉਂਕਿ ਅਸੀਂ ਹਰ ਇੱਕ ਪਲੈਨਟ ਤੇ ਜਾ ਵੀ ਨਹੀਂ ਸਕਦੇ ਹੈਗੇ, ਇੰਨੇ ਸਾਰੇ ਪਲੈਨਟ ਤੇ ਜਾਣਾ ਤਾਂ ਬਹੁਤ ਹੈ ਨਾ, ਬਹੁਤ ਔਖਾ ਹੈ, ਔਰ ਪੈਸਾ ਵੀ ਇੰਨਾ ਬਹੁਤ ਜ਼ਿਆਦਾ ਚਾਹੀਦਾ, ਔਰ ਟੈਕਨੋਲੋਜੀ ਬਹੁਤ ਚਾਹੀਦੀ ਹੈ. ਤਾਂ ਉਹ ਸਾਰੀਆਂ ਚੀਜ਼ਾਂ ਲਈ, ਤੇ ਇਹ ਸਾਰੀ ਚੀਜ਼ਾਂ ਹੋ ਸਕਦੀਆਂ ਕਿ ਹੋ ਸਕਦਾ ਏਲੀਅਨਸ ਪ੍ਰੈਜੈਂਟ ਹੈਗੇ ਆ, ਬਟ ਸਾਡਾ ਹਜੇ ਤੱਕ ਉਹਨਾਂ ਨਾਲ ਕੰਟੈਕਟ ਨਹੀਂ ਜਿਹੜਾ ਹੋ ਪਾ ਰਿਹਾ ਹੈਗਾ.
1: ਰਾਈਟ ਰਾਈਟ. ਅੱਛਾ, ਮੈਂ ਇਹਦਾ ਤਾਂ ਚਲੋ ਆਨਸਰ ਮਿਲ ਹੀ ਗਿਆ ਹੈਗਾ ਵੀ ਕਿੱਥੇ ਹੋ ਸਕਦੇ ਹੈਗੇ ਨੇ. ਇੱਕ ਬਚਪਨ ਦੇ ਵਿੱਚ ਗੱਲ ਸੁਣਦੇ ਹੁੰਦੇ ਸੀਗੇ ਕਿ ਉਹ ਫਲਾਣੀ ਜਗ੍ਹਾ UFO ਡਿੱਗ ਪਿਆ, ਉਹ ਫਲਾਣਿਆਂ ਨੇ UFO ਭਾਲ ਲਿਆ ਜਾਂ ਹਨਾ ਉਹਨਾਂ ਨੇ ਰੋਕ ਲਿਆ. ਅਸਲ 'ਚ UFO 'ਤੇ ਵੀ ਬੜੀਆਂ ਸਾਰੀਆਂ ਫਿਲਮਾਂ ਡਾਕੂਮੈਂਟਰੀਜ਼ ਦੇਖ ਚੁੱਕੇ ਹੈਗੇ. UFO ਕੀ ਚੀਜ਼ ਹੈਗਾ ਅਤੇ ਵਾਕਈ ਕੀ ਇਹ ਰੀਅਲ ਹੈਗੇ ਨੇ, ਕੀ ਏਲੀਅਨਸ UFO 'ਚ ਟਰੈਵਲ ਕਰਦੇ ਨੇ?
0: ਹਾਂਜੀ, UFO ਦਾ ਵੈਸੇ ਬੇਸਿਕਲੀ ਮਤਲਬ ਹੁੰਦਾ ਹੈ ਅਨਆਡੈਂਟੀਫਾਈਡ ਆਬਜੈਕਟ, ਸਾਨੂੰ ਪਤਾ ਹੈ ਨਾ, ਉਹਦਾ ਮਤਲਬ ਹੈ ਕਿ ਕੋਈ ਵੀ ਚੀਜ਼ ਜਿਹੜੀ ਸਾਨੂੰ ਆਈਡੈਂਟੀਫਾਈ ਨਹੀਂ ਹੋ ਰਹੀ, ਜਿਹਨੂੰ ਅਸੀਂ ਪਛਾਣ ਨਹੀਂ ਪਾ ਰਹੇ ਕਿ ਉਹ ਕੀ ਆ ਹਨਾ. ਤਾਂ ਅਸੀਂ ਉਹਨੂੰ ਨਾਮ ਦੇ ਦਿੰਦੇ ਹਾਂ ਕਿ ਇੱਥੇ ਏਲੀਅਨ ਹੈਗੇ ਆ. ਤਾਂ ਜਦੋਂ ਤੁਸੀਂ ਅਮੈਰੀਕਾ ਦੇ ਵਿੱਚ ਇੱਕ ਏਰੀਆ 51 ਕਰਕੇ ਜਗ੍ਹਾ, ਜਿਹੜੀ ਅਮੈਰੀਕਨ ਇਹ ਆਪਣੇ ਸੀਕਰੇਟ ਉਹਦੇ ਲਈ ਮਤਲਬ ਆਰਮੀ ਦਾ ਜਾਂ ਕੁਛ ਉਹਨਾਂ ਦਾ ਬੇਸ ਹੈਗਾ ਉੱਥੇ, ਬਟ ਉਹ 60-70s ਦੇ ਵਿੱਚ ਕਾਫੀ ਗੱਲ ਉੜੀ ਸੀਗੀ ਕਿ ਉੱਥੇ ਏਲੀਅਨਸ ਰੱਖੇ ਹੋਏ ਆ ਨਾਸਾ US ਨੇ, ਔਰ ਉਹਨਾਂ ਤੋਂ ਹਾਈ ਟੈਕਨੋਲੋਜੀ ਲੈ ਰਹੇ ਆ ਉਹ ਸਾਰੀਆਂ ਚੀਜ਼ਾਂ. ਤੋ ਕਾਫੀ ਸਾਰੇ ਉਹਨਾਂ ਦੇ ਆਪਣੇ ਪਾਇਲਟਸ ਨੇ ਵੀ ਇਹ ਰਿਪੋਰਟ ਕੀਤਾ ਸੀ ਕਿ ਸਾਨੂੰ ਇੱਦਾਂ ਦੀਆਂ ਚੀਜ਼ਾਂ ਦਿਖੀਆਂ ਹੈਗੀਆਂ ਕਿ ਜਿਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਉਹ ਕੀ ਹੈਗੇ ਆ. ਸੋ ਇੱਦਾਂ ਦੀਆਂ ਜਿਹੜੀਆਂ ਰਿਪੋਰਟਸ ਕਾਫੀ ਮਿਲੀਆਂ ਹੈਗੀਆਂ, ਬਟ ਇਹਦਾ ਕੋਈ ਕਨਵਿੰਸਿੰਗ ਜਿਹੜਾ ਐਵੀਡੈਂਸ ਨਹੀਂ ਹੈਗਾ ਕਿ ਉਹ ਐਕਚੁਅਲ 'ਚ ਕੋਈ ਏਲੀਅਨ ਆਏ ਹੈਗੇ ਆ ਕਿਸੇ ਹੋਰ ਜਗ੍ਹਾ ਤੋਂ. ਹੁਣ ਇਹਦਾ ਵੀ ਇੱਕ ਰੀਜ਼ਨ ਇਹ ਹੈਗਾ ਕਿ ਕਿਉਂਕਿ ਚਾਹੇ ਸਾਨੂੰ ਕਿਤੇ ਵੀ ਲਾਈਫ ਮਿਲ ਸਕਦੀ ਆ ਨਾ, ਸਾਨੂੰ ਮਾਰਸ ਦੇ ਉੱਤੇ ਜਿਹੜੀ ਆ ਮਾਈਕਰੋਬਸ ਮਿਲ ਸਕਦੇ ਆ, ਜਾਂ ਹੋ ਸਕਦਾ ਵੀਨਸ ਦੇ ਉੱਤੇ ਸਾਨੂੰ ਜਿਹੜਾ ਪਲੈਨਟ ਆ ਉਹਦੇ ਉੱਤੇ ਮਾਈਕਰੋਬਸ ਮਿਲ ਜਾਣ, ਜਾਂ ਫਿਰ ਕੋਈ ਹੋਰ ਸਿਗਨਲ ਮਿਲ ਜਾਵੇ ਇੰਟੈਲੀਜੈਂਟ ਬੀਂਗਸ ਤੋਂ. ਪਰ ਜਦੋਂ ਅਸੀਂ UFOs ਦੀ ਗੱਲ ਕਰੀਏ ਤਾਂ UFOs ਜਿਵੇਂ ਅਗਰ ਕੋਈ ਯੂਐਫਓ ਹੋਵੇ ਤਾਂ ਇਹਦਾ ਮਤਲਬ ਕਿ ਉਹ ਬਹੁਤ ਜਦੋਂ ਅਸੀਂ ਮੂਵੀਜ਼ 'ਚ ਵੀ ਦੇਖਦੇ ਇਹਦਾ ਮਤਲਬ ਬਹੁਤ ਸਪੀਡ ਨਾਲ ਆ ਰਿਹਾ ਹਨਾ, ਉਹ ਬਹੁਤ ਜ਼ਿਆਦਾ ਜਿਹੜੀ ਆ ਉਹਦੀ ਲਾਈਟ ਹੈਗੀ, ਉਹ ਸਾਰੀਆਂ ਚੀਜ਼ਾਂ. ਸੋ ਸਪੀਡ ਨਾਲ ਜਿੱਦਾਂ ਮੈਂ ਕਿਹਾ ਕਿ ਇੱਕਦਮ ਕੋਈ ਚੀਜ਼ ਹਜੇ ਤੱਕ ਇਹ ਨਹੀਂ ਪੋਸੀਬਲ, ਨਾ ਹੀ ਸਾਨੂੰ ਲੱਗਦਾ ਕਿ ਇੱਦਾਂ ਹੈਗਾ ਹੈ ਕਿ ਇੱਕਦਮ ਹੀ ਕੋਈ ਚੀਜ਼ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਵੇ ਨਾ, ਉਹ ਸਾਰਾ ਮੂਵੀਜ਼ 'ਚ ਹੀ ਹੋ ਸਕਦਾ. ਸੋ ਯੂਐਫਓ ਦੀ ਹਜੇ ਤੱਕ ਕੋਈ ਐਕਚੁਅਲ ਮਤਲਬ ਐਵੀਡੈਂਸ ਇਹੋ ਜਿਹਾ ਨਹੀਂ ਮਿਲਿਆ ਜਿਹਨੇ ਸਾਨੂੰ ਇਹ ਕਿਹਾ ਹੋਵੇ ਕਿ ਹਾਂ ਇਹ ਕਿਤੇ ਬਾਹਰੋਂ ਆਇਆ ਹੈਗਾ. ਤੇ ਉਹ ਜਿਹੜਾ ਜਿੱਦਾਂ ਮੈਂ ਏਰੀਆ 51 ਦੀ ਗੱਲ ਕੀਤੀ ਜਾਂ ਹੋਰ ਵੀ ਆ, ਉਹ ਬਾਅਦ ਵਿੱਚ ਯੂਐਸ ਗਵਰਨਮੈਂਟ ਨੇ ਵੀ ਇਹ ਕਲੀਅਰ ਕੀਤਾ ਕਿ ਉਹ ਉਹਨਾਂ ਦੇ ਆਪਣੇ ਵਰਲਡ ਵਾਰ ਦੇ ਟਾਈਮ ਦੇ ਉੱਤੇ ਕੋਈ ਐਵੇਂ ਦੇ ਮਤਲਬ ਕੋਈ ਨਵੇਂ ਉਹ ਪਲੇਨਸ ਵਗੈਰਾ ਜਾਂ ਫਾਈਟਰ ਜੈਟ ਤਿਆਰ ਕਰ ਰਹੇ ਸੀਗੇ ਜਿਹੜੇ ਜਿਹਨਾਂ ਦੇ ਬਾਰੇ ਪੂਰੇ ਵਰਲਡ ਨੂੰ ਉਹਨਾਂ ਨਹੀਂ ਪਤਾ ਸੀ ਔਰ ਨਹੀਂ ਦੱਸਣਾ ਚਾਹੁੰਦੇ ਸੀ ਹਨਾ, ਇੱਕ ਤਰ੍ਹਾਂ ਮਤਲਬ ਕਾਫੀ ਪਾਵਰਫੁਲ ਜਿਹੜੇ ਜੈਟ ਸੀਗੇ. ਸੋ ਇਸ ਲਈ ਕਿਸੇ ਨੂੰ ਉਹਦੇ ਬਾਰੇ ਜ਼ਿਆਦਾ ਪਤਾ ਨਹੀਂ ਸੀਗਾ. ਤਾਂ ਨੋਰਮਲ ਜਿੱਦਾਂ ਆਪਾਂ ਪਹਿਲਾਂ ਸ਼ੁਰੂ ਚ ਗੱਲ ਕੀਤੀ ਸੀ ਕਿ ਆਪਣਾ ਧਿਆਨ ਉਦਨ ਚਲੇ ਜਾਂਦਾ ਕਿ ਨਹੀਂ ਮੇ ਬੀ ਇਹ ਕਿਤੇ ਬਾਹਰੋਂ ਆਈ ਆ ਚੀਜ਼ ਹਨਾ. ਸੋ ਹਾਂਜੀ ਅਜੇ ਤੱਕ ਨਹੀਂ ਇਹ ਲੱਗਦਾ ਸਾਨੂੰ ਕਿ ਯੂਐਫਓ ਮਤਲਬ ਯੂਐਫਓ ਜਿਹੜਾ ਸੀ ਇਹ ਏਲੀਅਨਸ ਦੇ ਇੱਕ ਜਹਾਜ਼ ਦੇ ਤੌਰ ਤੇ ਕਹਿੰਦੇ ਆ ਕਿ ਉਹ ਐਗਜ਼ਿਸਟ ਕਰਦਾ ਐਕਚੁਅਲ ਚ, ਕੋਈ ਇਦਾਂ ਦਾ ਸਾਨੂੰ ਨਹੀਂ ਮਿਲਿਆ ਹੈਗਾ.
1: ਰਾਈਟ ਰਾਈਟ, ਟਰੈਵਲ ਕਰਦੇ ਹੋਣਗੇ ਨਹੀਂ ਕਰਦੇ ਹੋਣਗੇ ਕੁਛ ਨਹੀਂ ਪਤਾ ਹੈਗਾ. ਠੀਕ ਹੈ, ਆਪਣੇ ਕੋਲ ਕੁਛ ਸਮਾਂ ਬਾਕੀ ਬਚਿਆ ਹੈਗਾ ਤੇ ਮੈਂ ਚਾਹਨਾ ਸੰਦੀਪ ਜੀ ਇਹਦੇ ਤੇ ਜਿਹੜੀ ਇੱਕ ਬਹਿਸ ਹੁੰਦੀ ਹੈਗੀ ਹੈ ਬੜੇ ਸ਼ੁਰੂ ਤੋਂ ਹੁੰਦੀ ਰਹੀ ਹੈਗੀ ਇਹਦੇ ਤੇ ਬਹਿਸ ਕਿ ਜਿਹੜੇ ਐਕਸਟਰਾ ਟੈਰੇਸਟਰੀਅਲ ਲਾਈਫ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ ਉਹਦੇ ਬਾਰੇ ਉਹਦੇ 'ਚ ਕਿ ਉਸ ਬਹਿਸ ਦਾ ਨਤੀਜਾ ਕੀ ਨਿਕਲਿਆ, ਮਤਲਬ ਅੱਜ ਦੇ ਟੌਪਿਕ ਦੇ ਵਿੱਚ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਇਹ ਤੁਸੀਂ ਕਹਿਤਾ ਹੈ ਕਿ ਠੀਕ ਹੈ ਸਾਇੰਸ ਇਸ ਗੱਲ ਨੂੰ ਮੰਨਦੀ ਹੈਗੀ ਹੈ ਕਿ ਏਲੀਅਨਸ ਹੋ ਸਕਦੇ ਨੇ ਪਰ ਹਾਲੇ ਤੱਕ ਉਹਨਾਂ ਦੇ ਸਬੂਤ ਨਹੀਂ ਮਿਲੇ ਹੈਗੇ. ਟੈਲੀਸਕੋਪ ਲੱਗੀ ਹੋਈ ਆ ਅਲੱਗ ਅਲੱਗ ਗ੍ਰਹਿਾਂ ਦੇ ਉੱਤੇ, ਜਿੰਨੀ ਕੁ ਅਪਰੋਚ ਹੋ ਸਕਦੀ ਹੈ ਉਹ ਕਰ ਪਾਉਂਦੇ ਹੈਗੇ. ਜਿਵੇਂ ਕੁਛ ਕੁ ਚੀਜ਼ਾਂ ਜਿਹੜੀਆਂ ਨੇ ਨਾ ਸਾਇੰਸ ਦੇ ਵਿੱਚ ਜਿਹੜੀਆਂ ਉਹ ਕਹਿੰਦੇ ਨੇ ਕਿ ਹੌਲੀ ਹੌਲੀ ਸਿੱਧ ਹੋਣ ਲੱਗ ਪਈਆਂ. ਆਪਾਂ ਯੇਤੀ ਦੀ ਗੱਲ ਕੀਤੀ ਸੀਗੀ ਅਤੇ ਆਪਾਂ ਹੁਣ ਅੱਜ ਏਲੀਅਨ ਦੀ ਗੱਲ ਕਰ ਰਹੇ ਹੈਗੇ ਹਾਂ, ਭਵਿੱਖ 'ਚ ਹੋ ਸਕਦਾ ਅਸੀਂ ਜ਼ੌਂਬੀ ਦੀ ਵੀ ਗੱਲ ਕਰੀਏ. ਇਹ ਸਾਰੀਆਂ ਚੀਜ਼ਾਂ ਕਹਿੰਦੇ ਜੇ ਇਨਸਾਨੀ ਇੱਕ ਇਮੈਜੀਨੇਸ਼ਨ ਦੇ ਵਿੱਚੋਂ ਨਿਕਲੀਆਂ ਨੇ ਤਾਂ ਉਹ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਤਾਂ ਉਹਦੀ ਚੀਜ਼ ਹੋਏਗੀ, ਤਾਂ ਹੀ ਇਮੈਜੀਨੇਸ਼ਨ ਦੇ ਵਿੱਚ ਆਈਆਂ ਹੈਗੀਆਂ ਨੇ, ਕਿਤੇ ਨਾ ਕਿਤੇ ਕੁਛ ਨਾ ਕੁਛ ਤਾਂ ਦਿਖਾਈ ਦਿੱਤਾ ਹੋਏਗਾ, ਮਹਿਸੂਸ ਹੋਇਆ ਹੋਏਗਾ. ਇੱਥੇ ਆਪਣੇ ਨਿਊ ਸਾਊਥ ਵੇਲਸ ਦੇ ਵਿੱਚ ਵੀ ਪਾਰਕਸ ਓਬਜ਼ਰਵੇਟਰੀ ਹੈ ਅਤੇ ਉੱਥੋਂ ਕਹਿੰਦੇ ਜਿਹੜਾ ਆਪਣਾ ਸਿਸਰੋ ਹੈ ਸ਼ਾਇਦ ਆਸਟ੍ਰੇਲੀਆ ਵਾਲਾ ਹੈ ਨਾ, ਨਾਸਾ ਦੇ ਨਾਲ ਰਲ ਕੇ ਕੰਮ ਕਰਦੇ ਨੇ, ਉਹ ਪਾਰਕਸ ਜਿਹੜਾ ਸਬਰਬ ਹੈਗਾ ਰੀਜਨਲ ਏਰੀਆ ਪੇਂਡੂ ਇਲਾਕਾ ਅਤੇ ਉੱਥੇ ਵੀ ਕਹਿੰਦੇ ਉੱਥੋਂ ਵੀ ਸਿਗਨਲ ਭੇਜੇ ਹੈਗੇ ਨੇ ਕਿ ਏਲੀਅਨਸ ਨੂੰ ਅਲੱਗ ਅਲੱਗ ਭਾਸ਼ਾਵਾਂ 'ਚ ਵੀ ਕਰੋ ਗੱਲ ਸਾਡੇ ਨਾਲ.
0: ਹਾਂਜੀ ਜਿਵੇਂ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਵੋਇਜਰ ਦੀ ਜਿਹਦੇ 'ਚ ਅਸੀਂ ਜਿਹੜਾ ਉਹ ਜਦੋਂ ਪਹਿਲਾਂ ਆਈ ਥਿੰਕ 77 ਦੇ ਵਿੱਚ ਭੇਜਿਆ ਸੀਗਾ ਤਾਂ ਉਸ ਟਾਈਮ ਦੇ ਉੱਤੇ ਅਸੀਂ ਉੱਤੇ ਇੱਕ ਪਲੇਟ ਮਤਲਬ ਇੱਕ ਪਲੇਟ ਜਿਹੀ ਵਰਗੀ ਚੀਜ਼ ਭੇਜੀ ਜਿਹਦੇ ਉੱਤੇ ਅਸੀਂ ਪੂਰਾ ਆਪਣਾ ਸੋਲਰ ਸਿਸਟਮ ਬਣਾ ਕੇ ਭੇਜਿਆ ਕਿ ਸਾਡਾ ਇਹ ਸੰਨ ਆ, ਇਹਦੇ ਦੁਆਲੇ 8 ਪਲੈਨਟ ਹੈਗੇ ਆ, 9 ਉਹਦੇ 'ਚ ਪਲੂਟੋ ਵੀ ਸੀਗਾ ਉਸ ਟਾਈਮ ਦੇ ਉੱਤੇ, ਇਹ ਪਲੈਨਟ ਹੈਗੇ ਆ ਤੇ ਉਹਦੇ ਵਿੱਚ ਅਸੀਂ ਅਰਥ ਦੇ ਅਰਾਊਂਡ ਇੱਕ ਸਰਕਲ ਜਿਹਾ ਉਹਨਾਂ ਨੇ ਬਣਾ ਕੇ ਭੇਜਿਆ ਕਿ ਇਹ ਵਾਲਾ ਜਿੱਥੋਂ ਸਿਗਨਲ ਆਇਆ ਇਹ ਹਨਾ, ਫਿਰ ਉਹਦੇ ਉੱਤੇ ਇੱਕ ਮੇਲ ਔਰ ਫੀਮੇਲ ਦੀ ਫੋਟੋ ਲੱਗੀ ਹੈਗੀ ਆ, ਕੁਛ ਜਿਹੜੇ ਆ ਮੈਥਮੈਟੀਕਲ ਫਾਰਮੂਲਾਜ਼ ਹੈਗੇ ਆ, ਡਾਇਰੈਕਸ਼ਨਸ ਹੈਗੀਆਂ ਹਨਾ, ਔਰ ਆਫਕੋਰਸ ਫੋਟੋਜ਼ ਵੀ ਹੈਗੀਆਂ, ਪਤਾ ਨਹੀਂ 150 ਕਿ ਕਿੰਨੀਆਂ ਫੋਟੋਜ਼, ਔਰ ਉਹ ਫੋਟੋਜ਼ ਜਿਹੜੀਆਂ ਉਹਨਾਂ ਨੇ ਜਿਹੜੀਆਂ ਕਿਸੇ ਕੋਡਿੰਗ ਦੀ ਲੈਂਗੁਏਜ ਪਾ ਕੇ ਭੇਜੀਆਂ ਹਨਾ. ਉਸ ਤੋਂ ਇਲਾਵਾ ਗਾਣੇ ਪੂਰੇ ਵਰਲਡ ਦੇ ਕਾਫੀ ਗਾਣੇ ਭੇਜੇ ਜਿਹਦੇ ਵਿੱਚ ਇੰਡੀਅਨ ਗਾਣਾ ਵੀ ਇੱਕ ਹੈਗਾ ਹਨਾ, ਅਲੱਗ ਲੈਂਗੁਏਜ, ਬੱਚੇ ਦੀ ਆਵਾਜ਼, ਬੱਚੇ ਦੀ ਰੋਣ ਦੀ ਆਵਾਜ਼, ਨੇਚਰ ਦੀ, ਬਰਡਸ ਦੀ ਆਵਾਜ਼, ਤੋਂ ਕਾਫੀ ਸਾਰੀ ਡਿਫਰੈਂਟ ਡਿਫਰੈਂਟ ਚੀਜ਼ਾਂ. ਹਾਲਾਂਕਿ ਇਸ ਚੀਜ਼ ਨੂੰ ਅੱਜ ਕੱਲ੍ਹ ਲੋਕ ਇਹ ਵੀ ਮਤਲਬ ਕਾਫੀ ਕਾਫੀ ਸਾਇੰਟਿਸਟ ਇਹ ਵੀ ਮੰਨਦੇ ਆ ਕਿ ਅਸੀਂ ਹੀ ਬੇਵਕੂਫਾਂ ਜਿਹੜੇ ਪੂਰੇ ਮਤਲਬ ਯੂਨੀਵਰਸ ਚ ਸਿਗਨਲ ਭੇਜ ਰਹੇ ਹਾਂ ਕਿ ਦੂਜੀਆਂ ਸਿਵਿਲਾਈਜੇਸ਼ਨ ਨੂੰ ਕਿ ਆਓ ਅਸੀਂ ਇੱਥੋਂ ਆਏ ਹਾਂ ਹਨਾ, ਜਿਵੇਂ ਮੂਵੀਜ਼ ਚ ਹੁੰਦਾ ਨਾ ਕਿਸੇ ਹੋਰ ਪਲੈਨਟ ਤੋਂ ਆ ਕੇ ਤੇ ਤੁਹਾਡੇ ਤੇ ਅਟੈਕ ਕਰ ਰਹੇ ਆ, ਤੋ ਏਦਾਂ ਹੀ ਮਤਲਬ ਗੱਲਾਂ ਕਰਦੇ ਹੈਗੇ ਆ. ਸੋ ਜਿਹੜੀ ਉਹ ਚੀਜ਼ ਜਿਹੜੀ ਤੁਸੀਂ ਕਹੀ ਆ ਕਿ ਆਪਾਂ ਇੱਥੋਂ ਭੇਜੀ ਆ, ਤੋ ਇਸੇ ਲਈ ਭੇਜੀ ਆ ਕਿ ਅਗਰ ਕੋਈ ਹੋਰ ਕੋਈ ਸਾਡੇ ਤੋਂ ਵੀ ਐਡਵਾਂਸ ਜਾਂ ਸਾਡੇ ਜਿੰਨੀ ਹੀ ਐਡਵਾਂਸ ਜਿਹੜੀ ਆ ਕੋਈ ਸਿਵਿਲਾਈਜੇਸ਼ਨ ਹੋਵੇ ਜਿਹੜੇ ਉਧਰੋਂ ਵੀ ਕੋਸ਼ਿਸ਼ ਕਰ ਰਹੇ ਹੋਣ ਯੂਨੀਵਰਸ ਦੇ ਵਿੱਚ ਲਾਈਫ ਲੱਭਣ ਦੀ ਹਨਾ, ਉਹਨਾਂ ਨੂੰ ਵੀ ਇਹੀ ਲੱਗਦਾ ਹੋਵੇ ਕਿ ਅਸੀਂ ਇਕੱਲੇ ਹੀ ਆ ਇੱਥੇ, ਤੇ ਹੋ ਸਕਦਾ ਕਿ ਉਹ ਸਾਡੇ ਇਹ ਸਾਡੇ ਸਿਗਨਲ ਉਹਨਾਂ ਤੱਕ ਪਹੁੰਚ ਸਕਣ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਉਹ ਡੀਕੋਡ ਕਰਕੇ ਉਹ ਸਾਨੂੰ ਸਾਡੇ ਤੱਕ ਸਿਗਨਲ ਭੇਜ ਸਕਣ ਤਾਂ ਕਿ ਸਾਨੂੰ ਇਹ ਪਤਾ ਚੱਲੇ ਕਿ ਹਾਂ ਅਸੀਂ ਇਕੱਲੇ ਨਹੀਂ ਹੈਗੇ ਇੱਥੇ, ਹੋਰ ਵੀ ਲਾਈਫ ਜਿਹੜੀ ਆ ਐਗਜ਼ਿਸਟ ਕਰਦੀ ਆ। ਤੇ ਜਿੱਦਾਂ ਜਿਹੜੀ ਆਪਾਂ ਗੱਲ ਕੀਤੀ ਸੀ ਕਿ ਲਾਈਫ ਸਾਨੂੰ ਕਿੱਥੇ ਮਿਲਦੀ, ਜਿੱਦਾਂ ਇੱਕ ਤਾਂ ਮੈਂ ਹੈਬੀਟੇਬਲ ਜ਼ੋਨ ਦੱਸਿਆ ਕਿ ਹੈਬੀਟੇਬਲ ਜ਼ੋਨ ਚ ਮਿਲਦੀ ਆ ਹਨਾ, ਦੂਜਾ ਸਟਾਰ ਟਾਈਪ ਵੀ ਹੁੰਦਾ ਡਿਫਰੈਂਟ ਤਰ੍ਹਾਂ, ਜਿਹੜੇ ਸਾਡਾ ਸਟਾਰ ਜੀ ਟਾਈਪ ਦਾ ਜਿਹੜਾ ਸਟਾਰ ਆ ਜਿਹਨੂੰ ਯੈਲੋ ਡਵਾਰਫ ਜਿਹੜਾ ਘੱਟੋ ਘੱਟ ਜਿਹੜਾ ਆਲਮੋਸਟ 10 ਬਿਲੀਅਨ ਸਾਲ ਦੀ ਜਿਹਦੀ ਲਾਈਫ ਹੁੰਦੀ ਆ। ਤੋ ਅਗਰ ਤੁਸੀਂ ਸਟਾਰਸ ਦੀ ਗੱਲ ਕਰਦੇ ਤਾਂ ਜਿਹੜਾ ਸਟਾਰ ਬਹੁਤ ਜ਼ਿਆਦਾ ਯੰਗ ਹੋਊਗਾ ਉਹਦੇ ਨੇੜੇ ਤੁਹਾਨੂੰ ਲਾਈਫ ਦੀ ਜਿਹੜੀ ਆ ਪੋਸੀਬਿਲਿਟੀ ਬਹੁਤ ਘੱਟ ਹੋਊਗੀ, ਕਿਉਂਕਿ ਜਿੰਨਾ ਜ਼ਿਆਦਾ ਯੰਗ ਸਟਾਰ ਹੋਊਗਾ ਉਨੀ ਹੀ ਜ਼ਿਆਦਾ ਉਹਦੇ ਵਿੱਚੋਂ ਰੇਡੀਏਸ਼ਨ ਜਾਂ ਜਿਹੜੇ ਸਟੋਰਮਸ ਅਸੀਂ ਕਹਿ ਦਿੰਦੇ ਹਾਂ ਸੋਲਰ ਸਟੋਰਮਸ, ਉਹ ਨਿਕਲ ਰਹੇ ਹੋਗੇ, ਜਿਹਦੇ ਨਾਲ ਕੀ ਹੁੰਦਾ ਕਿ ਕਿਸੇ ਪਲੈਨਟ ਦਾ ਐਟਮੋਸਫੇਅਰ ਜਿਹੜਾ ਖਰਾਬ ਹੋ ਸਕਦਾ ਸਾਰਾ। ਸੋ ਅਰਥ ਦੀ ਵੀ ਅਗਰ ਅਸੀਂ ਗੱਲ ਕਰੀਏ ਤਾਂ ਅਰਥ ਜਿਹੜੀ ਆ ਹਮੇਸ਼ਾ ਤੋਂ ਜਦੋਂ ਤੋਂ ਲਾਈਫ ਸ਼ੁਰੂ ਹੋਈ ਹੈਬੀਟੇਬਲ ਜ਼ੋਨ ਦੇ ਵਿੱਚ ਹੈਗੀ ਆ ਸਟਾਰ ਦੇ, ਮਤਲਬ ਏਦਾਂ ਦੇ ਸਾਡੇ ਸਨ ਦੇ ਏਦਾਂ ਦੇ ਏਰੀਏ ਦੇ ਵਿੱਚ ਜਿੱਥੇ ਨਾ ਤਾਂ ਬਹੁਤ ਜ਼ਿਆਦਾ ਗਰਮੀ ਆ ਕਿ ਸਾਡਾ ਪਾਣੀ ਭਾਫ ਬਣ ਜਾਵੇ, ਨਾ ਹੀ ਇੰਨੀ ਜ਼ਿਆਦਾ ਠੰਡ ਆ ਕਿ ਸਾਰਾ ਪਾਣੀ ਬਰਫ ਬਣਿਆ ਰਹੇ ਹਨਾ, ਕਿਉਂਕਿ ਉਹਦੇ ਬਿਨਾਂ ਲਾਈਫ ਅਰਥ ਦੇ ਉੱਤੇ ਘੱਟੋ ਘੱਟ ਐਗਜ਼ਿਸਟ ਨਹੀਂ ਕਰ ਸਕਦੀ ਹੈਗੀ। ਤੇ ਇਹ ਸਾਰੀਆਂ ਚੀਜ਼ਾਂ ਅਗਰ ਤੁਸੀਂ ਜ਼ਿਆਦਾ ਯੰਗ ਸਟਾਰ ਦੇ ਨੇੜੇ ਕੋਈ ਮੰਨ ਲਓ ਪਲੈਨਟ ਹੈਗਾ ਜਿੱਥੇ ਹੋ ਸਕਦਾ ਪੂਰੀਆਂ ਕੰਡੀਸ਼ਨਸ ਵੀ ਹੋਣ, ਬਟ ਕਿਉਂਕਿ ਉਹ ਬਹੁਤ ਯੰਗ ਸਟਾਰ ਦੇ ਨੇੜੇ ਆ ਤਾਂ ਮੋਸਟ ਪ੍ਰੋਬੇਬਲੀ ਉੱਥੇ ਜਿਹੜਾ ਉਹ ਸਰਵਾਈਵ ਨਹੀਂ ਕਰ ਸਕੂਗਾ ਪਲੈਨਟ, ਤੇ ਉੱਥੇ ਅੱਗੇ ਲਾਈਫ ਵੀ ਜਿਹੜੀ ਨਹੀਂ ਹੋ ਸਕੂਗੀ। ਸੋ ਮੋਰਲ ਆਫ ਦ ਸਟੋਰੀ, ਜੇ ਅਸੀਂ ਏਲੀਅਨਸ ਦੀ ਗੱਲ ਕਰੀਏ, ਏਲੀਅਨਸ ਹੈਗੇ ਆ ਜਾਂ ਨਹੀਂ ਹੈਗੇ, ਤਾਂ ਜਿੱਦਾਂ ਮੈਂ ਕਿਹਾ ਕਿ ਡੈਫੀਨੇਟਲੀ ਪੋਸੀਬਿਲਿਟੀ ਹੈਗੀ ਆ, ਕਿਉਂਕਿ ਇੰਨੇ ਬਿਲੀਅਨ ਜਦੋਂ ਤੁਸੀਂ ਗਲੈਕਸੀਜ਼ ਦੀ ਗੱਲ ਕਰਦੇ ਆ ਔਰ ਪਲੈਨਟਸ ਦੀ ਗੱਲ ਕਰਦੇ ਆ, ਉਹਦੇ ਵਿੱਚੋਂ ਅਗਰ ਤੁਸੀਂ 1-2% ਵੀ ਸੋਚੋ ਕਿ 1-2% ਦੀ ਵੀ ਚਾਂਸ ਹੈਗੇ ਆ ਲਾਈਫ ਹੋਣ ਦੇ, ਤਾਂ ਫਿਰ ਵੀ ਲੱਖਾਂ ਪਲੈਨਟ ਤੁਹਾਨੂੰ ਏਦਾਂ ਦੇ ਨੰਬਰ ਮਿਲ ਸਕਦਾ ਹਨਾ ਕਿ ਜਿਹਦੇ ਵਿੱਚ ਹੋ ਸਕਦਾ ਹੈਗੇ ਆ। ਸੋ ਅੱਜ ਤੱਕ ਸਾਨੂੰ 30 ਏਦਾਂ ਦੇ ਪਲੈਨਟ ਮਿਲੇ ਆ ਜਿਹੜੇ ਅਸੀਂ ਸੋਚ ਰਹੇ ਹਾਂ ਕਿ ਉੱਥੇ ਅਰਥ ਵਰਗੀਆਂ ਕੰਡੀਸ਼ਨ ਹੈਗੀਆਂ। ਜਦੋਂ ਵੀ ਕੋਈ ਪਲੈਨਟ ਜਿਹੜਾ ਆਲਮੋਸਟ ਅਰਥ ਦੇ ਜਿੰਨਾ ਹੀ ਸਾਈਜ਼ ਹੋਵੇ ਜਾਂ ਰੌਕੀ ਪਲੈਨਟ ਹੋਵੇ, ਜਦੋਂ ਅਸੀਂ ਪਲੈਨਟ ਵਾਲਾ ਐਪੀਸੋਡ ਕੀਤਾ ਸੀ ਉਸ ਗੱਲ ਕੀਤੀ ਸੀ ਕਿ 4 ਪਲੈਨਟ ਸਾਡੇ ਰੌਕੀ ਆ, ਮਤਲਬ ਉੱਥੇ ਜਿਹੜੀ ਆ ਜਿੱਦਾਂ ਸਾਨੂੰ ਪਤਾ ਹੀ ਆ ਕਿ ਰੌਕਸ ਆ ਗਰਾਊਂਡ ਆ ਇੱਕ ਪ੍ਰੋਪਰ ਹਨਾ, 4 ਪਲੈਨਟ ਇਹੋ ਜਿਹੇ ਜਿਹੜੇ ਭਾਫ ਆ ਬਿਲਕੁਲ ਹਨਾ, ਜਿਹੜੀ ਆ ਸੋਰੀ ਜਿਹੜੀ ਆ ਗੈਸਿਸ ਆ ਜਿਹੜੀ ਬਿਲਕੁਲ। ਸੋ ਇੱਦਾਂ ਦੇ ਪਲੈਨਟਸ ਦੇ ਉੱਤੇ ਲਾਈਫ ਸਰਵਾਈਵ ਕਰਨੀ ਔਖੀ ਆ, ਜਦੋਂ ਕਿ ਜਿਹੜੇ ਪਲੈਨਟਸ ਅਰਥ ਵਰਗੇ ਹੋ ਗਏ ਤਾਂ ਡੈਫੀਨੇਟਲੀ ਇੰਨੇ ਪਲੈਨਟਸ ਦੇ ਵਿੱਚੋਂ ਕੋਈ ਨਾ ਕੋਈ ਪਲੈਨਟ ਤਾਂ ਜ਼ਰੂਰ ਹੋਏਗਾ ਕਿ ਜਿੱਥੇ ਲਾਈਫ ਐਗਜ਼ਿਸਟ ਕਰੇਗੀ। ਅਗਰ ਸਾਡੇ ਤੋਂ ਜ਼ਿਆਦਾ ਜਿਹੜੇ ਆ ਐਡਵਾਂਸ ਨਹੀਂ ਤਾਂ ਘੱਟੋ ਘੱਟ ਕੇ ਮਾਈਕਰੋਬਸ ਜਾਂ ਐਲਗੀ ਜਾਂ ਐਵੇਂ ਦੀਆਂ ਜਿਹੜੀ ਆ ਛੋਟੇ ਛੋਟੇ ਔਰਗੈਨਿਜ਼ਮਸ ਜ਼ਰੂਰ ਹੋ ਸਕਦਾ ਕਿ ਐਗਜ਼ਿਸਟ ਕਰਦੇ ਹੋਣ, ਤੇ ਇਹਦੇ ਲਈ ਹੀ ਇਹ ਸਾਰਾ ਜਿਹੜਾ ਇੰਨਾ ਤਾਮ ਜਾਮ ਸਾਰੇ ਕਰ ਰਹੇ ਆ ਸਪੇਸ ਏਜੰਸੀ, ਇੰਨੇ ਹਰ ਕੋਈ ਭੇਜ ਰਿਹਾ ਆਪਣਾ ਸਾਰਾ ਕੁਝ। ਇਸ ਲਈ ਔਰ ਇਹ ਚੀਜ਼ਾਂ ਇਸ ਲਈ ਜ਼ਰੂਰੀ ਆ ਕਿ ਅਗਰ ਸਾਨੂੰ ਇਹ ਵੀ ਲੱਗੇ ਕਿ ਅਗਰ ਕੋਈ ਹੈ ਵੀ ਆ ਉੱਥੇ ਤਾਂ ਉਹਦੇ ਨਾਲ ਵੀ ਕੀ ਫਰਕ ਪੈਂਦਾ। ਸੋ ਜਦੋਂ ਅਸੀਂ ਮੰਨ ਲਓ ਕੋਈ ਪਲੈਨਟ ਦੇਖਦੇ ਹਾਂ ਜਿਹੜਾ ਜਦੋਂ ਅਸੀਂ ਅਰਥ ਦੀ ਗੱਲ ਕਰਦੇ, ਸਾਨੂੰ ਪਤਾ ਆਲਮੋਸਟ 3.5 ਬਿਲੀਅਨ ਸਾਲ ਪਹਿਲਾਂ ਜਿਹੜੀ ਲਾਈਫ ਸ਼ੁਰੂ ਹੋਈ ਸੀ, ਤੋ ਅਗਰ ਮੰਨ ਲਓ ਕੋਈ ਪਲੈਨਟ ਜਿਹੜਾ ਅੱਜ ਪ੍ਰੈਜੈਂਟ ਆ ਉਹ ਅਰਥ ਦੇ ਜਿਹੜੀ 3.5 ਬਿਲੀਅਨ ਸਾਲ ਉਸ ਸਟੇਜ ਦੇ ਉੱਤੇ ਆ ਨਾ, ਮੰਨ ਲਓ ਉੱਥੇ ਲਾਈਫ ਸ਼ੁਰੂ ਹੋ ਰਹੀ ਆ, ਤੋ ਜੇ ਸਾਨੂੰ ਇਹੋ ਜਿਹਾ ਪਲੈਨਟ ਮਿਲ ਜਾਵੇ ਔਰ ਸਾਨੂੰ ਉੱਥੇ ਜਿਹੜਾ ਪਤਾ ਚੱਲੇ ਕਿ ਲਾਈਫ ਬਣ ਰਹੀ ਆ ਹਨਾ ਅੱਗੇ ਅੱਗੇ, ਤਾਂ ਅਸੀਂ ਉਹਨੂੰ ਅਬਜ਼ਰਵ ਕਰ ਸਕਦੇ ਹਾਂ। ਉਹਦੇ ਨਾਲ ਸਾਨੂੰ ਇੱਕ ਤਾਂ ਆਪਣੀ ਹਿਸਟਰੀ ਦਾ ਪਤਾ ਲੱਗਦਾ ਕਿ ਸਾਡੀ ਅਸੀਂ ਕਿਵੇਂ ਓਰੀਜੀਨੇਟ ਹੋਏ ਹਾਂ, ਕਿਉਂਕਿ ਹੁਣ ਤੱਕ ਜੋ ਅਸੀਂ ਦੇਖਦੇ ਸਾਨੂੰ ਫੋਸਿਲਸ ਮਿਲੇ ਆ ਉਹਨਾਂ ਤੇ ਦੇਖਦੇ ਹਾਂ, ਪਰ ਅਗਰ ਸਾਨੂੰ ਉਹ ਲਾਈਵ ਦੇਖਣ ਨੂੰ ਮਿਲੇ ਤਾਂ ਉਹ ਹੋਰ ਵੀ ਜ਼ਿਆਦਾ ਸਾਨੂੰ ਪੱਕਾ ਹੋ ਸਕਦਾ ਉਹਦਾ ਚੀਜ਼ਾਂ ਕਿ ਜੋ ਅਸੀਂ ਸੋਚਿਆ ਉਹ ਸਹੀ ਆ ਹਨਾ। ਇਸ ਲਈ ਜਿਹੜੇ ਬਾਇਓਲੋਜਿਸਟ ਇੱਥੇ ਰਿਸਰਚ ਕਰਦੇ ਵੀ ਹੈਗੇ ਆ, ਤੋ ਇਸ ਚੀਜ਼ ਤੋਂ ਉਹਦਾ ਅੱਗੇ ਵੀ ਸਾਨੂੰ ਬਹੁਤ ਫਾਇਦਾ ਹੁੰਦਾ ਕਿ ਜਿਵੇਂ ਉਹ ਮੈਡੀਸਿਨ ਦੇ ਵਿੱਚ ਬਹੁਤ ਹੈਲਪ ਕਰਦਾ ਕਿ ਕਿਵੇਂ ਸਾਡੀ ਬੋਡੀ ਅਡੈਪਟ ਹੋਈ ਆ, ਉਹ ਸਾਰੀਆਂ ਚੀਜ਼ਾਂ ਕਿਵੇਂ ਅਸੀਂ ਜਿਹੜਾ ਪਾਣੀ ਵਾਲੇ ਜੀਵਾਂ ਤੋਂ ਅਰਥ ਤੇ ਰਹਿਣ ਗਰਾਊਂਡ ਤੇ ਰਹਿਣ ਆ ਗਿਆ ਤੋ ਕਿੱਦਾਂ ਡਿਵੈਲਪਮੈਂਟ ਹੋਈ ਆ, ਉਹ ਸਾਰੀਆਂ ਚੀਜ਼ਾਂ ਅਲਟੀਮੇਟਲੀ ਸਾਡੀ ਜਿਹੜੀ ਆ ਲਾਈਫ ਨੂੰ ਔਰ ਜਿਹੜੀ ਸਾਡੀ ਅਰਥ ਨੂੰ ਪ੍ਰੋਟੈਕਟ ਕਰਦੀ ਆ।
1: ਰਾਈਟ ਰਾਈਟ, ਬਿਲਕੁਲ ਠੀਕ ਹੈ। ਬੜਾ ਵਧੀਆ ਇੱਕ ਇੰਟਰਸਟਿੰਗ ਟੌਪਿਕ ਹੈ ਜਿਹਦੇ 'ਤੇ ਅੱਜ ਦੇ ਦਿਨ ਆਪਾਂ ਗੱਲ ਕੀਤੀ। ਥੈਂਕ ਯੂ ਸੋ ਮੱਚ ਸੰਦੀਪ ਜੀ ਸਾਰੀ ਜਾਣਕਾਰੀ ਦੇ ਲਈ।
0: ਥੈਂਕ ਯੂ।
1: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ, ਗੱਲ ਏਲੀਅਨਸ ਦੇ ਉੱਤੇ ਤੁਰ ਰਹੀ ਸੀਗੀ ਔਰ ਹੋਪਫੁਲੀ ਕਿ ਤੁਹਾਨੂੰ ਇਹ ਜਾਣਕਾਰੀਆਂ ਪਸੰਦ ਆਈਆਂ ਹੋਣ, ਅਤੇ ਆਪਣੀ ਫੀਡਬੈਕ ਜਿਵੇਂ ਤੁਸੀਂ ਹਰ ਵਾਰ ਭੇਜ ਰਹੇ ਹੈਗੇ ਹੋ ਅੱਜ ਵੀ ਜਾਰੀ ਰੱਖਿਓ, ਇਸ ਐਪੀਸੋਡ ਤੋਂ ਬਾਅਦ ਵੀ ਜਾਰੀ ਰੱਖਿਓ। ਫਿਲਹਾਲ ਸਾਨੂੰ ਦਿਓ ਅੱਜ ਦੇ ਇਸ ਐਪੀਸੋਡ ਦੇ ਵਿੱਚੋਂ ਇਜਾਜ਼ਤ। ਧੰਨਵਾਦ, ਸ਼ੁਕਰੀਆ।

0: ਸੁਰਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਆ ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
4: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
5: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
6: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
0: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਰਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
7: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
8: ਕੀ ਹੋਇਆ
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
8: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
7: ਜਾਂ 90-77-97-33
8: ਜਾਂ ਈਮੇਲ info@vyimmigration.com.au
7: ਯਾਦ ਰੱਖੋ 9077-9733
8: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
7: ਹਰ ਕਦਮ ਤੁਹਾਡੇ ਨਾਲ
9: ਸੋਨਾ ਚਾਹੀਦਾ
10: ਭਰੋਸਾ ਚਾਹੀਦਾ ਹੈ
9: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਵੈਲਰਜ਼ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਵੈਲਰਜ਼ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
11: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
12: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ
11: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
13: ready set go chadston ford dandenong road ਤੇ ਤੁਹਾਨੂੰ ਉਡੀਕ ਰਿਹਾ ਹੈ ford ranger ranger super duty everest ਤੇ ਸਦਾਬਹਾਰ mustang brand new demo ਤੇ quality pre-owned vehicles trade in ਅਤੇ finance options ਵੀ available ਆਓ ਤੇ ਆਪਣੀ ਨਵੀਂ ford ਦਾ test drive ਕਰੋ business fleet ਲਈ ਗੱਲ ਕਰੋ vehicle experts tim forbes ਜਾਂ ਕੋਰੀ ਨਾਲ radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service chadston ford ready set ford
14: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au
15: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੌਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ ਤੁਹਾਡਾ ਕੋਈ ਹੱਲ ਕਰੀਏ
16: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ
7: ਕੀ ਕਹਿ ਰਹੇ ਹੋ
16: ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ
7: ਕੀ ਕਹਿ ਰਹੇ ਹੋ
17: ਗਿੱਪੀ ਗਰੇਵਾਲ ਬਿਨ
10: ਤਿੰਨੋ ਟਿੰਨੋ ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4 ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
17: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ
18: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ
19: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਦੋਸਤੋ, ਇਸ ਟਾਈਮ ਸਾਡੇ ਨਾਲ ਹਰਮਿੰਦਰ ਜੀ ਜੁੜ ਚੁੱਕੇ ਨੇ ਕੈਨੇਡਾ ਤੋਂ, ਟੋਰੋਂਟੋ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਸਾਡੇ ਵਾਤਾਵਰਨ ਬਾਰੇ, ਕਲਾਈਮੇਟ ਬਾਰੇ ਸਾਡੇ ਨਾਲ ਸਾਂਝ ਪਾਉਂਦੇ ਨੇ। ਇਹ ਲੜੀ ਇਸੇ ਤਰ੍ਹਾਂ ਦੇ ਨਾਲ ਹੁਣ ਬਰਕਰਾਰ ਚੱਲ ਰਹੀ ਹੈ ਅਤੇ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰ ਰਹੇ ਹੋਗੇ ਇਸ ਪ੍ਰੋਗਰਾਮ ਦੀ ਫੀਡਬੈਕ ਤੁਸੀਂ ਸਾਡੇ ਤੱਕ ਜ਼ਰੂਰ ਪਹੁੰਚਾਉਂਦੇ ਰਿਹਾ ਕਰੋ। ਪਿਛਲੇ ਹਫ਼ਤੇ ਕਲਾਈਮੇਟ ਚੇਂਜ ਦੇ ਉੱਤੇ ਗੱਲ ਹੋਈ ਸੀ ਕਿ ਕਲਾਈਮੇਟ ਚੇਂਜ ਹੁੰਦਾ ਕੀ ਆ, ਜੇ ਤੁਸੀਂ ਮਿਸ ਕੀਤਾ ਤਾਂ ਪੋਡਕਾਸਟ ਦੇ ਉੱਤੇ ਜਾ ਕੇ ਵੀ ਸੁਣ ਸਕਦੇ ਹੋ ਅਤੇ ਇਹ ਪ੍ਰੋਗਰਾਮ ਤੁਸੀਂ ਰਿਪੀਟ ਦੇ ਉੱਤੇ ਵੀ ਤੁਹਾਨੂੰ ਸੁਣਨ ਨੂੰ ਮਿਲ ਜਾਣਗੇ। ਹੁਣ ਕਲਾਈਮੇਟ ਚੇਂਜ ਹੁੰਦਾ ਕੀ ਆ ਅਤੇ ਇਸ ਹਫ਼ਤੇ ਆਪਾਂ ਇਹਦੇ ਪ੍ਰਭਾਵ, ਇਹਦੇ ਮਾੜੇ ਅੱਗੇ ਕੀ ਨਤੀਜੇ ਨਿਕਲਦੇ ਨੇ ਉਹਦੇ ਉੱਤੇ ਗੱਲਬਾਤ ਕਰਾਂਗੇ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਣ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ, ਤੁਹਾਡੇ ਸੁਣਨ ਵਾਲਿਆਂ ਨੂੰ ਵੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ
0: ਜੀ। ਬਹੁਤ ਸ਼ੁਕਰੀਆ ਭਾਈ ਸਮਾਂ ਦੇਣ ਦੇ ਲਈ। ਅਤੇ ਜਿੱਦਾਂ ਮੈਂ ਗੱਲ ਕਰ ਹੀ ਰਿਹਾ ਸੀ ਸਰੋਤਿਆਂ ਨਾਲ, ਪਿਛਲੀ ਵਾਰ ਆਪਾਂ ਇਹ ਗੱਲ ਕੀਤੀ ਸੀ ਕਿ ਕਲਾਈਮੇਟ ਕੰਟਰੋਲ ਹੈ ਕੀ ਆ, ਬੜੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਸਮਝਾਇਆ ਅਤੇ ਹੁਣ ਫਿਰ ਗੱਲ ਇਹ ਆ ਜਾਂਦੀ ਵੀ ਚਲੋ ਹੋਇਆ ਪਰ ਉਹਦੇ ਫਿਰ ਗਾਂਹ ਨਤੀਜੇ ਕੀ ਆ, ਕੀ ਖਮਿਆਜੇ ਕੀ ਭੁਗਤਣੇ ਪੈਂਦੇ ਸਨ।
1: ਹਾਂਜੀ ਬਿਲਕੁਲ ਬਿਲਕੁਲ, ਜਿਵੇਂ ਆਪਾਂ ਗੱਲ ਕੀਤੀ ਸੀ ਵੀ ਕਿਵੇਂ ਆ, ਕਿਵੇਂ ਕਾਰਬਨ ਡਾਈਆਕਸਾਈਡ ਵੱਧਦੀ ਆ ਤੇ ਟੈਂਪਰੇਚਰ ਵੱਧ ਰਿਹਾ, ਤੇ ਫਿਰ ਉਹ ਤੋਂ ਬਾਅਦ ਸਵਾਲ ਉੱਠਦਾ ਬੰਦੇ ਦੇ ਮਨ ਦੇ ਵਿੱਚ ਵੀ ਫਿਰ ਇਹ ਕਿੰਨਾ ਕੁ ਮਾੜਾ ਵੀ ਜੇ 1.5 ਡਿਗਰੀ ਵੱਧ ਗਿਆ, 2 ਡਿਗਰੀ ਵੱਧ ਗਿਆ, ਜਿਹੜਾ ਏਡਾ ਵੱਡਾ UNO ਤੋਂ ਲੈ ਕੇ ਸਾਰੀਆਂ ਸਰਕਾਰਾਂ ਤੱਕ, ਤੁਹਾਡੇ ਆਸਟ੍ਰੇਲੀਆ ਦੇ ਵਿੱਚ ਇੰਨੀਆਂ ਸਰਕਾਰਾਂ ਇੱਥੇ ਲੱਗੀਆਂ ਹੋਈਆਂ ਨੇ, ਇਹ ਕਿੰਨੀ ਕੁ ਮਾੜੀ ਚੀਜ਼ ਹੈ ਵੀ ਜਿਹੜਾ ਇੰਨਾ ਇਹਦਾ ਫਿਕਰ ਹੈ। ਸੋ ਬਾਈ ਜੀ ਮਾੜੀ ਇੰਨੀ ਹੈ ਕਿ ਮੈਂ ਕਹਾਂਗਾ ਵੀ ਸ਼ਾਇਦ ਸਾਡੀਆਂ ਭਾਸ਼ਾਵਾਂ ਵਿੱਚ ਸ਼ਬਦ ਨਹੀਂ ਇਹਨੂੰ ਬਿਆਨ ਕਰਨ ਲਈ, ਕਿਉਂਕਿ ਜਿਹੜੇ ਸ਼ਬਦ ਹੁੰਦੇ ਨੇ ਸ਼ਬਦਾਂ ਦੇ ਅਰਥ ਹੁੰਦੇ ਨੇ। ਅਸੀਂ ਸੰਕਟ ਕਹਿੰਦੇ ਹਾਂ, ਸੰਕਟ ਜਦੋਂ ਹੜ੍ਹ ਆ ਜੇ ਉਹ ਵੀ ਸੰਕਟ ਹੈ, ਭੂਚਾਲ ਆ ਜੇ ਉਹ ਵੀ ਸੰਕਟ ਹੈ, ਤੇ ਅਸੀਂ ਦੁਰਘਟਨਾ ਕਹਿੰਦੇ ਚਾਹੇ ਉਹ 2 ਮੌਤਾਂ ਹੋ ਜਾਣ ਚਾਹੇ 10 ਹੋ ਜਾਣ। ਸੋ ਜਦੋਂ ਅਸੀਂ ਜਲਵਾਯੂ ਤਬਦੀਲੀ ਦੇ ਜਿਹੜਾ ਸੰਕਟ ਹੈ ਉਹਦਾ ਵਿਨਾਸ਼ ਦੀ ਗੱਲ ਕਰਦੇ ਹਾਂ ਤੇ ਸਾਡੀ ਭਾਸ਼ਾ ਦੇ ਵਿੱਚ ਸ਼ਬਦ ਨਹੀਂ ਓਡੇ ਵੱਡੇ ਨੂੰ ਕਰਨ ਲਈ, ਅਸੀਂ ਸਾਡੀਆਂ ਕਹਾਣੀਆਂ 'ਚ ਸ਼ਬਦ ਆਉਂਦਾ ਹੁੰਦਾ ਇੱਕ ਪਰਲੋ, ਵੀ ਪਰਲੋ ਆਈ ਤੇ ਬੜਾ ਮਲੀਆ ਮੇਟ ਹੋ ਗਿਆ, ਤੇ ਜੇ ਉਹ ਪਰਲੋ ਹੁੰਦੀ ਹੈ ਤਾਂ ਜੇ ਜੋ ਵਿਨਾਸ਼ ਜਲਵਾਯੂ ਤਬਦੀਲੀ ਨਾਲ ਹੋਣਾ ਉਹਦਾ ਨਾਮ ਮਹਾਂਪਰਲੋ ਹੋਏਗਾ। ਤੇ ਉਹਦਾ ਕਾਰਨ ਬੜਾ ਸੌਖਾ ਹੈ ਬਈ, ਦੁਨੀਆਂ ਦੀ ਆਬਾਦੀ ਤਕਰੀਬਨ ਹੁਣ 8 ਬਿਲੀਅਨ ਹੈ, 8 ਕਰੋੜ ਹੈ, ਤੇ ਜੇ ਸਾਡਾ ਗਲੋਬਲ ਵਾਰਮਿੰਗ ਇੱਦਾਂ ਹੀ ਚੱਲਦੀ ਰਹੀ, ਕਲਾਈਮੇਟ ਚੇਂਜ ਇੱਦਾਂ ਹੀ ਖਰਾਬ ਹੁੰਦਾ ਰਿਹਾ ਤਾਂ ਅਗਲੇ 100 ਤੋਂ ਲੈ ਕੇ 200 ਸਾਲਾਂ ਦੇ ਵਿੱਚ 100 ਕਰੋੜ ਤੋਂ ਲੈ ਕੇ 500 ਕਰੋੜ ਮੌਤਾਂ ਹੋ ਸਕਦੀਆਂ। ਇਹਦਾ ਮਤਲਬ ਜਿੱਥੇ 8 ਬੰਦੇ, ਜਿਸ ਘਰ 'ਚ 8 ਪਰਿਵਾਰ ਦੇ ਜੀ ਨੇ ਉਹਨਾਂ ਵਿੱਚੋਂ ਸਿਰਫ 3 ਬਚਣਗੇ। ਸੋ ਤੁਸੀਂ ਇਹਨੂੰ ਅਪਲਾਈ ਕਰ ਲਓ ਤੇ ਸੋ ਇਹ ਆ ਉਹਦੀ ਜਿਹੜੀ ਵਿਸ਼ਾਲ ਪੱਧਰ। ਤੇ ਇਹ ਹੋਏਗਾ ਕਿਵੇਂ, ਜਿਵੇਂ ਹੀਟ ਵੇਵ ਚੱਲ ਰਹੀ ਆ, ਵੇਖੋ ਆਪਣਾ ਆਹ ਜੂਨ ਦਾ ਮਹੀਨਾ ਹੈ ਤੇ ਜੂਨ ਦੇ ਮਹੀਨੇ 'ਚ ਹਾਲੇ ਪੰਜਾਬ ਵਗੈਰਾ ਦੇ ਵਿੱਚ ਮੀਂਹ ਪੈਣੇ ਸ਼ੁਰੂ ਨਹੀਂ ਹੋਏ ਕਿਉਂਕਿ ਜਿਹੜੀ ਮੌਨਸੂਨ ਉਹਨੇ ਆਉਣਾ। ਸੋ ਮਈ ਦਾ ਪੂਰਾ ਮਹੀਨਾ ਜਿਹੜਾ ਭਾਰਤ ਸੀ ਤੇ ਪਾਕਿਸਤਾਨ ਸੀ, ਖਾਸ ਕਰਕੇ ਭਾਰਤ, ਉਹ ਦੁਨੀਆ ਦਾ ਸਭ ਤੋਂ ਵੱਧ ਗਰਮ ਮੁਲਕ ਸੀ। ਇਹ ਕਦੇ ਨਹੀਂ ਹੋਇਆ ਅੱਜ ਤੱਕ। ਗਰਮੀ ਆਪਾਂ ਸੁਣਦੇ ਸੀ ਵੀ ਸਾਊਦੀ ਅਰਬ 'ਚ ਗਰਮੀ ਬਹੁਤ ਪੈਂਦੀ ਆ, ਇਰਾਕ 'ਚ ਗਰਮੀ ਬਹੁਤ ਪੈਂਦੀ ਆ, ਅਸੀਂ ਕਦੇ ਉਹਨਾਂ ਨਾਲੋਂ ਵੱਧ ਗਰਮੀ ਇੱਥੇ ਨਹੀਂ ਸੀ ਪਈ, ਔਰ ਇਹ ਤਕਰੀਬਨ ਪੂਰਾ 1 ਮਹੀਨਾ ਚੱਲੀ। ਤੇ ਉਹਦੇ ਨਾਲ ਇੰਨੀ ਜ਼ਿਆਦਾ ਗਰਮੀ ਪਈ ਵੀ ਜਿਹੜੇ ਸਾਡੇ ਹਿਮਾਲਿਆਸ ਨੇ ਉਹਨਾਂ 'ਚ ਜਿੰਨੇ ਗਲੇਸ਼ੀਅਰਸ ਨੇ, ਗਲੇਸ਼ੀਅਰ ਆਪਾਂ ਉਹਨੂੰ ਕਹਿੰਦੇ ਹਾਂ ਜਿਹੜੀ ਬਰਫ਼ ਜੰਮੀ ਹੋਈ ਆ, ਤੇ ਜਿਹੜੀ ਜੰਮੀ ਹੋਈ ਬਰਫ਼ ਨੂੰ ਲੱਖਾਂ ਸਾਲ ਹੋ ਗਏ, ਉਹ ਲੱਖਾਂ ਸਾਲਾਂ ਤੋਂ ਆ, ਉੱਥੇ ਟੈਂਪਰੇਚਰ ਇੰਨਾ ਠੰਡਾ ਰਹਿੰਦਾ ਵੀ ਗਰਮੀਆਂ ਵਿੱਚ ਵੀ ਉਹ ਬੜੀ ਘੱਟ ਪੰਘਰਦੀ ਆ, ਪਰ ਇਸ ਦੇ ਨਾਲ ਇੰਨੀ ਗਰਮੀ ਪਈ ਵੀ ਸਾਡੇ ਉਹ ਗਲੇਸ਼ੀਅਰ ਜਿਹੜੇ ਪੰਘਰਦੇ ਸੀ ਉਹਨਾਂ ਦੀ ਰਫ਼ਤਾਰ ਇੰਨੀ ਤੇਜ਼ ਹੋ ਗਈ ਵੀ ਭਾਖੜਾ ਡੈਮ ਦੇ ਵਿੱਚ ਜਿਹੜਾ ਪਾਣੀ ਹੈ ਉਹ ਐਵਰੇਜ ਲੈਵਲ ਤੋਂ 35 ਫੁੱਟ ਉੱਚਾ ਹੈ ਤੇ ਪਿਛਲੇ ਸਾਲ ਦੇ ਇਸ ਮਹੀਨੇ ਨਾਲੋਂ 20 ਫੁੱਟ ਉੱਚਾ। ਤੇ ਪਿਛਲੇ ਸਾਲ ਤੁਸੀਂ ਵੇਖ ਲਓ ਜੋ 20 ਫੁੱਟ ਪਹਿਲਾਂ ਹੀ ਉੱਚਾ ਸੀ ਉੱਤੋਂ ਮੁੜ ਕੇ ਮੀਂਹ ਪੈ ਗਿਆ, ਜੋ ਬਰਬਾਦੀ ਹੋਈ ਵੀ ਭਾਖੜਾ ਡੈਮ ਤੋਂ ਪਾਣੀ ਸਾਂਭਿਆ ਨਹੀਂ ਗਿਆ, ਤੇ ਇਸ ਵਾਰੀ ਉਦੋਂ ਪਹਿਲਾਂ ਹੀ 20 ਫੁੱਟ ਹੋਰ ਜ਼ਿਆਦਾ ਉੱਚਾ। ਤੇ ਜੇ ਅਸੀਂ ਅੰਦਾਜ਼ਾ ਲਗਾਉਣਾ ਹੋਵੇ ਵੀ ਭਾਖੜਾ ਡੈਮ ਚੋਂ ਪਾਣੀ ਕਿੰਨਾ ਆ ਜਿਹੜਾ ਉੱਤੋਂ ਗਲੇਸ਼ੀਅਰ ਪੰਘਰ ਕੇ ਆ ਗਿਆ। ਜਿਹੜਾ ਭਾਖੜਾ ਡੈਮ ਦਾ ਕੈਚਮੈਂਟ ਏਰੀਆ ਜੇ ਸਾਰੇ ਦੇ ਵਿੱਚੋਂ ਪਾਣੀ ਜਿਹੜਾ ਆਉਂਦਾ ਪਿੱਛੋਂ ਤੱਕ ਉਹ ਤਕਰੀਬਨ 57,000 ਸਕੁਅਰ ਕਿਲੋਮੀਟਰ ਬਣਦਾ। ਤੇ ਜਿਹੜੀ ਗੋਬਿੰਦ ਸਾਗਰ ਝੀਲ ਹੈ ਭਾਖੜਾ ਡੈਮ ਦੇ ਬਿਲਕੁਲ ਪਿੱਛੇ ਜਿਹੜਾ ਪਾਣੀ ਹੈ ਉਹ ਹੈਗੀ 170 ਸਕੁਅਰ ਕਿਲੋਮੀਟਰ 170। ਤੇ ਜੇ ਅਸੀਂ 170 ਸਕੁਅਰ ਕਿਲੋਮੀਟਰ ਜਿਹੜੀ ਝੀਲ ਹੈ ਉਹਦਾ ਅਸੀਂ ਲੈਵਲ 35 ਫੁੱਟ ਵਧਾਉਣਾ ਹੋਵੇ ਤਾਂ ਸਾਨੂੰ ਉਹਦੇ ਵਿੱਚ 3,00,000 ਕਰੋੜ ਲੀਟਰ ਪਾਣੀ ਪਾਉਣਾ ਪੈਂਦਾ। 3,00,000 ਕਰੋੜ ਇੰਨੀਆਂ ਸਿਫਰਾਂ ਵੀ ਤੁਸੀਂ ਗਿਣਨੀ ਹੁੰਦੀਆਂ। ਸੋ ਇੰਨਾ ਪਾਣੀ ਜ਼ਿਆਦਾ ਸਾਡੇ ਗਲੇਸ਼ੀਅਰ ਤੋਂ ਮਿਲਟ ਹੋ ਕੇ ਆ ਗਿਆ ਤੇ BBMP ਨੇ ਪੰਜਾਬ ਤੇ ਹਰਿਆਣੇ ਨੂੰ ਕਿਹਾ ਵੀ ਤੁਸੀਂ ਪਾਣੀ ਐਕਸਟਰਾ ਲੈ ਲਓ, ਸਾਡੇ ਕੋਲ ਜ਼ਿਆਦਾ ਪਾਣੀ ਹੈ। ਤੇ ਪੰਜਾਬ ਤੇ ਹਰਿਆਣਾ ਲੈ ਨਹੀਂ ਰਹੇ। ਉਹ ਥਾਂ ਜਿੱਥੇ 2 ਮਹੀਨੇ ਪਹਿਲਾਂ ਲੜਾਈ ਹੁੰਦੀ ਸੀ ਵੀ ਪਾਣੀ ਹਰਿਆਣੇ ਨੂੰ ਨਹੀਂ ਦੇਣਾ, ਪਾਣੀ ਸਾਡੇ ਕੋਲ ਸਾਡੇ ਜੋਗਾ ਨਹੀਂ, ਹੁਣ ਉੱਥੇ ਪਾਣੀ ਜਿਹੜਾ ਦੋਨਾਂ ਤੋਂ ਸਾਂਭਿਆ ਨਹੀਂ ਜਾ ਰਿਹਾ। ਸੋ ਇਹ ਸਾਡੀ ਗਲੋਬਲ ਵਾਰਮਿੰਗ, ਬਈ ਜਦੋਂ ਸੋਕਾ ਪੈਣਾ ਸੀ ਉੱਥੇ ਪਾਣੀ ਆ ਜੂਗਾ, ਜਦੋਂ ਸਾਨੂੰ ਪਾਣੀ ਦੀ ਲੋੜ ਪੈਣੀ ਆ ਉਦੋਂ ਸੋਕਾ ਪੈ ਜਾਣਾ। ਸੋ ਇਹਦੀ ਜਿਹੜੀ ਸਕੇਲ ਹੈ ਡਿਸਟਰੈਕਸ਼ਨ ਦੀ ਉਹ ਏਡੀ ਵੱਡੀ ਹੈ ਬਈ ਤੂੰ ਕੋਈ ਵੀ ਚੀਜ਼, ਕਿਉਂਕਿ ਗਲੋਬਲ ਪੂਰੀ ਦੁਨੀਆਂ ਚੱਲਦੀ ਜਿਹੜੀ ਉਹ ਵਾਤਾਵਰਣ ਦੇ ਸਿਰ ਤੇ ਚੱਲਦੇ, ਸਾਨੂੰ ਅਹਿਸਾਸ ਨਹੀਂ ਹੁੰਦਾ। ਸਾਡੀਆਂ ਫਸਲਾਂ ਮੌਸਮਾਂ ਦੇ ਹਿਸਾਬ ਨਾਲ ਉੱਗਦੀਆਂ ਨੇ, ਸਾਡੇ ਫਲ ਸਬਜ਼ੀਆਂ ਮੌਸਮਾਂ ਦੇ ਹਿਸਾਬ ਨਾਲ ਹੁੰਦੇ ਨੇ। ਜਿਹੜੇ ਸੇਬ ਨੇ ਉਹ ਕਸ਼ਮੀਰ ਤੇ ਹਿਮਾਚਲ ਚ ਇਸ ਲਈ ਹੁੰਦੇ ਵੀ ਉੱਥੇ ਗਰਮੀ ਘੱਟ ਪੈਂਦੀ ਹੈ, ਪੰਜਾਬ ਚ ਨਹੀਂ ਹੁੰਦੇ ਕਿਉਂਕਿ ਪੰਜਾਬ ਚ ਗਰਮੀ ਹੈ। ਤੇ ਜੇ ਉਹ ਗਰਮੀ ਸਾਡੀ ਹਿਮਾਚਲ ਤੇ ਫਿਰ ਕਸ਼ਮੀਰ ਤੱਕ ਪਹੁੰਚ ਜਾਏਗੀ ਉੱਥੇ ਸੇਬ ਨਹੀਂ ਹੋਣਗੇ। ਸਾਡੇ ਉਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇੱਕ ਖਾਸ ਤਰ੍ਹਾਂ ਦੀ ਗਰਮੀ ਨਾਲ ਹੁੰਦੀਆਂ, ਜਿਵੇਂ ਸਾਡੀਆਂ ਸਬਜ਼ੀਆਂ ਵਗੈਰਾ ਨੇ। ਪਰ ਜੇ ਸਾਡਾ ਟੈਂਪਰੇਚਰ 10-10 ਡਿਗਰੀ ਵੱਧ ਗਿਆ ਜਿਵੇਂ ਵੱਧ ਰਿਹਾ, ਉਹ ਪੰਜਾਬ ਦੀਆਂ ਫਸਲਾਂ ਨਹੀਂ ਹੋਣਗੀਆਂ। ਤੇ ਜੇ ਸਾਡੇ ਅਨਾਜ ਨਹੀਂ ਹੋਏਗਾ, ਅੰਨ ਨਹੀਂ ਹੋਏਗਾ, ਤੇ ਬੰਦਾ ਕਿਵੇਂ ਜੀਵੇਗਾ? ਤੇ ਜੇ ਸਾਡੇ ਦਰਿਆਵਾਂ 'ਚ ਪਾਣੀ ਨਹੀਂ ਆ ਤਾਂ ਫਿਰ ਉਹ ਅੰਨ ਕਿੱਥੋਂ ਹੋਏਗਾ? ਸੋ ਇੰਨੀਆਂ ਜੁੜੀਆਂ ਹੋਈਆਂ ਨੇ ਗੱਲਾਂ ਵੀ ਸਿਰਫ ਆਪਾਂ ਨੂੰ 1.5 ਡਿਗਰੀ ਟੈਂਪਰੇਚਰ ਤੇ ਮਨੁੱਖੀ ਮਨ ਜਿਹੜਾ ਕਈ ਵਾਰ ਰੁਕ ਜਾਂਦਾ ਵੀ 1.5 ਫੇ ਕੀ ਹੋ ਗਿਆ, 1.5 ਡਿਗਰੀ ਕਾਹਦਾ ਵੱਡਾ ਹੁੰਦਾ? ਪਰ ਉਹਦੇ ਨਾਲ ਜਿਹੜੀਆਂ ਈਵੈਂਟਸ ਟ੍ਰਿਗਰ ਹੋਣੀਆਂ ਉਹ ਏਡੀਆਂ ਭਿਆਨਕ ਨੇ ਵੀ ਤੁਸੀਂ ਇਹ ਕਹਿ ਲਓ ਵੀ ਜਿੱਥੇ ਹੁਣ ਕਣਕ ਹੁੰਦੀ ਆ ਉਹ ਤਾਂ ਕਣਕ ਨਾ ਹੋਵੇ, ਉੱਥੇ ਕੋਈ ਬਾਜਰਾ ਹੋਣ ਲੱਗ ਜੇ, ਜਿੱਥੇ ਸਾਡੇ ਸੇਬ ਹੁੰਦੇ ਸੰਤਰੇ ਹੁੰਦੇ ਆ ਉੱਥੇ ਸੇਬ ਤੇ ਸੰਤਰੇ ਹੋਣੇ ਬੰਦ ਹੋ ਜਾਣ। ਪੰਜਾਬ ਦੇ ਵਿੱਚ ਪਿਛਲੇ ਮਹੀਨੇ ਮੈਨੂੰ ਕੋਈ ਫੋਨ ਕਰ ਰਿਹਾ ਸੀ ਕਿ ਝੋਨੇ ਦੀ ਪਨੀਰੀ ਲੱਗਣ ਤੋਂ ਪਹਿਲਾਂ ਹੀ ਫੜ ਗਈ।
0: ਓ ਇੰਨੀ ਗਰਮੀ,
1: ਇੰਨੀ ਗਰਮੀ ਸੀ।
0: ਸੋ ਈਵਨ ਇਹਨੇ ਇੰਪੈਕਟ ਜਿਹੜੇ ਤੁਸੀਂ ਦੱਸ ਰਹੇ ਹੋ ਇਹਦੇ ਨਾਲ ਈਵਨ ਇਨਸਾਨ ਦੇ ਉੱਤੇ, ਇਨਸਾਨੀ ਸੁਭਾਅ ਦੇ ਉੱਤੇ ਵੀ ਈਵਨ ਮੌਸਮ ਕਾਫੀ ਅਸਰ ਪਾਉਂਦਾ ਵਾ। ਫਿਰ ਜਿਹੜੀ ਸਾਡੀ ਸਿਹਤ ਦੇ ਉੱਤੇ, ਸਾਡੀ ਚਮੜੀ ਦੇ ਉੱਤੇ ਕਿੰਨਾ ਜ਼ਿਆਦਾ ਅਸਰ ਪਾਉਂਦਾ ਵਾ। ਹੁਣ ਆਪਾਂ ਪਹਿਲਾਂ ਦੇ ਮੁਕਾਬਲੇ ਕਿੰਨੀਆਂ ਸਨਸਕਰੀਨਾਂ ਲਾਉਣ ਲੱਗ ਪਏ ਹਾਂ, ਉਨੀ ਸਾਡੇ 'ਚ ਕਪੈਸਿਟੀ ਧੁੱਪ 'ਚ ਜਾਣ ਦੀ ਰਹੀ ਨਹੀਂ ਗੀ। ਉਸੇ ਵਜ੍ਹਾ ਦੇ ਕਰਕੇ ਸਾਨੂੰ ਵਿਟਾਮਿਨ ਡੀ ਦੀ ਘਾਟ, ਸਾਨੂੰ ਕੈਲਸ਼ੀਅਮ ਦੀ ਘਾਟ, ਪਤਾ ਨਹੀਂ ਕਿਹੜੀਆਂ ਕਿਹੜੀਆਂ ਘਾਟਾਂ ਹੁਣ ਰੜਕਣ ਲੱਗ ਪਈਆਂ, ਕਿਉਂਕਿ ਇਹ ਸਾਰਾ ਕੁਛ ਜਿੱਦਾਂ ਜਿੱਦਾਂ ਮੌਸਮ ਦੇ ਵਿੱਚ ਤਬਦੀਲੀ ਆ ਉੱਦਾਂ ਉੱਦਾਂ ਕਹਿਣ ਵਾਲੇ ਤੇ ਵੀ ਕਹਿੰਦੇ ਆ ਕਿ ਜਿਹੜਾ ਇਨਸਾਨ ਇੱਕ ਦੂਸਰੇ ਦੇ ਨਾਲ ਖਿਜਿਆ ਫਿਰਦਾ ਵਾ, ਪਰਿਵਾਰਾਂ ਦੇ ਵਿੱਚ ਪਿਆਰ ਪਹਿਲਾਂ ਵਰਗਾ ਨਹੀਂ ਆ, ਇੱਕ ਦੂਸਰੇ ਨੂੰ ਵੱਢ ਖਾਣ ਪੈਂਦੇ ਆ, ਉਹ ਸਾਰਾ ਕੁਛ ਵੀ ਸ਼ਾਇਦ ਇਸ ਕਰਕੇ ਹੀ ਆ ਕਿਉਂਕਿ ਬਹੁਤੇ ਮੌਸਮ ਦੀ ਤਬਦੀਲੀ ਨੂੰ ਨਹੀਂ ਸਹਾਰ ਪਾ ਰਹੇ, ਮੈਂਟਲ ਹੈਲਥ ਦੇ ਉੱਤੇ ਵੱਡਾ ਅਸਰ ਪੈਂਦਾ।
1: ਬਿਲਕੁਲ ਜੀ, ਬਿਲਕੁਲ, ਸਭ ਗੱਲਾਂ ਜੁੜੀਆਂ ਹੋਈਆਂ ਨੇ ਔਰ ਉਹ ਇੰਨੀਆਂ ਜ਼ਿਆਦਾ ਬਰੀਕੀ ਨਾਲ ਜੁੜੀਆਂ ਕਿ ਅਸੀਂ ਉਹਨਾਂ ਨੂੰ ਬਿਆਨ ਵੀ ਨਹੀਂ ਕਰ ਸਕਦੇ, ਸਾਨੂੰ ਪਤਾ ਵੀ ਨਹੀਂ ਕਿ ਕੀ ਹੋਏਗਾ ਤੇ ਉਹਦਾ ਨਤੀਜਾ ਕੀ ਨਿਕਲੇਗਾ। ਇੱਕ ਛੋਟਾ ਜਿਹਾ ਮੈਂ ਤੁਹਾਨੂੰ ਮਿਸਾਲ ਦਿੰਦਾ ਵੀ ਯੂਰਪ ਦੇ ਵਿੱਚ, ਹਾਲਾਂਕਿ ਯੂਰਪ ਠੰਡਾ ਮੁਲਕ ਹੈ, ਉੱਥੇ ਹਰ ਸਾਲ ਗਰਮੀ ਦੇ ਨਾਲ ਤਕਰੀਬਨ 2 ਲੱਖ ਮੌਤਾਂ ਹੁੰਦੀਆਂ। ਜ਼ਿਆਦਾਤਰ ਮੌਤਾਂ ਹੁੰਦੀਆਂ ਨੇ ਜਿਹੜੇ ਬਜ਼ੁਰਗ ਨੇ, ਬਿਮਾਰ ਨੇ, ਜਾਂ ਬੱਚੇ ਨੇ, ਜਾਂ ਜਿਹਨਾਂ ਨੂੰ ਕੋਈ ਹੋਰ ਸ਼ਿਕਾਇਤ ਹੈ, ਸਾਹ ਦੀ ਸ਼ਿਕਾਇਤ ਹੈ। ਸੋ ਜਿਹੜਾ ਯੂਰਪ ਹੈ ਉਹ ਠੰਡਾ ਮੁਲਕ ਹੈ, ਸਰਕਾਰਾਂ ਉੱਥੇ ਬੜੀਆਂ ਕੰਮ ਕਰਦੀਆਂ ਨੇ, ਹਸਪਤਾਲ ਨੇ, ਐਂਬੂਲੈਂਸ ਆ ਜਾਂਦੀ ਹੈ, ਲੋਕਾਂ ਦੇ ਘਰਾਂ 'ਚ ਪੱਖੇ ਏ ਸੀ ਵਗੈਰਾ ਲੱਗੇ ਹੋਏ ਨੇ, ਉਹਨਾਂ ਦੀ ਸਿਹਤ ਅੱਛੀ ਆ, ਇਹਦੇ ਬਾਵਜੂਦ ਉੱਥੇ 2 ਲੱਖ ਹੁੰਦੇ ਨੇ। ਤੇ ਜਿਹੜਾ ਇੰਡੀਆ ਦੀ ਪਾਪੂਲੇਸ਼ਨ ਤਕਰੀਬਨ ਉਦੋਂ 5 ਗੁਣਾ ਵੱਧ ਹੈ। ਤੇ ਜੇ ਆਪਾਂ ਮਤਲਬ ਇਹੀ ਮੰਨੀਏ ਵੀ ਇੰਡੀਆ 'ਚ ਲੋਕਾਂ ਦਾ ਰਹਿਣ ਸਹਿਣ ਵੀ ਉਸੇ ਪੱਧਰ ਦਾ ਜਿਹੋ ਜਿਹਾ ਯੂਰਪ ਹੈ, ਤੇ ਫਿਰ ਤੁਸੀਂ 5 ਨਾਲ ਗੁਣਾ ਕਰ ਲਓ ਤੇ 1 ਮਿਲੀਅਨ ਹੋ ਗਿਆ, 10 ਲੱਖ ਹੋ ਗਏ। ਪਰ ਇੰਡੀਆ ਯੂਰਪ ਨਹੀਂ, ਇੰਡੀਆ 'ਚ ਗਰੀਬੀ ਬਹੁਤ ਹੈ, ਬਹੁਤ ਸਾਰੇ ਲੋਕ ਨੇ ਜਿਹੜੇ ਕਿ ਗਰਮੀਆਂ ਦੇ ਵਿੱਚ ਵੀ ਬਾਹਰ ਖੇਤਾਂ ਦੇ ਵਿੱਚ ਸੜਕਾਂ ਤੇ ਜਿੱਥੇ ਬਿਲਡਿੰਗਾਂ ਬਣਦੀਆਂ ਉੱਥੇ ਨੰਗੇ ਸਿਰ ਨੰਗੇ ਪੈਰ ਕੰਮ ਕਰਦੇ ਨੇ। ਤੇ ਮੇਰੇ ਅੰਦਾਜ਼ੇ ਮੁਤਾਬਕ ਔਰ ਸਾਡੇ ਕੋਈ ਐਂਬੂਲੈਂਸ ਨਹੀਂ ਆਉਂਦੀ, ਸਾਡੇ ਤੋਂ ਉੱਥੇ ਰਿਕਾਰਡ ਵੀ ਨਹੀਂ ਹੁੰਦਾ ਕਿਹੜਾ ਬੰਦਾ ਕਿੱਥੇ ਮਰ ਗਿਆ, ਖਾਸ ਜਿਹੜੇ ਪਿੰਡਾਂ 'ਚ ਨੇ। ਇਸ ਵੇਲੇ ਇੱਕ ਅੰਦਾਜ਼ੇ ਦੇ ਮੁਤਾਬਕ ਉੱਥੇ ਤਕਰੀਬਨ 50 ਲੱਖ ਬੰਦੇ ਦੀ ਮੌਤ ਹੋ ਰਹੀ ਹੈ, ਗਰਮੀ ਨਾਲ ਸਿੱਧੇ ਜਾਂ ਸਿੱਧੇ ਤੋਂ ਜੁੜੀ ਹੋਈ ਜਿਹੜੀ ਹੈ। ਅੱਜ ਦੀ ਮੈਂ BBC ਦੀ ਖਬਰ ਆ, ਤੁਸੀਂ ਗੂਗਲ ਕਰ ਲੈਣਾ ਬਈ, ਜਦੋਂ ਟੈਂਪਰੇਚਰ ਦਿੱਲੀ 'ਚ 47 ਡਿਗਰੀ ਗਿਆ ਹੋਇਆ, ਇਹ 47 ਡਿਗਰੀ ਟੈਂਪਰੇਚਰ ਹਵਾ ਦਾ ਹੁੰਦਾ ਹੈ ਨਾ, ਹਵਾ 'ਚ ਲਾਈ ਹੁੰਦੀ ਸਕੇਲ ਉਹਨਾਂ ਨੇ 5-6 ਫੀਟ ਉੱਚੀ, ਪਰ ਜਦੋਂ ਉਹਨਾਂ ਨੇ ਟੈਂਪਰੇਚਰ ਧਰਤੀ ਦੇ ਨੇੜੇ ਮੇਜ਼ਰ ਕੀਤਾ, ਸੜਕ ਦੇ ਨੇੜੇ, ਸਰਫੇਸ ਟੈਂਪਰੇਚਰ ਜਿਹਨੂੰ ਕਹਿੰਦੇ ਆ, ਜਿਹਤੇ ਬੰਦਾ ਤੁਰਦਾ, ਜਿਹਦੇ ਤੇ ਜਾਨਵਰ ਬੈਠਦੇ ਨੇ, ਉਹ 67 ਡਿਗਰੀ ਸੀ।
0: ਬੱਲੇ ਬੱਲੇ ਬੱਲੇ,
1: 67 ਡਿਗਰੀ ਤੇ ਕੋਈ ਪੰਛੀ ਜਿਉ ਨਹੀਂ ਸਕਦਾ। ਜੇ ਤੁਹਾਡਾ ਪੈਰ ਲੱਗ ਜੇ, ਤੁਹਾਡਾ ਪੈਰ ਜਲ ਜਾਏਗਾ, ਛਾਲੇ ਹੋ ਜਾਣਗੇ।
0: ਬਿਲਕੁਲ।
1: ਤੇ ਜੇ ਤੁਸੀਂ ਅੰਡਾ ਤੋੜ ਕੇ ਪਾ ਦਿਓ ਤਾਂ ਅੰਡਾ ਉਬਲ ਜੇ, ਉਹਦਾ ਆਮਲੇਟ ਬਣ ਜੇ।
0: ਬਿਲਕੁਲ।
1: ਤੇ ਇਹ ਸਾਡੇ ਸਭ ਤੋਂ ਵੱਡੇ ਸ਼ਹਿਰ ਦੀ ਕਹਾਣੀ ਹੈ, BBC ਦੀ ਕਹਾਣੀ ਹੈ, ਤੁਸੀਂ ਇਹ ਸਟੋਰੀ ਆ ਵੇਖ ਲੈਣਾ। ਦਿੱਲੀ ਜਿੱਥੇ ਕਿ 34 ਮਿਲੀਅਨ ਲੋਕ ਰਹਿੰਦੇ ਨੇ, 34 ਮਿਲੀਅਨ, 340 ਲੱਖ, 3 ਕਰੋੜ।
0: ਸੋ ਆਪਾਂ ਇਹ ਕਹਿ ਦਿੰਦੇ ਹਾਂ ਕਿ ਵੱਡਾ ਸ਼ਹਿਰ ਆ, ਉੱਥੇ ਜ਼ਿਆਦਾ ਪੜ੍ਹੇ ਲਿਖੇ ਲੋਕ, ਅਵੇਅਰ ਲੋਕ ਰਹਿੰਦੇ ਨੇ। ਜਦੋਂ ਆਮ ਆਦਮੀ ਪਾਰਟੀ ਜਿੱਤੇ ਤਾਂ ਉਦੋਂ ਇਹ ਗੱਲਾਂ ਬਾਤਾਂ ਹੋਈਆਂ ਕਿ ਉਹਨਾਂ ਨੂੰ ਅਵੇਅਰਨੈਸ ਜ਼ਿਆਦੀ ਆ, ਉਹਨਾਂ ਲੋਕਾਂ ਨੇ ਨਿਕਲ ਨਿਕਲ ਕੇ ਵੋਟਾਂ ਪਾਈਆਂ ਵਾ ਤਾਂ ਕਰਕੇ। ਸੋ ਜੇਕਰ ਇੰਨੀ ਅਵੇਅਰਨੈਸ ਆ ਤਾਂ ਫਿਰ ਇਸ ਪਾਸੇ ਨੂੰ ਹੁਣ ਤੱਕ ਵਧੇਰੇ ਕਦਮ ਚੁੱਕੇ ਜਾਣੇ ਬੜੇ ਜ਼ਰੂਰੀ ਸੀ।
1: ਦੇਖੋ, ਤੁਸੀਂ ਵੀ ਕੋਈ ਖਬਰ ਸੁਣੀ ਸੀ, ਕਿਉਂਕਿ ਉੱਥੇ ਸਰਕਾਰਾਂ, ਸਾਰੀਆਂ ਸਰਕਾਰਾਂ ਜਾਣ ਬੁੱਝ ਕੇ ਇਹੋ ਜਿਹੀਆਂ ਖਬਰਾਂ ਨੂੰ ਦਬਾਉਂਦੀਆਂ ਨੇ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਲੋਕ ਡਰ ਜਾਣ ਤੇ ਹਾਹਾਕਾਰ ਮੱਚ ਜਾਏ। ਤੁਹਾਨੂੰ ਯਾਦ ਹੋਣਾ, ਇੱਕ ਮੰਤਰੀ ਕਹਿੰਦਾ ਜੀ ਗਰਮੀ 'ਚ ਤੁਹਾਨੂੰ AC ਦੀ ਕੀ ਲੋੜ ਹੈ, ਇੱਕ ਪਿਆਸ ਆਪਣੇ ਕੋਲ ਰੱਖਿਆ ਕਰੋ, ਜੇਬ 'ਚ ਪਾ ਲਿਆ ਕਰੋ ਪਿਆਸ, ਵੀ ਮੈਂ ਤਾਂ ਕਾਰ 'ਚ ਬੈਠ ਕੇ ਵੀ AC ਚਲਾਉਂਦਾ ਨਹੀਂ, ਨਾ ਮੇਰੇ ਘਰ 'ਚ AC ਚੱਲਦਾ, ਮੈਂ ਪਿਆਸ ਆਪਣੀ ਜੇਬ 'ਚ ਰੱਖਦਾ। ਇਹੋ ਇਹ ਹੱਦ ਤੱਕ ਉੱਥੇ ਉਹਦੇ ਜਿਹੜੇ ਲੀਡਰ ਨੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ।
0: ਤੇ ਮੁੱਖ ਮੰਤਰੀ ਵੀ ਉਹ ਹੁਣ ਰੀਸੈਂਟਲੀ ਉਹਦਾ ਬਿਆਨ ਸੀ ਵੀ ਜਿਹੜਾ ਪਾਣੀ ਦੀ ਘਾਟ ਨਹੀਂ ਹੈ ਪਰ ਰਾਹ 'ਚ ਆਉਂਦਿਆਂ ਭਾਫ ਬਣ ਕੇ ਉੱਡ ਜਾਂਦਾ।
1: ਹਾਂ ਬਿਲਕੁਲ, ਪਾਣੀ ਦੀ ਘਾਟ ਨਹੀਂ ਹੈ, ਜਿਹੜਾ ਧਰਤੀ ਦੇ ਥੱਲੇ ਪਾਣੀ ਉਹ ਕਿਵੇਂ ਉੱਡ ਗਿਆ ਬਈ, ਜਿਹੜਾ ਪਾਣੀ ਧਰਤੀ ਦੇ ਥੱਲੇ ਦਾ 70 ਫੁੱਟ ਦੇ ਆ, 300 ਫੁੱਟ ਦੇ ਉੱਤੇ ਡੂੰਘਾ ਪਾਣੀ, ਉਹ ਕਿਵੇਂ ਉੱਡ ਗਿਆ, ਉਹਦੀ ਘਾਟ ਕਿਵੇਂ ਆ ਗਈ ਸਾਡੇ। ਸੋ ਜਿਹੜੀ ਇਹਦੀ ਆਪਾਂ ਗੱਲ ਇਹ ਕਰ ਰਹੇ ਸੀ ਵੀ ਕਿੰਨਾ ਕੁ ਭਿਆਨਕ ਆ,

0: ਛੇ ਸੌ ਸੱਠ ਬਿਲੀਅਨ ਦੇ ਕਰੀਬ ਰਹਿ ਜਾਏਗੀ। ਸੋ ਅਮਰੀਕਾ ਜਿਹੜਾ ਹੈ, ਅਮਰੀਕਾ ਬੜਾ ਵੱਡਾ ਮੁਲਕ ਹੈ, ਜੇ ਟੈਂਪਰੇਚਰ 2 ਡਿਗਰੀ ਤੇ ਪਹੁੰਚ ਜਾਂਦਾ ਹੈ ਤੇ ਨਿਊਯਾਰਕ ਤੋਂ ਲੈ ਕੇ ਕੋਲਰਾਡੋ ਤੱਕ ਦਾ ਜਿਹੜਾ ਉਹਦਾ ਈਸਟਰਨ ਹਾਫ ਹੈ ਉਹ ਗਰਮੀਆਂ ਚ 3 ਮਹੀਨੇ ਇੰਨਾ ਗਰਮ ਹੋਏਗਾ ਵੀ ਬੰਦਾ ਅੰਦਰੋਂ ਬਾਹਰ ਨਿਕਲਿਆ ਤੇ ਉਹਦੀ ਇਮੀਡੀਏਟਲੀ ਮੌਤ ਹੋ ਗਈ। ਤੇ ਜਿਹੜਾ ਪੱਛਮੀ ਹਿੱਸਾ ਆ ਜਿੱਥੇ ਕੈਲੀਫੋਰਨੀਆ ਜਿਹੜਾ ਪਹਿਲੇ ਗਰਮ ਹੈ, ਕੈਲੀਫੋਰਨੀਆ, ਨਿਵਾਡਾ, ਐਰੀਜ਼ੋਨਾ, ਟੈਕਸਾਸ, ਇਹਦੇ ਵਿੱਚ ਜੇ ਟੈਂਪਰੇਚਰ ਇੰਨਾ ਹੋਏਗਾ ਔਰ 6 ਮਹੀਨੇ ਇੰਨਾ ਟੈਂਪਰੇਚਰ ਹੋਏਗਾ ਜੇ ਬੰਦਾ ਬਾਹਰ ਨਿਕਲਿਆ ਉਹਦੇ ਨਾਲ ਹੀ ਮੌਤ ਹੋ ਗਈ। ਸੋ ਅਸੀਂ ਇੱਥੇ ਖੜੇ ਹਾਂ,
1: ਕਾਫੀ ਚਿੰਤਾਜਨਕ ਸਥਿਤੀ ਆ, ਪਰ ਇਹ ਆ ਕਿ ਆਪਾਂ ਇੰਨਾ ਜ਼ਿਆਦਾ ਉਹਨੂੰ ਨਹੀਂ ਲੈਂਦੇ ਸੀਰੀਅਸਲੀ, ਕਿਉਂਕਿ ਸਾਡੇ ਤੱਕ ਉਸ ਤਰੀਕੇ ਦੇ ਨਾਲ ਇਹ ਚੀਜ਼ਾਂ ਪਹੁੰਚਦੀਆਂ ਨਹੀਂ ਆ। ਜ਼ਿਆਦਾਤਰ ਸਾਡੇ ਤੱਕ ਉਹ ਚੀਜ਼ਾਂ ਪਹੁੰਚਦੀਆਂ ਨੇ ਜਿਹੜੀਆਂ ਸਾਨੂੰ ਨਹੀਂ ਜ਼ਰੂਰਤ, ਪਰ ਸਾਨੂੰ ਉਹ ਰਸੀਲੀਆਂ ਲੱਗਦੀਆਂ, ਚਟਪਟੀਆਂ ਲੱਗਦੀਆਂ, ਜਾਂ ਫਿਰ ਇੱਦਾਂ ਦੇ ਵੀ ਦੋਸ਼ ਲੱਗਦੇ ਆ ਕਿ ਇਹ ਚੀਜ਼ਾਂ ਇਸ ਕਰਕੇ ਸਾਡੇ ਤੱਕ ਪਹੁੰਚਾਈਆਂ ਜਾਂਦੀਆਂ ਨੇ ਤਾਂ ਕਿ ਸਾਡਾ ਧਿਆਨ ਇਹਨਾਂ ਇੰਪੋਰਟੈਂਟ ਮੁੱਦਿਆਂ ਵਾਲੇ ਪਾਸੇ ਨਾ ਜਾਵੇ। ਪਰ ਸਵਾਲ ਤਾਂ ਫਿਰ ਇਹ ਵੀ ਪੈਦਾ ਹੁੰਦਾ ਕਿ ਇਸੇ ਦੁਨੀਆਂ ਦੇ ਵਿੱਚ ਉਹਨਾਂ ਨੇ ਵੀ ਰਹਿਣਾ ਜਿਨ੍ਹਾਂ ਨੇ ਕੁਛ ਕਰਨਾ ਵਾ, ਜਿਹੜੇ ਕਰਤਾ ਧਰਤਾ ਨੇ, ਜਿਨ੍ਹਾਂ ਦੇ ਕੀਤਿਆਂ ਕੁਛ ਹੋਣ ਦੇ ਆਸਾਰ ਨੇ, ਵੱਡੀਆਂ ਵੱਡੀਆਂ ਕੰਪਨੀਆਂ ਦੇ ਮਾਲਕ, ਕਾਰਖਾਨਿਆਂ ਦੇ ਮਾਲਕ, ਇਹ ਸਰਕਾਰਾਂ ਚਲਾਉਣ ਵਾਲਾ, ਇਹ ਪ੍ਰਸ਼ਾਸਨ। ਸੋ ਇਹਨਾਂ ਦੇ ਵੀ ਬੱਚੇ ਤਾਂ ਇੱਥੇ ਹੀ ਨੇ। ਜਿੱਦਾਂ ਆਪਾਂ ਇਹ ਕਹਿ ਦਿੰਦੇ ਹਾਂ ਵੀ ਨਸ਼ਾ ਵੇਚਣ ਵਾਲੇ ਦਾ ਬੱਚਾ ਵੀ ਫਿਰ ਇੱਕ ਦਿਨ ਆਦੀ ਹੋ ਜਾਂਦਾ, ਤੇ ਇਹਦੇ ਤੋਂ ਕਿੱਦਾਂ ਬਚਣਗੇ?
0: ਬਿਲਕੁਲ ਜੀ, ਬਿਲਕੁਲ। ਦੇਖੋ ਜੇ ਦੁਨੀਆਂ ਨਸ਼ਟ ਹੋ ਜਾਂਦੀ ਹੈ ਤਾਂ ਸਾਡੀ ਧਨ ਦੌਲਤ ਦਾ ਕੋਈ ਮਤਲਬ ਨਹੀਂ। ਮੇਰੇ ਬੈਂਕ 'ਚ ਮਿਲੀਅਨ ਪਿਆ ਜਾਂ 5 ਮਿਲੀਅਨ ਪਿਆ ਜਾਂ $1 ਪਿਆ, ਉਹਦਾ ਮੇਰੇ ਬੱਚਿਆਂ ਨੂੰ ਕੋਈ ਸੁੱਖ ਨਹੀਂ ਹੋਣਾ ਜੇ ਉਹ ਇਸ ਧਰਤੀ 'ਤੇ ਜਿਉ ਨਹੀਂ ਸਕਣਗੇ, ਜੇ ਉਹਨਾਂ ਦੇ ਕੋਲ ਨੌਕਰੀਆਂ ਨਹੀਂ ਹੈ, ਜੇ ਉਹਨਾਂ ਦਾ ਮੌਸਮ ਇੰਨਾ ਖਰਾਬ ਹੈ, ਉਹਨਾਂ ਦੇ ਘਰ ਨਹੀਂ ਆ, ਘਰ ਇੰਨੇ ਮਹਿੰਗੇ ਆ, ਇੰਸ਼ੋਰੈਂਸ ਇੰਨੀ ਮਹਿੰਗੀ ਆ। ਸੋ ਜਿਹੜਾ ਇਹ ਪਰ ਇਹ ਮਨੁੱਖ ਦੀ ਮਤਲਬ ਇੱਕ ਤਾਂ ਜਿਵੇਂ ਤੁਹਾਡਾ ਰੇਡੀਓ ਪ੍ਰੋਗਰਾਮ ਆ, ਤੁਸੀਂ ਮੈਨੂੰ ਟਾਈਮ ਦਿੰਦੇ ਹੋ, ਆਪਾਂ ਬਚਾ ਰਹੇ ਹਾਂ, ਇਹਦੀ ਬੜੀ ਘਾਟ ਹੈ, ਸਾਨੂੰ ਲੋੜ ਹੈ। ਕਿਉਂਕਿ ਸਰਕਾਰਾਂ ਆਸਟ੍ਰੇਲੀਆ ਦੀ ਸਰਕਾਰ ਕਰਦੀ ਹੈ, ਪਰ ਸਭ ਤੋਂ ਵੱਧ ਜਿੱਥੇ ਸਭ ਤੋਂ ਵੱਧ ਬਰਬਾਦੀ ਹੋਣੀ ਹੈ, ਜਿਹਦਾ ਜਿਸ ਥਾਂ ਨਾਲ ਆਪਣਾ ਸੰਬੰਧ ਹੈ, ਉਹ ਹੈ ਭਾਰਤ ਪਾਕਿਸਤਾਨ, ਤੇ ਗਾਂ ਉਹਦੇ ਵਿੱਚੋਂ ਚੜ੍ਹਦਾ ਤੇ ਲੈਂਦਾ ਪੰਜਾਬ। ਉਹਦੀ ਝਲਕ ਆਪਾਂ ਵੇਖ ਚੁੱਕੇ ਹਾਂ। ਇੱਕ ਤੁਸੀਂ ਗੂਗਲ ਕਰ ਲੈਣਾ, ਦਾਦੂ ਸ਼ਹਿਰ ਹੈ, ਸਿੰਧ ਦੇ ਵਿੱਚ ਪੈਂਦਾ, ਤੇ ਉਹ ਦੇਖੋ ਜੋ ਦਰਿਆ ਦੇ ਕੰਢੇ ਤੇ ਆ, ਸਿੰਧ ਦਰਿਆ ਦੇ ਕੰਢੇ, ਤੇ ਦੂਜੇ ਬੰਨੇ ਪਹਾੜ ਲੱਗਦੇ। ਸੋ ਬੰਦਾ ਸੋਚਦਾ ਵੀ ਏਦੂ ਵਧੀਆ ਥਾਂ ਕਿਹੜੀ ਹੋ ਸਕਦੀ ਹੈ, ਤੁਹਾਡੇ ਸੱਜੇ ਹੱਥ ਦਰਿਆ ਤੇ ਖੱਬੇ ਹੱਥ ਤੁਹਾਡੇ ਪਹਾੜ। ਪਰ ਜਦੋਂ ਉੱਥੇ ਹੜ੍ਹ ਆਉਂਦਾ ਉਹ ਤਾਂ ਵੀ ਡੁੱਬ ਜਾਂਦਾ, ਤੇ ਜਦੋਂ ਗਰਮੀ ਪੈਂਦੀ ਆ ਉਹ ਤਾਂ ਵੀ ਡੁੱਬ ਮਰ ਜਾਂਦਾ। ਔਰ ਉੱਥੇ ਇੰਨਾ ਜ਼ਿਆਦਾ, ਉਹ ਪਿਛਲੇ ਮਹੀਨੇ ਜਦੋਂ ਟੈਂਪਰੇਚਰ ਗਿਆ ਤਾਂ ਦੁਨੀਆਂ ਵਿੱਚ ਸਭ ਤੋਂ ਵੱਧ ਥਾਂ ਗਰਮ ਸੀ ਉਹਨਾਂ ਦੀ, 52.3 ਡਿਗਰੀ। ਤੇ ਉੱਥੇ ਲੋਕਾਂ ਨਾਲ ਇੰਟਰਵਿਊ ਸੀ, ਨਿਊਯਾਰਕ ਟਾਈਮ ਦੀ ਖ਼ਬਰ ਹੈ, ਤੁਸੀਂ ਉਹਨੂੰ ਗੂਗਲ ਕਰ ਲੈਣਾ, ਨਿਊਯਾਰਕ ਟਾਈਮ ਦਾਦੂ ਪਾਕਿਸਤਾਨ। ਲੋਕ ਜਿਹੜੇ ਨੇ ਉਹ ਕਹਿੰਦੇ ਜੀ ਅਸੀਂ ਇੱਥੇ ਹੁਣ ਰਹਿ ਨਹੀਂ ਸਕਦੇ, ਉਹ ਛੱਡ ਕੇ ਜਾ ਰਹੇ ਨੇ, ਆਪਣੀਆਂ ਜ਼ਮੀਨਾਂ ਛੱਡ ਰਹੇ ਨੇ। ਸੋ ਹੁਣ ਪੰਜਾਬ ਦੇ ਵਿੱਚ ਲੋਕ ਕਹਿੰਦੇ ਜੀ ਮੇਰੀ ਖੇਤ ਦੀ ਕੀਮਤ 1 ਕਰੋੜ ਹੋ ਗਈ, 25 ਲੱਖ ਹੋ ਗਈ, ਤੇ ਜੇ ਉੱਥੇ ਫਸਲਾਂ ਮਰਨ ਲੱਗ ਗਈਆਂ ਤੇ ਉਹ ਫਿਰ 1 ਕਰੋੜ ਦੀ ਥੋੜ੍ਹੀ ਕੀਮਤ ਰਹੇਗੀ। ਤੇ ਜੇ ਲੋਕ ਭੁੱਖੇ ਮਰਨਗੇ, ਕਿਸਾਨ ਭੁੱਖੇ ਮਰਨਗੇ, ਤੇ ਗੱਲ ਲੋਕ ਜਿਹਨਾਂ ਨੇ ਖਾਣਾ ਸੀ ਉਹ ਭੁੱਖੇ ਮਰਦੇ ਨੇ, ਤੇ ਇਹਦੇ ਨਾਲ ਉੱਥੇ ਜਿਹੜੀ ਆ ਅਨਾਰਕੀ ਕਹਿੰਦੇ ਨੇ, ਜਿਹਨੂੰ ਸਿਵਲ ਵਾਰ ਕਹਿੰਦੇ ਨੇ, ਕਿਉਂਕਿ ਜਿਹੜਾ ਬੰਦਾ ਭੁੱਖਾ ਮਰਦਾ ਫਿਰ ਸਭ ਕੁਛ ਕਰਦਾ, ਉਹ ਲੁੱਟਮਾਰ ਵੀ ਕਰਦਾ, ਉਹ ਦੰਗਾ ਵੀ ਕਰਦਾ, ਕਿਉਂਕਿ ਆਪਣੇ ਆਪ ਨੂੰ ਬਚਾਉਣ ਲਈ, ਖਾਣ ਲਈ ਕੁਛ ਤਾਂ ਉਹਨੇ ਕੋਸ਼ਿਸ਼ ਕਰਨੀ ਹੈ ਨਾ, ਘਰ ਦੇ ਅੰਦਰ ਬੈਠ ਕੇ ਤਾਂ ਕੋਈ ਨਹੀਂ ਮਰੇਗਾ।
1: ਬਿਲਕੁਲ।
0: ਸੋ ਇਹ ਹਾਂ, ਇਹ ਇੰਨੀ ਭਿਆਨਕ ਹੈ ਬਈ, ਇੰਡੀਆ ਦੇ ਬਹੁਤ ਸਾਰੇ ਹਿੱਸੇ ਨੇ, ਖਾਸ ਕਰਕੇ ਉਹਦੇ ਸੈਂਟਰ ਦੇ ਵਿੱਚ, ਜਿੱਥੇ ਉਹ ਮਨੁੱਖਾਂ ਦੇ ਰਹਿਣ ਯੋਗ ਨਹੀਂ ਹੋਣਗੇ, ਉੱਥੋਂ ਲੱਖਾਂ ਮਨੁੱਖਾਂ ਨੂੰ ਛੱਡ ਕੇ ਜਾਣਾ ਪਏਗਾ ਉਹ ਪਿੰਡ ਸ਼ਹਿਰ, ਤੇ ਤਾਂ ਕਿ ਦੂਜੇ ਪਾਸੇ ਪਹਾੜਾਂ ਦੇ ਨੇੜੇ ਜਾਂ ਕੋਈ ਦਰਿਆਵਾਂ ਦੇ ਨੇੜੇ ਕੋਈ ਥਾਂ ਜਿੱਥੇ ਆਲੇ ਟੈਂਪਰੇਚਰ ਉਹਨਾਂ ਨਹੀਂ ਵਧਿਆ ਉਹ ਉੱਥੇ ਜੀਉ ਸਕਣ। ਸੋ ਜਿਹੜੀ ਨਕਸ਼ਾ ਸਾਡੇ ਮਨ 'ਚ ਦੁਨੀਆਂ ਦਾ ਜਾਂ ਭਾਰਤ ਦਾ ਜਾਂ ਪੰਜਾਬ ਦਾ, ਉਹ ਪੂਰੇ ਦਾ ਪੂਰਾ ਤਹਿਸ ਨਹਿਸ ਹੋ ਜਾਏਗਾ।
1: ਸੋ ਆਪਾਂ ਪਿਛਲੇ ਦਿਨ ਆਪਾਂ ਵੇਖਿਆ ਹੀ ਆ ਪੰਜਾਬ ਦੇ ਵਿੱਚ ਵੀ, ਈਵਨ ਅੰਮ੍ਰਿਤਸਰ ਦੇ ਵਿੱਚ ਕਿੱਦਾਂ ਦੇ ਹਾਲਾਤ ਬਣੇ, ਕਿੰਨੀ ਤੇਜ਼ ਹਨੇਰੀਆਂ ਆਈਆਂ ਨੇ, ਕਿੰਨਾ ਲੋਕਾਂ ਦਾ ਨੁਕਸਾਨ।
0: ਹਾਂ ਦੇਖੋ, ਹਾਂ ਦਰਬਾਰ ਸਾਹਿਬ ਦੇ ਅੰਦਰ ਜਿਹੜੀ ਨੇਰੀ
1: ਦੀ ਆਪਾਂ ਵੀਡੀਓ ਵੇਖੀ, ਮੈਂ ਹੈਰਾਨ ਹੋ ਗਿਆ, ਪਾਣੀ ਖਲੋਤਾ ਪਰਕਰਮਾਂ ਦੇ ਵਿੱਚ। ਸੋ ਇਹ
0: ਮੈਂ ਵੀ ਉਸੇ ਤੇ ਜੰਮਿਆ ਪੜਿਆ, 22 ਸਾਲ ਤੱਕ ਮੈਂ ਉੱਥੇ ਰਿਹਾ, ਇੱਦਾਂ ਦੀ ਹਨੇਰੀ ਚੱਕੜ ਕਦੀ ਨਹੀਂ ਸੀ ਵੇਖਿਆ।
1: ਸੋ ਇਹੋ ਉਹ ਨਤੀਜੇ ਨੇ, ਜਿੱਦਾਂ ਪਿਛਲੇ ਪ੍ਰੋਗਰਾਮ 'ਚ ਵੀ ਤੁਸੀਂ ਦੱਸਿਆ ਹੈ ਕਿ ਮਈ ਦਾ ਜਿਹੜਾ ਮਹੀਨਾ ਇਸ ਵਰੇ ਲੰਘ ਕੇ ਗਿਆ, ਇਹ ਦੂਜਾ ਸਭ ਤੋਂ ਗਰਮ ਮਈ ਦਾ ਮਹੀਨਾ ਰਿਹਾ ਵਾ ਜਦੋਂ ਤੋਂ ਵੀ ਰਿਕਾਰਡ ਰੱਖਣੇ ਸ਼ੁਰੂ ਕੀਤੇ ਗਏ ਨੇ। ਸੋ ਅਜਿਹੇ ਦੇ ਵਿੱਚ ਹੁਣ ਜੇ ਆਪਾਂ ਹੱਲ

0: ਜਿਹੜੇ ਵੀ ਇਸ ਪਾਸੇ ਨੂੰ ਚਿੰਤਾ ਨਹੀਂ ਜਤਾਉਂਦੇ, ਇਸ ਪਾਸੇ ਨੂੰ ਧਿਆਨ ਨਹੀਂ ਦਿੰਦੇ ਜਾਂ ਆਪ ਨਹੀਂ ਦਿੰਦੇ ਜਾਂ ਫਿਰ ਜਿਨ੍ਹਾਂ ਨੇ ਧਿਆਨ ਰੱਖਣਾ ਉਹਨਾਂ ਨੂੰ ਮਜਬੂਰ ਨਹੀਂ ਕਰਦੇ ਇਸ ਪਾਸਿਓਂ, ਅਤੇ ਫਿਰ ਰੱਬ ਹੀ ਰੱਖਾ। ਪਰ ਸੱਚ ਇਹ ਆ ਕਿ ਹਾਲੇ ਤੱਕ ਵੀ ਕਿਸੇ ਦਾ ਕੋਈ ਬਹੁਤਾ ਧਿਆਨ ਨਹੀਂ ਆ। ਵੈਸੇ ਤੁਹਾਡਾ ਕੀ ਐਕਸਪੀਰੀਅੰਸ ਆ, ਤੁਸੀਂ ਜ਼ਿਆਦਾ ਖਿਆਲ ਰੱਖਦੇ ਹੋ ਇਸ ਚੀਜ਼ ਦਾ? ਇੰਨਾ ਸਭ ਕੁਛ ਪਤਾ ਹੋਣ ਦੇ ਬਾਵਜੂਦ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਇੰਡੀਆ ਦੇ ਵਿੱਚ ਜਾਂ ਫਿਰ ਭਾਰਤ ਦੇ ਵਿੱਚ, ਪਾਕਿਸਤਾਨ ਦੇ ਵਿੱਚ ਇਹ ਚੀਜ਼ਾਂ, ਆਪਾਂ ਇਹਨਾਂ ਵਿਕਸਿਤ ਦੇਸ਼ਾਂ ਦੇ ਵਿੱਚ ਵੀ ਵੇਖਦੇ ਹਾਂ, ਆਪਾਂ ਇਹਨਾਂ ਪੱਛਮੀ ਦੇਸ਼ਾਂ ਦੇ ਵਿੱਚ ਵੀ ਆਪਾਂ ਵੇਖਦੇ ਹਾਂ ਕਿ ਇੱਥੇ ਵੀ ਲੋਕਾਂ ਨੂੰ ਕੋਈ ਬਹੁਤਾ ਉਸ ਲੈਵਲ 'ਤੇ ਲੈਣਾ ਦੇਣਾ ਨਹੀਂ ਹੈ। ਇੱਕ ਛੋਟਾ ਜਿਹਾ ਤਬਕਾ ਵਾ ਜਿਹੜਾ ਇਸ ਚੀਜ਼ 'ਤੇ ਆਵਾਜ਼ ਉਠਾਉਂਦਾ।
1: ਬਿਲਕੁਲ ਤੁਹਾਡੀ ਗੱਲ ਠੀਕ ਹੈ। ਇਹਨਾਂ ਮੁਲਕਾਂ ਦੇ ਵਿੱਚ ਵੀ ਜਿਹੜੀ, ਕਿਉਂਕਿ ਇਹ ਕਾਰਬਨ ਡਾਈਆਕਸਾਈਡ ਨਾਲ ਜੁੜਿਆ ਹੋਇਆ ਕ੍ਰਾਈਸਿਸ, ਤੇ ਕਾਰਬਨ ਡਾਈਆਕਸਾਈਡ ਆਉਂਦੀ ਆ ਕੋਲੇ ਵਿੱਚੋਂ ਤੇ ਡੀਜ਼ਲ ਪੈਟਰੋਲ ਤੇ ਗੈਸ ਚਾਲਣ ਚੋਂ, ਤੇ ਜਿਹੜੀਆਂ ਲੌਬੀ ਜਿਹੜੇ ਕਾਰੋਬਾਰ ਬਿਜ਼ਨਸ ਉਹਨਾਂ ਉਹ 'ਚੋਂ ਪੈਸੇ ਕਮਾਉਂਦੇ ਨੇ, ਉਹ ਹਰ ਸਾਲ ਕਰੋੜਾਂ ਰੁਪਈਏ ਖਰਚ ਕਰਦੇ ਨੇ ਲੋਕਾਂ ਦੇ ਮਨਾਂ 'ਚ ਠੰਕੇ ਪੈਦਾ ਕਰਨ ਲਈ, ਬਈ ਇਹ ਗਲਤ ਗੱਲ ਹੈ, ਇਹਦਾ ਕੋਈ ਪਰੂਫ ਨਹੀਂ, ਇਹ ਤਾਂ ਸਾਇੰਟਿਸਟ ਐਵੇਂ ਕਹਿ ਰਹੇ ਨੇ। ਸੋ ਜਿਹੜੀ ਰਿਪੋਰਟ ਯੂਨਾਈਟਿਡ ਨੇਸ਼ਨ ਦੀ ਹੈ, IPCC ਨੂੰ ਰਿਪੋਰਟ ਕਹਿੰਦੇ ਨੇ, ਜਿਹੜੀ ਉਹਨਾਂ ਦੀ ਲਗਾਤਾਰ ਚੱਲ ਰਹੀ ਹੈ ਬਾਈ ਜੀ, ਉਹ ਰਿਪੋਰਟ ਤਿਆਰ ਕਰਨ ਵਾਲੇ 812 ਸਾਇੰਟਿਸਟ ਨੇ, ਉਹ ਕਿਸੇ ਇੱਕ ਸਾਇੰਟਿਸਟ ਦੀ ਨਹੀਂ ਹੈ, 812 ਸਾਇੰਟਿਸਟਾਂ ਦੀ ਸਾਂਝੀ ਰਿਪੋਰਟ ਹੈ। ਤੇ ਉਹ ਜਿਹੜੇ 812 ਸਾਇੰਟਿਸਟ ਨੇ ਉਹ ਤਕਰੀਬਨ ਦੁਨੀਆਂ ਭਰ ਦੇ ਵੱਖ ਵੱਖ ਮੁਲਕਾਂ ਚੋਂ ਨੇ, ਵੱਖ ਵੱਖ ਧਰਮਾਂ ਵਾਲੇ ਨੇ, ਵੱਖ ਵੱਖ ਕਲਚਰ ਵਾਲੇ ਨੇ। ਤੇ ਇਨਫੈਕਟ ਅੱਜ ਤੱਕ ਕਦੇ ਵੀ ਸਾਇੰਸ ਦੇ ਇਤਿਹਾਸ ਦੇ ਵਿੱਚ ਕੋਈ ਵੀ ਸਾਇੰਸ ਦੀ ਰਿਪੋਰਟ ਇੰਨੇ ਜ਼ਿਆਦਾ ਡਾਈਵਰਸ ਗਰੁੱਪ ਨੇ ਤਿਆਰ ਨਹੀਂ ਕੀਤੀ ਜਿੰਨੀ ਉਹ ਹੈ। ਸੋ ਉਹਨੂੰ ਸਾਨੂੰ ਉਹਨੂੰ ਕ੍ਰੈਡਿਟ ਦੇਣਾ ਚਾਹੀਦਾ, ਉਹਨੂੰ ਸਾਨੂੰ ਮੰਨਣਾ ਚਾਹੀਦਾ, ਭਾਵੇਂ ਕਿ ਜਿਹੜਾ ਬਿਗ ਆਇਲ ਇੰਡਸਟਰੀ ਦਾ ਇੰਨਾ ਜ਼ਿਆਦਾ ਡਿਸਇਨਫੋਰਮੇਸ਼ਨ ਕਹਿ ਲਓ ਇਹ ਪ੍ਰੋਪੇਗੰਡਾ ਹੈ, ਕਿ ਮੈਂ ਜਦੋਂ ਪੰਜਾਬ ਦੇ ਪਿੰਡਾਂ ਦੇ ਸ਼ਹਿਰਾਂ 'ਚ ਵੀ ਜਾਂਦਾ ਤੇ ਉਹ ਸਵਾਲ ਉੱਠਣਗੇ ਜੀ, ਇਲੈਕਟ੍ਰਿਕ ਕਾਰ ਦੀ ਬੈਟਰੀ ਤਾਂ ਫਿਰ ਪੋਲਿਊਸ਼ਨ ਕਰੂਗੀ, ਜਿਹੜੇ ਸੋਲਰ ਪੈਨਲ ਨਾਲ ਤਾਂ ਚਿੜੀਆਂ ਮਰ ਰਹੀਆਂ। ਮੈਂ ਕਿਹਾ ਜੀ ਤੁਸੀਂ ਕਿੱਥੇ ਪੜ੍ਹਿਆ? ਅਸੀਂ ਜੀ ਵਟਸਐਪ 'ਤੇ ਪੜ੍ਹਿਆ ਸੀ। ਮਤਲਬ ਸੋਲਰ ਐਨਰਜੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ, ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਲੋਕਾਂ ਦੇ ਵਿੱਚ ਮਨ 'ਚ ਸ਼ੰਕਾ ਪਾਇਆ ਹੋਇਆ ਵੀ ਸੋਲਰ ਪੈਨਲ ਨਾਲ ਚਿੜੀਆਂ ਮਰ ਜਾਂਦੀਆਂ।
0: ਇੰਨੀ ਜ਼ਿਆਦਾ ਆਪਾਂ ਕਹਿ ਲਈਏ ਕਿ ਅਨਪੜ੍ਹਤਾ ਅਸਲ 'ਚ ਇਹ ਹੁੰਦੀ ਹੈ। ਸੋ ਇਹ ਨਹੀਂ ਕਿ ਕਿਸੇ ਨੇ ਕਿਤਾਬਾਂ ਪੜ੍ਹ ਲਈਆਂ ਚਾਰ ਜਾਂ ਨਹੀਂ ਪੜ੍ਹੀਆਂ, ਉਹ ਨਹੀਂ, ਅਨਪੜ੍ਹਤਾ ਉਹ ਆ ਜਿਹੜੀ ਕਿ ਆਪਣੀ ਪੜ੍ਹਤ ਨਾ ਕਰਕੇ ਅਤੇ ਆਪਾਂ ਕਿਸੇ ਦੇ ਐਵੇਂ ਆਖੇ ਵੇਖੇ 'ਚ ਲੱਗ ਕੇ ਅਤੇ ਉਹ ਨਾ ਕਰਨਾ ਜੋ ਸਾਡੇ ਲਈ, ਸਾਡੇ ਵਾਤਾਵਰਣ ਲਈ, ਸਾਡੇ ਪਰਿਵਾਰ ਦੇ ਲਈ ਜ਼ਿਆਦਾ ਬਿਹਤਰ ਹੈ। ਸੋ ਇਹ ਅਜਿਹੇ ਹਾਲਾਤਾਂ ਦੇ ਵਿੱਚ ਆਪਾਂ ਕਹਾਂਗੇ ਕਿ ਰੱਬ ਹੀ ਰੱਖਾ, ਪਰ ਇਹ ਆ ਕਿ ਰੱਬ ਦੇ ਨਾਲ ਨਾਲ ਇਹ ਵੀ ਕਹਿ ਦਿੰਦੇ ਨੇ ਕਿ ਰੱਬ ਬੰਦੇ ਦੇ ਵਿੱਚ ਹੀ ਵੱਸਦਾ, ਅਤੇ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਵੱਸਦਾ ਵਾ ਉਹਨਾਂ ਦੇ ਲਈ ਇੱਕ ਹਲੂਣਾ ਇਹ ਜਾਣਕਾਰੀ, ਇਹ ਇਨਫੋਰਮੇਸ਼ਨ ਕਿ ਤੁਸੀਂ ਜੋ ਜੋ ਵੀ ਕਰ ਸਕਦੇ ਹੋ ਆਪਣੇ ਇਸ ਸੰਸਾਰ ਦੇ ਲਈ, ਇਸ ਦੁਨੀਆਂ ਦੇ ਲਈ, ਅਤੇ ਕਿਹੜੇ ਕਿਹੜੇ ਸਟੈਪ, ਬੇਬੀ ਸਟੈਪ, ਉਹ ਫਿਰ ਦੁਬਾਰਾ ਆਪਾਂ ਅਗਲੇ ਪ੍ਰੋਗਰਾਮਾਂ 'ਚ ਵੀ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। ਭਾਅ ਜੀ ਹੋਰ ਕੋਈ ਜਾਣਕਾਰੀ ਆਪਾਂ ਫਿਲਹਾਲ?
1: ਹਾਂਜੀ ਬਿਲਕੁਲ, ਜਿਵੇਂ ਸਾਡਾ ਇਹਦੇ ਵਿੱਚ ਨਾ ਮੈਂ ਇਕੱਲਾ ਕੁਛ ਕਰ ਸਕਦਾ, ਨਾ ਤੁਸੀਂ ਕਰ ਸਕਦੇ, ਈਵਨ ਸਰਕਾਰ ਵੀ ਕਰ ਨਹੀਂ ਸਕਦੀ। ਸੋ ਇਹਦੇ ਵਿੱਚ ਸਾਡਾ ਫਰਜ਼ ਇਹੀ ਆ, ਜਿਹੜੇ ਸੁਣ ਰਹੇ ਨੇ ਜਿਹਨਾਂ ਨੂੰ ਘੱਟੋ ਘੱਟ ਇਹਦੀ ਸਮਝ ਆਉਂਦੀ ਆ, ਵੀ ਤੁਸੀਂ ਅੱਜ ਕੱਲ੍ਹ ਸਾਰਾ ਕੁਛ ਇੰਟਰਨੈਟ 'ਤੇ ਆ, ਤੁਹਾਨੂੰ ਜੋ ਵੀ ਮੈਂ ਦੱਸਦਾ ਤੁਹਾਨੂੰ ਉਹਨੂੰ ਘੋਟਾ ਲਗਾਉਣ ਦੀ ਲੋੜ ਨਹੀਂ। ਤੁਸੀਂ ਆਪਣੇ ਪਰਿਵਾਰ, ਆਪਣੇ ਦੋਸਤਾਂ, ਆਪਣੇ ਗੁਆਂਢੀਆਂ ਦੇ ਵਿੱਚ ਆਪਣੇ ਲੀਡਰ ਬਣੋ, ਅਤੇ ਤੁਸੀਂ ਇਹ ਜਾਣਕਾਰੀ ਦੇ ਬਾਰੇ ਗੱਲ ਸ਼ੁਰੂ ਕਰੋ ਵੀ ਆਪਾਂ ਕੀ ਕਰਨਾ ਤੇ ਇਹ ਕਿੰਨੀ ਗੰਭੀਰ ਹੈ ਤੇ ਆਪਾਂ ਕੀ ਕਰਨਾ, ਬਸ ਇਹਦੀ ਲੋੜ ਹੈ। ਜਦੋਂ ਅਸੀਂ ਉਹ ਸਾਰੇ ਕਰਾਂਗੇ ਤੇ ਇਹਦਾ ਕਿਤੇ ਨਾ ਕੋਈ ਹੱਲ ਜ਼ਰੂਰ ਨਿਕਲੇਗਾ।
0: ਜੀ ਬਹੁਤ ਧੰਨਵਾਦ ਭਾਈ ਤੁਹਾਡਾ, ਤੁਸੀਂ ਸਮਾਂ ਕੱਢ ਦਿਓ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋ। ਤੰਦਰੁਸਤੀ ਦੇਵੇ ਰੱਬ ਤੁਹਾਨੂੰ, ਚੜ੍ਹਦੀ ਕਲਾ ਚ ਰਹੋ, ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ।
1: ਹਾਂਜੀ ਬਾਈ ਜੀ ਧੰਨਵਾਦ ਤੇ ਸੁਣਨ ਵਾਲਿਆਂ ਦਾ ਵੀ ਬਹੁਤ ਧੰਨਵਾਦ।
0: ਜੀ ਦੋਸਤੋ, ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਇਸ ਸਾਡੀ ਖਾਸ ਗੱਲਬਾਤ ਕ੍ਰਾਈਮ ਐਂਡ ਕੰਟਰੋਲ ਦੇ ਉੱਤੇ। ਹਰਮਿੰਦਰ ਢਿੱਲੋਂ ਜੀ ਦੀ ਆਵਾਜ਼ ਤੁਸੀਂ ਸੁਣ ਰਹੇ ਸੀ, ਕੈਨੇਡਾ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਹਰ ਹਫ਼ਤੇ ਸਾਡੇ ਨਾਲ ਵਡਮੁੱਲੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਉਂਦੇ ਨੇ। ਸੋ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰ ਰਹੇ ਹੋਗੇ ਅਤੇ ਇਹਦੇ ਉੱਤੇ ਥੋੜ੍ਹਾ ਜਿਹਾ ਗੌਰ ਵੀ ਫਰਮਾਇਓ, ਥੋੜ੍ਹਾ ਥੋੜ੍ਹਾ ਜਿਨ੍ਹਾਂ ਜਿਨ੍ਹਾਂ ਵੀ ਕੋਈ ਯੋਗਦਾਨ ਪਾ ਸਕਦਾ, ਕੀ ਪਾ ਸਕਦਾ, ਉਹ ਛੋਟੇ ਛੋਟੇ ਬੇਬੀ ਸਟੈਪ ਆਉਣ ਵਾਲੇ ਪ੍ਰੋਗਰਾਮਾਂ 'ਚ ਵੀ ਤੁਹਾਡੇ ਨਾਲ ਆਪਾਂ ਜ਼ਰੂਰ ਸਾਂਝੇ ਕਰਾਂਗੇ। ਤੁਸੀਂ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਵੀ ਪਿਛਲੇ ਅੰਕਾਂ ਦੇ ਵਿੱਚ ਵੀ ਉਹ ਸਟੈਪ ਜ਼ਰੂਰ ਸੁਣ ਸਕਦੇ ਹੋ, ਵੇਖ ਸਕਦੇ ਹੋ। ਸੋ ਲਗਾਤਾਰ ਇਹ ਦਿੱਤਾ ਜਾ ਰਿਹਾ ਹੋਕਾ ਜਿਹਦੇ ਵਿੱਚ ਕਿ ਤੁਸੀਂ ਵੀ ਕਿਤੇ ਨਾ ਕਿਤੇ ਜ਼ਰੂਰ ਸਰਦੀ ਬਣਦੀ ਸਾਂਝ ਪਾਇਆ ਕਰੋ। ਇਜਾਜ਼ਤ ਲੈਂਦੇ ਤੁਹਾਡੇ ਕੋਲੋਂ, ਹੱਸਦੇ ਖੇਡਦੇ, ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ। ਸੁਣਦੇ ਰਹੋ ਰੇਡੀਓ ਹਾਂਜੀ 1674 ਐਮ।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
3: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

0: Let go. Chadston Ford. Dandenong Road te tuhanu udik reha hai. Ford Ranger. Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aho te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji reha wale nal pao. 10 saal di free service. Chadston Ford. Ready, set, Ford.
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
2: ਰੋਜ਼ ਰੋਜ਼ ਸ਼ਾਪਿੰਗਾ ਹੁੰਦੀਆਂ ਨੇ ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
3: ਸੂਰਜ ਦੇਵਤਾ
2: ਕੀ ਮਤਲਬ
3: ਓ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
2: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 04480640694 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਸ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au

0: ਦਾ ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
1: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433465492
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
3: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ
4: ਕਹਿ ਰਹੇ ਹੋ
3: ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ
5: ਕਹਿ ਰਹੇ ਹੋ
6: ਗਿੱਪੀ ਗਰੇਵਾਲ ਬਿੰਨੂ ਢਿੱਲੋਂ ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4 ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
7: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ
3: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ
8: ਟੈਨਸ਼ਨ ਮੇਰੀ ਟੈਨਸ਼ਨ
9: ਕੀ ਹੋਇਆ
8: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
9: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ ਵੀਵਾ ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
10: ਜਾਂ 90-77-97-33
9: ਜਾਂ ਈਮੇਲ info@vivaimmigration.com.au
10: ਯਾਦ ਰੱਖੋ 9077-9733
9: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
10: ਹਰ ਕਦਮ ਤੁਹਾਡੇ ਨਾਲ
11: ਨਹੀਂ
12: ਵੈਸੇ ਭਾਜੀ ਆਮ ਲੋਕ ਤੇ ਇੱਦਾਂ ਹੀ ਲੜਦੇ ਤੁਹਾਡੇ ਵਾਂਗੂ ਕੌਣ ਲੜਦਾ
13: ਨਹੀਂ ਤੁਸੀਂ ਜ਼ਿਆਦਾ ਚੰਗੇ ਨਹੀਂ ਤੁਸੀਂ ਜ਼ਿਆਦਾ ਚੰਗੇ ਤੁਸੀਂ ਆਪਣਾ ਤਰੀਕਾ ਬਦਲੋ

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ, ਅਤੇ ਅੱਜ ਤਾਂ ਹੋਰ ਵੀ ਜ਼ਰੂਰੀ ਆ। ਅੱਜ ਨਵਾਂ ਵਰ੍ਹਾ ਮਿਲਿਆ ਸਾਨੂੰ, ਅਤੇ ਆਓ ਖਿੜੇ ਮੱਥੇ ਇਹਨੂੰ ਜੀ ਆਇਆਂ ਆਖਦੇ ਹਾਂ। ਕੋਈ ਨਵਾਂ ਪ੍ਰਾਹੁਣਾ ਆਵੇ ਨਾ ਜਾਂ ਫਿਰ ਪੁਰਾਣਾ ਹੀ ਆਇਆ ਹੋਵੇ ਚਿਰਾਂ ਬਾਅਦ, ਕਿਸੇ ਨਵੇਂ ਸ਼ਖਸ ਨੂੰ ਮਿਲੀਏ, ਖੁਸ਼ੀ ਦੇ ਨਾਲ ਮਿਲੀਏ, ਖਿੜੇ ਮੱਥੇ ਮਿਲੀਏ, ਅਤੇ ਉਹ ਬੜਾ ਸੋਹਣਾ ਉਹਦੇ ਨਾਲ ਨਾਤਾ ਬਣ ਜਾਂਦਾ, ਉਹ ਲੰਮਾ ਚੱਲਦਾ, ਫਿਰ ਉਹ ਸਾਥ ਬੜਾ ਲਾਭ ਵੀ ਦੇ ਕੇ ਜਾਂਦਾ। ਅਤੇ ਜੇ ਪਹਿਲੇ ਦਿਨ ਹੀ ਮੱਥੇ 'ਤੇ ਤਿਊੜੀਆਂ ਰੱਖੀਏ, ਉਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਾਤਾ ਖਤਮ ਹੋ ਜਾਂਦਾ। ਇਸ ਕਰਕੇ ਚਿਹਰੇ 'ਤੇ ਖੁਸ਼ੀ ਰੱਖਿਓ। ਬਿਲਕੁਲ ਇਸੇ ਤਰ੍ਹਾਂ ਸਾਰਾ ਦਿਨ ਮੁਸਕਰਾਉਂਦੇ ਰਹੋ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਨੌਜਵਾਨ ਆਪਣੇ ਗੁਰੂ ਦੀ ਭਾਲ ਦੇ ਵਿੱਚ ਚੱਲਿਆ ਗਿਆ। ਮਨ ਦੇ ਵਿੱਚ ਕੁਛ ਸਵਾਲ ਸੀ, ਦੁਨੀਆਦਾਰੀ ਤੋਂ ਮਨ ਟੁੱਟਾ ਸੀ, ਲੱਭਦਾ ਲਭਾਉਂਦਾ ਦੂਰ ਦਰੇਡੇ ਬੜੇ ਔਖੇ ਸੌਖੇ ਰਾਵਾਂ ਨੂੰ ਪਾਰ ਕਰਦਾ, ਜਿਹੜੇ ਗੁਰੂ ਦੀ ਭਾਲ ਦੇ ਵਿੱਚ ਗਿਆ ਸੀ। ਕਿਸੇ ਨੇ ਕਿਹਾ ਇਸ ਪਹਾੜੀ ਤੋਂ ਪਰਲੇ ਪਾਸੇ। ਮਨ ਦੇ ਵਿੱਚ ਤਾਂ ਸੋਚਦਾ ਅੱਗੇ ਬਥੇਰੀਆਂ ਪਹਾੜੀਆਂ ਪਾਰ ਕਰ ਲਈਆਂ, ਬੜਾ ਲੰਮਾ ਰਾਹ ਚੱਲ ਰਿਹਾ, ਪਤਾ ਨਹੀਂ ਅੱਗੇ ਵੀ ਕੁਛ ਹੋਣਾ ਜਾਂ ਨਹੀਂ ਹੋਣਾ। ਪਰ ਫਿਰ ਹਿੰਮਤ ਕਰਕੇ ਪਹਾੜੀ ਚੜ੍ਹੀ ਗਿਆ, ਪਰਲੇ ਪਾਸੇ ਜਾ ਨਹੀਂ ਪਹੁੰਚਿਆ। ਜਾ ਕੇ ਨਮਸਕਾਰ ਕੀਤੀ, ਆਪਣਾ ਮਨੋਰਥ ਦੱਸਿਆ, ਮੈਂ ਜੀ ਤੁਹਾਡੇ ਚਰਨਾਂ 'ਚ ਰਹਿਣਾ ਚਾਹੁੰਦਾ, ਤੁਹਾਡਾ ਚੇਲਾ ਬਣਨਾ ਚਾਹੁੰਦਾ। ਗੁਰੂ ਨੇ ਕਿਹਾ ਘਰ ਬਾਹਰ ਛੱਡ ਕੇ ਕਿਉਂ ਆਇਆ? ਕਹਿਣ ਲੱਗਾ ਜੀ ਜਿਹੜਾ ਵੀ ਸਾਥ ਬਣਦਾ ਉਹ ਟੁੱਟ ਜਾਂਦਾ। ਜੇ ਮੈਂ ਕਿਸੇ ਦੇ ਨਾਲ ਕੋਈ ਗੂੜੀ ਯਾਰੀ ਪਾਉਣਾ, ਉਹ ਯਾਰੀ ਮਤਲਬ ਦੀ ਸਾਬਤ ਹੁੰਦੀ ਹੈ, ਉਹ ਲੋਕ ਮਤਲਬ ਕੱਢਦੇ ਨੇ, ਪਾਸੇ ਹੋ ਜਾਂਦੇ ਨੇ। ਇਸੇ ਤਰ੍ਹਾਂ ਰਿਸ਼ਤੇਦਾਰੀਆਂ, ਮੈਂ ਤੇ ਭੈਣ ਭਰਾਵਾਂ 'ਚੋਂ ਵੀ ਇਹੋ ਵੇਖਿਆ। ਗੱਲ ਕਦੀ ਮੇਰਾ ਮਨ ਹੀ ਚੁੱਕਿਆ ਗਿਆ, ਮੈਂ ਰਹਿਣਾ ਹੀ ਨਹੀਂ ਚਾਹੁੰਦਾ ਘਰ, ਮੈਂ ਇਸ ਦੁਨੀਆਦਾਰੀ ਤੋਂ ਅੱਕ ਕੇ ਤੁਹਾਡੇ ਕੋਲ ਆਇਆ। ਗੁਰੂ ਨੇ ਹੱਸ ਕੇ ਕਿਹਾ ਬੜੀ ਸੋਹਣੀ ਗੱਲ ਹੈ, ਪਰ ਇਸ ਤੋਂ ਪਹਿਲਾਂ ਕੁਛ ਇੱਕ ਸੱਚ ਤੇਰੇ ਜੀ ਜਾਣ ਲੈਣੇ ਬੜੇ ਜ਼ਰੂਰੀ ਨੇ। ਜਿਹੜੀ ਵਜ੍ਹਾ ਕਰਕੇ ਤੇਰਾ ਦਿਲ ਟੁੱਟਾ ਉਸ ਚੀਜ਼ ਦੀ ਵਜ੍ਹਾ ਨਹੀਂ ਜਾਣਨਾ ਚਾਹੇਗਾ? ਅਤੇ ਵਜ੍ਹਾ ਜਾਣਨ ਦੇ ਲਈ ਤੈਨੂੰ ਇੱਕ ਛੋਟੀ ਜਿਹੀ ਕਹਾਣੀ ਦੱਸਦਾ। ਇੱਕ ਵਾਰੀ ਇੱਕ ਵਿਅਕਤੀ ਦੂਰ ਦਰੇਡੇ ਕਿਸੇ ਐਸੇ ਰਾਹ ਦੇ ਵਿੱਚ ਫਸ ਗਿਆ ਜਿੱਥੇ ਉਹ ਸਿਰਫ ਜਿਉਂਦਾ ਸੀ। ਸੋਕਾ ਹੁੰਦੇ ਕਰਕੇ ਉਹਨੂੰ ਪਾਣੀ ਤੱਕ ਨਹੀਂ ਸੀ ਲੱਭ ਰਿਹਾ। ਪਾਣੀ ਦੀ ਭਾਲ ਦੇ ਵਿੱਚ ਕਦੀ ਇੱਧਰ ਭੱਜਦਾ, ਕਦੀ ਉੱਧਰ ਭੱਜਦਾ। ਇੱਕ ਛੋਟੀ ਜਿਹੀ ਪਹਾੜੀ, ਇੱਕ ਦਿਨ ਉਹਦੇ ਨਾਲ ਢੋਲ ਆ ਕੇ ਬੈਠਾ, ਆਪਣੇ ਆਖਰੀ ਸਾਹ ਗਿਣੀ ਜਾਵੇ, ਹਾਲੇ ਮਰਨ ਵਾਲੀ ਕੋਈ ਗੱਲ ਨਹੀਂ ਸੀ, ਪਰ ਉਹਨੂੰ ਲੱਗਦਾ ਸੀ ਕਿ ਜਿੱਦਾਂ ਹੁਣ ਮੈਨੂੰ ਪਾਣੀ ਮਿਲਣਾ ਹੀ ਨਹੀਂ, ਉਮੀਦ ਛੱਡ ਬੈਠਾ ਸੀ। ਅਚਾਨਕ ਉੱਪਰ ਨੂੰ ਧਿਆਨ ਗਿਆ, ਮਨ ਦੇ ਵਿੱਚ ਵਿਚਾਰ ਲਿਆਂਦਾ, ਰੱਬਾ ਜੇ ਤੂੰ ਮੇਰੀ ਜਾਨ ਬਚਾਉਣੀ ਆ, ਮੇਰੇ ਚਾਰ ਸਾਲ ਲਿਖੇ ਨੇ ਤੇ ਮੀਂਹ ਪਾ ਦੇ, ਇੱਦਾਂ ਧਿਆਈ ਮਾਰ ਦੇਣਾ। ਮੀਂਹ ਤਾਂ ਨਹੀਂ ਪਿਆ, ਪਰ ਕੁਛ ਪਲ ਬਾਅਦ ਜਦੋਂ ਉਹਨੇ ਆਪਣਾ ਹੱਥ ਜ਼ਮੀਨ ਦੇ ਉੱਤੇ ਧਰ ਕੇ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਕੀ ਮਹਿਸੂਸ ਕਰਦਾ ਕਿ ਉੱਥੇ ਥੋੜ੍ਹੀ ਜਿਹੀ ਨਮੀ ਹੈਗੀ ਆ, ਪੱਥਰ ਦੇ ਲਾਗੇ ਥੋੜ੍ਹੀ ਜਿਹੀ ਨਮੀ। ਉਹਦੇ ਮਨ ਦੇ ਵਿੱਚ ਜਿੱਦਾਂ ਚਾਅ ਚੜ੍ਹ ਗਿਆ ਹੋਵੇ। ਉੱਥੋਂ ਉਹਨੇ ਹੌਲੀ ਹੌਲੀ ਰੇਤ ਪੁੱਟਣੀ ਸ਼ੁਰੂ ਕੀਤੀ, ਪੁੜਦਿਆਂ ਪੁੜਦਿਆਂ ਥੋੜ੍ਹਾ ਹੇਠਾਂ ਗਿਆ ਤਾਂ ਵਾਕਈ ਉਹਨੂੰ ਪਾਣੀ ਲੱਭ ਗਿਆ। ਉਹ ਜਿਹੜਾ ਥੋੜ੍ਹਾ ਜਿਹਾ ਪਾਣੀ ਲੱਭਾ ਉਹਨੇ ਜਿੱਦਾਂ ਉਹਨੂੰ ਇੱਕ ਨਵੀਂ ਜ਼ਿੰਦਗੀ ਦੇ ਦਿੱਤੀ। ਹੁਣ ਉਹਦਾ ਯਕੀਨ ਬਣ ਚੁੱਕਾ ਸੀ ਕਿ ਮੈਂ ਇਸ ਪਹਾੜੀ ਦੇ ਆਲੇ ਦੁਆਲੇ ਕਿਤੇ ਨਾ ਕਿਤੋਂ ਕੱਢ ਕੇ ਪਾਣੀ ਪੀ ਲੈਣਾ, ਆਪਣੀ ਪਿਆਸ ਬੁਝਾ ਲੈਣੀ। ਇੱਕ ਉਮੀਦ ਦੀ ਕਿਰਨ ਜਾ ਕੇ ਕੁਛ ਦਿਨ ਉਸ ਟੋਏ ਦੇ ਵਿੱਚੋਂ ਪਾਣੀ ਪੀਂਦਾ ਰਿਹਾ, ਪਰ ਉਸ ਤੋਂ ਬਾਅਦ ਪਿਆਸ ਲੱਗੀ ਅਤੇ ਉਸ ਟੋਏ ਨੇ ਪਾਣੀ ਨਹੀਂ ਦਿੱਤਾ। ਪਰ ਉਹਨੂੰ ਪਤਾ ਲੱਗ ਗਿਆ ਸੀ ਕਿ ਪਾਣੀ ਇੱਥੇ ਹੈਗਾ ਜ਼ਰੂਰ ਹੈ। ਕੋਈ ਦੋ ਚਾਰ ਫੁੱਟ ਹਟਵਾਂ ਫਿਰ ਉਹਨੇ ਟੋਇਆ ਪੁੱਟਿਆ, ਉਹਦੇ ਵਿੱਚੋਂ ਪਾਣੀ ਨਿਕਲਿਆ। ਦੋ ਚਾਰ ਦਿਨ ਉਹਦੇ ਵਿੱਚੋਂ ਪਾਣੀ ਪੀਤਾ, ਫਿਰ ਅੱਗੇ ਚੱਲ ਕੇ ਟੋਇਆ ਪੁੱਟ ਲਿਆ। ਹੌਲੀ ਹੌਲੀ ਉਸ ਛੋਟੀ ਜਿਹੀ ਪਹਾੜੀ ਦੇ ਆਲੇ ਦੁਆਲੇ ਉਹਨੇ ਕਈ ਟੋਏ ਪੁੱਟ ਲਏ, ਕਈਆਂ 'ਚੋਂ ਪਾਣੀ ਪੀ ਲਿਆ। ਇੱਕ ਦਿਨ ਉਹ ਦੂਸਰੇ ਕਿਨਾਰੇ ਦੇ ਉੱਤੇ ਪਹੁੰਚ ਗਿਆ। ਉੱਥੇ ਜਾ ਕੇ ਸੋਚਦਾ ਹੁਣ ਤੇ ਇੱਥੋਂ ਅੱਗੇ ਖਤਮ ਕਹਾਣੀ, ਹੁਣ ਤੇ ਫਿਰ ਮੈਨੂੰ ਪਾਣੀ ਨਹੀਂ ਲੱਭਣਾ। ਫਿਰ ਦਿਲ ਛੱਡ ਪੈਂਦਾ। ਬੈਠੇ ਬੈਠੇ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਮੈਂ ਕਿਉਂ ਨਾ ਫਿਰ ਵਾਪਸ ਜਾ ਕੇ ਉਸੇ ਜਗ੍ਹਾ ਦੇ ਉੱਤੇ ਵੇਖਾਂ ਜਿੱਥੋਂ ਮੈਂ ਸ਼ੁਰੂ ਕੀਤਾ ਸੀ। ਅਤੇ ਉਹਦੇ ਮਨ ਦਾ ਫੁਰਨਾ ਸਹੀ ਨਿਕਲਿਆ। ਜਿੱਥੇ ਉਹਨੇ ਪਹਿਲਾਂ ਟੋਆ ਪੁੱਟਿਆ ਸੀ ਅੱਜ ਕੀ ਵੇਖਦਾ ਕਿ ਉੱਥੇ ਫਿਰ ਪਾਣੀ ਭਰ ਆਇਆ। ਇਸੇ ਤਰ੍ਹਾਂ ਦੇ ਨਾਲ ਵਿਰਲਾ ਵਾਂਝਾ, ਕਦੀ ਇਸ ਟੋਏ ਝਾਤੀ ਮਾਰ, ਕਦੀ ਉਸ ਟੋਏ ਝਾਤੀ ਮਾਰ, ਫਿਰ ਕਿਤੇ ਨਾ ਕਿਤੇ ਉਹਨੂੰ ਪਾਣੀ ਲੱਭ ਹੀ ਜਾਂਦਾ, ਆਪਣੀ ਪਿਆਸ ਫਿਰ ਉਹ ਬੁਝਾ ਹੀ ਲੈਂਦਾ। ਖਾਣ ਪੀਣ ਦਾ ਉਹਦਾ ਆਸ ਪਾਸ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੁੱਖਾਂ ਤੋਂ ਸਰ ਜਾਂਦਾ। ਅਤੇ ਹੁਣ ਉਹਦਾ ਬੜਾ ਸੋਹਣਾ ਇਸੇ ਤਰ੍ਹਾਂ ਦੇ ਨਾਲ ਜੀਵਨ ਨਿਰਵਾਹ ਚੱਲ ਰਿਹਾ ਸੀ। ਇੱਕ ਦਿਨ ਅਚਾਨਕ ਪਿੱਛੋਂ ਕੋਈ ਸੱਜਣ ਆਇਆ, ਉਹ ਵੀ ਉਹਦੇ ਵਾਂਗੂ ਭੁੱਲ ਭੁਲੇਖੇ ਕਿਤੇ ਉਸ ਰਾਹ ਆ ਗਿਆ। ਲੱਭਦਾ ਲਭਾਉਂਦਾ ਜਦੋਂ ਉਹਦੇ ਕੋਲ ਆ ਕੇ ਉਹਨੇ ਵੀ ਪਾਣੀ ਪੁੱਛਿਆ, ਪਾਣੀ ਦਾ ਟੋਇਆ ਤਾਂ ਦੱਸ ਦਿੱਤਾ ਪਰ ਨਾਲ ਉਹਨੇ ਸਾਰੇ ਦੁੱਖੜੇ ਵੀ ਸੁਣਾ ਦਿੱਤੇ। ਮੈਨੂੰ ਪਤਾ ਜਿਹੜੇ ਹਾਲਾਤਾਂ ਦੇ ਵਿੱਚ ਮੈਂ ਇੱਥੇ ਦਿਨ ਕੱਟੇ ਨੇ, ਮੈਂ ਜਿੰਨਾ ਔਖਾ ਰਿਹਾ ਵਾਂ ਤੇਰੇ ਕੋਲ ਨਹੀਂ ਰਹਿ ਜਾਣਾ। ਦੂਸਰਾ ਬੰਦਾ ਕੁਛ ਚੜ੍ਹਦੀ ਕਲਾ ਵਾਲਾ ਸੀ, ਕਹਿਣ ਲੱਗਾ ਇਸ ਪਹਾੜੀ ਨੂੰ ਪਾਰ ਕਰਕੇ ਜੇ ਆਪਾਂ ਪਰਲੇ ਪਾਸੇ ਚਲੇ ਜਾਈਏ ਕਿ ਉੱਥੇ ਪਾਣੀ ਮਿਲਣ ਦੀ ਆਸ ਹੈਗੀ। ਵੈਸੇ ਉਹਨੇ ਇੱਦਾਂ ਕਦੀ ਸੋਚਿਆ ਹੀ ਨਹੀਂ ਸੀ ਅਤੇ ਨਾ ਹੀ ਉਹਨੇ ਇਸ ਚੀਜ਼ ਦੇ ਉੱਤੇ ਹਾਮੀ ਭਰੀ। ਉਲਟਾ ਉਹਨੂੰ ਡਰਾਉਣ ਲੱਗਾ, ਇੱਥੇ ਤਾਂ ਕੋਈ ਚਾਰ ਲੱਪ ਪਾਣੀ ਦੇ ਭਰਾ ਲੱਭਦੇ ਨੇ, ਉੱਧਰ ਪਰਲੇ ਪਾਸੇ ਜਾ ਕੇ ਪਤਾ ਨਹੀਂ ਕਿਹੜੀ ਮੌਤ ਮਰਨਾ, ਇੱਥੇ ਟਿਕੇ ਰਹਿੰਦੇ ਹਾਂ, ਇੱਕ ਦੂਸਰੇ ਦਾ ਸਾਥ ਹੈ, ਔਖੇ ਸੌਖੇ ਗੁਜ਼ਾਰਾ ਚੱਲ ਰਿਹਾ, ਕੋਈ ਨਾ ਕੋਈ ਹੱਲ ਹੋ ਜਾਊਗਾ। ਪਰ ਦੂਸਰਾ ਨੌਜਵਾਨ ਜਿੱਦ ਦੇ ਉੱਤੇ ਅੜਿਆ ਰਿਹਾ, ਔਖੇ ਸੌਖੇ ਹੋ ਕੇ ਉਹਨੇ ਆਪ ਵੀ ਪਹਾੜੀ ਪਾਰ ਕੀਤੀ ਅਤੇ ਨਾਲ ਦੂਸਰੇ ਨੂੰ ਵੀ ਕਰਵਾ ਲਈ। ਪਰਲੇ ਪਾਸੇ ਜਾ ਕੇ ਕੀ ਵੇਖਦੇ ਨੇ, ਉੱਧਰ ਪਾਣੀ ਪਾਣੀ ਹੈ, ਇੱਕ ਵਿਸ਼ਾਲ ਸਮੁੰਦਰ ਵਗਦਾ। ਥੋੜ੍ਹੇ ਚਿਰ ਬਾਅਦ ਹੀ ਉਹਨਾਂ ਨੇ ਅਹਿਸਾਸ ਕੀਤਾ ਕਿ ਉਹ ਜਿਹੜਾ ਉਹ ਨਿੱਕੇ ਨਿੱਕੇ ਟੋਇਆਂ ਦੇ ਵਿੱਚੋਂ ਕੋਈ ਲੱਪ ਪਾਣੀ ਨਿਕਲਦਾ ਸੀ, ਕਿਤੇ ਉਹ ਨਿਕਲਦਾ ਸੀ ਕਿਤੇ ਉਹ ਨਹੀਂ ਸੀ ਨਿਕਲਦਾ, ਉਹ ਸਾਰਾ ਸ਼ਾਇਦ ਉਸੇ ਸਮੁੰਦਰ ਦੇ ਪਾਣੀ ਕਰਕੇ ਹੀ। ਉਹ ਪਰਲੇ ਪਾਸਿਓਂ ਥੋੜ੍ਹਾ ਬਹੁਤਾ ਰਿਸ ਕੇ ਜਿੰਨਾ ਇੱਧਰ ਪਹੁੰਚਦਾ ਸੀ ਉਨੇ ਦੇ ਨਾਲ ਹੀ ਉਹਨਾਂ ਨੇ ਆਪਣਾ ਗੁਜ਼ਾਰਾ ਕਰਨਾ ਸੀ। ਪਰ ਉਹਨੇ ਪਹਾੜੀ ਨਹੀਂ ਪਾਰ ਕੀਤੀ, ਹਿੰਮਤ ਨਹੀਂ ਕੀਤੀ, ਇਸ ਕਰਕੇ ਉਹਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਹੋਇਆ ਕਿ ਪਰਲੇ ਪਾਸੇ ਤਾਂ ਮੇਰੀ ਇਹ ਸਾਰੀ ਸਮੱਸਿਆ ਜਾਂਦੀ ਰਹਿਣੀ। ਹੁਣ ਤੂੰ ਦੱਸ, ਤੂੰ ਇਸ ਕਹਾਣੀ 'ਚੋਂ ਕੀ ਸਿੱਖਿਆ? ਨੌਜਵਾਨ ਕਹਿਣ ਲੱਗਾ, ਜੀ ਹਿੰਮਤ ਕਰਨੀ ਚਾਹੀਦੀ ਹੈ। ਜਿਸ ਤਰੀਕੇ ਦੇ ਨਾਲ ਮੈਂ ਪਹਾੜੀ ਪਾਰ ਕਰਕੇ ਆ ਗਿਆ, ਇੱਦਾਂ ਸਾਨੂੰ ਔਖੇ ਰਾਹਾਂ ਤੋਂ ਨਹੀਂ ਭੱਜਣਾ ਚਾਹੀਦਾ। ਗੁਰੂ ਨੇ ਕਿਹਾ, ਹਾਂ ਬਿਲਕੁਲ ਠੀਕ, ਪਰ ਜਿਹੜੇ ਪੱਖ ਰਹਿ ਗਏ ਨੇ ਉਹ ਤੈਨੂੰ ਮੈਂ ਦੱਸ ਦਿੰਦਾ। ਜਿਹੜੇ ਉਹ ਟੋਏ ਨੇ ਨਾ, ਕਦੀ ਕਿਸੇ 'ਚੋਂ ਪਾਣੀ ਨਿਕਲ ਆਇਆ, ਕਦੀ ਕਿਸੇ 'ਚੋਂ ਨਹੀਂ, ਅੱਜ ਨਿਕਲਿਆ ਕੱਲ੍ਹ ਨਹੀਂ, ਅਤੇ ਫਿਰ ਦੁਬਾਰਾ ਤੋਂ ਜਦੋਂ ਘੁੰਮ ਕੇ ਆਇਆ ਤਾਂ ਫਿਰ ਪਾਣੀ ਭਰਿਆ। ਇਹ ਬੇਸਿਕਲੀ ਅਸਲ ਦੇ ਵਿੱਚ ਤੇਰੀਆਂ ਸਾਂਝਾਂ ਨੇ, ਤੇਰੀਆਂ ਸ਼ਕੀਰੀਆਂ ਨੇ, ਤੇਰੇ ਰਿਸ਼ਤੇ ਨਾਤੇ ਨੇ, ਚਾਹੇ ਉਹ ਖੂਨ ਦੇ ਹੋਣ, ਚਾਹੇ ਤੂੰ ਆਪ ਬਣਾਏ ਹੋਣ। ਜਿਹੜੇ ਯਾਰਾਂ ਦੋਸਤਾਂ ਦੇ ਪਰਿਵਾਰ ਦੇ ਬਾਰੇ ਤੂੰ, ਰਿਸ਼ਤੇਦਾਰਾਂ ਦੇ ਬਾਰੇ ਤੂੰ ਗੱਲਾਂ ਕਰਦਾ, ਇਹ ਉਹੀ ਟੋਏ ਨੇ। ਜਿੰਨਾ ਚਿਰ ਕਿਸੇ ਟੋਏ ਦੇ ਵਿੱਚੋਂ ਕੋਈ ਲੱਪ ਪਾਣੀ ਨਿਕਲਦਾ, ਉਹਨਾਂ ਚਿਰ ਆਪਾਂ ਬੜੇ ਸਵਾਦ ਦੇ ਨਾਲ, ਬੜੇ ਰਸ ਦੇ ਨਾਲ ਪੀਂਦੇ ਹਾਂ। ਪਰ ਜਿਸ ਦਿਨ ਉਸ ਟੋਏ ਦੇ ਵਿੱਚੋਂ ਪਾਣੀ ਨਹੀਂ ਨਿਕਲਦਾ, ਯਾਨੀ ਕਿ ਗਰਜਾਂ ਖਤਮ ਹੋ ਜਾਂਦੀਆਂ ਨੇ, ਉਸ ਦਿਨ ਆਪਾਂ ਉਸ ਟੋਏ ਨੂੰ ਕੋਸਦੇ ਹਾਂ, ਮਿੱਟੀ ਪਾ ਕੇ ਗਾਂਹ ਲੰਘ ਜਾਂਦੇ ਹਾਂ। ਰੱਬ ਵੇਖ ਕਿੱਡਾ ਡਾਢਾ, ਉਹ ਇੱਕ ਨਵੇਂ ਟੋਏ ਦੇ ਵਿੱਚੋਂ ਤੁਹਾਨੂੰ ਪਾਣੀ ਦੇ ਦਿੰਦਾ, ਕਿਸੇ ਹੋਰ ਜੀ ਦੇ ਵਿੱਚੋਂ ਉਹ ਦੋਸਤੀ ਦੇ ਦਿੰਦਾ, ਇੱਕ ਆਸ ਦੀ ਕਿਰਨ ਦੇ ਦਿੰਦਾ, ਅਸੀਂ ਉਹਦੇ ਵਿੱਚੋਂ ਪਾਣੀ ਪੀਣਾ ਸ਼ੁਰੂ ਕਰ ਦਿੰਦੇ। ਇਸੇ ਤਰ੍ਹਾਂ ਤੀਸਰਾ, ਚੌਥਾ, ਪਤਾ ਨਹੀਂ ਜ਼ਿੰਦਗੀ ਦੇ ਵਿੱਚ ਹਰ ਰੋਜ਼ ਕਿੰਨੇ ਟੋਏ ਪੁੱਟਦੇ ਹਾਂ ਆਪਾਂ, ਕਿੰਨੀਆਂ ਆਪਾਂ ਸਾਂਝਾਂ ਬਣਾਉਂਦੇ ਹਾਂ, ਉਹਨਾਂ ਸਾਰੀਆਂ ਸਾਂਝਾਂ ਤੋਂ ਆਪਾਂ ਲਾਹਾ ਲੈਂਦੇ ਹਾਂ ਅਤੇ ਫਿਰ ਉਹਦੇ ਵਿੱਚ ਮਿੱਟੀ ਪਾ ਕੇ ਗਾਂਹ ਤੁਰ ਪੈਂਦੇ ਹਾਂ, ਉਹਨੂੰ ਕੋਸਦੇ ਹਾਂ ਕਿ ਇਹਦੇ ਵਿੱਚ ਹੁਣ ਪਾਣੀ ਨਹੀਂ ਰਿਹਾ। ਇਹ ਆਪਾਂ ਭੁੱਲ ਜਾਂਦੇ ਹਾਂ ਕਿ ਇੱਕ ਦਿਨ ਉਸ ਟੋਏ ਨੇ, ਉਸ ਸਾਂਝ ਨੇ ਸਾਡੀ ਪਿਆਸ ਬੁਝਾਈ ਸੀ, ਤਾਂ ਹੀ ਤਾਂ ਸਾਡੀ ਸਾਂਝ ਬਣੀ। ਅਤੇ ਫਿਰ ਜਦੋਂ ਲੋੜ ਪੈਂਦੀ ਆ, ਹੋਰ ਸਾਰੇ ਟੋਏ ਜਾ ਸਾਥ ਛੱਡ ਜਾਂਦੇ ਆ ਅਤੇ ਵਾਪਸ ਫਿਰ ਉਸੇ ਜਗ੍ਹਾ ਤੋਂ, ਉਸੇ ਟੋਏ 'ਚੋਂ ਮਿੱਟੀ ਪੁੱਟਣੀ ਸ਼ੁਰੂ ਕਰ ਦਿੰਦੇ। ਫਿਰ ਭਾਵੇਂ ਕਿੰਨੀਆਂ ਵੀ ਔਖੀਆਂ ਸੌਖੀਆਂ ਸਾਡੀਆਂ ਕੌੜੀਆਂ ਮਿੱਠੀਆਂ ਸਾਂਝਾਂ ਹੋਣ, ਯਾਦਾਂ ਹੋਣ, ਕਿੰਨਾ ਵੀ ਉਹਦੇ ਨਾਲ ਗੁੱਸਾ ਗਿਲਾ ਹੋਵੇ, ਉਹ ਸਾਰਾ ਕੁਛ ਭੁੱਲ ਭੁਲਾ ਕੇ ਅਸੀਂ ਫਿਰ ਮਾਫ਼ੀ ਮੰਗਦੇ ਹਾਂ, ਫਿਰ ਥੱਲੇ ਲੱਗ ਕੇ ਉਸ ਬੰਦੇ ਨਾਲ ਸਾਂਝ ਦੁਬਾਰਾ ਵਧਾ ਲੈਂਦੇ ਹਾਂ। ਬੱਲੇ ਬੱਲੇ ਜਾਈਏ ਰੱਬ ਦੇ ਉਹਨਾਂ ਜੀਆਂ ਦੀ, ਉਹ ਸਾਨੂੰ ਫਿਰ ਗੱਲ ਨਾ ਲਾ ਲੈਂਦੇ, ਕਿਉਂਕਿ ਉਹਨਾਂ ਦੀ ਵੀ ਕੋਈ ਔਕਾਤ ਨਹੀਂ, ਉਹ ਤੁਹਾਡੇ ਨਾਲ ਮਿਲਣ ਜਾਂ ਨਾ ਮਿਲਣ, ਉਹ ਵੀ ਕਿਸੇ ਦੇ ਹੁਕਮ ਦੇ ਵਿੱਚ ਬੱਧੇ ਆ। ਜਿੰਨਾ ਕੁ ਪਾਣੀ ਉਹ 'ਚ ਇਕੱਠਾ ਹੋਇਆ ਹੁੰਦਾ, ਉਹ ਫਿਰ ਇਜਾਜ਼ਤ ਦਿੰਦੇ ਆ ਪੀਣ ਦੀ। ਅਤੇ ਕਮਾਲ ਦੀ ਗੱਲ ਦੱਸਾਂ, ਸਿਰਫ ਤੈਨੂੰ ਟੋਏ ਨਹੀਂ ਲੱਭਦੇ, ਬੜਿਆਂ ਦੇ ਲਈ ਤੂੰ ਵੀ ਇੱਕ ਟੋਇਆ, ਤੇਰੇ ਵਿੱਚੋਂ ਵੀ ਬੜਿਆਂ ਨੇ ਪਾਣੀ ਪੀਤਾ। ਅਤੇ ਦੁਨੀਆਦਾਰੀ ਇਸੇ ਤਰ੍ਹਾਂ ਦੇ ਨਾਲ ਚੱਲਦੀ ਰਹਿੰਦੀ ਹੈ, ਕਦੀ ਕਿਸੇ ਨੇ ਕਿਸੇ 'ਚੋਂ ਪਾਣੀ ਪੀ ਲਿਆ, ਕਿਸੇ ਨੇ ਕਿਸੇ 'ਚੋਂ ਪੀ ਲਿਆ, ਕਿਸੇ ਨੇ ਕਿਸੇ ਦੀ ਪਿਆਸ ਬੁਝਾ ਦਿੱਤੀ, ਕਿਸੇ ਦੇ ਕੰਮ ਆ ਗਿਆ, ਦੂਸਰੇ ਨੇ ਦੂਸਰੇ ਦੀ ਬੁਝਾ ਦਿੱਤੀ। ਪਰ ਟੋਏ ਨੂੰ ਕੋਈ ਪਤਾ ਥੋੜ੍ਹੀ ਹੁੰਦਾ ਉਹਦੇ ਵਿੱਚੋਂ ਕਿਹੜਾ ਕਿੰਨੀ ਪਿਆਸ ਬੁਝਾ ਰਿਹਾ। ਅਤੇ ਫਿਰ ਗੁਰੂ ਜੀ ਇਹਦਾ ਹੱਲ ਕੀ? ਹੱਲ ਉਹੀ ਜਿਹੜਾ ਤੂੰ ਪਹਿਲਾਂ ਦੱਸਦਾ ਸੀ। ਆਪਾਂ ਇਹਨਾਂ ਨਿੱਕੇ ਨਿੱਕੇ ਟੋਇਆਂ ਦੇ ਵੱਲ, ਇਹਨਾਂ ਦੇ ਆਲੇ ਦੁਆਲੇ ਭੱਜੇ ਫਿਰਦੇ, ਜੇ ਪਹਾੜੀ ਪਾਰ ਕਰਕੇ ਕਿਤੇ ਦੂਸਰੇ ਪਾਸੇ ਸਮੁੰਦਰ ਵੱਲ ਚਲੇ ਜਾਈਏ ਨਾ, ਤੇ ਸਾਰੀਆਂ ਕਿਲਤਾਂ ਹੀ ਸਾਡੀਆਂ ਖਤਮ ਹੋ ਜਾਣ। ਨਾ ਪਿਆਸ ਦੀ ਚਿੰਤਾ ਰਹੇ, ਨਾ ਕਿਸੇ ਦੇ ਨਾਲ ਰਿਸ਼ਤਾ ਨਾਤਾ ਟੁੱਟਣ ਦੀ। ਉਹ ਵਿਸ਼ਾਲ ਸਮੁੰਦਰ ਆ ਗੁਰੂ, ਜਿਹਦੇ ਲੜ ਲੱਗ ਕੇ ਤੁਹਾਡੀਆਂ ਸਾਰੀਆਂ ਆਸਾਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ, ਪਰ ਉਹਦੇ ਲਈ ਤੁਹਾਨੂੰ ਪਹਾੜੀ ਪਾਰ ਕਰਨੀ ਪੈਂਦੀ ਹੈ, ਜਿੱਦਾਂ ਤੂੰ ਅੱਜ ਕਰਕੇ ਆਇਆ। ਅਤੇ ਬਾਕੀ ਸਾਰੇ ਵੀ ਕੋਸ਼ਿਸ਼ ਕਰਿਓ ਇਹ ਪਹਾੜੀ ਪਾਰ ਕਰਨ ਦੀ। ਕਦੋਂ ਤੱਕ ਇਹਨਾਂ ਨਿੱਕੇ ਨਿੱਕੇ ਟੋਇਆਂ 'ਚੋਂ ਪਾਣੀ ਪੀਂਦੇ ਰਹਾਂਗੇ? ਕਦੋਂ ਤੱਕ ਤੁਸੀਂ ਆਪ ਟੋਏ ਬਣੇ ਰਹੋਗੇ, ਕਿਸੇ ਦੂਸਰੇ ਟੋਏ 'ਤੇ ਆਸ ਰੱਖੋਗੇ? ਕੋਸ਼ਿਸ਼ ਕਰੀਏ ਗੁਰੂ ਦੇ ਲੜ ਲੱਗਣ ਦੀ। ਅੱਜ ਨਵੇਂ ਵਰ੍ਹੇ ਦੇ ਵਿੱਚ ਆਪਾਂ ਕੁਛ ਨਵਾਂ ਸਿੱਖਦੇ ਹਾਂ, ਕੁਛ ਨਵਾਂ ਧਾਰਦਿਆਂ ਅੱਗੇ ਵੱਧਦੇ ਹਾਂ, ਇੱਕ ਇੱਕ ਕਦਮ ਕਰਕੇ ਇਹ ਪਹਾੜੀ ਚੜ੍ਹਨ ਦੀ ਕੋਸ਼ਿਸ਼ ਕਰੀਏ, ਕਿਉਂਕਿ ਪਰਲੇ ਪਾਸੇ ਸਾਨੂੰ ਕਿਸੇ ਕਿਸਮ ਦੀ ਭੁੱਖ ਦੀ ਪਿਆਸ ਦੀ ਕੋਈ ਚਿੰਤਾ ਨਹੀਂ ਰਹਿਣੀ। ਉੱਥੇ ਕਿਸੇ ਟੋਏ ਨੇ ਮਾਣ ਨਹੀਂ ਕਰਨਾ, ਉੱਥੇ ਨਾ ਤੁਸੀਂ ਟੋਏ ਰਹਿਣਾ ਅਤੇ ਨਾ ਅੱਗੇ ਕੋਈ ਟੋਇਆ, ਉੱਥੇ ਤਾਂ ਵਿਸ਼ਾਲ ਸਮੁੰਦਰ ਹੈ। ਜਦੋਂ ਆਪਾਂ ਗੁਰੂ ਦੇ ਲੜ ਲੱਗ ਜਾਂਦੇ ਹਾਂ, ਉੱਥੋਂ ਜਿੰਨਾ ਮਰਜ਼ੀ ਪੀ ਜਾਓ ਤੁਸੀਂ, ਜਿੰਨੀਆਂ ਮਰਜ਼ੀ ਆਪਣੀਆਂ ਆਸਾਂ ਮੁਰਾਦਾਂ ਪੂਰੀਆਂ ਕਰੀ ਜਾਓ, ਉਹ ਪਾਣੀ ਕਿਤੇ ਮੁੱਕਣਾ, ਅਤੇ ਹਰ ਰੋਜ਼ ਨਵਾਂ ਟੋਆ ਪੁੱਟਣ ਦੀ ਵੀ ਲੋੜ ਨਹੀਂ। ਸੋ ਫਿਰ ਨਵੇਂ ਵਰ੍ਹੇ ਦੇ ਵਿੱਚ ਕੁਛ ਇੱਕ ਆਪਾਂ ਰੈਜ਼ੋਲਿਊਸ਼ਨ ਲੈ ਕੇ ਚੱਲਦੇ ਹੁੰਦੇ ਹਾਂ, ਅਤੇ ਆਪਾਂ ਇਹ ਵੀ ਸ਼ਾਮਿਲ ਕਰ ਲਈਏ कि आपां एक एक कदम अपने गुरु वाल वधन की कोशिश करांगे। आस करते हैं कि अज की कहानी तुसी पसंद की होएगी। धन्यवाद।
1: इस नवे साल की मेरी कोशिश है कि मैं अपने अंदर एक पॉजिटिव चेंज लेके आवां। कुछ दिन लिए आनंदपुर साहब जा रहा हूँ। गुरु चढ़ दी गला करें, ख्याल रखियो।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 16 ਮਈ 2026 ਸ਼ਨੀਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਦਾ ਇਹ ਖਾਸ ਬੁਲੇਟਿਨ ਲੈ ਕੇ ਆਏ ਹਾਂ। ਔਰ ਅੱਜ ਦੇ ਦਿਨ ਦੀਆਂ ਅਸਲ ਦੇ ਵਿੱਚ ਇਸ ਵੀਕਐਂਡ ਦੇ ਦਰਮਿਆਨ ਕੀ ਕੁਝ ਹੋ ਵਾਪਰੇਗਾ ਉਹਦੇ ਨਾਲ ਜੁੜੀਆਂ ਕੁਝ ਅਪਡੇਟਸ ਨੇ। ਇਸ ਤੋਂ ਇਲਾਵਾ ਲੰਘੀ ਰਾਤ ਦੀਆਂ ਕੁਝ ਅਪਡੇਟਸ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲਦੇ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹੋਏ, ਜਿੱਥੇ ਅਮਰੀਕਾ ਅਤੇ ਚਾਈਨਾ ਦੇ ਰਾਸ਼ਟਰਪਤੀ ਦੀ ਆਪਸ ਦੇ ਵਿੱਚ ਮੁਲਾਕਾਤ ਹੋਣੀ, ਬੜੀ ਦੋ ਦਿਨਾਂ ਦੌਰਾ ਸੀ ਡੋਨਾਲਡ ਟਰੰਪ ਦਾ ਚੀਨ ਦੇ ਰਾਜਧਾਨੀ ਸ਼ਹਿਰ ਬੀਜਿੰਗ ਦੇ ਵਿੱਚ। ਉੱਥੋਂ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਨਾਲ ਦੋ ਦਿਨ ਤੱਕ ਇਹ ਗੱਲਬਾਤ ਕਰਨ ਤੋਂ ਬਾਅਦ ਟਰੰਪ ਵਾਪਸ ਵਾਸ਼ਿੰਗਟਨ ਪਰਤ ਗਏ ਅਤੇ ਇਸ ਯਾਤਰਾ ਨੂੰ ਉਹਨਾਂ ਨੇ ਕਦੇ ਵੀ ਨਾ ਭੁਲਾਉਣ ਵਾਲੀ ਇੱਕ ਯਾਤਰਾ ਦੱਸਿਆ, ਇਸ ਨੂੰ ਇੱਕ ਇਤਿਹਾਸਕ ਅਤੇ ਮੀਲ ਪੱਥਰ ਕਰਾਰ ਦਿੱਤਾ। ਸਿਖਰ ਵਾਰਤਾ ਦੇ ਆਖਰੀ ਦਿਨ ਕੀ ਕੁਝ ਹੋਇਆ ਉਹ ਤੁਹਾਨੂੰ ਦੱਸਦੇ ਚੱਲੀਏ ਕਿ ਇੱਕ ਸਾਂਝੀ ਪ੍ਰੈਸ ਕਾਨਫਰੰਸ 'ਚ ਪਤਾ ਚੱਲਿਆ ਕਿ ਦੋਵੇਂ ਨੇਤਾਵਾਂ ਨੇ ਆਪਣੀ ਦਵੱਲੀ ਗੱਲਬਾਤ ਦੇ ਦਰਮਿਆਨ ਵਪਾਰ ਅਤੇ ਹੋਰਨਾਂ ਮੁੱਦਿਆਂ ਤੋਂ ਇਲਾਵਾ ਈਰਾਨ ਦੇ ਉੱਤੇ ਵੀ ਚਰਚਾ ਕੀਤੀ ਹੈ। ਹਾਲਾਂਕਿ ਗੱਲਬਾਤ ਦੇ ਅਸਲ ਮੁੱਦਿਆਂ ਨੂੰ ਲੈ ਕੇ ਔਰ ਵਿਸਤਾਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਖਾਸ ਤੌਰ 'ਤੇ ਤਾਈਵਾਨ ਵਰਗੇ ਵਿਵਾਦਿਤ ਮੁੱਦਿਆਂ ਦੇ ਉੱਤੇ। ਵਪਾਰ ਜਾਂ ਕਿਸੇ ਵੱਡੇ ਸਮਝੌਤੇ ਨੂੰ ਲੈ ਕੇ ਵੀ ਕੋਈ ਐਲਾਨ ਨਹੀਂ ਹੋਇਆ। ਆਮ ਤੌਰ ਦੇ ਉੱਤੇ ਜਦੋਂ ਦੋ ਵੱਡੇ ਨੇਤਾ ਮਿਲਦੇ ਨੇ ਤਾਂ ਆਪਸੀ ਦੇਸ਼ਾਂ ਦੇ ਹੋਏ ਵੱਡੇ ਸਮਝੌਤਿਆਂ ਦਾ ਐਲਾਨ ਵੀ ਕਰਦੇ ਚੱਲਦੇ ਨੇ, ਪਰ ਇਸ ਦਰਮਿਆਨ ਕੋਈ ਵੱਡਾ ਐਲਾਨ ਸਾਹਮਣੇ ਨਹੀਂ ਆਇਆ। ਸਮਿਟ ਦੇ ਦਰਮਿਆਨ ਜਿਹੜਾ ਫੋਕਸ ਨਿਊਜ਼ ਹੈ ਉਸਦੇ ਇੱਕ ਇੰਟਰਵਿਊ ਦੇ ਵਿੱਚ ਟਰੰਪ ਨੇ ਇਹ ਵੀ ਕਿਹਾ ਸੀ ਕਿ ਚੀਨ ਨੇ ਅਮਰੀਕਾ ਤੋਂ ਤੇਲ ਖਰੀਦਣ ਅਤੇ 200 ਬੋਇੰਗ ਜਹਾਜ਼ ਖਰੀਦਣ ਦਾ ਵਾਅਦਾ ਕੀਤਾ। ਹਾਲਾਂਕਿ ਚੀਨ ਨੇ ਹਾਲੇ ਤੱਕ ਕਦੇ ਕੋਈ ਟਿੱਪਣੀ ਨਹੀਂ ਕੀਤੀ ਹੈ। ਬਹੁਤੀ ਵਾਰ ਟਰੰਪ ਦੇ ਦਾਅਵਿਆਂ ਦੇ ਉੱਤੇ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਹੈ। ਉਧਰ ਜ਼ੀ ਜਿਨਪਿੰਗ ਨੇ ਟਰੰਪ ਨੂੰ ਜੋਂਗਨਹਾਈ ਦੇ ਕੈਂਪਸ ਦਾ ਦੌਰਾ ਵੀ ਕਰਾਇਆ, ਜਿੱਥੇ ਚੀਨ ਦੇ ਸਿਖਰਲੇ ਅਧਿਕਾਰੀ ਰਹਿੰਦੇ ਨੇ, ਕੰਮ ਕਰਦੇ ਨੇ। ਆਮ ਤੌਰ ਦੇ ਉੱਤੇ ਮੰਨਿਆ ਜਾਂਦਾ ਹੈ ਕਿ ਇਹ ਚੀਨ ਦਾ ਬੇਹੱਦ ਗੁਪਤ ਟਿਕਾਣਾ, ਇੱਥੇ ਕਦੇ ਵੀ ਕਿਸੇ ਸਟੇਟਸਮੈਨ ਨੂੰ ਨਹੀਂ ਲਿਜਾਇਆ ਜਾਂਦਾ ਉੱਥੇ। ਇਸ ਤੋਂ ਇਲਾਵਾ ਦੂਜੀਆਂ ਕੌਮਾਂਤਰੀ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਅਗਲੀ ਖਬਰ ਜਿਹੜੀ ਉਹ ਪਾਕਿਸਤਾਨ ਦੇ ਨਾਲ ਜੁੜੀ ਹੋਈ, ਜਿੱਥੇ ਕੌਮਾਂਤਰੀ ਮੁਦਰਾ ਭੰਡਾਰ ਯਾਨੀ IMF ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਆਰਥਿਕ ਵਿਕਾਸ ਨੂੰ ਮਜ਼ਬੂਤ ਕਰਨ ਦੇ ਲਈ ਬਹੁਤ ਸਾਰੀਆਂ ਆਰਥਿਕ ਰਣਨੀਤੀਆਂ ਦੀ ਲੋੜ ਹੈ, ਪਰ ਮੱਧ ਪੂਰਬ ਦੇ ਵਿੱਚ ਜੰਗ ਨੇ ਪਾਕਿਸਤਾਨ ਦੇ ਵਿੱਚ ਆਰਥਿਕ ਅਸਥਿਰਤਾ ਪੈਦਾ ਕਰ ਦਿੱਤੀ ਹੈ। IMF ਨੇ ਪਾਕਿਸਤਾਨ ਦੀ ਇੱਕ ਸਮੀਖਿਆ ਰਿਪੋਰਟ ਜਾਰੀ ਕੀਤੀ ਹੈ, ਜਿਸ ਦੇ ਵਿੱਚ ਵਿਤਵਰੇ 2026 ਦੇ ਪਹਿਲੇ 6 ਮਹੀਨਿਆਂ ਦੇ ਦੌਰਾਨ ਪਾਕਿਸਤਾਨ ਦੀ ਆਰਥਿਕ ਵਿਕਾਸ ਦਰ ਅਤੇ ਵਿਦੇਸ਼ੀ ਮੁਦਰਾ ਭੰਡਾਰ ਦੇ ਵਿੱਚ ਵਾਧਾ ਹੋਇਆ ਦੱਸਿਆ ਗਿਆ। ਮਹਿੰਗਾਈ ਕੰਟਰੋਲ 'ਚ ਰਹੀ ਹੈ, ਚਾਲੂ ਖਾਤਾ ਕੁੱਲ ਮਿਲਾ ਕੇ ਸੰਤੁਲਿਤ ਰਿਹਾ। IMF ਦੀ ਸਮੀਖਿਆ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਮੱਧ ਪੂਰਬ ਦੇ ਵਿੱਚ ਜੰਗ ਦੇ ਪ੍ਰਭਾਵ ਪਾਕਿਸਤਾਨ ਦੇ ਆਰਥਿਕ ਦ੍ਰਿਸ਼ਟੀਕੋਣ ਤੋਂ ਕਾਫ਼ੀ ਜ਼ਿਆਦਾ ਮਾੜੇ ਰਹੇ ਨੇ। IMF ਦਾ ਮੰਨਣਾ ਹੈ ਕਿ ਈਰਾਨ ਅਮਰੀਕਾ ਜੰਗ ਨੇ ਪਾਕਿਸਤਾਨ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਹੋਰ ਮਹਿੰਗਾਈ ਵਧਾ ਦੇਣੀ ਹੈ, ਕਿਉਂਕਿ ਪਾਕਿਸਤਾਨ ਵੀ ਜ਼ਿਆਦਾਤਰ ਆਪਣਾ ਫਿਊਲ ਜਿਹੜਾ ਉਹ ਇੰਪੋਰਟ ਕਰਵਾਉਂਦਾ ਹੈ। 81% ਤਾਂ ਖਾੜੀ ਦੇਸ਼ਾਂ ਤੋਂ ਆਉਂਦਾ, ਜਦਕਿ ਰਿਮਿਟੈਂਸ ਯਾਨੀ ਕਿ ਦੂਸਰੇ ਦੇਸ਼ਾਂ ਤੋਂ ਆਉਣ ਵਾਲਾ ਜਿਹੜਾ ਧਨ ਹੁੰਦਾ, ਪੈਸਾ ਹੁੰਦਾ, ਉਸਦਾ 55% ਵੀ ਖਾੜੀ ਮੁਲਕਾਂ ਤੋਂ ਆਉਂਦਾ, ਜੋ ਕਿ ਪਾਕਿਸਤਾਨ ਦੀ ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਅਹਿਮ ਸਰੋਤ ਹੈ ਅਤੇ ਇਹੀ ਖਾੜੀ ਮੁਲਕ ਇਸ ਵਕਤ ਅਸਥਿਰਤਾ ਦੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਨੇ। ਔਰ IMF ਦੇ ਮੁਤਾਬਕ ਜੰਗ ਦਾ ਖਾੜੀ ਦੇਸ਼ਾਂ ਦੀ ਅਰਥ ਵਿਵਸਥਾ ਦੇ ਉੱਤੇ ਤਾਂ ਨਕਾਰਾਤਮਕ ਪ੍ਰਭਾਵ ਪਏਗਾ ਹੀ, ਪਰ ਇਸ ਦਰਮਿਆਨ ਉਹਨਾਂ ਦੇਸ਼ਾਂ ਦੇ ਉੱਤੇ, ਖਾਸ ਤੌਰ 'ਤੇ ਪਾਕਿਸਤਾਨੀ ਐਸੇ ਦੇਸ਼ਾਂ 'ਤੇ ਵੀ ਪ੍ਰਭਾਵ ਪਏਗਾ ਜਿਹੜੇ ਇਹਨਾਂ ਮੁਲਕਾਂ ਦੇ ਉੱਤੇ ਕਾਫ਼ੀ ਹੱਦ ਤੱਕ ਨਿਰਭਰ ਰਹਿੰਦੇ ਨੇ। ਵਿਦੇਸ਼ਾਂ ਤੋਂ ਭੇਜੀ ਜਾਣ ਵਾਲੀ ਧਨ ਰਾਸ਼ੀ ਪਾਕਿਸਤਾਨ ਦੇ ਬਾਹਰੀ ਭੁਗਤਾਨਾਂ ਦੇ ਲਈ ਵਿਦੇਸ਼ੀ ਮੁਦਰਾ ਦਾ ਸਭ ਤੋਂ ਅਹਿਮ ਸਰੋਤ ਹੁੰਦੀ ਹੈ, ਯਾਨੀ ਕਿ ਬਾਹਰੋਂ ਜਿੰਨਾ ਵੀ ਪੈਸਾ ਆਉਂਦਾ ਉਹ ਪਾਕਿਸਤਾਨ ਦੇ ਅੰਦਰੂਨੀ ਭੁਗਤਾਨ ਦੇ ਲਈ ਜਾਂ ਫਿਰ ਵਿਦੇਸ਼ੀ ਕਰਜ਼ਿਆਂ ਦੇ ਭੁਗਤਾਨ ਦੇ ਲਈ ਕਾਫ਼ੀ ਹੱਦ ਤੱਕ ਜ਼ਿੰਮੇਦਾਰ ਹੁੰਦਾ। ਉੱਥੇ ਅਮਰੀਕੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਉਹਨਾਂ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ 20 ਸਾਲ ਦੇ ਲਈ ਟਾਲਣ ਦੇ ਵਾਸਤੇ ਕੋਈ ਜਾਂ ਉਸਨੂੰ ਰੱਦ ਕਰਨ ਵਾਸਤੇ ਕੋਈ ਇਤਰਾਜ਼ ਤਾਂ ਨਹੀਂ ਹੈ। ਏਅਰਫੋਰਸ 1 ਜਹਾਜ਼ ਤੋਂ ਉਤਰਦਿਆਂ ਹੋਇਆਂ ਜਿਵੇਂ ਹੀ ਉਹ ਵਾਸ਼ਿੰਗਟਨ ਗਏ ਤਾਂ ਉਹਨਾਂ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਉੱਤੇ ਇਹ ਟਿੱਪਣੀ ਕੀਤੀ, ਪਰ ਕਿਹਾ ਕਿ ਈਰਾਨ ਕੋਈ ਪਰਮਾਣੂ ਹਥਿਆਰ ਨਹੀਂ ਰੱਖ ਸਕਦਾ। ਅਮਰੀਕੀ ਰਾਸ਼ਟਰਪਤੀ ਨੇ ਸ਼ੁੱਕਰਵਾਰ ਦੇ ਦਿਨ ਇਹ ਵੀ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ ਵੀ ਈਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਦੀ ਹਮਾਇਤ ਕੀਤੀ ਹੈ। ਹਾਲਾਂਕਿ ਜਿਨਪਿੰਗ ਦਾ ਹਾਲੇ ਤੱਕ ਕੋਈ ਐਸਾ ਬਿਆਨ ਸਾਹਮਣੇ ਨਹੀਂ ਆਇਆ ਪਰ ਚੀਨ ਦੀ ਯਾਤਰਾ ਤੋਂ ਪਰਤਣ ਤੋਂ ਬਾਅਦ ਟਰੰਪ ਦੇ ਅੰਦਾਜ਼ ਬਦਲੇ ਬਦਲੇ ਨਜ਼ਰ ਆ ਰਹੇ ਨੇ ਹੁਣ ਇਹ ਵੀ ਕਿਹਾ ਕਿ ਚੀਨ ਅਮਰੀਕਾ ਤੋਂ ਅਰਬਾਂ ਡਾਲਰ ਦਾ ਸੋਇਆਬੀਨ ਖਰੀਦੇਗਾ ਜੋ ਕਿ ਅਮਰੀਕਾ ਦੇ ਕਿਸਾਨਾਂ ਦੇ ਲਈ ਚੰਗੀ ਖਬਰ ਹੈ ਹੁਣ ਇਹ ਵੀ ਕਿਹਾ ਕਿ ਤਾਈਵਾਨ ਦੇ ਪ੍ਰਤੀ ਵੀ ਅਮਰੀਕਾ ਨੀਤੀ 'ਚ ਕੋਈ ਬਦਲਾਅ ਨਹੀਂ ਆਇਆ ਤਾਈਵਾਨ ਨੂੰ ਅਮਰੀਕਾ ਹਥਿਆਰ ਮੁਹੱਈਆ ਕਰਵਾਉਂਦਾ ਰਹੇਗਾ ਪਹਿਲਾਂ ਵੀ ਕਰਵਾਉਂਦਾ ਰਿਹਾ ਸੀ ਇਸ ਦਰਮਿਆਨ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਨੈੱਟਫਲਿਕਸ ਤੋਂ ਅਮਰੀਕਾ ਦੇ ਵਿੱਚ ਟੈਕਸਾਸ ਦੇ ਅੰਦਰ ਵੀਡੀਓ ਸਟ੍ਰੀਮਿੰਗ ਸਰਵਿਸ ਨੈੱਟਫਲਿਕਸ ਦੇ ਖਿਲਾਫ ਇੱਕ ਮੁਕੱਦਮਾ ਦਾਇਰ ਕੀਤਾ ਗਿਆ ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਅਮਰੀਕੀ ਸੂਬੇ ਟੈਕਸਾਸ ਦੇ ਵਿੱਚ ਬੱਚਿਆਂ ਅਤੇ ਬਾਲਗਾਂ ਦੇ ਉੱਤੇ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਡੇਟਾ ਇਕੱਠਾ ਕੀਤਾ ਜਾ ਰਿਹਾ ਨੈੱਟਫਲਿਕਸ ਦੇ ਦੁਆਰਾ ਤਾਂ ਕਿ ਉਹਨਾਂ ਨੂੰ ਜੋੜੇ ਰੱਖਣ ਦੇ ਲਈ ਲੱਤ ਲਗਾਉਣ ਵਾਲੇ ਜਿਹੜੇ ਡਿਜ਼ਾਈਨ ਦਾ ਇੱਕ ਇਸਤੇਮਾਲ ਨੈੱਟਫਲਿਕਸ ਕਰ ਸਕੇ ਟੈਕਸਾਸ ਦੇ ਅਟਾਰਨੀ ਜਨਰਲ ਕੇਨ ਪੈਕਸਟਨ ਨੇ ਇਸ ਸਟ੍ਰੀਮਿੰਗ ਸਰਵਿਸ ਦੇ ਉੱਤੇ ਆਮ ਲੋਕਾਂ ਦੀ ਜਾਸੂਸੀ ਕਰਨ ਦਾ ਦੋਸ਼ ਮੜਿਆ ਇਹ ਵੀ ਕਿਹਾ ਕਿ ਕੰਪਨੀ ਜਿਹੜੀ ਹੈ ਅਰਬਾਂ ਜਾਣਕਾਰੀਆਂ ਰਿਕਾਰਡ ਇਕੱਠੇ ਕਰਕੇ ਜਿਹੜੀਆਂ ਰੱਖ ਰਹੀ ਹੈ ਔਰ ਇਹ ਪਲੈਟਫਾਰਮ ਹਰ ਇੱਕ ਇੰਟਰੈਕਸ਼ਨ ਯੂਜ਼ਰ ਦੇ ਬਾਰੇ ਇੱਕ ਡੇਟਾ ਪੁਆਇੰਟ ਬਣ ਗਿਆ ਨੈੱਟਫਲਿਕਸ ਨੇ ਹਾਲਾਂਕਿ ਇਹਨਾਂ ਦੋਸ਼ਾਂ ਨੂੰ ਖਾਰਜ ਕੀਤਾ ਅਤੇ ਕਿਹਾ ਹੈ ਕਿ ਉਹ ਇਹਨਾਂ ਨੂੰ ਅਦਾਲਤ 'ਚ ਚੁਣੌਤੀ ਦੇਵੇਗਾ ਨੈੱਟਫਲਿਕਸ ਦੇ ਮੁਤਾਬਕ ਟੈਕਸਾਸ ਸੂਬੇ ਦੇ ਅਟਾਰਨੀ ਜਨਰਲ ਪੈਕਸਟਨ ਨੇ ਹਾਲਾਂਕਿ ਉਹਨਾਂ ਦੀ ਇੱਜ਼ਤ ਕਰਦੇ ਹਾਂ ਪਰ ਇਹ ਮੁਕੱਦਮਾ ਬੇਬੁਨਿਆਦ ਹੈ ਨੈੱਟਫਲਿਕਸ ਆਪਣੇ ਮੈਂਬਰਾਂ ਦੀ ਜਿਹੜੀ ਪ੍ਰਾਈਵੇਸੀ ਹੈ ਉਸ ਨੂੰ ਗੰਭੀਰਤਾ ਦੇ ਨਾਲ ਲੈਂਦਾ ਦੱਸ ਦਈਏ ਕਿ ਕੰਪਨੀ ਦੇ ਸਾਬਕਾ ਪ੍ਰਮੁੱਖ ਰੀਡ ਹੇਸਟਿੰਗਸ ਨੇ 2019 ਅਤੇ 2020 ਦੇ ਜਿਹੜੇ ਬਿਆਨ ਦਿੱਤੇ ਸੀ ਉਹਨਾਂ ਨੂੰ ਵੀ ਪਟੀਸ਼ਨ 'ਚ ਸ਼ਾਮਲ ਕੀਤਾ ਗਿਆ ਨੈੱਟਫਲਿਕਸ ਦੇ ਕਦੇ ਚੀਫ ਹੁੰਦੇ ਸੀ ਰੀਡ ਹੇਸਟਿੰਗਸ CEO ਹੁੰਦੇ ਸੀ ਉਹਨਾਂ ਨੇ 2019 ਵਿੱਚ ਕਿਹਾ ਸੀ ਕਿ ਕੰਪਨੀ ਯੂਜ਼ਰ ਡੇਟਾ ਇਕੱਠਾ ਕਰ ਰਹੀ ਹੈ ਹਾਲਾਂਕਿ ਕਮਾਈ ਨਹੀਂ ਕਰਦੀ ਪਰ ਅੱਗੇ ਤੋਂ ਕਰੇਗੀ ਜਿਵੇਂ ਵਿਗਿਆਪਨ ਵੇਚਣ ਦੇ ਲਈ ਯਾਨੀ ਕਿ ਉਹਨਾਂ ਕੰਪਨੀਆਂ ਨੂੰ ਡੇਟਾ ਦੇ ਸਕਦੀ ਹੈ ਕਿ ਕਿਸ ਕਿਸਮ ਦੇ ਉਹਨਾਂ ਦੇ ਯੂਜ਼ਰ ਨੇ ਨੈੱਟਫਲਿਕਸ ਨੇ ਲੋਕਾਂ ਨੂੰ ਸਾਈਟ ਤੋਂ ਬਚਾਈ ਰੱਖਣ ਦੇ ਲਈ ਲੱਤ ਲਗਾਉਣ ਯਾਨੀ ਐਡਿਕਟਿਵ ਡਿਜ਼ਾਈਨਿੰਗ ਤਿਆਰ ਕੀਤੇ ਨੇ ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਸ਼ੁੱਕਰਵਾਰ ਦੇ ਦਿਨ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਦੇ ਨਾਲ ਗੱਲਬਾਤ ਕਰਨ ਦੇ ਲਈ ਉੱਥੇ ਮਿਲੇ ਮੋਦੀ ਅਤੇ ਅਲ ਨਾਹਯਾਨ ਦੀ ਬੈਠਕ ਦੇ ਦਰਮਿਆਨ ਖਾੜੀ ਦੇਸ਼ਾਂ ਦੇ ਬਾਰੇ ਚਰਚਾ ਕੀਤੀ ਗਈ ਮੋਦੀ 5 ਦੇਸ਼ਾਂ ਦੀ ਯਾਤਰਾ ਦੇ ਉੱਤੇ ਨੇ ਪਹਿਲਾ ਗੇੜ UAE ਹੈ ਉਸ ਤੋਂ ਬਾਅਦ ਫਿਰ 4 ਯੂਰਪੀ ਦੇਸ਼ ਨੇ ਅਖੀਰ ਦੇ ਵਿੱਚ ਮੋਦੀ ਦਾ ਫੇਵਰੇਟ ਇਟਲੀ ਵੀ ਹੋਏਗਾ ਇਸ ਦਰਮਿਆਨ UAE ਦੇ ਰਾਸ਼ਟਰਪਤੀ ਦੇ ਨਾਲ ਬੈਠਕ 'ਚ ਸ਼ੁਰੂਆਤੀ ਟਿੱਪਣੀ ਕਰਦਿਆਂ ਮੋਦੀ ਨੇ ਕਿਹਾ ਕਿ ਅਸੀਂ UAE ਦੇ ਉੱਤੇ ਹੋਏ ਹਮਲਿਆਂ ਦੀ ਨਿੰਦਾ ਕਰਦੇ ਹਾਂ ਹਾਲਾਂਕਿ ਈਰਾਨ ਦਾ ਨਾਮ ਨਹੀਂ ਲਿਆ ਗਿਆ UAE ਦੇ ਵਿੱਚ ਅਮਰੀਕਾ ਦਾ ਇੱਕ ਵੱਡਾ ਫੌਜੀ ਅੱਡਾ ਹੈ ਇਸ ਦਰਮਿਆਨ ਈਰਾਨ ਨੇ ਕਈ ਵਾਰ ਇੱਕ ਵਾਰ ਨਹੀਂ UAE ਨੂੰ ਨਿਸ਼ਾਨਾ ਬਣਾਇਆ ਮੋਦੀ ਨੇ ਕਿਹਾ ਕਿ UAE ਨੂੰ ਜਿਵੇਂ ਨਿਸ਼ਾਨਾ ਬਣਾਇਆ ਗਿਆ ਉਸ ਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ ਹਾਲਾਂਕਿ ਮੌਜੂਦਾ ਸਥਿਤੀ ਨੂੰ ਲੈ ਕੇ UAE ਨੇ ਬੜੇ ਚੰਗੇ ਸੰਤੁਲਿਤ ਤਰੀਕੇ ਦੇ ਨਾਲ ਇਸ ਨੂੰ ਸੰਭਾਲਿਆ ਹੋਇਆ ਬਾਅਦ ਦੇ ਵਿੱਚ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਨੇ UAE ਦੇ ਉੱਤੇ ਹੋਏ ਹਮਲਿਆਂ ਦੀ ਭਾਰਤ ਦੀ ਤਰਫ ਤੋਂ ਨਿੰਦਾ ਕੀਤੀ ਹੈ ਅਤੇ ਨਾਲ ਹੀ UAE ਦੇ ਨਾਲ ਇੱਕ ਜੁੱਟਤਾ ਵੀ ਜਤਾਈ ਹੈ ਪ੍ਰਧਾਨ ਮੰਤਰੀ ਨੇ ਹੌਰਮੁਜ਼ ਸਟ੍ਰੇਟ ਨੂੰ ਸੁਰੱਖਿਅਤ ਅਤੇ ਬਗੈਰ ਕਿਸੇ ਜਿਹੜੇ ਹਮਲੇ ਤੋਂ ਆਵਾਜਾਈ ਨੂੰ ਸੰਤੁਲਿਤ ਬਣਾਉਣ ਦੇ ਲਈ ਵੀ ਇੱਕ ਅਪੀਲ ਕੀਤੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਪੱਛਮ ਏਸ਼ੀਆ ਸੰਘਰਸ਼ ਪੂਰੀ ਦੁਨੀਆ ਦੇ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਮੋਦੀ ਨੇ ਆਬੂਧਾਬੀ ਹਵਾਈ ਅੱਡੇ ਦੇ ਉੱਤੇ ਸਵਾਗਤ ਕਰਨ ਦੇ ਲਈ UAE ਦੇ ਰਾਸ਼ਟਰਪਤੀ ਦਾ ਧੰਨਵਾਦ ਵੀ ਕੀਤਾ ਦੱਸ ਦਈਏ ਕਿ UAE ਦੇ ਦੌਰੇ ਦੇ ਦਰਮਿਆਨ ਦੋਹਾਂ ਮੁਲਕਾਂ ਦੇ ਵਿੱਚ ਐਡਵਾਂਸ ਟੈਕਨੋਲੋਜੀ ਮਿਲਟਰੀ ਅਭਿਆਸ ਜਿਹੜੇ ਹੁੰਦੇ ਨੇ ਸਮੁੰਦਰੀ ਸੁਰੱਖਿਆ ਸਾਈਬਰ ਸੁਰੱਖਿਆ ਅਤੇ ਸੁਰੱਖਿਅਤ ਸੰਚਾਰ ਯਾਨੀ ਕਮਿਊਨੀਕੇਸ਼ਨ ਮੀਡੀਅਮਸ ਦਿਓ ਹੋਰ ਅੱਗੇ ਵਧਾਉਣ ਦੇ ਉੱਤੇ ਸਹਿਮਤੀ ਹੋ ਸਕਦੀ ਹੈ ਮੋਦੀ ਦੀ ਯਾਤਰਾ ਮੋਟੇ ਤੌਰ ਦੇ ਉੱਤੇ UAE ਨੂੰ ਹਮਾਇਤ ਦੇਣ ਦੇ ਲਈ ਉਹ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਈਰਾਨ ਨੇ UAE ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਚਾਹੇ ਮਿਜ਼ਾਈਲ ਹੋਣ ਚਾਹੇ ਡਰੋਨ ਹਮਲੇ ਹੋਣ ਨਾਲ ਹੀ ਭਾਰਤ ਅਤੇ UAE ਦੇ ਦਰਮਿਆਨ $100 billion ਤੋਂ ਵੱਧ ਦਾ ਟਰੇਡ ਹੁੰਦਾ UAE ਗਲਫ ਦੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਸਟ੍ਰੈਟੇਜਿਕ ਪਾਰਟਨਰ ਵੀ ਹੈ ਇਸ ਤੋਂ ਇਲਾਵਾ UAE ਨੇ ਰਣਨੀਤਕ ਪੈਟਰੋਲੀਅਮ ਭੰਡਾਰ ਦੇ ਨਾਲ ਭਾਰਤ ਦੇ ਨਾਲ ਸਮਝੌਤੇ ਵੀ ਕੀਤੇ ਹੋਏ ਨੇ ਮੌਜੂਦਾ ਸਮੇਂ 'ਚ ਆਬੂਧਾਬੀ ਨੈਸ਼ਨਲ ਆਇਲ ਕੰਪਨੀ ਭਾਰਤ ਦੇ ਅੰਦਰ ਅੰਡਰਗਰਾਊਂਡ ਭੰਡਾਰ ਤੇਲ ਰੱਖਣ ਵਾਲੀ ਇਕਲੌਤੀ ਵਿਦੇਸ਼ੀ ਕੰਪਨੀ ਵੀ ਹੈ ਇਸ ਦਰਮਿਆਨ LPG ਦੀ ਸਪਲਾਈ ਦੇ ਉੱਤੇ ਵੀ ਸਮਝੌਤੇ ਕੀਤੇ ਗਏ ਨੇ ਇਹ ਸਮਝੌਤਾ ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ADNOC ਦੇ ਦਰਮਿਆਨ ਹੋਇਆ ਦੱਸਿਆ ਗਿਆ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ UAE ਓਪੈਕ ਕੰਟਰੀਜ਼ ਦੇ ਵਿੱਚੋਂ ਬਾਹਰ ਹੋ ਗਿਆ ਸੀ। ਭਾਰਤ ਦੀ ਜ਼ਰੂਰਤਾਂ ਦਾ, ਘਰੇਲੂ ਜ਼ਰੂਰਤਾਂ ਦਾ ਸਭ ਤੋਂ ਵੱਡਾ ਜਿਹੜਾ ਇੱਕ ਹਿੱਸਾ ਉਹ UAE ਤੋਂ ਵੀ ਆਉਂਦਾ ਹੈ। ਦੱਸ ਦਈਏ ਕਿ ਵਿਦੇਸ਼ ਮੰਤਰਾਲੇ ਦੇ ਮੁਤਾਬਕ ਆਬੂਧਾਬੀ ਇਨਵੈਸਟਮੈਂਟ ਅਥਾਰਟੀ ਅਤੇ ਭਾਰਤ ਦੀ ਨੈਸ਼ਨਲ ਇਨਫਰਾਸਟਰਕਚਰ ਇਨਵੈਸਟਮੈਂਟ ਫੰਡ ਨੇ ਰਲ ਕੇ ਭਾਰਤ ਦੀ ਬੇਸਿਕ ਇਨਫਰਾਸਟਰਕਚਰ ਦੇ ਵਿੱਚ $1 ਅਰਬ ਦਾ ਨਿਵੇਸ਼ ਕਰਨ ਦੀ ਗੱਲ ਵੀ ਕਹੀ ਹੈ। ਉੱਥੇ ਸੁਪਰੀਮ ਕੋਰਟ ਨੇ ਕੁਝ ਟਿੱਪਣੀਆਂ ਦਿੱਤੀਆਂ ਨੇ ਔਰ ਉਹਨਾਂ ਟਿੱਪਣੀਆਂ ਨੂੰ ਕੱਲ੍ਹ ਦੇ ਦਿਨ ਅਲੱਗ ਅਲੱਗ ਖਿੱਤਿਆਂ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਦੀ ਚਰਚਾ ਜ਼ਰੂਰ ਕਰਨੀ ਬਣਦੀ ਹੈ। ਦੱਸ ਦਈਏ ਕਿ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਦੇ ਦਿਨ ਇੱਕ ਵਕੀਲ ਨੂੰ ਫਟਕਾਰ ਲਗਾਈ। ਲਾਈਵ ਲਾਅ ਵੈਬਸਾਈਟ ਦੇ ਮੁਤਾਬਕ ਵਕੀਲ ਸੀਨੀਅਰ ਡੈਜ਼ੀਗਨੇਸ਼ਨ ਦੇ ਲਈ ਦਿੱਲੀ ਹਾਈ ਕੋਰਟ ਦੇ ਖਿਲਾਫ ਬਾਰ ਬਾਰ ਪਟੀਸ਼ਨ ਦਾਇਰ ਕਰ ਰਿਹਾ ਸੀ। ਖੁਦ ਪੇਸ਼ ਹੁੰਦਿਆਂ ਹੋਇਆਂ ਵਕੀਲ ਨੇ ਦੱਸਿਆ ਕਿ ਤੀਸਰੀ ਵਾਰ ਹੈ ਜਦੋਂ ਉਹਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਉਸਨੇ ਦਲੀਲ ਦਿੱਤੀ ਕਿ ਹਾਈ ਕੋਰਟ ਸੁਪਰੀਮ ਕੋਰਟ ਦੇ ਉਸ ਪਿਛਲੇ ਨਿਰਦੇਸ਼ ਦਾ ਪਾਲਣ ਕਰਨ ਦੇ ਵਿੱਚ ਅਸਫਲ ਰਿਹਾ, ਜਿਸ ਦੇ ਵਿੱਚ ਟਾਲ ਦਿੱਤੀ ਗਈ ਜਾਂ ਖਾਰਜ ਕਰ ਦਿੱਤੀਆਂ ਗਈਆਂ ਪਟੀਸ਼ਨਾਂ ਦੇ ਉੱਤੇ ਜਲਦ ਪੁਨਰ ਵਿਚਾਰ ਕਰਨ ਦੇ ਲਈ ਕਿਹਾ ਗਿਆ ਸੀ। ਪਟੀਸ਼ਨ ਦੇ ਉੱਤੇ ਨਾਖੁਸ਼ੀ ਜ਼ਾਹਰ ਕਰਦਿਆਂ ਹੋਇਆਂ ਚੀਫ ਜਸਟਿਸ ਸੂਰਿਆ ਕਾਂਤ ਨੇ ਕਿਹਾ ਕਿ ਪੂਰੀ ਦੁਨੀਆ ਸ਼ਾਇਦ ਸੀਨੀਅਰ

ਮੁਕੱਦਮਾ ਹੈ? ਜੇਕਰ ਨਹੀਂ ਹੈ ਤਾਂ ਪਟੀਸ਼ਨਾਂ ਦੇ ਨਾਂ ਦੇ ਉੱਤੇ ਆਪਣੇ ਆਪ ਨੂੰ ਸੀਨੀਅਰ ਵਕੀਲ ਕਹਾਣਾ ਛੱਡ ਦਿਓ। ਲਾਈਵਲਾ ਦੇ ਮੁਤਾਬਕ CGI ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਵਕੀਲ ਦੇ ਨਾਲ ਸੀਨੀਅਰ ਜਿਹੜੀ ਇੱਕ ਡੈਜ਼ੀਗਨੇਸ਼ਨ ਹੈ ਉਹ ਨਹੀਂ ਲਗਾਈ ਜਾਣੀ ਚਾਹੀਦੀ। ਇਸ ਤੋਂ ਬਾਅਦ ਵਕੀਲ ਨੇ ਮਾਫ਼ੀ ਵੀ ਮੰਗੀ ਅਤੇ ਅਪੀਲ ਕੀਤੀ ਕਿ ਉਹ ਇਸ ਪਟੀਸ਼ਨ ਨੂੰ ਵਾਪਸ ਲੈ ਲੈਣਗੇ। CGI ਨੇ ਕਿਹਾ ਕਿ ਉਹ ਐਸੇ ਬਹੁਤ ਸਾਰੇ ਫਰਜ਼ੀ ਡਿਗਰੀਆਂ ਵਾਲੇ ਜਿਹੜੇ ਲੋਕ ਨੇ ਜਿਹੜੇ ਕੋਕਰੋਚ ਦੀ ਤਰ੍ਹਾਂ ਕੁਝ ਤਾਂ ਪੱਤਰਕਾਰ ਅਤੇ ਕੁਝ ਐਕਟਿਵਿਸਟ ਬਣ ਕੇ ਸਿਸਟਮ ਦੇ ਉੱਤੇ ਹਮਲਾ ਕਰਦੇ ਨੇ। ਇਸ ਦਰਮਿਆਨ ਸੁਪਰੀਮ ਕੋਰਟ ਨੇ ਜਿਹੜੇ ਫਰਜ਼ੀ ਡਿਗਰੀਆਂ ਦੀ ਇੱਕ ਸਮੱਸਿਆ ਉਸ ਨੂੰ ਕਾਫ਼ੀ ਗੰਭੀਰਤਾ ਦੇ ਨਾਲ ਲਿਆ। CGI ਸੂਰਿਆਕਾਂਤ ਨੇ ਟਿੱਪਣੀ ਕਰਦਿਆਂ ਇਹ ਕਿਹਾ ਕਿ ਵਕਾਲਤ ਦੇ ਪੇਸ਼ੇ 'ਚ ਜਿਹੜੇ ਲੋਕ LLB ਦੀ ਡਿਗਰੀ ਨੂੰ ਗਲਤ ਤਰੀਕੇ ਦੇ ਨਾਲ ਇਸਤੇਮਾਲ ਕਰਕੇ ਅਦਾਲਤਾਂ ਦੇ ਵਿੱਚ ਜਿਹੜਾ ਕੰਮਕਾਜ ਦਾ ਬੋਝ ਵਧਾਉਂਦੇ ਨੇ, ਉਸ ਦੀ ਜੇਕਰ ਲੋੜ ਪਈ ਤਾਂ ਅਦਾਲਤ CBI ਦੀ ਜਾਂਚ ਦੇ ਆਦੇਸ਼ ਵੀ ਦੇ ਸਕਦਾ। CGI ਨੇ ਇਹ ਵੀ ਕਿਹਾ ਕਿ ਨਿਆਂਪਾਲਿਕਾ ਦੇ ਉੱਤੇ ਹਮਲਾ ਕਰਨ ਵਾਲੇ ਐਸੇ ਪੈਰਾਸਾਈਟਸ ਤੋਂ ਦੂਰ ਰਹਿਣਾ ਚਾਹੀਦਾ। ਪੈਰਾਸਾਈਟਸ ਯਾਨੀ ਕਿ ਕੀੜਿਆਂ ਤੋਂ। ਸੋ ਇਹਨਾਂ ਲੋਕਾਂ ਨੂੰ ਕੀੜਿਆਂ ਦੇ ਨਾਲ ਸੁਪਰੀਮ ਕੋਰਟ ਨੇ ਤੁਲਨਾ ਕੀਤੀ ਹੈ। ਖੈਰ, ਉੱਥੇ ਇੱਕ ਹੋਰ ਖਬਰ ਭਾਰਤ ਦੇ ਨਾਲ ਜੁੜੀ ਹੋਈ, ਜਿੱਥੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਤਮਿਲਨਾਡੂ ਦੇ ਨਵੇਂ ਬਣੇ ਮੁੱਖ ਮੰਤਰੀ ਵਿਜੇ ਨੇ ਬਿਆਨ ਜਾਰੀ ਕਰ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ। ਕਿਹਾ ਹੈ ਕਿ ਕੇਂਦਰ ਸਰਕਾਰ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਤੋਂ ਪੈਟਰੋਲ ਦੀਆਂ ਕੀਮਤਾਂ ਵਧਾਉਣ ਦਾ ਜਿਹੜਾ ਹੁਕਮ ਹੈ ਉਹ ਵਾਪਸ ਲਵੇ। ਖਾਸ ਤੌਰ ਦੇ ਉੱਤੇ 3 ਰੁਪਏ ਪ੍ਰਤੀ ਲੀਟਰ ਪੈਟਰੋਲ ਅਤੇ 3 ਰੁਪਏ ਡੀਜ਼ਲ ਦਾ ਵਾਧਾ ਬਿਲਕੁਲ ਵੀ ਸਾਨੂੰ ਮਨਜ਼ੂਰ ਨਹੀਂ ਹੈ। ਜਦੋਂ ਤਾਂ ਕੌਮਾਂਤਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੁੰਦੀਆਂ ਨੇ ਤਾਂ ਤੇਲ ਕੰਪਨੀਆਂ ਕੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਕਰਦੀਆਂ ਨੇ? ਵਿਜੇ ਨੇ ਕਿਹਾ ਕਿ ਬਿਲਕੁਲ ਨਹੀਂ, ਇਸ ਦੀ ਬਜਾਏ ਉਹ ਕੰਪਨੀਆਂ ਮੁਨਾਫਾ ਖੁਦ ਰੱਖ ਲੈਂਦੀਆਂ ਨੇ। ਹੁਣ ਜਦੋਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਖਤਮ ਹੋ ਗਈਆਂ ਨੇ ਤਾਂ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਕਿ ਪੈਟਰੋਲੀਅਮ ਉਤਪਾਦਾਂ 'ਚ ਕੀਤੇ ਗਏ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ, ਕਿਉਂਕਿ ਇਸ ਦਾ ਗਰੀਬ, ਘੱਟ ਆਮਦਨੀ ਵਾਲੇ ਅਤੇ ਮੱਧ ਵਰਗੀ ਲੋਕਾਂ ਦੇ ਉੱਤੇ, ਇਸ ਤੋਂ ਇਲਾਵਾ ਮੀਡੀਅਮ ਸਕੇਲ ਇੰਡਸਟਰੀ ਦੇ ਉੱਤੇ ਬਹੁਤ ਭੈੜਾ ਪ੍ਰਭਾਵ ਪਏਗਾ। ਉੱਥੇ ਹੀ ਪੱਛਮ ਬੰਗਾਲ ਸਰਕਾਰ ਨੇ ਸ਼ੁੱਕਰਵਾਰ ਦੇ ਦਿਨ ਆਰਜੀਕਰ ਹਸਪਤਾਲ ਰੇਪ ਅਤੇ ਮਰਡਰ ਮਾਮਲੇ ਦੀ ਸ਼ੁਰੂਆਤੀ ਜਾਂਚ ਦੇ ਵਿੱਚ ਕਥਿਤ ਗੜਬੜੀ, ਡਿਊਟੀ ਦੇ ਵਿੱਚ ਲਾਪਰਵਾਹੀ ਦੇ ਦੋਸ਼ ਦੇ ਵਿੱਚ 3 ਸੀਨੀਅਰ IPS ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ। ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਸੂਬੇ ਦੇ ਇਸ ਕਤਰੇ ਦੇ ਵਿੱਚ ਐਲਾਨ ਕਰਦਿਆਂ ਹੋਇਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਲਕਾਤਾ ਪੁਲਿਸ ਦੇ ਕਮਿਸ਼ਨਰ ਵਿਨੀਤ ਗੋਇਲ, ਸਾਬਕਾ ਡਿਪਟੀ ਕਮਿਸ਼ਨਰ ਇੰਦਰਾ ਮੁਖਰਜੀ ਅਤੇ ਅਭਿਸ਼ੇਕ ਗੁਪਤਾ ਦੇ ਖਿਲਾਫ਼ ਡਿਪਾਰਟਮੈਂਟਲ ਜਾਂਚ ਜਿਹੜੀ ਹੈ ਉਹ ਸ਼ੁਰੂ ਕਰਨ ਤੋਂ ਬਾਅਦ ਉਹਨਾਂ ਨੂੰ ਬਰਖਾਸਤ ਕਰਨ ਦਾ ਹੁਕਮ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ 3 ਅਧਿਕਾਰੀਆਂ ਦੇ ਉੱਤੇ ਮਾਮਲੇ ਦੀ ਗਲਤ ਤਰੀਕੇ ਦੇ ਨਾਲ ਜਾਂਚ ਕਰਨ, ਪੀੜਤਾ ਦੇ ਮਾਂ ਪਿਓ ਨੂੰ ਰਿਸ਼ਵਤ ਦੇ ਤੌਰ ਦੇ ਉੱਤੇ ਪੈਸੇ ਦੀ ਪੇਸ਼ਕਸ਼ ਕਰਨ ਅਤੇ ਅਗਸਤ 2024 ਦੇ ਵਿੱਚ ਇਸ ਨਾ ਸਹਿਣਯੋਗ ਅਪਰਾਧ ਦੇ ਮਾਮਲੇ ਦੇ ਵਿੱਚ ਬਗੈਰ ਇਜਾਜ਼ਤ ਪ੍ਰੈਸ ਕਾਨਫਰੰਸ ਕਰਨ ਦੇ ਦੋਸ਼ ਨੇ। ਚੇਤੇ ਕਰਵਾ ਦਈਏ, ਜੇਕਰ ਤੁਹਾਡੇ ਯਾਦ ਨਾ ਹੋਵੇ ਤਾਂ ਸਾਲ 2024 ਦੀ 9 ਅਗਸਤ ਨੂੰ ਇੱਕ 31 ਸਾਲ ਦੀ ਮਹਿਲਾ ਟ੍ਰੇਨੀ ਡਾਕਟਰ ਦੇ ਨਾਲ ਆਰਜੀਕਰ ਹਸਪਤਾਲ ਦੇ ਇੱਕ ਕਾਨਫਰੰਸ ਰੂਮ ਦੇ ਵਿੱਚ ਬਲਾਤਕਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਬਰਾਮਦ ਹੋਈ ਸੀ। ਜਾਂਚ ਦੇ ਵਿੱਚ ਪਤਾ ਚੱਲਿਆ ਸੀ ਕਿ ਇਸ ਡਾਕਟਰ ਦੇ ਨਾਲ ਜਿਸ ਕਿਸਮ ਦਾ ਵਿਵਹਾਰ ਕੀਤਾ ਗਿਆ, ਉਸ ਤੋਂ ਬਾਅਦ ਇਸ ਦੇ ਮਾਂ ਪਿਓ ਨੂੰ ਵੀ ਪਰੇਸ਼ਾਨ ਕੀਤਾ ਗਿਆ। ਭਾਰਤ ਭਰ ਦੇ ਵਿੱਚ ਡਾਕਟਰਾਂ ਦੀ ਤਰਫ ਤੋਂ ਹੜਤਾਲਾਂ ਕੀਤੀਆਂ ਗਈਆਂ ਸੀ। ਡਾਕਟਰ ਸੇਫ ਨਹੀਂ ਨੇ ਹਸਪਤਾਲਾਂ 'ਚ ਇਸ ਕਿਸਮ ਦੀ ਗੱਲ ਕਹੀ ਗਈ ਸੀ। ਹਸਪਤਾਲ ਦੀ ਸਿਕਿਉਰਿਟੀ ਦੇ ਨਾਲ ਜੁੜੇ ਹੋਏ ਹੀ ਇੱਕ ਵਿਅਕਤੀ ਨੇ ਇਸ ਭੈੜੇ ਕਾਰੇ ਨੂੰ ਅੰਜਾਮ ਦਿੱਤਾ ਸੀ। ਉੱਥੇ ਹੀ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਖਬਰਾਂ। ਫਰਵਰੀ 2023 ਦੇ ਵਿੱਚ ਅਜਨਾਲਾ ਥਾਣੇ ਦੇ ਉੱਤੇ ਕਥਿਤ ਤੌਰ 'ਤੇ ਕੀਤੇ ਹਮਲੇ ਦੇ ਮਾਮਲੇ 'ਚ ਅਦਾਲਤ ਦੀ ਤਰਫ ਤੋਂ ਅੰਮ੍ਰਿਤਪਾਲ ਸਿੰਘ ਦੇ ਉੱਤੇ ਇਲਜ਼ਾਮ ਆਇਦ ਕੀਤੇ ਗਏ ਨੇ। ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਚੁਣ ਕੇ ਆਏ ਅੰਮ੍ਰਿਤਪਾਲ ਸਿੰਘ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਲਗਾਇਆ ਗਿਆ NSA ਹਾਲ ਹੀ ਦੇ ਵਿੱਚ ਖਤਮ ਹੋਇਆ ਸੀ, ਪਰ ਹੁਣ ਉਹ ਪੰਜਾਬ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ। ਉਸ ਨੂੰ ਹਾਲੇ ਵੀ ਡਿਬਰੂਗੜ੍ਹ ਦੀ ਜਿਹੜੀ ਆਸਾਮ ਦੇ ਵਿੱਚ ਜੇਲ੍ਹ ਉੱਥੇ ਰੱਖਿਆ ਗਿਆ, ਜਿੱਥੇ ਉਹ ਪਿਛਲੇ 3 ਸਾਲਾਂ ਤੋਂ ਬੰਦ ਵੀ ਹੈ।
ਇਸ ਸੁਣਵਾਈ ਦੇ ਵਿੱਚ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਅੰਮ੍ਰਿਤਪਾਲ ਸਿੰਘ ਸ਼ਾਮਲ ਵੀ ਹੋਏ। ਅੰਮ੍ਰਿਤਪਾਲ ਸਿੰਘ ਦੇ ਵਕੀਲ ਵੱਲੋਂ ਉਸ ਨੂੰ ਅਜਨਾਲਾ ਥਾਣੇ ਦੇ ਨਾਲ ਜੁੜੇ ਕੇਸ ਦੇ ਵਿੱਚ ਡਿਸਚਾਰਜ ਕੀਤੇ ਜਾਣ ਦੇ ਲਈ ਅਰਜ਼ੀ ਪਾਈ ਗਈ ਸੀ। ਐਡੀਸ਼ਨਲ ਸੈਸ਼ਨ ਜੱਜ ਅੰਮ੍ਰਿਤਸਰ ਵੱਲੋਂ ਇਸ ਨੂੰ ਡਿਸਪੋਜ਼ ਕਰ ਦਿੱਤਾ ਗਿਆ। ਕਤਲ ਦੀ ਕੋਸ਼ਿਸ਼ ਯਾਨੀ IPC ਦੀ ਧਾਰਾ 307

0: ਸਰਕਾਰੀ ਨੌਕਰਾਂ ਨੂੰ ਗੰਭੀਰ ਰੂਪ 'ਚ ਜ਼ਖਮੀ ਕਰਨ ਯਾਨੀ ਆਈ ਪੀ ਸੀ ਦੀ ਧਾਰਾ 333 ਸਰਕਾਰੀ ਨੌਕਰਾਂ ਨੂੰ ਡਿਊਟੀ ਦੇ ਵਿੱਚ ਵਿਘਨ ਪਾਉਣ ਸੈਕਸ਼ਨ 186 ਅਤੇ ਸੈਕਸ਼ਨ 332 353 506 120A 427 148 ਅਤੇ 149 ਦੇ ਤਹਿਤ ਇਲਜ਼ਾਮ ਆਇਦ ਕੀਤੇ ਗਏ ਨੇ। ਹਾਲਾਂਕਿ ਅਦਾਲਤ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਉੱਤੇ ਇਸ ਮਾਮਲੇ 'ਚ ਲੱਗਿਆ ਆਰਮਜ਼ ਐਕਟ ਸੈਕਸ਼ਨ 201 ਸਬੂਤਾਂ ਨੂੰ ਗਾਇਬ ਕਰਨ ਬਾਰੇ ਇਹ ਐਕਟ ਹੁੰਦਾ, ਇਹ ਦੋ ਐਕਟ ਹਟਾ ਲਏ ਗਏ ਨੇ। ਅੰਮ੍ਰਿਤਪਾਲ ਸਿੰਘ ਦੇ ਵਕੀਲ ਦੀ ਤਰਫ ਤੋਂ ਦੱਸਿਆ ਗਿਆ ਕਿ ਹੁਣ ਉਹ ਹਾਈਕੋਰਟ ਦੇ ਵੱਲ ਰੁੱਖ ਕਰਨਗੇ। ਵਕੀਲ ਮੁਤਾਬਕ ਇਸ ਕੇਸ ਦੀ ਅਗਲੀ ਸੁਣਵਾਈ ਕੇਸ ਦੇ ਸਬੂਤਾਂ ਦੇ ਆਧਾਰ ਦੇ ਉੱਤੇ 16 ਮਈ ਨੂੰ ਹੋਣੀ ਹੈ। ਉੱਥੇ ਪੰਜਾਬ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈਏ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨਾਮ ਦੀ ਪਾਰਟੀ ਨੇ ਵੱਡਾ ਫੈਸਲਾ ਲੈਂਦਿਆਂ ਹੋਇਆਂ ਸੁਰਜੀਤ ਸਿੰਘ ਰਖੜਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਨੇ ਮਤਾ ਪਾਸ ਕਰਦਿਆਂ ਫੈਸਲਾ ਲਿਆ। ਜਲੰਧਰ ਫਗਵਾੜਾ ਹਾਈਵੇ ਦੇ ਉੱਤੇ ਇੱਕ ਨਿੱਜੀ ਹੋਟਲ ਦੇ ਵਿੱਚ ਪਾਰਟੀ ਦੀ ਤਰਫ ਤੋਂ ਮੀਟਿੰਗ ਕੀਤੀ ਗਈ। ਸਮੁੱਚੀ ਲੀਡਰਸ਼ਿਪ ਹਾਜ਼ਰ ਹੋਈ। ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਖੜਾ ਪਾਰਟੀ ਦੇ ਨਾਲ ਰਹਿ ਕੇ ਪਾਰਟੀ ਨੂੰ ਕਮਜ਼ੋਰ ਕਰ ਰਹੇ ਨੇ, ਇਸੇ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਦੂਜੇ ਪਾਸੇ ਇਹ ਵੀ ਖਬਰ ਸਾਹਮਣੇ ਆਈ ਕਿ ਰਖੜਾ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ। ਦੱਸ ਦੇਈਏ ਕਿ 2027 ਦੀਆਂ ਪੰਜਾਬ ਚੋਣਾਂ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਖੁਲਾਸਾ ਹੋਇਆ ਕਿ ਪੱਛਮ ਬੰਗਾਲ ਦੇ ਵਿੱਚ ਬਹੁਤ ਸਾਰੀਆਂ ਜਾਇਜ਼ ਵੋਟਾਂ ਰੱਦ ਕਰ ਦਿੱਤੀਆਂ ਗਈਆਂ ਨੇ, ਇਸ ਕਰਕੇ ਸਾਨੂੰ ਵੀ ਚੌਕਸ ਰਹਿਣਾ ਹੋਏਗਾ। ਚੇਤੇ ਕਰਵਾ ਦਈਏ ਕਿ ਪੰਜਾਬ ਦੇ ਵਿੱਚ SIR ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਖਬਰ ਉਹ ਮਾਈਗ੍ਰੇਸ਼ਨ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਗੱਠਜੋੜ ਦੇ ਨੇਤਾ ਵਿਰੋਧੀ ਧਿਰ ਦੇ ਨੇਤਾ ਜਿਹੜੇ ਐਂਗਸ ਟੇਲਰ ਨੇ, ਉਹਨਾਂ ਨੇ ਫੈਡਰਲ ਬਜਟ ਦੇ ਜਵਾਬ ਦੇ ਵਿੱਚ ਆਪਣੇ ਦਿੱਤੇ ਭਾਸ਼ਣ ਦੇ ਦਰਮਿਆਨ ਇਮੀਗ੍ਰੇਸ਼ਨ ਦੇ ਉੱਤੇ ਕੁਝ ਵੱਡੀਆਂ ਟਿੱਪਣੀਆਂ ਕੀਤੀਆਂ ਸੀ। ਉਸ ਤੋਂ ਪਹਿਲਾਂ ਅੱਜ ਕੱਲ੍ਹ ਦੇ ਦਿਨ ਸਵੇਰ ਵੇਲੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਜਿਹੜੀ ਡੈਰੀ ਫਾਰਮਰਸ ਦੇ ਨਾਲ ਜੁੜੀਆਂ ਹੋਈਆਂ ਐਸੋਸੀਏਸ਼ਨਸ ਨੇ ਆਸਟ੍ਰੇਲੀਆ ਭਰ ਦੇ ਵਿੱਚ ਜਾਂ ਐਗਰੀਕਲਚਰ ਧੰਦੇ ਦੇ ਨਾਲ ਜੁੜੀਆਂ ਹੋਰ ਯੂਨੀਅਨਸ ਨੇ, ਉਹਨਾਂ ਦੀ ਤਰਫ ਤੋਂ ਕਿਹਾ ਗਿਆ ਕਿ ਜਿਹੜੇ ਸਕਿੱਲਡ ਵਰਕਰਸ ਨੇ ਜਾਂ ਮਾਈਗ੍ਰੈਂਟਸ ਨੇ ਉਹ ਇਹਨਾਂ ਇੰਡਸਟਰੀਜ਼ ਦੇ ਲਈ ਲੋੜੀਂਦੇ ਨੇ, ਇਸ ਲਈ ਉਹਨਾਂ ਦੇ ਨੰਬਰਸ ਨੂੰ ਘੱਟ ਨਾ ਕੀਤਾ ਜਾਵੇ। ਹੁਣ ਗੱਠਜੋੜ ਦੀ ਮਾਈਗ੍ਰੇਸ਼ਨ ਨੀਤੀ ਦੇ ਉੱਤੇ ਯੂਨੀਵਰਸਿਟੀਆਂ ਦੀ ਤਰਫ ਤੋਂ ਵੀ ਇਤਰਾਜ਼ ਉਠਾਏ ਗਏ ਨੇ। ਯੂਨੀਵਰਸਿਟੀਆਂ ਦੀ ਤਰਫ ਤੋਂ ਕਿਹਾ ਗਿਆ ਕਿ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਘੱਟ ਕਰਨ ਦੇ ਨਾਲ ਯੂਨੀਵਰਸਿਟੀਆਂ ਦੀ ਆਮਦਨੀ ਉਹਨਾਂ ਦੇ ਢਾਂਚੇ ਦੇ ਉੱਤੇ ਪੂਰਾ ਦਾ ਪੂਰਾ ਅਸਰ ਪਏਗਾ। ਦੱਸ ਦਈਏ ਕਿ ਐਂਗਸ ਟੇਲਰ ਨੇ ਕਿਹਾ ਸੀ ਕਿ ਮਾਈਗ੍ਰੈਂਟ ਨੰਬਰ ਨੂੰ 40% ਤੱਕ ਜਿਹੜਾ ਮੌਜੂਦਾ ਇਸ ਵਕਤ ਇਸ ਵਿੱਤੀ ਵਰ੍ਹੇ ਦਾ ਨੰਬਰ ਹੈ ਉਸ ਤੋਂ ਘੱਟ ਕਰਨਗੇ ਉਹ। ਇਸ ਦਾ ਮਤਲਬ ਇਹ ਹੈ ਕਿ ਇਸ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਨੂੰ ਘੱਟ ਕੀਤਾ ਜਾਏਗਾ, ਖਾਸ ਤੌਰ ਦੇ ਉੱਤੇ ਇੰਟਰਨੈਸ਼ਨਲ ਸਟੂਡੈਂਟਸ ਅਤੇ ਵਰਕਿੰਗ ਵੀਜ਼ਾ ਹੋਲਡਰਸ ਨੂੰ। ਉੱਧਰ ਯੂਨੀਵਰਸਿਟੀਆਂ ਦੇ ਨਾਲ ਜੁੜਿਆ ਹੋਇਆ ਅਦਾਰਿਆਂ ਦੀ ਤਰਫ ਤੋਂ ਅਲੱਗ ਅਲੱਗ ਯੂਨੀਵਰਸਿਟੀਆਂ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਨੈੱਟ ਓਵਰਸੀਜ਼ ਮਾਈਗ੍ਰੈਂਟਸ ਯਾਨੀ ਕਿ NOM ਜਿਹੜਾ ਹੈ, ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਜਿਹੜੀ ਉਹ 2023-24 ਦੇ ਵਿੱਚ 429,000 ਰਹੀ ਸੀ, ਮਾਫ ਕਰਨਾ 306,000 ਰਹੀ ਸੀ। ਜਦਕਿ ਲੇਬਰ ਨੇ ਆਪਣੇ ਬਜਟ ਦੇ ਵਿੱਚ ਇਹ ਵੀ ਦੱਸਿਆ ਕਿ 2025-26 'ਚ 295,000 ਹੈ ਅਤੇ ਅਗਲੇ ਸਾਲ 245,000 ਹੋਏਗੀ ਅਤੇ ਫਿਰ ਉਸ ਤੋਂ ਬਾਅਦ 225,000 ਹਰ ਸਾਲ ਹੋਏਗੀ। ਇਸ ਦਾ ਮਤਲਬ ਇਹ ਹੈ ਕਿ ਸਿੱਧਾ ਅਸਰ ਇਸ ਦਾ ਜਿਹੜਾ ਹੈ ਉਹ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੇ ਉੱਤੇ ਪਏਗਾ। ਮੰਨਿਆ ਜਾ ਰਿਹਾ ਕਿ ਆਸਟ੍ਰੇਲੀਆ ਦੇ ਵਿੱਚ ਮੌਜੂਦਾ ਇੰਟਰਨੈਸ਼ਨਲ ਐਜੂਕੇਸ਼ਨ ਸੈਕਟਰ ਆਸਟ੍ਰੇਲੀਅਨ ਬਾਜ਼ਾਰ ਦਾ $55 billion ਦਾ ਹਿੱਸੇਦਾਰੀ ਪਾਉਂਦਾ, ਯਾਨੀ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਇਹ ਆਉਂਦੀ ਹੈ। ਯੂਨੀਵਰਸਿਟੀ ਸੈਕਟਰ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਇਸ ਦੇ ਨਾਲ ਨਾ ਸਿਰਫ ਆਸਟ੍ਰੇਲੀਅਨ ਬਾਜ਼ਾਰ ਦੇ ਵਿੱਚ ਇੱਕ ਖੜੋਤ ਆਏਗੀ ਬਲਕਿ ਯੂਨੀਵਰਸਿਟੀਆਂ ਦਾ ਇੱਕ ਜਿਹੜਾ ਇੱਕ ਕਿਸਮ ਦਾ ਇਨਫਰਾਸਟ੍ਰਕਚਰ ਹੈ ਉਸ ਦੇ ਉੱਤੇ ਵੀ ਇਸ ਦੇ ਅਸਰ ਮਾੜੇ ਅਸਰ ਪੈਣਗੇ। ਉੱਥੇ ਹੀ ਇੱਕ ਅਗਲੀ ਖਬਰ ਜਿਹੜੀ ਹੰਤਾ ਵਾਇਰਸ ਦੇ ਨਾਲ ਜੁੜੀ ਹੋਈ ਹੈ, ਜਿੱਥੇ MV ਹੋਂਡਿਸ ਕਰੂਜ਼ ਸ਼ਿਪ ਦੇ ਉੱਤੇ ਸਵਾਰ 4 ਆਸਟ੍ਰੇਲੀਅਨ ਨਾਗਰਿਕ, 1 ਪਰਮਾਨੈਂਟ ਰੈਜ਼ੀਡੈਂਟ ਅਤੇ 1 ਨਿਊਜ਼ੀਲੈਂਡ ਦਾ ਸਿਟੀਜ਼ਨ ਆਸਟ੍ਰੇਲੀਆ ਲਿਆਉਂਦੇ ਗਏ ਨੇ। ਦੱਸ ਦਈਏ ਕਿ ਇਹਨਾਂ 6 ਲੋਕਾਂ ਨੂੰ ਹੁਣ ਵੈਸਟਰਨ ਆਸਟ੍ਰੇਲੀਆ ਦੀ ਕੁਆਰੰਟੀਨ ਫੈਸਿਲਿਟੀ ਦੇ ਵਿੱਚ ਭੇਜ ਦਿੱਤਾ ਗਿਆ, ਜਿੱਥੇ ਅਗਲੇ ਲਗਭਗ 3 ਹਫ਼ਤਿਆਂ ਤੋਂ ਵੀ ਵੱਧ ਸਮੇਂ 'ਚ ਇਹ ਬੁਲਜ਼ਬਰੁੱਕ ਸੈਂਟਰ ਫਾਰ ਨੈਸ਼ਨਲ ਰੈਜ਼ੀਲੀਅੰਸ ਦੇ ਵਿੱਚ ਪੁਲਿਸ ਦੀ ਅਗਵਾਈ ਦੇ ਜਾਂ ਪੁਲਿਸ ਦੀ ਨਿਗਰਾਨੀ ਦੇ ਤਹਿਤ ਉੱਥੇ ਕੁਆਰੰਟੀਨ ਰਹਿਣਗੇ। ਦੱਸ ਦਈਏ ਕਿ ਇਹਨਾਂ ਨੂੰ ਇੱਕ ਖਾਸ ਜਹਾਜ਼ ਦੇ ਰਾਹੀਂ ਅਤੇ ਪ੍ਰੋਟੈਕਟਿਵ ਗੀਅਰ ਪਹਿਨਾ ਕੇ ਉੱਥੋਂ एक बस दे विच, पहला जहाज तो बस से उतारिया गया फिर बस तो उत्थे ले जाया गया। उधर फैडरल सेहत मंत्री मार्क बटलर ने कहा कि सारिया की सेहत हाल फिलहाल ठीक दसी जा रही है, वधिया दसी जा रही है, पर फिर भी इन्हों क्वारंटीन उत्थे किया जाएगा। क्वारंटीन फैसिलिटी के डॉक्टर की टीम भी मौजूद है। और इस दरमियान डिपार्टमेंट ऑफ एग्रीकल्चर ते फिशरीज की तरफ तो यह गल कही गई है कि उस जहाज़ नू भी डीकंटैमिनेट कर दिता गया है। ये आम तौर पर जहाज़ रिपैट्रिएशन फ्लाइट्स के वास्ते वरते जाते हैं और जहाज़ नू साफ करना बेहद जरूरी है क्योंकि अगे तो भी फिर इन्हां दे राही कोई इस किस्म की बीमारी जिहड़ी है ना फैले। WHO के मुताबिक हंटा वायरस के संपर्क दे विच आए जिहड़े मरीज हुंदे ने उहनां दे संपर्क च आए दूजिआं मरीजां नू घट्टो घट्ट 42 दिन का क्वारंटीन करना हुंदा है। डैनियल एंड्रयूज़ जेकर ये नाम नहीं भुले हो तो किसी भी विक्टोरिया वासी तो पूछ लियो क्योंकि विक्टोरिया के लोग तो भली भांत इस शख्स तो जाणू ने। किसी समय तो विक्टोरिया के प्रीमियर रहे सी, किसी समय की बल्कि 3000 तो भी वधेरे दिन तक एक रिकॉर्ड रहा डैनियल एंड्रयूज़ के नाम जिहड़े कि विक्टोरिया के सब तो लंबे चिर तक प्रीमियर रहे ने। हुण तुसीं सोचोगे कि आखिरकार उन्हां दे नाल जुड़ी की खबर सामने आ गई जदों कि वह तो प्रीमियर भी नहीं ने। मौजूदा प्रीमियर तो बीबी जैसिंटा एलन ने, पर मौजूदा सरकार ने अपने सबका प्रीमियर नू श्रद्धांजलि तो नहीं कह सकते पर हाँ उन्होंने सन्मान दे विच एक फैसला लिया है। दस दईए कि मैरीडियन स्कल्पचर नाम की एक कंपनी की तरफ तो एक ठेका दिता गया 1,34,304 का। यह एक बुत बनाया जाएगा प्रीमियर डैनियल एंड्रयूज़ का। कित्थे बनेगा? मेलबर्न के ट्रैजरी गार्डन दे विच। चेते करवा दईए कि डैनियल एंड्रयू आस्ट्रेलिया दे विक्टोरिया सूबे दे विच महज उन्हां 4 प्रीमियर्स दे विचों एक ने जिन्होंने रिकॉर्ड समय तक इस कुर्सी दे उत्ते राज किया। हाल फिलहाल विरोधी धिर नेता जैस विल्सन की तरफ तो सरकार के इस फैसले की विरोधता की गई है। कहा गया है कि $225,000 तो भी उत्ते दी रकम जिहड़ी है किसी होर काम के उत्ते खर्च ली जाए, पर विक्टोरिया सरकार नूं इह काम जरूरी लगता है। उधर विक्टोरिया दे बजट दे विच ट्रेजर जैकलिन सिम्स ने कहा है कि जिहड़ा फैडरल सरकार तक असी एक अनुमान लगा के भेजिया सी सबर्बन रेल लूप दा, उहदे विच फैडरल सरकार ने हाले भी इस SRL प्रोजैक्ट दे विच अपनी रकम देन दे वादे तो मुनकर नहीं हुए ने। लगभग $12 बिलियन दी तवक्को रख के बैठा है विक्टोरिया सूबा। विक्टोरिया स्टेट नूं लगता है कि इन्नी रकम फैडरल सरकार देगी क्योंकि टोटल तो यह $34 बिलियन का प्रोजैक्ट है। महज 26 किलोमीटर की यह स्ट्रैच है, टनल स्ट्रैच है, यानी कि भूमिगत स्ट्रैच है चल्टनम तो लैके बॉक्सिल दे दरमियान। और यह शुरू भी 2030 तो पहला नहीं होने लगी। $35 बिलियन का खर्चा रोदे चो $12 बिलियन फैडरल सरकार देगी या नहीं देगी, नहीं दंदी तो इस प्रोजैक्ट के पहले गेड़ का की होएगा। उत्थे इस वीकेंड के दरमियान बहुत कुछ हो रहा है, बड़े सारे इवेंट तुहाडे आले दुआले होणगे, पर इस एतवार के दरमियान यूरोविजन का ग्रैंड फाइनल है। दस दईए कि गायकी की दुनिया का दुनिया के सब तो बड़ा यह रियलिटी शो मनिया जाता है या कॉम्पीटिशन मनिया जाता है। यूरोविजन के आस्ट्रेलिया 11 साल हो गए ने जांदिया होया, ऐतकी तो फिनाले दे विच गई है डेल्टा गुडरमैन। डेल्टा गुडरम जिहड़े ने वो आस्ट्रेलिया की अगवाई कर रहे हैं। डेल्टा तो हालांकि सवाल पूछ के भरमाने की कोशिश की गई कि वो फलस्तीन नू सपोर्ट करते हैं या इजराइल नू, तां डेल्टा ने एक चंगा जवाब दिता कि मैनू अपने कंसर्ट लगा दौ, उत्थे तां हर कोई आऊगा, म्यूजिक दे नाल मैनू लगता है कि हर एक समस्या का हल कढ़िया जा सकता है, तो मैं हर किस्म के गाने भी गावांगी। दस दईए कि यूरोविजन दुनिया भर के जड़े बड़े दुनिया भर तो जड़े गायक ने वो इत्थे पहुँचते ने। इस बार यूरोविजन दे विच जड़ा फिनाले है उस च आस्ट्रेलिया का मुकाबला भी काफ़ी सख्त मनिया जा रहा है। आइसलैंड, आयरलैंड, नैदरलैंड, स्लोवेनिया, स्पेन के कंटेस्टेंट्स इत्थे पहुँचे ने। वैसे इस वीकेंड दे इस एतवार के दरमियान यूरोविजन का फिनाले मुकाबला होएगा। उत्थे ही IPL दे नाल जुड़ियां हुईयां अपडेट्स असी तुहाडे नाल अपने सोशल मीडिया पेज दे उत्ते सांझियां करांगे। फिलहाल अज दे इस शनिवार खबरनामे दे विच इन्ना ही। ਦਿਓ ਇਜਾਜ਼ਤ ਧੰਨਵਾਦ
1: ਸੋਨਾ ਚਾਹੀਦਾ
2: ਭਰੋਸਾ ਚਾਹੀਦਾ
1: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042 ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0423-280-252 8 Grace Way, Ravenhall.

0: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
1: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ।
2: ਕੀ ਕਹਿ ਰਹੇ ਹੋ?
1: ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
2: ਕੀ ਕਹਿ ਰਹੇ ਹੋ?
3: ਗਿੱਪੀ ਗਰੇਵਾਲ, ਬਿੰਨੂ ਢਿੰਨੋ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੰਨੋ ਫੇਰ ਕਹਿਣਗੇ
4: ਪਰ ਢਿੰਨੋ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
1: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
5: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਰੇਡੀਓ ਹਾਂਜੀ 1674 ਮੈਂ ਦੋਸਤੋ ਮੈਂ ਰਣਜੋਤ ਸਿੰਘ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਰੇਡੀਓ ਹਾਂਜੀ ਦੇ ਵਿਹੜੇ ਅੱਜ ਦੇ ਦਿਨ ਗੱਲਬਾਤ ਆਪਾਂ ਸਿੱਖ ਖੇਡਾਂ ਦੇ ਉੱਤੇ ਕਰਾਂਗੇ ਚਾਹੇ ਕਿ ਸਿੱਖ ਖੇਡਾਂ ਪਿਛਲੇ ਦਿਨਾਂ ਦੇ ਵਿੱਚ ਹੋ ਕੇ ਹਟੀਆਂ ਨੇ ਮੈਲਬਨ ਦੇ ਵਿੱਚ ਪਰ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਸਿੱਖ ਖੇਡਾਂ ਚਰਚਾ ਦੇ ਵਿੱਚ ਇਸ ਕਰਕੇ ਆਈਆਂ ਨੇ ਕਿਉਂਕਿ ਹੁਣ ਕਮੇਟੀ ਦੀ ਮੀਟਿੰਗ ਹੋ ਕੇ ਹਟੀ ਹੈ ਜਿਹੜੀ ਨੈਸ਼ਨਲ ਕਮੇਟੀ ਆ ਐਨਜ਼ੈਕ ਦੀ ਮੀਟਿੰਗ ਦੇ ਵਿੱਚ ਹੁਣ ਕਮੇਟੀ ਬਦਲੀ ਆ ਪ੍ਰਧਾਨ ਬਦਲੇ ਨੇ ਅਤੇ ਹੋਰ ਅਹੁਦੇਦਾਰ ਬਦਲੇ ਨੇ ਮੀਤ ਪ੍ਰਧਾਨ ਬਦਲੇ ਨੇ ਅਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਕੇ ਜਾਣਾਂਗੇ ਕਿ ਅਸਲ ਦੇ ਵਿੱਚ ਇਹ ਪ੍ਰੋਸੈਸ ਹੈ ਕੀ ਕਮੇਟੀ ਦਾ ਇਲੈਕਸ਼ਨ ਸਿਸਟਮ ਜਿਹੜਾ ਕੰਮ ਕਿੱਦਾਂ ਕਰਦਾ ਕਿਵੇਂ ਤੁਸੀਂ ਹਿੱਸਾ ਬਣ ਸਕਦੇ ਹੋ ਸਿੱਖ ਖੇਡਾਂ ਦਾ ਸਿੱਖ ਖੇਡਾਂ ਦੀ ਕਮੇਟੀ ਦਾ ਅਤੇ ਨਾਲ ਦੀ ਨਾਲ ਇਹਨਾਂ ਸੱਜਣਾਂ ਦੇ ਆਪਾਂ ਪਿਛੋਕੜ ਵੀ ਜਾਣਨ ਦੀ ਗੱਲ ਕਰਾਂਗੇ ਇਸ ਸਾਰੀ ਵਾਰਤਾਲਾਪ ਦੇ ਵਿੱਚ ਸਾਡੇ ਨਾਲ ਇਸ ਟਾਈਮ ਸਟੂਡੀਓ ਦੇ ਵਿੱਚ ਗੁਰਪ੍ਰੀਤ ਸਿੰਘ ਸ਼ੋਕਰ ਨੇ ਕੋਈ ਨਵਾਂ ਨਾਂ ਨਹੀਂ ਗਾ ਹੁਣ ਮੇਰੀ ਪੀਰੀ ਸਪੋਰਟਸ ਕਲਚਰ ਕਲੱਬ ਤੋਂ ਲੰਮੇ ਸਮੇਂ ਤੋਂ ਤੁਸੀਂ ਸਾਂਝ ਬਣਾਈ ਹੋਊਗੀ ਇਸ ਨਾਂ ਦੇ ਨਾਲ ਇਹਨਾਂ ਸਿੱਖ ਖੇਡਾਂ ਦੇ ਵਿੱਚ ਵੀ ਕਾਫੀ ਅਹਿਮ ਭੂਮਿਕਾ ਇਹਨਾਂ ਦੀ ਰਹੀ ਅਤੇ ਫੋਨ ਲਾਈਨ ਦੇ ਉੱਤੇ ਸਾਡੇ ਨਾਲ ਸਰਦਾਰ ਦਲਜੀਤ ਸਿੰਘ ਧਾਮੀ ਜੀ ਨੇ ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਤੋਂ ਇਹਨਾਂ ਨੂੰ ਇਸ ਟਾਈਮ ਪ੍ਰਧਾਨ ਚੁਣਿਆ ਗਿਆ ਵਾ ਇਸ ਵਾਰੀ ਐਨਜ਼ੈਕ ਕਮੇਟੀ ਦਾ ਨੈਸ਼ਨਲ ਕਮੇਟੀ ਦਾ ਪ੍ਰਧਾਨ ਹੈ ਨੈਸ਼ਨਲ ਕੀ ਆ ਲੋਕਲ ਕੀ ਆ ਇਹ ਸਾਰਾ ਕੁਛ ਜਾਣਨ ਦੀ ਆਪਾਂ ਕੋਸ਼ਿਸ਼ ਕਰਾਂਗੇ ਸਟੂਡੀਓ ਦੇ ਵਿੱਚ ਸਾਡੇ ਨਾਲ ਸ਼ੋਕਰ ਸਾਹਿਬ ਸ਼ੋਕਰ ਸਾਹਿਬ ਧੰਨਵਾਦ ਤੁਹਾਡਾ ਆਉਣ ਲਈ ਥੋੜਾ ਜਿਹਾ ਮੈਂ ਪਿਛੋਕੜ ਮੈਂ ਚਾਹੁੰਦਾ ਵੀ ਸਾਰੇ ਸਰੋਤੇ ਜਿਹੜੇ ਆ ਉਹ ਸਮਝ ਲੈਣ ਤੇ ਜੇ ਮੈਂ ਪ੍ਰਧਾਨ ਸਾਹਿਬ ਤੁਹਾਡੇ ਤੋਂ ਸ਼ੁਰੂਆਤ ਕਰਾਂ ਤੇ ਸਭ ਤੋਂ ਪਹਿਲਾਂ ਤਾਂ ਵਧਾਈਆਂ ਤੁਹਾਨੂੰ ਤੁਸੀਂ ਹੁਣ ਪ੍ਰਧਾਨ ਬਣੇ ਹੋ ਇਹ ਵੱਡੀ ਜ਼ਿੰਮੇਵਾਰੀ ਤੁਹਾਡੇ ਸਿਰ ਆਈ ਆ ਅਤੇ ਜੇ ਆਪਾਂ ਪਿਛੋਕੜ ਤੋਂ ਸ਼ੁਰੂਆਤ ਕਰੀਏ ਤੇ ਫਿਰ ਹੌਲੀ ਹੌਲੀ ਆਪਾਂ ਪ੍ਰਧਾਨਗੀ ਵੱਲ ਨੂੰ ਆਉਂਦੇ
1: ਹਾਂ ਹਾਂਜੀ ਮੈਂ ਐਕਚੁਲੀ ਕਾਫੀ ਲੰਬੇ ਸਮੇਂ ਤੋਂ ਸਿੱਖ ਗੇਮਾਂ ਚ ਪਾਰਟਿਸਪੇਟ ਐਜ਼ ਅ ਪਲੇਅਰ ਕਰ ਰਿਹਾ ਜੀ 93 ਤੋਂ ਤੇ ਫਿਰ ਉਹਦੇ ਨਾਲ ਆਲਵੇਸ ਆਰਗੇਨਾਈਜ਼ਿੰਗ ਕਮੇਟੀ ਚ ਵੀ ਰਿਹਾ ਜੀ ਤੇ ਜਿਹੜੀਆਂ ਲਾਸਟ ਸਿੱਖ ਗੇਮਸ ਹੋਈਆਂ ਸੀ ਗੋਲਡ ਪੋਸਟ 23 ਦੇ ਵਿੱਚ ਉਹਨਾਂ ਮੈਂ ਬਤੌਰ ਐਜ਼ ਏ ਪ੍ਰਧਾਨ ਸੀ ਜੀ ਐਕਚੁਲੀ ਇਹ ਕੀ ਕ੍ਰਾਈਟੀਰੀਆ ਕੀ ਹੈ ਜੀ ਜੇ ਤੁਸੀਂ ਐਨਸਿਕ ਦੀ ਐਗਜੈਕਟਿਵ ਕਮੇਟੀ ਚਾਉਣਾ ਨਾ ਪਹਿਲਾਂ ਤਾਂ ਤੁਹਾਡੀ ਨੋਮੀਨੇਟ ਕਰਨ ਵਾਲੀ ਕਲੱਬ ਜਿਹੜੀ 5 ਸਾਲ ਪੁਰਾਣੀ ਚਾਹੀਦੀ ਹੈ ਜੀ ਤੇ ਉਹਦੇ ਵਿੱਚ ਤੁਸੀਂ ਕਿਸੇ ਨਾ ਕਿਸੇ ਅਹੁਦੇ ਤੇ ਰਹਿਣੇ ਚਾਹੀਦੇ ਆ ਜੀ ਪਿਛਲੇ 3 ਸਾਲਾਂ ਚੋਂ 2 ਸਾਲ
0: ਜੀ
1: ਪ੍ਰੈਜ਼ੀਡੈਂਟ ਜਾਂ ਸੈਕਟਰੀ ਜਾਂ ਟ੍ਰੈਜ਼ਰੀ 5 ਸਾਲ ਬਾਅਦ ਤੁਹਾਡੇ ਜਿੱਦਾਂ ਫੁੱਲ ਵੋਟਿੰਗ ਰਾਈਟ ਬਣਦੇ ਆ ਜੀ ਕਲੱਬ ਦੇ ਤੇ ਉਹ ਤੋਂ ਬਾਅਦ ਤੁਸੀਂ ਸਿਲੈਕਟ ਹੋ ਸਕਦੇ ਆ ਜਾਂ ਸਿਲੈਕਟ ਹੋ ਸਕਦੇ ਆ
0: ਜੀ
1: ਤੇ ਉਹਦੇ ਵਿੱਚ ਆਪਣੇ ਜਿਹੜੀ ਵੀ ਕਮਿਊਨਿਟੀ ਚੋਂ ਕੋਈ ਵੀ ਬੰਦੇ ਜਿਹੜੇ ਆ ਇਨਵੋਲਵ ਆ ਤੁਹਾਨੂੰ ਇਹਦੇ ਵਿੱਚ ਦੂਸਰਾ ਪਹਿਲਾਂ ਐਕਸਪੀਰੀਅੰਸ ਹੋਣਾ ਬਹੁਤ ਜ਼ਰੂਰੀ ਆ ਜੀ ਇਹ ਐਕਚੁਲੀ ਹੌਲੀ ਹੌਲੀ ਸ਼ੁਰੂ ਹੁੰਦਾ ਜੀ ਪਹਿਲਾਂ ਕੋਆਰਡੀਨੇਟਰ ਤੋਂ ਫਿਰ ਤੁਸੀਂ ਕਮੇਟੀ ਚਾਹੁੰਦੇ ਆ ਮੈਂ ਲਾਸਟ ਈਅਰ ਵਾਈਸ ਪ੍ਰੈਜੀਡੈਂਟ ਸੀ
0: ਜੀ
1: ਤੇ ਐਕਚੁਲੀ ਮੈਨੂੰ ਸੇਵਾ ਦਾ ਮੌਕਾ ਦਿੱਤਾ ਗਿਆ ਜੀ ਐਜ਼ ਏ ਪ੍ਰਧਾਨ ਤੇ ਪਰ ਇਹ ਆ ਕਿ ਮੈਂ ਪਿਛਲੇ ਤਕਰੀਬਨ 20 ਸਾਲ ਤੋਂ 20-25 ਸਾਲ ਤੋਂ ਫੁੱਲੀ ਇਨਵੋਲਵ ਹਾਂ ਜੀ ਐਨਸਿੰਗ ਚ
0: ਜੀ ਬਹੁਤ ਸ਼ੁਕਰੀਆ ਜੀ ਤੁਹਾਡੇ ਇਹ ਸਮਾਂ ਦੇਣ ਦੇ ਲਈ ਸਿੱਖ ਖੇਡਾਂ ਨੂੰ ਅਤੇ ਸ਼ੁਕਰ ਸਾਹਿਬ ਆਪਣਾ ਕੀ ਪਿਛੋਕੜ ਆਪਾਂ ਪਿਛਲੇ ਦਿਨ ਹੀ ਵੈਸੇ ਗੱਲ ਕੀਤੀ ਸੀ ਆਪਣਾ ਇਸ ਵਿਸ਼ੇ ਦੇ ਉੱਤੇ ਗੇਮਾਂ ਤੋਂ ਪਹਿਲਾਂ ਵੀ ਫਿਰ ਆਪਾਂ ਦੁਬਾਰਾ ਤੋਂ ਇੱਕ ਵਾਰੀ ਨਵੇਂ ਸਿਰੇ ਤੋਂ ਯਾਦ ਕਰਾਉਂਦੇ ਹਾਂ ਆਪਣੇ ਸਰੋਤਿਆਂ ਨੂੰ ਕਦੋਂ ਕੁ ਸ਼ੁਰੂ ਹੋਇਆ ਇਹ ਸਫ਼ਰ ਕਦੋਂ ਕਲੱਬ ਦੇ ਨਾਲ ਜੁੜੇ ਅਤੇ ਹੁਣ ਫਿਰ ਕਮੇਟੀ ਦੇ ਵਿੱਚ ਕਿੱਦਾਂ ਆਉਣਾ ਹੋਇਆ
2: ਹਾਂਜੀ ਸਿੱਖ ਖੇਡਾਂ ਦਾ ਜੀ ਅਸੀਂ ਬਹੁਤ ਪੁਰਾਣੇ ਜੁੜੇ ਹੋਏ ਹਾਂ 2007 ਵਿੱਚ ਖੇਡੇ ਵੀ ਹਾਂ 2013 ਵਿੱਚ ਵੀ ਖੇਡੇ ਹਾਂ ਅਤੇ ਉਸ ਤੋਂ ਬਾਅਦ 2019 ਵਿੱਚ ਸਾਡਾ ਕਲੱਬ ਸਟਾਰਟ ਹੋਇਆ ਸੀਗਾ ਅਤੇ 2021 ਤੋਂ ਅਸੀਂ ਪਾਰਟੀਸਪੇਟ ਕਰ ਰਹੇ ਹਾਂ ਕਲੱਬ ਐਜ਼ ਏ ਕਲੱਬ ਕਬੱਡੀ ਕਲੱਬ ਦੇ ਤੌਰ 'ਤੇ ਅਤੇ ਉਸ ਤੋਂ ਬਾਅਦ ਪਿਛਲੇ ਸਾਲ ਜਿਹੜੀਆਂ ਆਪਣੀ ਕਮੇਟੀ ਦੀ ਚੋਣ ਸੀ ਮੈਲਬਨ ਕਮੇਟੀ ਦੀ ਲੋਕਲ ਕਮੇਟੀ ਦੀ ਉਹਦੇ ਵਿੱਚ ਵੀ ਮੈਂ ਐਜ਼ ਏ ਵਾਈਸ ਪ੍ਰੈਜ਼ੀਡੈਂਟ ਰੋਲ ਅਦਾ ਕੀਤਾ ਸੀਗਾ ਅਤੇ ਇਸ ਵਾਰ ਮੌਕਾ ਮਿਲਿਆ ਵੀ ਨੈਸ਼ਨਲ 'ਚ ਵਾਈਸ ਪ੍ਰੈਜ਼ੀਡੈਂਟ ਵਾਸਤੇ, ਅਤੇ ਹਾਂਜੀ ਇੱਦਾਂ ਚੱਲ ਰਿਹਾ ਦੌਰ ਆਪਣਾ ਸਿੱਖ ਗੇਮਾਂ ਦਾ, ਅਤੇ ਬਹੁਤ ਵਧੀਆ। ਹਾਂਜੀ,
0: ਸੋ ਇਹ ਸਿਲੈਕਸ਼ਨ ਦਾ ਹੈ ਕੀ ਕ੍ਰਾਈਟੀਰੀਆ, ਕਿਹੜੇ ਤਰੀਕੇ ਦੇ ਨਾਲ ਅਤੇ ਕਿੰਨੇ ਕਿੰਨੇ ਚਿਰ ਬਾਅਦ, ਕਿੰਨੇ ਵਕਫੇ ਬਾਅਦ, ਕਿੱਦਾਂ ਬਦਲਿਆ ਜਾਂਦਾ ਪ੍ਰਧਾਨ ਨੂੰ, ਕਿਵੇਂ ਰਿਪੀਟ? ਸੋ ਹੋ ਸਕਦਾ ਬੜਿਆਂ ਦੇ ਮਨ ਦੇ ਵਿੱਚ ਸਵਾਲ ਹੋਣ।
2: ਹਾਂਜੀ, ਦੇਖੋ ਜਿਹੜਾ ਨੈਸ਼ਨਲ ਦਾ ਆ, ਇਹ ਤਾਂ ਤੁਹਾਡੀ ਕਮੇਟੀ 2 ਸਾਲ ਲਈ ਚੁਣੀ ਜਾਂਦੀ ਆ, ਅਤੇ ਉਸ ਤੋਂ ਬਾਅਦ ਨਾਲ ਦੀ ਨਾਲ ਇੱਕ ਆਪਣੀ ਜਿਹੜੀ ਲੋਕਲ ਕਮੇਟੀ ਹੁੰਦੀ ਆ, ਉਹ ਜਿੱਥੇ ਗੇਮਸ ਹੋ ਰਹੀਆਂ ਨੇ ਉਹਨਾਂ ਦੀ ਲੋਕਲ ਕਮੇਟੀ ਕੰਮ ਕਰਦੀ ਆ, ਅਤੇ ਜਿਹੜੀ ਨੈਸ਼ਨਲ ਕਮੇਟੀ ਆ ਉੱਪਰੋਂ ਵਾਚ ਕਰਦੀ ਆ, ਅਤੇ ਉਹਦਾ ਰੱਖਦੀ ਆ ਵੀ ਸੂਰਤ ਜਿੱਥੇ ਜਾਂ ਨੈਕਸਟ ਈਅਰ ਜਿੱਦਾਂ ਆਪਣੇ ਪਰਥ ਹੁਣ ਗੇਮਸ ਹੋ ਰਹੀਆਂ ਨੇ, ਅਤੇ ਉੱਥੇ ਹੁਣ ਪਰਥ ਦੀ ਕਮੇਟੀ ਆਲਰੇਡੀ ਵਰਕ ਕਰ ਰਹੀ ਆ, ਅਤੇ ਪਹਿਲੇ ਸਾਲ ਆਪਣੀ ਮੈਲਬਰਨ ਦੀ ਕਮੇਟੀ ਸੀਗੀ, ਲੋਕਲ ਕਮੇਟੀ ਸੀਗੀ, ਅਤੇ ਉਹ ਸਾਰਾ ਲੋਕਲ ਜਿਹੜੀਆਂ ਗੇਮਾਂ ਦਾ ਲਿਖੋ ਜੋਖਾ ਦੇਖ ਰਹੀ ਸੀਗੀ।
0: ਧਾਮੀ ਸਾਹਿਬ, ਤੁਹਾਡੇ ਲਈ ਸਵਾਲ ਹੈ ਕਿ ਜਿੱਦਾਂ ਨੈਸ਼ਨਲ ਕਮੇਟੀ ਉੱਪਰ ਹੋ ਗਈ ਅਤੇ ਥੱਲੇ ਹੋ ਗਈ ਲੋਕਲ ਕਮੇਟੀ ਜਿੱਥੇ ਕਿ ਉਸ ਸਾਲ ਗੇਮਸ ਹੋ ਰਹੀਆਂ ਨੇ, ਇਹ ਦੋਵੇਂ ਕਮੇਟੀਆਂ ਦੋਵੇਂ ਪੱਧਰ ਆਪਸ ਦੇ ਵਿੱਚ ਕਿੱਦਾਂ ਕਮਿਊਨੀਕੇਟ ਕਰਦੇ ਨੇ, ਕੀ ਇਹਨਾਂ ਦਾ ਆਪਸ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਲਈ ਜ਼ਿੰਮੇਵਾਰੀ ਹੁੰਦੀ ਆ?
1: ਹਾਂਜੀ, ਐਕਚੁਅਲੀ ਜੀ ਇਹ ਜਿਹੜਾ ਉਹਨੂੰ ਰੀਜਨਲ ਕਮੇਟੀ ਕਹਿੰਦੇ ਆਪਾਂ, ਜਿਵੇਂ ਵਿਕਟੋਰੀਆ ਐਂਡ ਸਬ ਰੀਜਨਲ ਕਮੇਟੀ ਬਣ ਗਈ ਵੈਸਟਰਨ ਆਸਟ੍ਰੇਲੀਆ ਦੀ, ਤੇ ਜਿਹੜੇ ਉਹਨਾਂ ਦੇ ਪ੍ਰੈਜ਼ੀਡੈਂਟ ਹੁੰਦੇ ਆ ਜੀ, ਉਹ ਐਕਚੁਅਲੀ ਐਵਰੀ ਮੀਟਿੰਗ ਜਿਹੜੀ ਆਪਾਂ ਕੋਈ ਵੀ ਮੀਟਿੰਗ ਕਰਦੇ ਹਾਂ ਜੀ ਐਨਸਕ ਦੀ, ਉਹਦੇ ਚ ਫੁੱਲੀ ਇਨਵੋਲਵ ਹੁੰਦੇ ਆ
0: ਜੀ।
1: ਉਹ ਆਟੋਮੈਟਿਕ ਐਕਚੁਅਲੀ ਉਹਨਾਂ ਦੀ ਇੱਕ ਉਪਾਧੀ ਐਜ ਏ ਵਾਈਸ ਪ੍ਰੈਜ਼ੀਡੈਂਟ ਬਣ ਜਾਂਦੀ ਆ ਜੀ ਐਗਜ਼ੈਕਟਿਵ ਕਮੇਟੀ ਚ
0: ਜੀ।
1: ਸੋ ਕੋਈ ਵੀ ਕਮਿਊਨੀਕੇਸ਼ਨ ਹੁੰਦੀ ਉਹਨਾਂ ਥਰੂ, ਫਿਰ ਉਹ ਆਪਣੀ ਕਮੇਟੀ ਨਾਲ ਕਰ ਲੈਂਦੇ ਆ ਜੀ, ਕਿਉਂਕਿ ਉਹ ਆਲਵੇਸ ਦਾ ਐਵਰੀ ਵੈਨਸਡੇ ਪ੍ਰੀ ਮੱਚ ਆਪਾਂ ਮੀਟਿੰਗ ਕਰਦੇ ਹਾਂ ਜੀ ਪਿਛਲੇ ਬਹੁਤ ਸਾਲਾਂ ਤੋਂ
0: ਜੀ,
1: ਤੇ ਉਹ ਆਲਵੇਸ ਇਨਵਾਈਟਡ ਹੁੰਦੇ ਆ ਤੇ ਗੱਲਬਾਤ ਕਰਦੇ ਆ। ਐਕਚੁਅਲੀ ਜਦੋਂ ਕਮੇਟੀ ਬਣਦੀ ਵੀ ਆ ਉਦੋਂ ਵੀ ਜਿਹੜੀ ਐਨਸੈਕ ਦੀ ਐਗਜ਼ੈਕਟਿਵ ਕਮੇਟੀ ਆ ਜੀ, ਉਹ ਸਾਰੇ ਕੈਂਡੀਡੇਟਾਂ ਨੂੰ ਚੰਗੀ ਤਰ੍ਹਾਂ ਪਰਖਦੀ ਆ ਕਿ ਉਹ ਫੁੱਲੀ ਇਨਵੋਲਵ ਵੀ ਰਹੇ, ਉਹਨਾਂ ਦੀ ਕਪੈਸਿਟੀ ਕੀ ਆ ਜੀ, ਕੀ ਕਰ ਸਕਦੇ ਉਹਦੇ ਦੌਰੇ ਕਮੇਟੀ ਬਣਦੀ ਆ ਜੀ। ਤੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਐਕਚੁਅਲੀ ਆਟੋਮੈਟਿਕ ਐਨਸੈਕ ਦੇ ਵਾਈਸ ਪ੍ਰੈਜ਼ੀਡੈਂਟ ਹੁੰਦੇ ਆ ਜੀ।
0: ਓਕੇ, ਤੋ ਇਹ
1: ਹਾਂਜੀ ਇਹਦੇ ਥਰੂ ਕਮਿਊਨੀਕੇਸ਼ਨ ਹੁੰਦੀ ਆ ਜੀ, ਤੇ ਜਿਹੜਾ ਸਪੋਰਟਸ ਰਿਲੇਟਡ ਆ ਉਹ ਆਪਣੇ ਐਨਸਿੰਗ ਦੀ ਕਮੇਟੀ ਵਿੱਚ ਇੱਕ ਰੋਲ ਆ ਜੀ, ਉਹਨੂੰ ਕਹਿੰਦੇ ਆਪਾਂ ਸਪੋਰਟਸ ਲੀਡ
0: ਜੀ।
1: ਜਿਹੜੇ ਲੋਕਲ ਕੋਆਰਡੀਨੇਟਰ ਬਣਦੇ ਆ ਉਹ ਆਲਵੇਸ ਉਹਨਾਂ ਨਾਲ ਕਮਿਊਨੀਕੇਸ਼ਨ ਕਰਦੇ ਆ ਜੀ, ਤੇ ਉਹਨਾਂ ਨੂੰ ਆਪਾਂ ਰੂਲ ਰੈਗੂਲੇਸ਼ਨ ਵੀ ਦੱਸਦੇ ਹਾਂ ਜੋ ਵੀ ਐਨਸਿੰਗ ਦੇ ਹੈਗੇ ਆ। ਮੋਸਟਲੀ ਤਾਂ ਸਾਰੇ ਵੈਬਸਾਈਟ ਤੇ ਪਏ, ਪਰ ਕਈ ਵਾਰ ਕਿਸੇ ਨੂੰ ਕੋਈ ਕਨਫਿਊਜ਼ਨ ਹੁੰਦੀ ਆ ਤਾਂ ਤੁਸੀਂ ਆਲਵੇਸ ਪੁੱਛ ਸਕਦੇ ਆ ਜੀ
0: ਜੀ। ਸੋ ਇਸ ਤਰੀਕੇ ਦੇ ਨਾਲ ਤੁਸੀਂ ਜਿਵੇਂ ਦੱਸ ਰਹੇ ਹੋ ਹਰ ਹਫ਼ਤੇ ਆਪਸ ਦੇ ਵਿੱਚ ਕਮਿਊਨੀਕੇਸ਼ਨ ਚੱਲਦੀ ਰਹਿੰਦੀ ਹੈ, ਅਤੇ ਜਿਹੜੀ ਲੋਕਲ ਕਮੇਟੀ ਹੁੰਦੀ ਹੈ ਜਿਹੜੇ ਟਾਈਮ ਦੇ ਉੱਤੇ ਹੁਣ ਦੂਸਰਾ ਸ਼ਹਿਰ ਐਕਟਿਵ ਹੋ ਗਿਆ ਜਿੱਥੇ ਗੇਮਸ ਹੋਣੀਆਂ ਨੇ, ਫਿਰ ਉਹ ਲਗਭਗ ਸਾਲ ਜਿਹੜਾ ਉਹਨਾਂ ਨੇ ਐਕਟਿਵ ਰਹਿਣਾ ਵਾ, ਉਸ ਸਮੇਂ ਦੇ ਦਰਮਿਆਨ ਜੇ ਕੋਈ ਨੈਸ਼ਨਲ ਕਮੇਟੀ ਦਾ ਮੈਂਬਰ ਉਸ ਸ਼ਹਿਰ ਦਾ, ਤਾਂ ਕੀ ਉਹਦੀ ਵੀ ਸ਼ਮੂਲੀਅਤ ਲੋਕਲ ਦੇ ਵਿੱਚ ਕਿਸੇ ਅਹੁਦੇ ਦੇ ਰੂਪ ਦੇ ਵਿੱਚ ਹੁੰਦੀ ਹੈ ਜਾਂ ਫਿਰ ਉੱਤੋਂ ਸਲਾਹ ਮਸ਼ਵਰੇ ਦੇ ਰੂਪ 'ਚ?
1: ਨਹੀਂ, ਅਹੁਦੇ ਦੇ ਰੂਪ 'ਚ ਨਹੀਂ ਜੀ, ਆਟੋਮੈਟਿਕ ਨਹੀਂ ਹੁੰਦੀ ਉਹ। ਵੈਸੇ ਕਿ ਆਪਾਂ ਜਿੱਦਾਂ ਹੁਣ ਇੰਸਪੈਕਟ ਕਰਦੇ ਹਾਂ ਗਰਾਊਂਡਸ ਵਗੈਰਾ, ਤਾਂ ਉਹ ਲੋਕਲ ਮੈਂਬਰ ਜ਼ਰੂਰ ਉੱਥੇ ਪਹੁੰਚਦੇ ਆ ਜੀ, ਪਰ ਐਕਚੁਅਲੀ ਕੋਈ ਇੱਦਾਂ ਦੀ ਪੋਜੀਸ਼ਨ ਲੋਕਲ ਹੈ ਨਹੀਂ ਕਿ ਉਹਨਾਂ ਨੂੰ ਆਪਾਂ ਜਿਹੜੀ ਰੀਜਨਲ ਕਮੇਟੀ 'ਚ ਇਨਵੋਲਵ ਹੁੰਦੇ ਆ ਜੇ ਕਿਸੇ ਆਬਾਦੀ ਦੇ ਤੌਰ 'ਤੇ ਜਾਂ ਅਹੁਦੇ ਦੇ ਤੌਰ 'ਤੇ। ਹਾਂਜੀ
0: ਜੀ। ਸੋ ਇਹ ਹੁਣ ਸ਼ੁਕਰ ਸਾਹਿਬ, ਇਹ ਟੈਕਨੀਕਲੀ ਜਿਹੜੀ ਕਮੇਟੀ ਹੁਣ ਨਵੀਂ ਜਿਹੜੀ ਦਾ ਗਠਨ ਹੁੰਦਾ ਵਾ, ਕਿੰਨੇ ਸਾਲਾਂ ਤੱਕ ਇਹ ਅਹੁਦੇ ਬਰਕਰਾਰ ਰਹਿੰਦੇ ਨੇ?
2: ਹਾਂਜੀ, ਇਹ 2 ਸਾਲ ਲਈ ਚੁਣੀ ਜਾਂਦੀ ਹੈ ਆਪਣੀ ਕਮੇਟੀ,
0: ਅਤੇ ਰਿਪੀਟ ਵੀ ਹੋ ਸਕਦੇ ਕਿ?
2: ਰਿਪੀਟ ਹੋ ਸਕਦੇ ਆ, ਮੈਕਸੀਮਮ ਆਪਣੀ 4 ਸਾਲ ਦੀ ਲਿਮਿਟ ਆ।
0: ਅਤੇ ਇਹ ਜਿਹੜੀ AGM ਹੈ 2 ਸਾਲ ਬਾਅਦ ਹੁੰਦੀ ਹੈ ਫਿਰ?
2: 2 ਸਾਲ ਬਾਅਦ। ਹਾਂਜੀ,
0: ਅਤੇ ਉਹਦੇ ਵਿੱਚ ਸਾਰਾ ਚੁਣ ਲਿਆ ਜਾਂਦਾ ਕਿ ਹੁਣ ਅੱਗੇ ਕੌਣ ਪ੍ਰਧਾਨਗੀ ਸੰਭਾਲ?
2: ਉਹਦੇ ਵਿੱਚ ਜਿੰਨੇ ਵੀ ਕਲੱਬ ਕੋਲ ਵੋਟਿੰਗ ਰਾਈਟ ਹੈਗਾ ਆ ਉਹ ਸਾਰੇ ਉਹ 'ਚ ਸ਼ਮੂਲੀਅਤ ਕਰਦੇ ਨੇ,
0: ਅਤੇ
2: ਉਸ ਹਿਸਾਬ ਨਾਲ ਫਿਰ ਜੇ ਤਾਂ ਕਈ ਵਾਰੀ ਵੋਟਿੰਗ ਹੁੰਦੀ ਹੈ, ਕਈ ਵਾਰੀ ਵੈਸੇ
0: ਸਰਬਸੰਮਤੀ ਨਾਲ
2: ਚੁਣਿਆ ਜਾਂਦਾ। ਹਾਂਜੀ
0: ਜੀ, ਅਤੇ ਇਸ ਵਾਰੀ ਕੀ ਰਿਹਾ ਕ੍ਰਾਈਟੀਰੀਆ?
2: ਇਸ ਵਾਰੀ ਵਾਈਸ ਲਈ ਵੀ 2 ਕੈਂਡੀਡੇਟ ਸੀਗੇ ਅਤੇ ਪ੍ਰਧਾਨਗੀ ਲਈ ਵੀ 2 ਕੈਂਡੀਡੇਟ ਸੀਗੇ ਇਸ ਵਾਰੀ।
0: ਸੋ ਇਸ ਵਾਰੀ ਇਲੈਕਸ਼ਨ ਹੋਈ, ਵੋਟਿੰਗ ਹੋਈ।
2: ਹਾਂਜੀ।
0: ਓਕੇ ਓਕੇ ਸੋ ਇਸ ਵਾਰੀ ਜਿਹੜੀ ਹੋਈ ਵੋਟਿੰਗ ਆ ਜਿਹੜੇ ਲੇਟ ਜਿਹੜੇ ਸਰੋਤੇ ਨੇ ਉਹਨਾਂ ਨੂੰ ਆਪਾਂ ਦੱਸ ਦਈਏ ਕਿ ਇਸ ਵਾਰੀ ਹੋਈ ਵੋਟਿੰਗ ਦੇ ਵਿੱਚ ਦਲਜੀਤ ਸਿੰਘ ਧਾਮੀ ਜੀ ਨੇ ਸਾਡੇ ਨਾਲ ਬ੍ਰਿਸਬੇਨ ਤੋਂ ਜਿਹੜੇ ਕਿ ਪ੍ਰਧਾਨ ਚੁਣੇ ਗਏ ਨੇ ਨੈਸ਼ਨਲ ਕਮੇਟੀ ਦੇ, ਗੁਰਪ੍ਰੀਤ ਸਿੰਘ ਸ਼ੋਕਰ ਜੀ ਨੇ ਮੀਰੀ ਪੀਰੀ ਸਪੋਰਟਸ ਐਂਡ ਕਲਚਰਲ ਕਲੱਬ ਤੋਂ ਇੱਥੋਂ ਮੈਲਬਰਨ ਤੋਂ ਜਿਹੜੇ ਕਿ ਵਾਈਸ ਪ੍ਰੈਜ਼ੀਡੈਂਟ ਨੇ, ਅਤੇ ਸ਼ੋਕਰ ਸਾਹਿਬ ਜਿਹੜਾ ਨੈਸ਼ਨਲ ਕਮੇਟੀ ਦੇ ਵਿੱਚ ਜਿਹੜੀ ਥਾਂ ਬਣਨੀ ਕਮੇਟੀ ਦੇ ਵਿੱਚ, ਕੀ ਉਹਦੇ ਲਈ ਜ਼ਰੂਰੀ ਹੈ ਵੀ ਲੋਕਲ ਕਮੇਟੀ ਦੇ ਵਿੱਚ ਪਹਿਲਾਂ ਉਸ ਬੰਦੇ ਨੇ ਕੰਮ ਕੀਤਾ ਹੋਵੇ ਬਤੌਰ ਕੋਈ ਨਾ ਕੋਈ ਅਹੁਦਾ ਸੰਭਾਲ ਕੇ ਵੇਖਿਆ ਹੋਵੇ?
2: ਹਾਂਜੀ ਬਿਲਕੁਲ ਜੀ, ਤੁਹਾਡੇ ਕੋਲ ਲੋਕਲ ਕਮੇਟੀ ਦਾ ਐਕਸਪੀਰੀਅੰਸ, ਉਸ ਜਿਹੜਾ ਅਹੁਦੇ ਲਈ ਤੁਸੀਂ ਅਪਲਾਈ ਕੀਤਾ ਹੈ ਤੁਹਾਡੇ ਕੋਲ ਐਕਸਪੀਰੀਅੰਸ ਬਹੁਤ ਜ਼ਰੂਰੀ ਹੈ। ਪਹਿਲਾਂ ਤੁਹਾਡੇ ਤੁਸੀਂ ਆਪਣੇ ਕਲੱਬ ਦੇ ਅਹੁਦੇਦਾਰ ਰਹੇ ਹੋ, ਉਸ ਤੋਂ ਬਾਅਦ ਤੁਸੀਂ ਲੋਕਲ ਕਮੇਟੀ 'ਚ ਆ ਜਾਓ, ਉਹ ਵੀ ਤੁਹਾਡੇ ਕੋਲ ਜਿਹੜੀ ਵੀ ਪੋਜੀਸ਼ਨ ਲਈ ਤੁਸੀਂ ਕਰ ਰਹੇ ਹੋ, ਸੈਕਟਰੀ ਹੈ ਤਾਂ ਉਹਨੂੰ ਵੀ ਸੈਕਟਰੀ ਦਾ ਐਕਸਪੀਰੀਅੰਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ।
0: ਸੋ ਮੈਨੂੰ, ਮੈਂ ਤਾਂ ਕਰਕੇ ਵੀ ਇਹ ਸਵਾਲ ਪੁੱਛ ਲਿਆ ਵੀ ਜਿਹੜਾ ਹੁਣ 226 'ਚ ਇੱਥੇ ਗੇਮਾਂ ਹੋ ਗਏ ਹਟੀਆਂ ਨੇ, ਵੀ ਉਹਨਾਂ ਦੇ ਵਿੱਚ ਕੋਈ ਐਸੀ ਕਾਰਗੁਜ਼ਾਰੀ ਜਿਹੜੀ ਬੰਦੇ ਦੀ ਜਿਹੜੀ ਵਿੱਚ ਪਾਰਟੀਸਪੇਸ਼ਨ ਹੈ ਉਹਨੂੰ ਧਿਆਨ ਦੇ ਵਿੱਚ ਰੱਖਦਿਆਂ ਸ਼ਾਇਦ ਅੱਗੇ ਉਹਨੂੰ ਅਹੁਦਾ ਦੇ ਦਿੱਤਾ ਜਾਂਦਾ ਜਾਂ ਨੋਮੀਨੇਟ ਕਰ ਦਿੱਤਾ ਜਾਂਦਾ ਜਾਂ ਇੱਦਾਂ ਦਾ ਕੁਛ?
2: ਨਹੀਂ ਨਹੀਂ, ਉਹ ਜਿਹੜੀ ਨੋਮੀਨੇਸ਼ਨ ਹੁੰਦੀ ਹੈ ਕਲੱਬ ਵੱਲੋਂ ਹੁੰਦੀ ਆ ਅਤੇ ਉਹ ਕਿਸੇ ਹੋਰ ਪਾਸਿਓਂ ਨਹੀਂ ਹੁੰਦੀ
0: ਜੀ। ਸੋ ਆਪਾਂ 226 ਤੋਂ ਸ਼ੁਰੂ ਕਰਦੇ ਹਾਂ, ਮੈਲਬਰਨ ਦੀਆਂ ਗੇਮਸ ਤੋਂ ਸ਼ੁਰੂ ਕਰਦੇ ਹਾਂ। ਬਹੁਤ ਵੱਡੇ ਪੱਧਰ ਦੇ ਉੱਤੇ ਜਦੋਂ ਮੈਲਬਰਨ ਦੇ ਵਿੱਚ ਗੇਮਾਂ ਹੁੰਦੀਆਂ ਅਤੇ ਬੜੇ ਵੱਡੇ ਪੱਧਰ ਦੇ ਉੱਤੇ ਚਰਚੇ ਹੁੰਦੇ ਆ, ਆਸਟ੍ਰੇਲੀਆ ਭਰ ਦੇ ਵਿੱਚ ਕੀ ਦੁਨੀਆ ਭਰ ਦੇ ਵਿੱਚ ਚਰਚੇ ਹੁੰਦੇ ਆ, ਇਸ ਵਾਰੀ ਵੀ ਖੂਬ ਰਹੇ, ਕੀ ਲੇਖਾ ਜੋਖਾ ਰਿਹਾ ਕੁੱਲ ਮਿਲਾ ਕੇ ਮੈਲਬਰਨ ਦੀਆਂ ਗੇਮਸ?
2: ਦੇਖੋ ਜਿਹੜਾ ਮੈਲਬਰਨ ਦੀ ਕਮਿਊਨਿਟੀ, ਆਪਣੀ ਭਾਈਚਾਰਾ ਆਪਣਾ ਬਹੁਤ ਵੱਡਾ ਆ ਅਤੇ ਮੇਰੇ ਹਿਸਾਬ ਨਾਲ ਸਿੱਖ ਗੇਮਾਂ ਸਭ ਤੋਂ ਵੱਡੀਆਂ ਹੁੰਦੀਆਂ ਹੀ ਮੈਲਬਰਨ ਨੇ, ਕਿਉਂਕਿ 7ਵੇਂ ਸਾਲ ਵਾਰੀ ਆਉਂਦੀ ਆ ਅਤੇ ਤੁਸੀਂ ਐਤਕੀ ਤੁਸੀਂ ਖੁਦ ਵੀ ਦੇਖਿਆ ਹੋਣਾ ਕਿ ਬਹੁਤ ਜ਼ਿਆਦਾ ਵੱਡਾ ਲੈਵਲ 'ਤੇ ਆਪਣਾ ਸੀਗਾ ਸਿੱਖ ਗੇਮ ਐਤਕੀ, ਅਤੇ ਭਾਈਚਾਰੇ ਨੇ ਬਹੁਤ ਹੁੰਮਵਾ ਕੇ ਸਾਰੇ ਪਹੁੰਚੇ ਸੀਗੇ ਅਤੇ ਜਿਸ ਹਿਸਾਬ ਨਾਲ ਅਸੀਂ ਪ੍ਰਬੰਧ ਕੀਤੇ ਸੀਗੇ, ਸਾਡੀ ਕਮੇਟੀ ਲਗਭਗ ਪਿਛਲੇ 1.5 ਸਾਲ ਤੋਂ ਮੀਟਿੰਗਾਂ ਸਾਰਾ ਕੁਛ ਚੱਲ ਰਿਹਾ ਸੀ, ਪ੍ਰਬੰਧਾਂ ਬਾਰੇ ਜਾਇਜ਼ਾ ਕੌਂਸਲਾਂ ਮੀਟਿੰਗਾਂ ਸਾਡੀਆਂ ਵੀ, ਹਰ ਹਫ਼ਤੇ ਸਾਡੀਆਂ ਮੀਟਿੰਗ ਹੁੰਦੀ ਸੀ, ਇੱਕ ਵਾਰੀ ਬੁੱਧਵਾਰ ਜਾਂ ਵੀਰਵਾਰ ਨੂੰ ਔਨਲਾਈਨ ਹੁੰਦੀ ਸੀ ਮੀਟਿੰਗ, ਅਤੇ ਸੈਚ

0: ਤੇ ਹੁਣ ਜਿਹੜੀ ਫਿਰ ਇਹ ਨਵੀਂ ਕਮੇਟੀ ਨਵੀਂ ਜਿਹੜੀ ਵਾਗਡੋਰ ਆਪਾਂ ਸੰਭਾਲੀ ਆ, ਸੋ ਇਹ ਸਾਰੀਆਂ ਚੀਜ਼ਾਂ ਜੋ ਇਸ ਵਾਰੀ ਹੋਇਆ ਆਪਾਂ ਬਹੁਤੀ ਡਿਟੇਲ 'ਚ ਨਹੀਂ ਜਾਵਾਂਗੇ, ਸਾਰੀਆਂ ਉਹ ਚੀਜ਼ਾਂ ਪਹਿਲਾਂ ਬਹੁਤ ਸੋਸ਼ਲ ਮੀਡੀਆ ਦੇ ਉੱਤੇ ਕੁਛ ਜਾਇਜ਼ ਕੁਛ ਨਜਾਇਜ਼ ਬਥੇਰਾ ਕੁਛ ਹੁੰਦਾ ਰਿਹਾ, ਜਿਵੇਂ ਤੁਸੀਂ ਕਿਹਾ ਹੀ ਆ, ਇੰਨੇ ਵੱਡੇ ਪ੍ਰਬੰਧ ਦੇ ਵਿੱਚ ਬੜੀਆਂ ਚੀਜ਼ਾਂ ਜਿਹੜੀਆਂ ਨੇ ਉੱਤੇ ਥੱਲੇ ਹੋ ਜਾਂਦੀਆਂ, ਪਰ ਹੁਣ ਇਹਨਾਂ ਨਵੇਂ ਅਹੁਦਿਆਂ ਦੇ ਵਿੱਚ ਕੀ ਇਹ ਸਾਰੀਆਂ ਚੀਜ਼ਾਂ ਧਿਆਨ 'ਚ ਹੈਗੀਆਂ ਨੇ ਕਿ ਉਹਨਾਂ ਨੂੰ ਆਪਾਂ ਕਿਹੜੇ ਤਰੀਕੇ ਦੇ ਨਾਲ ਅੱਗੇ ਹੋਰ ਸਵਾਰਨਾ ਨਿਖਾਰਨਾ?
1: ਹਾਂਜੀ, ਦੇਖੋ ਬਿਲਕੁਲ ਬੰਦਾ ਆਪਣੇ ਐਕਸਪੀਰੀਅੰਸ ਤੋਂ ਸਿੱਖਦਾ ਆ, ਅਤੇ ਹਰ ਕੋਈ ਬੰਦਾ ਕੋਈ ਨਹੀਂ ਕਹਿ ਸਕਦਾ ਕਿ ਜ਼ਿੰਦਗੀ 'ਚ ਸਾਰਾ ਕੁਝ ਉਹਨੇ ਸਹੀ ਕੀਤਾ, ਗਲਤੀਆਂ ਵੀ ਹੁੰਦੀਆਂ ਨੇ ਅਤੇ ਉਹਨਾਂ ਤੋਂ ਬੰਦਾ ਸਿੱਖਦਾ ਵੀ ਆ, ਸਾਨੂੰ ਉਹ ਤੋਂ ਸਿੱਖਦੇ ਵੀ ਰਹਿਣਾ ਚਾਹੀਦਾ ਆ, ਅਤੇ ਬਹੁਤ ਕੁਝ ਸਿੱਖਿਆ ਆ ਪਿਛਲੇ 1.5 ਸਾਲ 'ਚ ਕਮੇਟੀ ਰਹਿ ਕੇ, ਬਹੁਤ ਕੁਛ ਦੇਖਿਆ ਵੀ ਕਿੱਦਾਂ ਆਪਣੇ ਪ੍ਰਬੰਧ ਚੱਲਦੇ ਨੇ, ਕਿੱਦਾਂ ਆਪਣੀਆਂ ਗੇਮਸ ਦਾ ਕੀ ਆਪਣਾ ਸਿਸਟਮ ਆ, ਅਤੇ ਬਾਕੀ ਹੁਣ ਦੇਖੋ ਮੈਂ ਐਜ਼ ਏ 22 ਹਾਂ ਅਤੇ ਧਾਮੀ ਭਾਅ ਜੀ ਸਾਡੇ ਪ੍ਰੈਜ਼ੀਡੈਂਟ ਨੇ, ਇਹ ਪਿਛਲੇ 4 ਸਾਲ 22 ਰਹੇ ਨੇ ਪਹਿਲਾਂ, ਅਤੇ ਇਹਨਾਂ ਕੋਲੋਂ ਵੀ ਸਿੱਖਣ ਦਾ ਸਾਨੂੰ ਬਹੁਤ ਕੁਛ ਮੌਕਾ ਮਿਲੂਗਾ, ਨੈਸ਼ਨਲ ਲੈਵਲ 'ਤੇ ਕਮੇਟੀ ਕਿੱਦਾਂ ਕੰਮ ਕਰਦੀ ਆ।
0: ਸੋ ਧਾਮੀ ਸਾਹਿਬ, ਤੁਸੀਂ ਲੰਮੇ ਸਮੇਂ ਤੋਂ ਤੁਸੀਂ ਜੁੜੇ, ਜਿੱਦਾਂ 1993 ਤੋਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਪਾਰਟੀਸਪੇਟ ਕਰਨਾ ਸ਼ੁਰੂ ਕਰ ਦਿੱਤਾ ਸੀ, ਫਿਰ ਹੌਲੀ ਹੌਲੀ ਉਹ ਅਹੁਦੇ ਵੱਧਦੇ ਵੱਧਦੇ ਹੁਣ ਜਿਹੜਾ ਸਰਵਉੱਚ ਅਹੁਦੇ ਦੇ ਉੱਤੇ ਤੁਸੀਂ ਪਹੁੰਚ ਚੁੱਕੇ ਹੋ, ਸੋ ਇੰਨੇ ਲੰਮੇ ਸਮੇਂ ਦੇ ਵਿੱਚ ਕਿਹੜੀਆਂ ਕਿਹੜੀਆਂ ਐਸੀਆਂ ਚੀਜ਼ਾਂ ਜਿਹੜੀਆਂ ਬੰਦੇ ਦੇ ਧਿਆਨ 'ਚ ਹੁੰਦੀਆਂ ਕਿ ਯਾਰ ਜਦੋਂ ਅਹੁਦਾ ਮਿਲਿਆ ਨਾ ਅਤੇ ਆਹ ਹੁਣ ਤਾਈਆਂ ਜਿਹੜੀਆਂ ਨੇ ਇਹਨਾਂ ਨੂੰ ਆਪਾਂ ਥੋੜ੍ਹਾ ਜਿਹਾ ਠੀਕ ਕਰਨਾ, ਸੋ ਐਸੇ ਕੁਛ ਬਣਾਏ ਪੁਆਇੰਟ?
2: ਹਾਂਜੀ, ਇਹਦੇ ਚ ਅਸੀਂ ਕਾਫੀ ਬੁਲੇਟ ਪੁਆਇੰਟ ਬਣਾਇਆ ਜੀ। ਜਿਹੜੀ ਪਹਿਲਾਂ ਤਾਂ ਆਪਾਂ ਕੰਮ ਕਰ ਰਹੇ ਹਾਂ ਜੀ ਵੈਬਸਾਈਟ ਤੇ,
0: ਜੀ,
2: ਕਿਉਂਕਿ ਹੁਣ ਅੱਜ ਕੱਲ ਟੈਕਨੋਲੋਜੀ ਦਾ ਜ਼ਮਾਨਾ, ਮੋਸਟਲੀ ਬੱਚੇ ਜਿਹੜੇ ਆਪਣੇ ਫਿਊਚਰ ਆ ਉਹ ਫੋਨ ਕਾਲ ਬਹੁਤ ਘੱਟ ਕਰਕੇ ਆਪਣੇ ਨਾਲ ਡਿਸਕਸ਼ਨ ਕਰਦੇ ਹੋ ਜਾਂ ਵੈਬਸਾਈਟ ਤੇ ਜਾਂ ਸੋਸ਼ਲ ਮੀਡੀਆ ਥਰੂ ਜਾਂਦੇ ਨਾ
0: ਜੀ,
2: ਤੇ ਆਪਾਂ ਵੈਬਸਾਈਟ ਸਾਰੀ ਅਪਗ੍ਰੇਡ ਕਰ ਰਹੇ ਹਾਂ ਜੀ, ਤੇ ਉਹ ਚ ਕਾਫੀ ਕੁਛ ਆਪਾਂ ਫੀਡ ਕਰਾਂਗੇ। ਪਹਿਲਾਂ ਵੈਸੇ ਪਹਿਲਾਂ ਵੀ ਬਹੁਤ ਵਧੀਆ ਕੰਮ ਹੋਇਆ ਜੀ, ਪਰ ਆਪਾਂ ਟ੍ਰਾਂਸਪੇਰੈਂਸੀ ਹੋਰ ਕਰ ਦਾਂਗੇ, ਜਿਵੇਂ ਕਿ ਟੀਮ ਸ਼ੀਟ ਵਗੈਰਾ ਫੀਡ ਹੋਣਗੀਆਂ, ਸਾਰੇ ਰੂਲ ਰੈਗੂਲੇਸ਼ਨ ਵਿਜੀਬਲ ਹੋਣਗੇ, ਤਾਂ ਆਪਾਂ ਨੂੰ ਇਹ ਪ੍ਰੋਬਲਮ ਅੱਗੇ ਤੋਂ ਆਊਗੀ ਨੀ, ਕਿਉਂਕਿ ਹੁਣ ਕਾਫੀ ਕਈ ਵਾਰ ਕੰਪਲੇਂਟਸ ਹੁੰਦੀ ਆ ਕਿ ਵੈਬਸਾਈਟ ਦਾ ਇਸ਼ੂ ਆ ਗਿਆ, ਸਾਨੂੰ ਤਾਂ ਕਿਤੇ ਲੱਭਿਆ ਹੀ ਨੀ, ਆ ਰੂਲ ਦਾ ਕੰਪਲੇਂਟਸ ਕਰਦੀਆਂ ਕਈ ਕਲੱਬ
0: ਜੀ।
2: ਆਪਾਂ ਇਹਨਾਂ ਚੀਜ਼ਾਂ ਤੇ ਐਕਚੁਲੀ ਟੈਕਨੋਲੋਜੀ ਤੇ ਕੰਮ ਕਰਾਂਗੇ ਜੀ, ਤੇ ਬਾਕੀ ਆਪਾਂ ਨਵੇਂ ਸਟਰਕਚਰ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਢੰਗ ਨਾਲ ਆਪਾਂ, ਕਿਉਂਕਿ ਕਮਿਊਨਿਟੀ ਗਰੋਥ ਹੋਈ ਆ, ਜਦੋਂ ਹੁਣ ਮੈਂ ਖੇਡਣਾ ਸ਼ੁਰੂ ਕੀਤਾ ਸੀ ਸਿਰਫ ਸੋਕਰ ਦੀਆਂ 4 ਟੀਮਾਂ ਹੁੰਦੀਆਂ ਸੀ ਆਸਟ੍ਰੇਲੀਆ 'ਚ
0: ਜੀ,
2: ਤੇ ਹੁਣ ਇਸ ਵੇਲੇ ਮੇਰੇ ਖਿਆਲ 250-300 ਦੇ ਲਾਗੇ ਆ ਜੀ, ਤੇ ਇੰਨੀ ਗਰੋਥ ਦੇ ਨਾਲ ਨਾਲ ਆਪਾਂ ਨੂੰ ਕਾਫੀ ਕੁਛ ਚੇਂਜ ਵੀ ਕਰਨਾ ਪਊਗਾ ਜੀ, ਜਿਵੇਂ ਕਿ ਸਟਰਕਚਰ ਹੋ ਗਿਆ ਜੀ, ਤੇ ਆਪਣੇ ਏਜ ਗਰੁੱਪ ਹੁਣ ਕਾਫੀ ਹੋ ਗਿਆ ਜੀ, ਸੋ ਇਹਨਾਂ ਨੂੰ ਆਪਾਂ ਅਕੋਮੋਡੇਟ ਸਾਰਿਆਂ ਨੂੰ ਕਰਨਾ ਜੀ 3 ਦਿਨ ਦੇ ਵਿੱਚ। ਉਹਦੇ ਲਈ ਆਪਾਂ ਨੂੰ ਪਲਾਨ ਕਰਨਾ ਪਊਗਾ ਕਿ ਕਿਵੇਂ ਕੀਤਾ ਜਾ ਸਕੇ ਕਿ ਆਪਾਂ ਸਾਰਿਆਂ ਨੂੰ ਅਕੋਮੋਡੇਟ ਵੀ ਕਰੀਏ ਤੇ 3 ਦਿਨ ਚ ਆਪਣੀ ਗੇਮਸ ਵੀ ਮੁੱਕ ਜਾਣ ਜੀ, ਕਿਉਂਕਿ ਬਹੁਤ ਕਈ ਵਾਰ ਨਾ ਆਪਣੇ ਕਮਿਊਨਿਟੀ ਚ ਸਾਡੇ ਤੇ ਵੀ ਕੁਐਸਚਨ ਆ ਜਾਂਦਾ ਕਿ ਕਿਉਂ ਨੀ ਤੁਸੀਂ ਆਹ ਨੀ ਕਰਦੇ, ਵੀ ਜ਼ਿਆਦਾ ਟੀਮਾਂ ਕਿਉਂ ਨੀ ਅਲਾਊਡ ਕਰਦੇ ਉਹ, ਪਰ ਇਹ ਨੀ ਸੋਚਦੇ ਕਿ 3 ਦਿਨ ਚ ਗੇਮਸ, ਆਪਣੇ ਕੋਲ ਇੱਕ ਟਾਈਮ ਫਰੇਮ ਵੀ ਆ ਨਾ ਜਿਹਦੇ ਵਿੱਚ ਗੇਮਸ ਖਤਮ ਕਰਨੀ ਆ।
0: ਬਿਲਕੁਲ,
2: ਤੇ ਸਪੈਸ਼ਲੀ ਜਿਹਨੇ ਹੁਣ ਕੋਈ ਵੀ ਆਪਣੇ ਫਾਈਨਲ ਖੇਡਦੇ ਕਿਸੇ ਵੀ ਸਪੋਰਟ ਦਾ, ਕਬੱਡੀ ਦਾ ਲਾ ਲਓ ਜਾਂ ਸੋਕਰ ਦਾ ਲਾ ਲਓ, ਹਾਕੀ ਦਾ ਲਾ ਲਓ, ਕਿ ਐਕਚੁਲੀ ਜਿਹੜੀਆਂ ਰੀਜਨੇਬਲ ਟੀਮਾਂ ਪਹਿਲਾਂ ਬਾਹਰ ਚੱਲ ਜਾਂਦੀਆਂ ਪੂਲ ਚੋਂ, ਉਹਨਾਂ ਲਈ ਤਾਂ ਚਲੋ ਠੀਕ ਆ, ਉਹਨੇ 1-2 ਮੈਚ, ਜਿਹੜੀਆਂ ਹੁਣ ਫਾਈਨਲ ਤੱਕ ਜਾਂਦੀਆਂ ਜੀ ਉਹ ਬਹੁਤ ਐਗਜ਼ੌਸਟ ਹੋ ਜਾਂਦੇ ਆ
0: ਜੀ।
2: ਆਪਾਂ ਨੂੰ ਉਸ ਹਿਸਾਬ ਦਾ ਸਟਰਕਚਰ ਚਾਹੀਦਾ ਕਿ ਇੱਦਾਂ ਦੇ ਸਿਚੁਏਸ਼ਨ ਵੀ ਨਾ ਆਵੇ ਕਿ ਬੱਚਾ ਕੋਈ ਫਟੀਗ ਹੋਵੇ ਜਾਂ ਇੰਜਰੀ ਹੋਵੇ, ਸਵੀਰ ਇੰਜਰੀ ਹੋਵੇ ਜੀ, ਪਰ ਇਹ ਵੀ ਆਪਾਂ ਚਾਹੁੰਦੇ ਹਾਂ ਸਾਰਿਆਂ ਦੀ ਪਾਰਟੀਸਪੇਸ਼ਨ ਵੀ ਆ, ਇਹਦੇ ਬਾਰੇ ਅਸੀਂ ਬਹੁਤ ਸੀਰੀਅਸ ਹੋ ਕੇ ਵਰਕ ਕਰ ਰਹੇ ਹਾਂ ਜੀ, ਤੇ ਐਕਚੁਲੀ ਪਹਿਲਾਂ ਵੀ ਬਹੁਤ ਵਧੀਆ ਆਰਗਨਾਈਜ਼ ਸਾਰੀਆਂ ਕਮੇਟੀਆਂ ਨੇ, ਆਲਵੇਜ਼ ਇੰਪਰੂਵਮੈਂਟ ਹੁੰਦੀ ਆਈ ਹੈ ਜੀ, ਪਰ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਉਦੋਂ ਵੀ ਕੁਛ ਬੈਟਰ ਕਰ ਸਕੀਏ ਜੋ ਪਹਿਲਾਂ ਹੋਇਆ ਜੀ।
0: ਜੀ, ਸੋ ਜਦੋਂ ਤੁਸੀਂ ਹੋਰ ਟੀਮਸ ਦੀ, ਹੋਰ ਪਲੇਅਰਸ ਦੀ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਨੂੰ ਵਿੱਚ ਅਕੋਮੋਡੇਟ ਕੀਤਾ ਜਾਵੇ, ਇੱਕ ਪਾਸੇ ਇੱਕ ਆਵਾਜ਼ ਇਹ ਵੀ ਉੱਠਦੀ ਆ ਕਿ ਥੋੜ੍ਹਾ ਜਿਹਾ ਡਾਊਨਗ੍ਰੇਡ ਕਰ ਲਿਆ ਜਾਵੇ, ਬੋਝ ਘਟਾ ਲਿਆ ਜਾਵੇ ਤਾਂ ਕਿ ਮੈਨੇਜ ਵਧੀਆ ਤਰੀਕੇ ਦੇ ਨਾਲ ਉਹ ਹੋ ਸਕੇ, ਉਹਦੇ ਉੱਤੇ ਵੀ ਵਿਚਾਰ ਹੋਏ ਨੇ?
2: ਹਾਂਜੀ, ਉਹਦੇ ਉੱਤੇ ਆਪਾਂ ਨੂੰ, ਮੈਂ ਹੁਣ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ ਜੀ, ਮੈਂ ਕਿਉਂਕਿ 50% ਜਿਹੜੀ ਆਪਣੇ ਪਾਰਟੀਸਪੈਂਟ ਆ ਨਾ ਇਸ ਵੇਲੇ ਸੋਕਰ ਆ ਜੀ ਗੇਮ ਚ, ਇਹ ਫਿਗਰਸ ਕਹਿੰਦੇ ਆ,

0: ਇਹ ਆਪਾਂ ਪਹਿਲਾਂ 1160 ਸ਼ਾਇਦ ਤੁਹਾਨੂੰ ਸਮਝ ਲੱਗ ਜਾਣਗੇ ਸਰੋਤਿਆਂ ਨੂੰ, ਜਿਹਨਾਂ ਨੂੰ 1160 ਸੋਕਰ ਹੈਗਾ ਜੋ ਪ੍ਰੋਪਰ, ਹੁਣ ਆਪਾਂ ਵਰਲਡ ਕੱਪ ਦੇਖਦੇ ਹਾਂ
1: ਜੀ।
0: ਤੇ ਆਪਾਂ ਕੀ ਕੀਤਾ ਸੀ, ਅੱਜ ਤੋਂ 20 ਸਾਲ ਪਹਿਲਾਂ ਚੇਂਜ ਕਰਤਾ ਸੀ ਇਹਨੂੰ 7-a-side। 7-a-side ਹੁੰਦਾ ਜਿਹੜਾ ਆਪਾਂ ਪਾਰਕ ਜਸਟ ਸੋਸ਼ਲ ਖੇਡਦੇ ਹਾਂ, ਕੋਈ ਅਫੀਸ਼ੀਅਲ ਸੋਕਰ ਨਹੀਂ
1: ਜੀ।
0: ਤੇ ਉਹ ਹੁਣ ਬੈਕ ਟੂ ਆਪਾਂ ਨੂੰ 11-a-side ਕਰਨਾ ਪਊਗਾ, ਜਿਹਦੇ ਨਾਲ ਕਿ ਆਪਾਂ ਜ਼ਿਆਦਾ ਪਲੇਅਰਾਂ ਨੂੰ ਇਨਵੋਲਵ ਕਰ ਸਕੀਏ ਤੇ ਪ੍ਰੋਪਰ ਸਟਰਕਚਰ ਹੋਵੇ ਉਹਦੇ ਨਾਲ, ਕਿਉਂਕਿ ਜਦੋਂ ਆਪਾਂ 7-a-side ਕੀਤਾ ਸੀ ਉਦੋਂ ਕਮਿਊਨਿਟੀ ਬਹੁਤ ਥੋੜੀ ਸੀ ਆਸਟ੍ਰੇਲੀਆ ਚ, ਉਦੋਂ ਆਪਣੀਆਂ ਟੀਮਾਂ ਨੀ ਸੀ ਬਣਦੀਆਂ, ਸਿਰਫ ਜੂਨੀਅਰ ਦੀਆਂ 2 ਟੀਮਾਂ ਰਹਿ ਜਾਂਦੀਆਂ ਸੀ, ਇੱਕ ਜਿਹੜਾ ਸ਼ਹਿਰ ਹੋਸਟ ਕਰਦਾ ਸੀ ਗੇਮਸ ਤੇ ਇੱਕ ਅੱਧੀ ਬਾਹਰੋਂ ਹੁੰਦੀ ਸੀ। ਉਹਦੇ ਕਰਕੇ ਆਪਾਂ ਇਹ ਚੇਂਜ ਕੀਤਾ ਸੀ, ਉਹ ਸਮੇਂ ਦੀ ਲੋੜ ਸੀ ਉਦੋਂ ਚੇਂਜ ਕਰਨ ਦੀ, ਤੇ ਹੁਣ ਸਮੇਂ ਦੀ ਲੋੜ ਆ ਕਿ ਆਪਾਂ ਬੈਕ ਟੂ ਪ੍ਰੋਪਰ ਸਿਸਟਮ ਆ ਜਾਈਏ, ਤਾਂ ਉਹਦੇ ਨਾਲ ਬੱਚਿਆਂ ਨੂੰ ਬੈਨੀਫਿਟ ਵੀ ਹੋਊਗਾ, ਕਿਉਂਕਿ ਸਟਰਕਚਰ ਚੇਂਜ ਨਾਲ ਬਹੁਤ ਫਰਕ ਪੈਂਦਾ ਜੀ। ਜਿਵੇਂ ਕਿ ਹੁਣ ਕਬੱਡੀ ਆਪਾਂ ਕਹਿ ਕਬੱਡੀ ਦਿੰਦੇ ਹਾਂ ਜੀ, ਇੱਕ ਨੈਸ਼ਨਲ ਤੇ ਸਰਕਲ ਸਟਾਈਲ ਚ ਫਰਕ ਆ ਜੀ, ਬਹੁਤ
1: ਬਹੁਤ ਫਰਕ ਹੈ ਜੀ।
0: ਹਾਂਜੀ, ਸੇਮ ਇਹ 7-a-side ਤੇ 11-a-side ਚ ਫਰਕ ਹੈ ਜੀ।
1: ਜੀ, ਸੋ ਅਸ਼ੋਕ ਸਾਹਿਬ, ਅਗਲਾ ਸਵਾਲ ਤੁਹਾਡੇ ਲਈ ਹੈ। ਇਸ ਵਾਰੀ ਤੁਸੀਂ ਗੇਮਾਂ ਦੇ ਵਿੱਚ ਇਨਵੋਲਵ ਰਹੇ ਹੋ, ਸਭ ਤੋਂ ਵੱਡੀਆਂ ਜਿਹੜੀਆਂ ਗੇਮਸ ਨੇ ਉਹ ਮੈਲਬਨ ਦੀਆਂ, ਉਹਨਾਂ ਦੇ ਵਿੱਚ ਤੁਸੀਂ ਕਰਤਾ ਧਰਤਾਵਾਂ ਦੇ ਵਿੱਚੋਂ ਤੁਸੀਂ ਇੱਕ ਰਹੇ ਹੋ। ਇਸ ਸਮੇਂ ਦੇ ਦਰਮਿਆਨ ਕਈ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਵੀ ਨੋਟ ਕੀਤੀਆਂ ਹੋਣੀਆਂ ਕਿ ਯਾਰ ਆਹ ਸਮੱਸਿਆ, ਆਹ ਸ਼ਿਕਾਇਤਾਂ ਜਿਹੜੀਆਂ ਲੋਕਾਂ ਵੱਲੋਂ ਆਈਆਂ, ਇਹਨੂੰ ਇਸ ਤਰੀਕੇ ਦੇ ਨਾਲ ਹੱਲ ਕੀਤਾ ਜਾ ਸਕਦਾ ਜੇਕਰ ਇਹਨੂੰ ਨੈਸ਼ਨਲ ਪੱਧਰ 'ਤੇ ਉਠਾਇਆ ਜਾਵੇ? ਕੁਛ ਇੱਦਾਂ ਦੀਆਂ ਕੁਛ ਨਹੀਂ ਆਈਡੈਂਟੀਫਾਈਡ?
2: ਹਾਂਜੀ, ਦੇਖੋ ਕਈ ਗੱਲਾਂ ਵਿੱਚ ਐਕਸਪੀਰੀਅੰਸ ਕੀਤਾ ਆ, ਬਈ ਪ੍ਰਬੰਧ ਸਾਡੇ ਵਧੀਆ ਸੀਗੇ, ਪਰ ਕਈ ਚੀਜ਼ਾਂ ਐਕਸਪੀਰੀਅੰਸ ਕੀਤਾ ਕਿ ਸਾਨੂੰ ਉੱਥੇ ਕੁਛ ਏਰੀਏ ਹੈਗੇ ਨੇ ਜਿੱਥੇ ਸਾਨੂੰ ਉੱਥੇ ਹੋਰ ਵਰਕ ਕਰਨ ਦੀ ਲੋੜ ਆ। ਅਤੇ ਮੇਰੀ ਸੋਚ ਤਾਂ ਆ ਕਿ ਦੇਖੋ ਸਿੱਖ ਗੇਮਾਂ ਆ, ਅਤੇ ਜੇ ਅਸੀਂ ਥੋੜ੍ਹਾ ਜਿਹਾ ਆਪਣਾ ਕੰਪੀਟੀਸ਼ਨ ਅਲੀਟ ਕਰ ਦਈਏ ਤਾਂ ਸਾਡੇ ਕਮਿਊਨਿਟੀ ਲਈ ਬਹੁਤ ਵਧੀਆ ਹੋਊਗਾ। ਇੱਕ ਸਾਡਾ ਕਮਿਊਨਿਟੀ ਲਈ ਬਹੁਤ ਵਧੀਆ ਪਲੇਟਫਾਰਮ ਆ, ਅਤੇ ਸਾਡਾ ਤਾਂ ਸੁਪਨਾ ਆ ਕਿ ਸਾਡੀਆਂ ਜਿਹੜੇ ਅੱਗੇ ਬੱਚੇ ਨੇ ਇਹ ਜਿਹੜੇ ਪਾਰਟੀਸਪੇਟ ਹੁੰਦੇ ਨੇ ਇਹ ਨੈਸ਼ਨਲ ਤੱਕ ਖੇਡਣ, ਇਹ ਕਾਮਨਵੈਲਥ ਤੱਕ ਜਾਣ, ਅਤੇ ਵਾਹਿਗੁਰੂ ਕਿਰਪਾ ਕਰੇ ਅਤੇ ਇਹ ਓਲੰਪਿਕ ਤੱਕ ਜਾਣ। ਤਾਂ ਸਾਡਾ ਤਾਂ ਸੁਪਨਾ ਹੈ ਵੀ ਜਿਹੜਾ ਬੱਚਾ ਵੀ ਜਾਵੇ, ਅਤੇ ਇੱਕ ਦੇਖੋ ਕਹਿਲਾ ਕਹਿ ਲਓ ਵੀ ਇੱਕ ਬੰਦਾ ਬਹੁਤ ਥੋੜ੍ਹੇ ਲੈਵਲ ਤੋਂ ਸ਼ੁਰੂ ਕਰਦਾ ਆ, ਅਤੇ ਬੱਚਿਆਂ ਲਈ ਇੱਕ ਬਹੁਤ ਸੋਹਣਾ ਸਟਾਰਟਿੰਗ ਪੁਆਇੰਟ ਹੈ ਆਪਣੇ ਸਿੱਖ ਗੇਮਾਂ, ਅਤੇ ਬੱਚਿਆਂ ਨੂੰ ਨਾਲ ਆਪਣੇ ਨਾਲ ਸਾਥੀਆਂ ਨੂੰ ਮਿਲਣ ਦਾ ਮੌਕਾ ਮਿਲਦਾ ਆ, ਕਲਚਰ ਐਕਟੀਵਿਟੀਜ਼ ਹੁੰਦੀਆਂ ਨੇ, ਆਪਣੇ ਕਲਚਰ ਨਾਲ ਜੁੜਦੇ ਨੇ। ਅਤੇ ਮੇਨ ਤਾਂ ਆਹੀ ਹੈ ਕਿ ਥੋੜ੍ਹਾ ਸਾਡਾ ਜੇ ਕੰਪਟੀਸ਼ਨ ਅਲੀਟ ਹੋ ਜੂਗਾ ਨਾ, ਅਤੇ ਸਾਡਾ ਬੱਚਿਆਂ ਦੇ ਅੱਗੇ ਜਾਣ ਦੀ ਬਹੁਤ ਸੋਹਣਾ ਮੌਕਾ ਮਿਲੇਗਾ
1: ਜੀ। ਸੋ ਉਹ ਜਿਹੜੀ ਮਤਲਬ ਉਤਲੇ ਲੈਵਲ 'ਤੇ ਲੈ ਕੇ ਜਾਣ ਦੇ ਲਈ ਕੀ ਉਹਦੇ ਲਈ ਕੋਈ ਬੁਲਟ ਪਰੂਫ ਪਲੈਨ, ਕੋਈ ਇੱਦਾਂ ਦੇ ਕੁਛ ਡਿਸਕਸ਼ਨਸ ਵੀ ਆਪਾਂ ਇਹ ਚੀਜ਼ਾਂ ਇਹਨਾਂ ਨੂੰ ਅਮਲੀ ਜਾਮਾ ਕਿੱਦਾਂ ਪਹਿਨਾ ਸਕਦੇ?
2: ਦੇਖੋ ਇਹ ਕੰਮ ਤਦੀ ਹੋ ਸਕਦਾ ਜੇ ਤੁਹਾਡਾ ਕੰਪਟੀਸ਼ਨ ਹਾਰਡ ਆ, ਜਿੰਨਾ ਕੰਪਟੀਸ਼ਨ ਟਫ ਹੋਊਗਾ ਉਹ 'ਚੋਂ ਜਿੰਨਾ ਵਧੀਆ ਪਲੇਅਰ ਬਣਨਾ ਉਹ 'ਚੋਂ ਬਣਨਾ ਹੈ। ਜੇ ਕਹੋ ਆਪਾਂ ਈਜ਼ੀ ਕੰਪੀਟੀਸ਼ਨ 'ਚੋਂ ਤਾਂ ਕਿਤੇ ਨਹੀਂ ਪਹੁੰਚਿਆ ਜਾ ਸਕਦਾ, ਕਿਉਂਕਿ ਜੇ ਨੈਸ਼ਨਲ ਲੈਵਲ ਤਾਂ ਆਪਾਂ ਦੇਖੀਏ ਤਾਂ ਉਹਨਾਂ ਦਾ ਕੰਪੀਟੀਸ਼ਨ ਬਹੁਤ ਹਾਰਡ ਆ ਉੱਥੇ ਤੱਕ ਪਹੁੰਚਣ ਲਈ, ਅਤੇ ਬੱਚਿਆਂ ਨੂੰ ਵੀ ਕਹਿ ਲਓ ਵੀ ਇੱਕ ਵਾਰ ਅੱਗ 'ਚੋਂ ਨਿਕਲਣਾ ਪੈਣਾ ਆ, ਅਤੇ ਵੱਧ ਮਿਹਨਤ ਕਰਨੀ ਪੈਣੀ ਆ। ਅਤੇ ਦੇਖੋ ਇੱਕ ਯੰਗ ਬੱਚੇ ਨੇ ਇਹ ਇਹਨਾਂ 'ਚ ਰੱਬ ਵੱਲੋਂ ਇੰਨੀ ਕਪੈਸਿਟੀ ਹੁੰਦੀ ਹੈ ਕਿ ਬਹੁਤ ਜ਼ਿਆਦਾ ਮਿਹਨਤ ਕਰ ਸਕਦੇ ਨੇ ਆਹ। ਅਤੇ ਦੇਖੋ ਜੇ ਇਹਨਾਂ ਨੂੰ ਅੱਗੇ ਦਿਸੂਗਾ ਵੀ ਸਾਨੂੰ ਇੰਨਾ ਹਾਰਡ ਵਰਕ ਕਰਕੇ ਆਪਾਂ ਕਿਤੇ ਪਹੁੰਚ ਰਹੇ ਹਾਂ, ਤਾਂ ਮੈਂ ਸ਼ੋਰ ਹਾਂ ਕਿ ਬੱਚੇ ਆਪਣੇ ਸਾਡਾ ਜਿਹੜਾ ਸਿੱਖੀ ਖੂਨ ਆ ਇਹ 'ਚ ਬਹੁਤ ਵੱਡੇ ਜਜ਼ਬਾਤ ਨੇ, ਅਤੇ ਆਪਣਾ ਜਿਹੜਾ ਖੂਨ ਆ ਇਹ ਅਥਲੀਟ ਵਾਲੇ ਪਾਸੇ ਨੂੰ ਬਹੁਤ ਉੱਪਰ ਤੱਕ ਜਾ ਸਕਦਾ
1: ਮਿਹਨਤ ਕਰਕੇ ਨਿਖਰ ਜਾਊਗਾ।
2: ਹਾਂ, ਨਿਖਰ ਜਾਏਗਾ
1: ਜੀ। ਪ੍ਰਧਾਨ ਸਾਹਿਬ, ਇੱਕ ਹੋਰ ਚੀਜ਼ ਜਿਹੜੀ ਗਾਏ ਬਗਾਏ ਕਾਫੀ ਚਰਚਾ ਦੇ ਵਿੱਚ ਰਹਿੰਦੀ ਹੈ ਕਿ ਕਿਉਂ ਨਾ ਸਾਰਾ ਸਾਲ ਹੀ ਕੰਪੀਟੀਸ਼ਨ ਜਾਂ ਇੱਦਾਂ ਦੀਆਂ ਲੋਕਲ ਲੈਵਲ ਦੇ ਉੱਤੇ ਲੀਗਸ ਚੱਲਦੀਆਂ ਰਹਿਣ, ਅਤੇ ਫਿਰ ਉਹਦੇ ਵਿੱਚ ਅੱਗੇ ਚੱਲ ਕੇ ਜਿਹੜੇ ਮੇਨ ਮੈਚ ਨੇ ਉਹ ਖਿਡਾਏ ਜਾਣ ਸਿੱਖ ਖੇਡਾਂ ਦੇ ਉਹਨਾਂ ਤਿੰਨਾਂ ਦਿਨਾਂ ਦੇ ਦਰਮਿਆਨ, ਕੀ ਇੱਦਾਂ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਡੂਏਬਲ ਨੇ ਜਾਂ ਫਿਰ ਕਈ ਚੀਜ਼ਾਂ ਜਿਹੜੀਆਂ ਨੇ ਉਹ ਸਿਰਫ
0: ਐਕਚੁਅਲੀ ਜਿਹੜਾ ਕੁਈਨਲੈਂਡ ਆ ਜੀ ਇੱਥੇ ਅਸੀਂ ਲੋਕਲ ਕੰਪੀਟੀਸ਼ਨ ਹਰ ਸਾਲ ਚੱਲਦਾ ਜੀ, ਤਕਰੀਬਨ ਐਵਰੀ ਵੀਕਐਂਡ ਹੁਣ ਟੂਰਨਾਮੈਂਟ ਚੱਲੀ ਜਾਂਦੇ ਜੀ ਸਾਡੇ
1: ਜੀ।
0: ਜਿੱਥੇ ਤੱਕ ਆਪਣੇ ਇਹ ਆ ਕਿ ਲਿਮਿਟਡ ਟੀਮਾਂ ਕਰਨ ਦਾ ਐਕਚੁਅਲੀ ਉਹ ਕੀ ਆ ਜੀ, ਹੁਣ ਹਰ ਇੱਕ ਏਰੀਏ 'ਚ ਨਾ ਜਿੱਦਾਂ ਹੁਣ ਮੈਲਬਨ ਕਬੱਡੀ ਦੀਆਂ ਟੀਮਾਂ ਜ਼ਿਆਦਾ ਆ ਜੀ, ਬ੍ਰਿਸਬਨ ਕਬੱਡੀ ਦੀਆਂ ਘੱਟ ਆ ਜੀ, ਬ੍ਰਿਸਬਨ ਸੋਕਰ ਦੀਆਂ ਟੀਮਾਂ ਜ਼ਿਆਦਾ ਆ, ਤੇ ਹਾਕੀ ਦੀ ਇੱਕ ਟੀਮ ਆ ਜੀ, ਹੁਣ ਮੈਲਬਨ 'ਚ ਹਾਕੀ ਦੀਆਂ ਜ਼ਿਆਦਾ ਆ, ਇਸ ਕਰਕੇ ਆਪਾਂ ਨੰਬਰਸ ਨਹੀਂ ਕਰ ਸਕਦੇ ਕਿ ਤੁਸੀਂ ਦੋ ਟੀਮਾਂ ਹੀ ਲਿਆ ਸਕਦੇ ਜਾਂ ਤਿੰਨ, ਕਿਉਂਕਿ ਆਪਣੇ ਹਰ ਇੱਕ ਸਟੇਟ ਦੀ ਸਪੋਰਟਸ ਥੋੜੀ ਜਿਹੀ ਡਿਫਰੈਂਟ ਆ ਜੀ।
1: ਬਿਲਕੁਲ।
0: ਸੋ ਇਹਦੇ ਕਰਕੇ ਦੂਸਰਾ ਇਹ ਵੀ ਮੈਨੂੰ ਲੱਗਦਾ ਜੇ ਆਪਾਂ ਇਹ ਕਰਦੇ ਹਾਂ ਤਾਂ ਉਹਦੇ ਕਾਫੀ ਕੰਮ ਉਹਦੇ ਤੇ ਪਹਿਲਾਂ ਬਹੁਤ ਕਰਨਾ ਪਊਗਾ ਜੀ, ਕਿਉਂਕਿ ਸਿੱਧਾ ਆਪਾਂ ਇਹ ਨੀ ਕਹਿ ਸਕਦੇ ਆਪਾਂ ਤਿੰਨ ਟੀਮਾਂ ਪਿਕ ਕਰਨੀਆਂ, ਬਾਅਦ ਚ ਆ ਜਾਣਾ ਕਿ ਉਹ ਪਲੇਅਰ ਕੌਣ ਖੇਡ ਸਕਦੇ ਆ, ਜਿਹੜੇ ਕੁਆਲੀਫਾਇੰਗ ਖੇਡੇ ਆ ਜਾਂ ਜਿਹੜੇ ਇੰਟਰਸਟੇਟ ਖੇਡਣ ਜਾ ਰਹੇ ਆ। ਉਹਦੇ ਚ ਕਲੱਬਾਂ ਚ ਫਿਰ ਥੋੜੀ ਜਿਹੀ ਮੇਰੀ ਸੋਚ ਆ ਕਿ ਫ੍ਰਿਕਸ਼ਨ ਵੱਧ ਜਾਣੀ ਆ, ਕਿਉਂਕਿ ਉਹ ਪਲੇਅਰ ਪੱਟਣ ਵਾਲਾ ਚੱਕਰ ਸ਼ੁਰੂ ਹੋ ਜਾਣਾ ਜੀ।
1: ਸੋ ਆਪਾਂ ਜਿੱਦਾਂ ਕਬੱਡੀ ਦੇ ਵਿੱਚ ਆਪਾਂ ਚਲੋ ਵਹਿੰਦੇ ਆਏ ਆ ਤੇ
0: ਹਾਂਜੀ ਹਾਂਜੀ ਉਹ ਕਾਫੀ, ਕਿਉਂਕਿ ਹੁਣ ਮੈਜੋਰਿਟੀ ਲੋਕ ਆ ਨਾ ਜਿਹੜੇ ਉਹ ਹਰ ਕਲੱਬ ਨਾਲ ਜਿਹੜੇ ਜੁੜੇ ਆ ਉਹ ਕੰਪੀਟੀਸ਼ਨ ਖੇਡਦੇ ਆ ਜੀ, ਸਾਰਾ ਸਾਲ ਖੇਡਦੇ ਆ ਤੇ ਗੇਮਾਂ ਤੇ ਵੀ ਜਾਂਦੇ ਆ। ਪਰ ਜਦੋਂ ਹੁਣ ਉਹਨਾਂ ਨੂੰ ਪਤਾ ਲੱਗਿਆ ਕਿ ਮੰਨ ਲਓ ਦੋ ਟੀਮਾਂ ਮੈਲਬੋਰਨ ਤੋਂ ਜਾ ਰਹੀਆਂ, ਉਹ ਜਿਹੜੀਆਂ ਦੂਸਰੀਆਂ ਕਲੱਬਾਂ ਦੇ ਪਲੇਅਰ ਆ ਉਹਨਾਂ ਨੇ ਕੋਸ਼ਿਸ਼ ਕਰਨੀ ਉਹਨਾਂ ਕਲੱਬਾਂ ਚ ਚੱਲ ਜਾਈਏ, ਨੈਕਸਟ ਈਅਰ ਜਿਹੜੀਆਂ ਉਹ ਛੋਟੀਆਂ ਕਲੱਬਾਂ ਹੁਣ ਰਹਿ ਜਾਣੀਆਂ ਉਹ ਖਤਮ ਹੋ ਜਾਣਗੀਆਂ ਜੀ।
1: ਜੀ ਬਿਲਕੁਲ, ਬੜੇ ਜਿਹੜੇ ਪ੍ਰੋ ਕੌਨਸ ਨਾਲ ਸੋਚ ਵਿਚਾਰ ਕਰਨੇ ਪੈਂਦੇ ਨੇ। ਤੇ ਜਾਂਦੇ ਜਾਂਦੇ ਪਰਥ ਹੁਣ ਇਸ ਵਾਰੀ ਗੇਮਸ ਨੇ, ਪਰਥ ਨੂੰ ਲੈ ਕੇ ਕੁਛ ਨਵੇਂ ਮਨਸੂਬੇ, ਕੁਛ ਨਵੀਆਂ ਤਿਆਰੀਆਂ ਕੀ ਚੱਲ ਰਿਹਾ ਸੋ ਫਾਰ, ਆਪਾਂ ਕੀ ਦੱਸ ਸਕਦੇ
0: ਹਾਂ ਜੀ? ਐਕਚੁਅਲੀ ਪਰਥ ਦੀ ਕਮੇਟੀ ਬਹੁਤ ਮਿਹਨਤੀ ਆ ਜੀ, ਬਹੁਤ ਹਾਰਡ ਵਰਕ ਕਰ ਰਹੇ ਆ। ਈਵਨ ਉਹਨਾਂ ਨੂੰ ਥੋੜਾ ਜਿਹਾ ਸਮਾਂ ਘੱਟ ਮਿਲਿਆ ਕਿਉਂਕਿ ਕਮੇਟੀ ਲੇਟ ਬਣੀ ਉਹਨਾਂ ਦੀ, ਪਰ ਉਹ ਹੋਪਫੁਲੀ ਉਹਨੇ ਸਾਰਾ ਐਨ ਵਧੀਆ ਕਰ ਲੈਣਾ ਜੀ, ਕਿਉਂਕਿ ਉਹ ਕਾਫੀ ਕੰਮ ਕਰਨ ਨੂੰ ਨਾ ਬਹੁਤ ਉਤਸ਼ਾਹਿਤ ਆ ਜੀ ਸਾਰੀ ਕਮਿਊਨਿਟੀ। ਆਪਾਂ ਸਾਰਿਆਂ ਨੂੰ ਇੱਕ ਰਿਕੁਐਸਟ ਵੀ ਕਰਦੇ, ਸੱਦਾ ਵੀ ਦਿੰਦੇ ਕਿ ਜ਼ਰੂਰ ਪਹੁੰਚੋ ਪਰਥ, ਕਿਉਂਕਿ ਉਹ 5 ਸਾਲ ਆਪਣੇ ਨਾ ਈਸਟ ਕੋਸਟ ਤੇ ਆਉਂਦੇ ਆ ਮਹਿੰਗੀ ਟਿਕਟ ਲੈ ਕੇ, ਆਪਾਂ ਨੂੰ ਸਿਰਫ 1 ਸਾਲ ਜਾਣਾ ਪੈਂਦਾ 6ਵੇਂ ਸਾਲ ਪਰਥ ਚ, ਤੇ ਆਪਾਂ ਨੂੰ ਚਾਹੀਦਾ ਕਿ ਆਪਾਂ ਉਹਨਾਂ ਦੀ ਸਪੋਰਟ ਫੁੱਲ ਕਰੀਏ। ਤੇ ਪਰਥ ਆਲਵੇਜ਼ ਬਹੁਤ ਵੈਲ ਆਰਗਨਾਈਜ਼ ਗੇਮਸ ਹੁੰਦੀਆਂ ਜੀ, ਸਾਰੇ ਮੈਚ ਵੀ ਔਨ ਟਾਈਮ ਹੁੰਦੇ ਆ, ਉਹਨਾਂ ਦਾ ਟਰਾਂਸਪੋਰਟ ਸਿਸਟਮ ਵੀ ਵਧੀਆ ਹੁੰਦਾ ਜੀ, ਤਾਂ ਹੋਪਫੁਲੀ ਉਹਨਾਂ ਦਾ ਇਸ ਸਾਲ ਵਾਰੀ ਵੀ ਸੇਮ ਹੀ ਹੋਊਗਾ ਜੀ, ਉਹ ਵਧੀਆ ਕਰਨਗੇ ਜੀ। ਤੇ ਦੂਸਰਾ ਇਹ ਆ ਕਿ ਕਮੇਟੀ ਉਹਨਾਂ ਦੀ ਸਾਰੇ ਸ਼ਹਿਰ ਕਲੱਬਸ ਤੇ ਉਹਨਾਂ ਕੋਲ ਗੁਰਦੁਆਰਾ ਸਾਹਿਬ ਦੀ ਵੀ ਫੁੱਲ ਸਪੋਰਟ ਆ ਜੀ, ਜਿਹੜੇ ਮੇਨ ਗੁਰਦੁਆਰਾ ਸਾਹਿਬ ਆ ਤਾਂ ਉਹ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੇ ਜੀ।
1: ਜੀ ਨਹੀਂ, ਬਹੁਤ ਸ਼ੁਕਰੀਆ ਤੁਹਾਡਾ ਇਹ ਸਾਰੀ ਜਾਣਕਾਰੀ ਦੇਣ ਦੇ ਲਈ। ਸ਼ੁਕਰ ਸਾਹਿਬ, ਜਦੋਂ ਇਹ ਨੈਸ਼ਨਲ ਕਮੇਟੀ 'ਤੇ ਗੱਲ ਆਉਂਦੀ ਹੈ ਤਾਂ ਕਹਿੰਦੇ ਨੇ ਕਿ ਪਰਥ ਵਾਲੇ ਜਿਹੜੇ ਜਾਂ ਫਿਰ ਕੋਈ ਜਦੋਂ ਛੋਟੇ ਸ਼ਹਿਰ ਨੇ ਦੂਰ ਨੇੜੇ ਜਿੱਥੇ ਘੱਟ ਲੋਕ ਪਹੁੰਚ ਪਾਉਂਦੇ ਨੇ ਉੱਥੇ ਕਹਿੰਦੇ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਧ ਜਾਂਦੀ ਹੈ ਨੈਸ਼ਨਲ ਕਮੇਟੀ ਦੀ, ਉਸ ਚੀਜ਼ ਨੂੰ ਲੈ ਕੇ ਜਿੱਦਾਂ ਹੁਣ ਮੈਲਬਨ ਸਿਡਨੀ ਤੋਂ ਜ਼ਿਆਦਾ ਲੋਕਾਂ ਨੇ ਮੰਨ ਲਓ ਉੱਧਰਲੇ ਪਾਸੇ ਨੂੰ ਜਾਣਾ ਹੁੰਦਾ ਵਾ, ਉਸ ਪਾਸੇ ਨੂੰ ਕੋਈ ਸੋਚ ਵਿਚਾਰ ਹੋਏ ਨੇ ਜਾਂ ਫਿਰ ਸਾਡੇ ਸਰੋਤਿਆਂ ਨੂੰ ਕੋਈ ਸੁਨੇਹਾ?
2: ਹਾਂਜੀ, ਦੇਖੋ ਸਾਡੀਆਂ ਮੀਟਿੰਗਾਂ ਸਟਾਰਟ ਹੋ ਜਾਣੀਆਂ ਨੇ ਹੁਣ ਨੈਸ਼ਨਲ ਲੈਵਲ ਕਮੇਟੀ ਬਣਨ ਤੋਂ ਬਾਅਦ, ਅਤੇ ਸਾਡੀ ਸਾਨੂੰ ਆਹੀ ਬੇਨਤੀ ਹੈ ਕਿ ਜਿੱਦਾਂ ਪਰਥ ਵਾਲੇ ਸਾਰੀਆਂ ਗੇਮਾਂ 'ਤੇ ਪਹੁੰਚਦੇ ਨੇ ਅਤੇ ਸਾਨੂੰ ਵੀ ਉੱਥੇ ਜ਼ਰੂਰ ਪਹੁੰਚਣਾ ਚਾਹੀਦਾ ਆ, ਬਹੁਤ ਸੋਹਣਾ ਸ਼ਹਿਰ ਆ ਅਤੇ ਨਾਲੇ ਬਹਾਨੇ ਨਾਲ
1: ਘੁੰਮ ਫਿਰ ਲੈਂਦਾ
2: ਨਾਲੇ ਗੇਮਾਂ 3 ਦਿਨ ਬੰਦਾ ਵਧੀਆ ਇੰਜੋਏ ਕਰਦਾ ਹੈ ਨਾ
1: ਪਰਿਵਾਰ ਦੇ ਨਾਲ, ਤੁਸੀਂ ਜਾਓ।
2: ਬਿਲਕੁਲ ਬਿਲਕੁਲ, ਬਹੁਤ ਸੋਹਣਾ ਸ਼ਹਿਰ ਆ ਪਰਥ ਅਤੇ ਅਸੀਂ ਵੀ ਜਦੋਂ ਦੇ ਜੁੜੇ ਹਾਂ ਬਹਾਨੇ ਨਾਲ, ਦੇਖੋ ਜਿਹਦਾ ਇੱਕ ਵਾਰੀ ਗੋਲਡ ਕੋਸਟ ਜਾ ਚੁੱਕੇ ਹਾਂ, 2-3 ਵਾਰੀ ਬ੍ਰਿਸਬੇਨ ਹੋ ਗਿਆ, ਐਡਲੇਡ ਹੋ ਗਿਆ, ਸਿਡਨੀ ਹੋ ਗਿਆ, ਅਤੇ ਬਹਾਨੇ ਨਾਲ ਜਾ ਹੋ ਜਾਂਦਾ, ਨਹੀਂ ਤਾਂ ਉੱਦਾਂ ਨਹੀਂ ਨਜਾ ਹੁੰਦਾ ਨਾ,
1: ਨਹੀਂ ਜਾ।
2: ਇੱਕ ਤਾਂ ਤੁਸੀਂ 3 ਦਿਨ ਗੇਮਾਂ ਇੰਜੋਏ ਕਰਦੇ ਹਾਂ ਅਤੇ ਨਾਲੇ ਬਾਕੀ ਤੁਸੀਂ ਸ਼ਹਿਰ ਵੀ ਘੁੰਮ ਫਿਰ ਕੇ ਦੇਖ ਲੈਂਦੇ ਹਾਂ।
1: ਸੱਚ ਇਹ ਹੋਈ ਆ। ਧੰਨਵਾਦ ਤੁਹਾਡਾ ਸਮਾਂ ਕੱਢਣ ਦੇ ਲਈ ਭਾਈ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬ੍ਰਿਸਬੇਨ ਤੋਂ ਤੁਸੀਂ ਜੁੜੇ ਹੋ, ਅਤੇ ਸ਼ੁਭਕਾਮਨਾਵਾਂ ਸਾਡੇ ਵੱਲੋਂ ਅਤੇ ਹੋਪ ਜਲਦ ਆਪਾਂ ਕੁਛ।
0: ਧੰਨਵਾਦ ਜੀ ਤੁਹਾਡਾ।
1: ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦੋਸਤੋ। ਇਹ ਸਨ ਸਾਡੇ ਨਾਲ ਸਰਦਾਰ ਦਲਜੀਤ ਸਿੰਘ ਧਾਮੀ ਜੀ, ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਤੋਂ ਸਾਡੇ ਨਾਲ ਜੁੜੇ ਹੋਏ ਨੇ ਅਤੇ ਇਸ ਟਾਈਮ ਇਹਨਾਂ ਨੂੰ ਪ੍ਰਧਾਨਗੀ ਦਿੱਤੀ ਗਈ ਆ ਸਿੱਖ ਖੇਡਾਂ ਦੀ, ਨੈਸ਼ਨਲ ਕਮੇਟੀ ਦੀ ਐਨਜ਼ੈਕ ਦੇ ਪ੍ਰਧਾਨ ਬਣੇ ਨੇ। ਸੋ ਪ੍ਰਧਾਨ ਬਣਨ ਦੇ ਉੱਤੇ ਇਹਨਾਂ ਨੂੰ ਇੱਕ ਵਾਰੀ ਫਿਰ ਤੋਂ ਵਧਾਈਆਂ, ਅਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਕਮੇਟੀ, ਇੱਕ ਨਵਾਂ ਨਜ਼ਰੀਆ, ਇੱਕ ਨਵਾਂ ਫੇਰਬਦਲ, ਉਹ ਆਪਾਂ ਵੇਖਾਂਗੇ ਹਲੇ ਕਿ ਅੱਗੇ ਕੀ ਅਤੇ ਕਿੱਦਾਂ ਕਿੱਦਾਂ ਹੁੰਦਾ ਵਾਪਰਦਾ। ਅਤੇ ਇੱਧਰ ਸਾਡੇ ਨਾਲ ਸਟੂਡੀਓ ਦੇ ਵਿੱਚ ਮਹਿਮਾਨ ਸਨ ਅੱਜ ਸਰਦਾਰ ਗੁਰਪ੍ਰੀਤ ਸਿੰਘ ਸ਼ੋਕਰ, ਮੀਰੀ ਪੀਰੀ ਸਪੋਰਟਸ ਐਂਡ ਕਲਚਰਲ ਕਲੱਬ ਤੋਂ ਇਹ ਵਾਈਸ ਪ੍ਰੈਜ਼ੀਡੈਂਟ ਚੁਣੇ ਗਏ ਨੇ ਇਸ ਕਮੇਟੀ ਦੇ ਵਿੱਚ, ਅਤੇ ਤੁਹਾਨੂੰ ਵੀ ਸ਼ੁਕਰ ਸਾਹਿਬ ਬਹੁਤ ਬਹੁਤ ਵਧਾਈਆਂ, ਅਤੇ ਰੱਬ ਇਸੇ ਤਰ੍ਹਾਂ ਦੇ ਨਾਲ ਅਹੁਦੇ ਵੀ ਦਿੰਦਾ ਰਹੇ ਅਤੇ ਉਹਨਾਂ ਅਹੁਦਿਆਂ ਨੂੰ ਨਿਭਾਉਣ ਦੀ ਜਿਹੜੀ ਸ਼ਕਤੀ ਬਲ ਵੀ ਦਿੰਦਾ ਰਹੇ। ਚੜ੍ਹਦੀ ਕਲਾ ਦੇ ਵਿੱਚ ਰਹੋ।
2: ਹਾਂਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਅਤੇ ਸਾਡੇ ਵੱਲੋਂ ਅਸੀਂ ਦੇਖੋ ਜਿਹੜੇ ਅਹੁਦਲੇ ਚੁਣੇ ਗਏ ਹਾਂ, ਅਸੀਂ ਪੂਰਾ ਜ਼ੋਰ ਲਾਵਾਂਗੇ ਆਪਣੇ ਦਿਲ ਤੋਂ ਵੀ ਆਪਾਂ ਜਿਹੜਾ ਵੀ ਅਹੁਦਾ ਆ ਉਹ ਵਧੀਆ ਤਰੀਕੇ ਨਾਲ ਨਿਭਾਈਏ ਅਸੀਂ, ਅਤੇ ਬਾਕੀ ਸਾਰੀ ਕਮਿਊਨਿਟੀ ਨੂੰ ਵੀ ਆਹੀ ਬੇਨਤੀ ਆ ਕਿ ਸਾਥ ਦਿਓ ਸਾਡਾ, ਤੇ ਸਿੱਖ ਗੇਮਾਂ ਦੀ ਬਹੁਤ ਵੱਡੀ ਅਹਿਮੀਅਤ ਆ, ਅਸੀਂ ਰਲ ਮਿਲ ਕੇ ਸਾਰੇ ਇਹਨਾਂ ਦਾ ਵੱਧ ਤੋਂ ਵੱਧ ਸੋਚੀਏ ਸਿੱਖ ਗੇਮਾਂ ਬਾਰੇ, ਅਤੇ ਇੱਕ ਵਧੀਆ ਆਪਣੀਆਂ ਖੇਡਾਂ ਆਪਣੀਆਂ ਦੁਨੀਆਂ ਵਿੱਚ ਪਹਿਲੇ ਬਹੁਤ ਨਾਂ ਆ, ਅਤੇ ਹੋਰ ਵੱਡਾ ਨਾਂ ਆਪਾਂ ਕਰੀ ਨਾ ਦੁਨੀਆਂ ਦੇ ਵਿੱਚ।
1: ਹਾਂਜੀ, ਸਾਡੇ ਵੱਲੋਂ ਸ਼ੁਭ ਇਸ਼ਾਵਾਂ ਜੀ, ਵੇਖੋ ਤੁਸੀਂ ਅੱਗੇ ਲੱਗੇ ਹੋ ਅਤੇ ਬਾਕੀ ਸਾਰਾ ਭਾਈਚਾਰਾ ਜਿਹੜਾ ਪਿੱਛੇ ਸਾਥ ਦੇਣ ਦੇ ਲਈ ਖੜਾ ਵਾ, ਅਤੇ ਜਦੋਂ ਵੀ ਕੁਛ ਨਵਾਂ ਬਣਦਾ ਵਾ, ਕੋਈ ਨਵੇਂ ਅਹੁਦੇਦਾਰ ਅੱਗੇ ਆਉਂਦੇ ਨੇ ਅਤੇ ਨਵੀਆਂ ਆਸਾਂ ਉਮੀਦਾਂ ਜਾਗਦੀਆਂ ਨੇ, ਸੋ ਤੁਹਾਡੇ ਤੋਂ ਆਸਾਂ ਉਮੀਦਾਂ ਬਰਕਰਾਰ ਨੇ, ਸਾਡੇ ਵੱਲੋਂ ਸ਼ੁਭ ਇਸ਼ਾਵਾਂ।
2: ਧੰਨਵਾਦ
1: ਜੀ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਇਹ ਸਨ ਸਾਡੇ ਨਾਲ ਗੁਰਪ੍ਰੀਤ ਸਿੰਘ ਸ਼ੋਕਰ, ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ, ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ, ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
5: ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383587748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
7: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
8: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ, ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
7: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
2: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

0: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 92।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਬ੍ਰੋਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
1: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
0: ਰੇਡੀਓ ਹਾਂਜੀ 1674 ਮੈਂ ਦੋਸਤੋ ਇੱਕ ਵਾਰੀ ਫਿਰ ਤੋਂ ਸਵਾਗਤ, ਤੁਹਾਡਾ ਪ੍ਰੋਗਰਾਮ ਤੁਹਾਡੇ ਲਈ ਇਮੀਗ੍ਰੇਸ਼ਨ ਦਾ ਲੈ ਕੇ ਆਏ ਹਾਂ ਇਮੀ ਅਪਡੇਟਸ। ਅਤੇ ਇਮੀ ਅਪਡੇਟਸ ਦੇ ਵਿੱਚ ਸਾਡੇ ਨਾਲ ਇਸ ਟਾਈਮ ਅਰੁਣ ਬਾਂਸਲ ਜੀ ਨੇ। ਬਾਂਸਲ, ਇਮੀਗ੍ਰੇਸ਼ਨ ਤੋਂ ਕਿਸੇ ਵੀ ਕਿਸਮ ਦਾ ਤੁਹਾਡਾ ਸਵਾਲ ਹੋਵੇ ਤਾਂ ਉਹ ਤੁਸੀਂ ਸਾਨੂੰ ਚੱਲਦੇ ਇਸ ਪ੍ਰੋਗਰਾਮ ਦੇ ਵਿੱਚ ਭੇਜ ਸਕਦੇ ਹੋ। ਸਾਨੂੰ ਤੁਸੀਂ ਟਿਕਟੋਕ 'ਤੇ ਵੀ ਲਾਈਵ ਵੇਖ ਸਕਦੇ ਹੋ, ਉੱਥੇ ਵੀ ਭੇਜ ਸਕਦੇ ਹੋ। ਸਾਨੂੰ ਤੁਸੀਂ ਵਟਸਐਪ 0444-747-1674 ਦੇ ਉੱਤੇ ਵੀ ਮੈਸੇਜ ਕਰ ਸਕਦੇ ਹੋ। ਅਤੇ ਜੋ ਇਸ ਟਾਈਮ ਅਪਡੇਟਸ ਇਮੀਗ੍ਰੇਸ਼ਨ ਦੇ ਵਿੱਚ ਚੱਲ ਰਹੀਆਂ ਨੇ ਉਹ ਆਪਾਂ ਪਹਿਲਾਂ ਇਹਨਾਂ ਕੋਲ ਲੈਂਦੇ, ਫਿਰ ਤੁਹਾਡੇ ਸਵਾਲ ਜਵਾਬ ਲਵਾਂਗੇ। ਸੋ ਸਵਾਗਤ ਕਰਦੇ ਹਾਂ ਅਰੁਣ ਜੀ ਦਾ। ਸਤਿ ਸ਼੍ਰੀ ਅਕਾਲ ਅਰੁਣ ਜੀ, ਕੀ ਹਾਲ ਚਾਲ ਨੇ?
4: ਸਤਿ ਸ਼੍ਰੀ ਅਕਾਲ ਭਾਅ ਜੀ,
0: ਕਿਵੇਂ ਜਾ ਰਿਹਾ ਨਵਾਂ ਸਾਲ?
4: ਨਵਾਂ ਸਾਲ ਬਹੁਤ ਜ਼ਿਆਦਾ ਵਧੀਆ ਜਾ ਰਿਹਾ ਅਤੇ ਮੈਂ ਇਹ ਵੀ ਅਰਦਾਸ ਕਰਦਾ ਸਾਡੇ ਭੈਣ ਭਰਾ ਜਿਹੜੇ ਸੁਣਦੇ ਰਹਿੰਦੇ ਸਾਨੂੰ, ਅਤੇ ਉਹਨਾਂ ਸਾਰਿਆਂ ਦਾ ਨਵਾਂ ਸਾਲ ਵਧੀਆ ਜਾਵੇ, ਜਿਹੜੇ ਕੱਚੇ ਨੇ ਜਲਦੀ ਪੱਕੇ ਹੋ ਜਾਣ ਉਹ ਵੀ।
0: ਜੀ ਚਲੋ, ਇਹੋ ਹੀ ਅਰਦਾਸਾਂ ਅਤੇ ਇਹੋ ਹੀ ਆਸਾਂ ਹੁੰਦੀਆਂ ਨੇ ਸਾਰਿਆਂ ਨੂੰ। ਨਵੇਂ ਸਾਲ 'ਚ ਜੇ ਮੈਂ ਗਲਤ ਨਹੀਂ ਤਾਂ ਆਪਣਾ ਪਹਿਲਾ ਪ੍ਰੋਗਰਾਮ ਹੈ ਤੁਹਾਡੇ ਨਾਲ? ਨਵੇਂ ਸਾਲ ਦਾ ਪਹਿਲਾਂ
4: ਤੁਸੀਂ ਵੀ ਰੁਝੇ ਮੈਂ ਗਏ ਹੋਏ ਸੀ ਵਿਆਹ ਅਤੇ ਮੈਂ ਵੀ ਇੰਡੀਆ ਥੋੜ੍ਹਾ ਕੰਮ ਕੁੰਮ ਸੀਗਾ, ਮੈਂ ਵੀ ਗਿਆ ਸੀ।
0: ਜੀ ਅਤੇ ਚਲੋ ਵਧੀਆ, ਕੀ ਲੱਗਦੇ ਕੀ ਨੇ ਸਾਰੋ ਨਵੇਂ ਸਾਲ ਦੇ? ਇੱਕ ਹੁੰਦਾ ਨਾ ਕਿ ਹਰ ਇੱਕ ਕੰਮ ਦਾ ਕੋਈ ਇੱਕ ਮੂੰਹ ਮਹਾਂਦਰਾ ਜਿਹਾ ਜਨਵਰੀ ਮਹੀਨਾ ਲੰਘ ਗਿਆ ਵਾ ਉਹਦੇ ਵਿੱਚ ਦਿਖਣਾ ਸ਼ੁਰੂ ਹੋ ਜਾਂਦਾ। ਮੋਟੇ ਸ਼ਬਦਾਂ 'ਚ ਕੀ ਨਵਾਂ ਕੁਛ ਦਿਖ ਰਿਹਾ
4: ਭਾਈ? ਦੇਖੋ ਜਿਵੇਂ ਆਪਣਾ ਲਾਸਟ ਟਾਈਮ ਨਾ ਜਦੋਂ ਲਾਸਟ ਦਸੰਬਰ 'ਚ ਆਪਾਂ ਇੱਕ ਲਾਈਵ ਸੈਸ਼ਨ ਕੀਤਾ ਸੀ, ਉਹਦੇ ਵਿੱਚ ਕੁਛ ਕੁ ਚੀਜ਼ਾਂ ਇਨਸਾਈਟ ਸੀਗੀਆਂ ਜਿਹਦੇ ਵਿੱਚ ਇਹ ਗੱਲ ਹੋਈ ਸੀ ਕਿ ਵੀ ਡਿਪਾਰਟਮੈਂਟ ਥੋੜ੍ਹਾ ਜਿਹਾ ਸਟ੍ਰਿਕਟ ਹੋ ਰਿਹਾ ਮਾਈਗ੍ਰੇਸ਼ਨ ਅਤੇ ਐਜੂਕੇਸ਼ਨ ਨੂੰ ਲੈ ਕੇ। ਹੁਣ ਕੀ ਹੋਇਆ, ਇਹ ਕਹਿੰਦੇ ਕਿ ਅਸੀਂ ਹੁਣ ਲੇਬਰ ਅਤੇ ਲਿਬਰਲ ਸਰਕਾਰ ਦੀ ਇਹ ਚੱਲ ਰਹੀ ਟਸ਼ਨ ਵਾਈ ਕਿ ਅਸੀਂ ਮਾਈਗ੍ਰੇਸ਼ਨ ਜਿਹੜੀ ਉਹਨੂੰ ਘਟਾਉਣਾ, ਲੋਕ ਜਿਹੜੇ ਆ ਰਹੇ ਨੇ ਕਿਉਂਕਿ ਐਂਟੀ ਮਾਈਗ੍ਰੇਸ਼ਨ ਚੀਜ਼ਾਂ ਚੱਲ ਰਹੀਆਂ ਪੂਰੇ ਵਰਲਡ ਦੇ ਵਿੱਚ, ਉਸੇ ਚੀਜ਼ ਨੂੰ ਦੇਖਦੇ ਹੋਏ ਕੋਈ ਨਾ ਕੋਈ ਸਟ੍ਰਿਕਟ ਰੂਲ ਆ ਜਾਂਦੇ ਨੇ ਕਿਉਂਕਿ ਦੇ ਵਾਂਟ ਟੂ ਕਲੀਨ ਦੀ ਇੰਡਸਟਰੀ, ਇਹ ਉਹਨਾਂ ਦਾ ਬਿਆਨ ਨੇ। ਹੁਣ ਉਹ 'ਚ ਕੀ ਹੋਇਆ, ਹੁਣ ਇੱਕ ਜਿਹੜੀ ਮੇਰਾ ਸ਼ਾਇਦ ਹਜੇ ਤੱਕ ਇੰਨੀ ਪਾਪੂਲਰ ਇੰਨੀ ਨਹੀਂ ਕਿਸੇ ਨੇ ਕਿਹਾ ਹੋਣਾ, ਕਮਿਸ਼ਨ ਬੈਨ ਵਾਲੀ। ਅੱਗੇ ਕੀ ਹੁੰਦਾ ਸੀ, ਹੁਣ ਤਾਂ ਕੀ ਹੋ ਰਿਹਾ, ਜੇ ਕੋਈ ਸਟੂਡੈਂਟ ਕੋਈ ਆਸਟ੍ਰੇਲੀਆ ਆਉਂਦਾ ਉਹਦਾ ਅਸੀਂ ਕੋਰਸ ਚੇਂਜ ਕਰਾ ਕੇ ਜਿਹੜੇ ਕੋਲਜ 'ਚ ਐਡਮਿਸ਼ਨ ਕਰਾਉਂਦੇ ਸਾਨੂੰ ਉੱਥੋਂ ਕਮਿਸ਼ਨ ਆਉਂਦਾ ਸੀ।
0: ਹਾਂਜੀ,
4: ਇਹ ਰੂਲ ਆ, ਜਦੋਂ ਕੋਈ ਵੀ ਕਿਸੇ ਪਾਸੇ ਬੰਦਾ ਰੈਫਰ ਕੀਤਾ ਤਾਂ ਰੈਫਰ ਬੋਨਸ ਸਾਨੂੰ ਮਿਲ ਜਾਂਦਾ ਸੀ। ਇਹ ਚਾਹੇ 5% ਆ, ਚਾਹੇ 10% ਆ, ਚਾਹੇ 15%, ਚਾਹੇ 20%, ਚਾਹੇ 30%, ਜਿੰਨਾ ਮਰਜ਼ੀ, ਹੈ ਨਾ,
0: ਜਿੰਨਾ ਕਿੰਨਾ ਸੈੱਟ ਹੋਇਆ,
4: ਜਿੰਨਾ ਕੁ ਬੰਦੇ ਨੇ ਡੀਲ ਕੀਤਾ ਹੋਇਆ। ਉਦੋਂ ਬਾਅਦ ਕੀ ਹੋਇਆ, ਉਸ ਚੀਜ਼ ਨੂੰ ਸਰਕਾਰ ਨੇ ਕੀ ਕੀਤਾ, ਸਰਕਾਰ ਕਹਿੰਦੇ ਕਿ ਇਸ ਤੁਸੀਂ ਪੋਚਿੰਗ ਕਰਦੇ ਹੋ ਕਿ ਜਿਹੜਾ ਬੰਦਾ ਬੈਚਲਰ ਕਰਨ ਆਇਆ ਸੀ ਉਹਨੂੰ ਤੁਸੀਂ ਡਿਪਲੋਮਾ ਕੋਰਸ ਕਰਾ ਤਾ, ਅਤੇ ਇਸ 17,000 ਬੰਦਿਆਂ ਨੇ 2 ਸਾਲਾਂ ਦੇ ਵਿੱਚੋਂ ਕੋਰਸ ਚੇਂਜ ਕਰ ਲਏ।
0: ਸੋ ਆਪਣੀ ਕਮਿਸ਼ਨ ਦੇ ਪਿੱਛੇ,
4: ਕਮਿਸ਼ਨ ਦੇ ਪਿੱਛੇ, ਤਾਂ ਕਹਿੰਦੇ ਤੁਸੀਂ ਪੋਚਿੰਗ ਕੀਤੀ ਆ
0: ਜੀ।
4: ਹੁਣ ਉਹਨੂੰ ਕੀ ਹੋਇਆ, ਕਿਉਂਕਿ ਨਾ ਕੁਛ ਕੁ ਇਹ ਜਿਹੜੇ ਗਲਤ ਤਰੀਕੇ ਨਾਲ ਇੰਟਰਪ੍ਰੇਟ ਕਰਤਾ ਕਿਸੇ ਨੇ ਮਨਿਸਟਰ ਨੂੰ, ਜਾਂ ਕਿਸੇ ਨੇ ਕੀ ਵੀ ਗਲਤ ਚੀਜ਼ ਦਿਖਾ ਦਿੱਤੀ, ਛੱਬੀ ਦਿਖਾ ਦਿੱਤੀ ਇੱਕ ਕਿ ਵੀ ਇਹ ਚੀਜ਼ ਹੁੰਦੀ ਆ। ਹੁਣ ਸਪੋਜ਼ ਕਰੋ ਜਿਹੜਾ ਕੋਸਚਨ ਕਰਨਾ, ਇਸ ਆ ਨੋਰਮਲ ਫੀਨੋਮੀਨਾ। ਨੋਮੀਨਾ ਫੀਨੋਮੀਨਾ ਕਿਵੇਂ ਆ, ਹੁਣ ਕਈ ਜਿਹੜੇ ਬੰਦੇ ਜਦੋਂ ਮੈਂ ਲੋਅ ਕੀਤੀ, ਮੈਂ 2004 ਤੋਂ 2009 'ਤੇ ਲੋਅ ਪੜ੍ਹਿਆ ਸੀ, ਮੈਂ 10ਵੀਂ 12ਵੀਂ ਸਿੰਪਲ ਕੀਤੀ ਆਰਟਸ, ਉਦੋਂ ਮੈਂ ਲੋਅ 'ਚ ਐਡਮਿਸ਼ਨ ਲੈ ਲਈ। ਮੈਂ ਨਾਲ ਦੇ ਕੁਛ ਬੰਦੇ ਨੋਨ ਮੈਡੀਕਲ ਵਾਲੇ ਸੀਗੇ, ਕੁਛ ਕਮਰਸ ਵਾਲੇ ਸੀ, ਕੁਛ ਆਰਟਸ ਵਾਲੇ ਸੀਗੇ। ਅਤੇ ਹੁਣ ਜੇ ਭਾਅ ਜੀ, ਹੁਣ ਜਿਹੜਾ ਕਮਰਸ ਦਾ ਜਿਹੜਾ ਫਿਊਚਰ ਆ, ਉਹ ਕਮਰਸ ਤੋਂ ਬਾਅਦ ਬੰਦੇ ਨੂੰ ਬੀ ਕੌਮ ਕਰਨੀ ਚਾਹੀਦੀ ਹੈ, ਇਹ ਇੱਕ ਸਿੰਪਲ ਤਰੀਕਾ, ਪੈਥਵੇ। ਮੈਡੀਕਲ ਵਾਲੇ ਬੰਦੇ ਨੂੰ ਅਗਲਾ ਬੀ ਐੱਸ ਸੀ ਕਰੂਗਾ, ਮੈਡੀਕਲ ਜਾਂ ਨੋਨ ਮੈਡੀਕਲ ਚੀਜ਼ ਕਰਨੀ ਅਗਲੇ ਨੋਨ ਮੈਡੀਕਲ ਵਾਲੇ ਨੂੰ, ਹੈ ਨਾ। ਤਾਂ ਉਹਦੇ ਵਿੱਚ ਕੀ ਹੋਇਆ, ਇੱਕ ਨੋਰਮਲ ਚੀਜ਼ ਆ, ਹੁਣ ਜੇ ਕੋਈ ਬੰਦਾ ਮਾਸਟਰ ਜਾਂ ਬੈਚਲਰ ਆਸਟ੍ਰੇਲੀਆ ਆ ਗਿਆ ਉਹਨੂੰ ਲੱਗਿਆ ਕਿ ਵੀ ਹੀ ਇਜ਼ ਨੋਟ ਏਬਲ ਟੂ ਕੋਪ ਅਪ ਦੀ ਥਿੰਗਸ ਤਾਂ ਉਹਨੇ ਆ ਕੇ ਕੋਰਸ ਚੰਗਾ ਲਿਆ ਬਟ ਹੁਣ ਉਹਦੇ ਵਿੱਚ ਕੀ ਹੋਇਆ ਕਹਿੰਦੇ ਅੱਠ ਨਾਲ ਕੌਣ ਪਿੱਜਦਾ ਇੱਕ ਤਾਂ ਬੱਚੇ ਦਾ ਫਿਊਚਰ ਪੈਥਵੇ ਸੀਗਾ ਜਿਹੜੇ ਬੱਚੇ ਨੂੰ ਇੰਟਰਸਟ ਨਹੀਂ ਬਣਿਆ ਜਾਂ ਬੱਚਾ ਕੋਪ ਅਪ ਨਹੀਂ ਕਰ ਸਕਿਆ ਸਟੱਡੀ ਦੇ ਨਾਲ ਜਾਂ ਬੱਚੇ ਨੂੰ ਕਿਉਂਕਿ ਇੰਡੀਅਨ ਸਟੱਡੀ ਅਤੇ ਆਸਟ੍ਰੇਲੀਅਨ ਸਟੱਡੀ ਦਾ ਕਿਤੇ ਨਾ ਕਿਤੇ ਫਰਕ ਹੈਗਾ ਉਹ ਚੀਜ਼ ਧਿਆਨ ਰੱਖ ਕੇ ਅਤੇ ਜਾਂ ਫਿਰ ਪੀ ਆਰ ਪਰਸਪੈਕਟਿਵ ਵੀ ਇੱਕ ਹੈਗਾ ਇੱਕ ਕਿ ਬੰਦਾ ਕਹਿੰਦਾ ਮੈਂ ਪੀ ਆਰ ਹੋਣਾ ਉਹਦੇ ਵਾਸਤੇ ਭਾਅ ਜੀ ਕਹਿੰਦਾ ਮੈਂ ਬੈਚਲਰ ਬਿਜ਼ਨਸ ਆਸਟ੍ਰੇਲੀਆ ਆ ਗਿਆ ਮੈਂ ਪੱਕਾ ਕਿਵੇਂ ਹੋਊਂਗਾ
0: ਹਾਂਜੀ
4: ਤਾਂ ਬੰਦਾ ਕਹਿੰਦਾ ਮੈਂ ਕਾਰਪੈਂਟਰੀ ਕੁੱਕਰੀ ਸ਼ੁਕਰੀ ਜਾਂ ਮੈਂ ਕੋਈ ਵੀ ਨਰਸਿੰਗ ਜਾਂ ਕੁਛ ਵੀ ਕਰ ਲਾਂ ਮੈਂ ਚਾਇਲਡ ਕੇਅਰ ਜਿਹੜਾ ਕੋਰਸ ਕਰਨਾ ਮੈਂ ਉਹ 'ਚ ਕਰ ਲਾਂ ਤਾਂ ਹੁਣ ਡਿਪਾਰਟਮੈਂਟ ਨੇ ਕੀ ਕੀਤਾ ਇਹ ਇਹਨਾਂ ਨੇ ਇੱਕ ਰੂਲ ਪਾਸ ਕੀਤਾ ਉਹ ਕਹਿੰਦਾ ਠੀਕ ਹੈ ਤੁਸੀਂ ਕੋਰਸ ਚੇਂਜ ਕਰਦੇ ਹੋ ਜੇ ਕਰ ਲਓ ਪਰ ਅਸੀਂ ਕੋਰਸ ਚੇਂਜ ਕਰਨ ਦੇ ਉੱਤੇ ਕਮਿਸ਼ਨ ਪੇ ਨਹੀਂ ਕਰਾਂਗੇ ਤੁਹਾਡੇ ਏਜੰਟ ਨੂੰ
0: ਓਕੇ
4: ਟੂ ਕਲੀਨ ਅਪ ਦੀ ਥਿੰਗਸ
0: ਓਕੇ
4: ਇਹਨਾਂ ਭਾਅ ਜੀ ਕੁਛ ਚੀਜ਼ ਵਧੀਆ ਵੀ ਹੈਗੀਆਂ ਨੇ ਹੁਣ ਜਿਵੇਂ ਆਪਣੇ ਜੇ ਸਾਡੇ ਕਈ ਏਜੰਟ ਭੈਣ ਭਰਾ ਸਾਡੇ ਹੈਗੇ ਨੇ ਉਹ ਕਹਿੰਦੇ ਕਿ ਵੀ ਚੀਜ਼ ਗਲਤ ਹੋਈ ਆ ਪਰ ਮੇਰੇ ਹਿਸਾਬ ਨਾਲ ਸਹੀ ਹੋਈ ਆ
0: ਓਕੇ ਕੀ ਗਲਤ ਕੀ ਸਹੀ
4: ਹੁਣ ਦੇਖੋ ਭਾਅ ਜੀ ਗਲਤ 'ਚ ਕੀ ਹੁੰਦਾ ਜਦੋਂ ਵੀ ਕਿਸੇ ਨੇ ਹੁਣ ਕਾਫੀ ਸਟੂਡੈਂਟ ਜਦੋਂ ਆਸਟ੍ਰੇਲੀਆ ਆ ਰਹੇ ਸੀਗੇ ਜਦੋਂ ਕੋਰਸ ਚੇਂਜ ਕਰਦੇ ਤਾਂ ਭਾਈ ਸਾਨੂੰ ਯਾਨੀ ਕਿ ਜਿਹੜੇ ਕਮਿਸ਼ਨ ਆ ਉਹ ਤਾਂ ਮੇਰੇ ਪੈਸਿਆਂ ਨੂੰ ਆ ਹੀ ਰਹੇ ਨੇ
0: ਹਾਂਜੀ
4: ਜਿਸ ਸਾਲ 'ਚ ਅਸੀਂ 1000 ਸਟੂਡੈਂਟ ਕਰਦੇ ਤਾਂ ਇਟਸ ਗੁੱਡ ਮਨੀ
0: ਜੀ
4: ਜਦੋਂ ਹੁਣ ਕਮਿਸ਼ਨ ਬੰਦ ਹੋ ਗਿਆ ਤਾਂ ਫਿਰ ਜੇ ਕੋਰਸ 'ਚ ਪੈਸੇ ਨਹੀਂ ਆਉਣੇ ਜਿਹੜਾ ਕੈਸ਼ ਫਲੋ ਬੰਦ ਹੋ ਜਾਏਗਾ ਉਹਦੇ ਕਰਕੇ ਕੀ ਹੁੰਦਾ ਏਜੰਟ ਕਈ ਕਹਿੰਦੇ ਕਿ ਅਸੀਂ ਕਿ ਸਾਨੂੰ ਜੇ 100 ਰੁਪਏ ਕਮਾ ਰਹੇ ਸੀ ਤਾਂ ਅਸੀਂ 10 ਰੁਪਏ ਕਮਾਵਾਂਗੇ ਉਹਨੂੰ
0: ਏਜੰਟ ਦਾ ਇੰਟਰਸਟ ਜਿਹੜਾ ਉਹ
4: ਕਾਫੀ ਹੋ ਗਿਆ
0: ਘੱਟ ਗਿਆ ਹਾਂਜੀ
4: ਅਤੇ ਹੁਣ ਉਹਦੇ ਕਰਕੇ ਸਾਨੂੰ ਇਫੈਕਟ ਸਾਡਾ ਬਿਜ਼ਨਸ ਅਸੀਂ ਲੋਸ ਦੇ ਵਿੱਚ ਆਵਾਂਗੇ ਕਿਉਂਕਿ ਸਸਟੇਨੇਬਿਲਟੀ ਥੋੜ੍ਹੀ ਜਿਹੀ ਔਖੀ ਆਸਟ੍ਰੇਲੀਆ ਦੇ ਵਿੱਚ ਖਰਚੇ ਕਾਫੀ ਜ਼ਿਆਦਾ ਨੇ
0: ਹਾਂਜੀ
4: ਚਾਹੇ ਉਹ 'ਚ ਲਿਵਿੰਗ ਕੋਸਟ ਲਾ ਲਓ ਚਾਹੇ ਤੁਸੀਂ ਇੰਪਲੋਇਮੈਂਟ ਕੋਸਟ ਲਾ ਲਓ ਕੁਛ ਮਰਜ਼ੀ ਲਾ ਲਓ ਕਾਫੀ ਮਹਿੰਗਾ ਤੁਸੀਂ ਵੀ ਬਿਜ਼ਨਸ ਕਰਦੇ ਹੋ ਤੁਹਾਨੂੰ ਵਧੀਆ ਪਤਾ ਚੀਜ਼ ਹੈ ਨਾ
0: ਜੀ
4: ਤਾਂ ਉਸੇ ਚੀਜ਼ ਨੂੰ ਉਹ ਕਹਿੰਦੇ ਕਿ ਵੀ ਇਹ ਇੰਨੀ ਜ਼ਿਆਦਾ ਮਹਿੰਗਾਈ ਕਰਕੇ ਜਾਂ ਇਹ ਕਮਿਸ਼ਨ ਬੈਨ ਕਰਕੇ ਉਹਨਾਂ ਦਾ ਕੰਮ ਸਫਲ ਹੋਏਗਾ ਇਹ ਫੈਕਟ ਵੀ ਹੈਗਾ ਬਟ ਭਾਅ ਜੀ ਹੁਣ ਜਿਹੜਾ ਮੈਂ ਪੋਜ਼ਟਿਵ ਵੇ ਦੇ ਵਿੱਚ ਕਿਉਂ ਕਹਿਣਾ ਪੋਜ਼ਟਿਵ ਵਿੱਚ ਕੀ ਹੋਣਾ ਜਿਹੜੀ ਐਕਸਪਲੋਟੇਸ਼ਨ ਸੀਗਾ ਹਰ ਤੀਆ ਤੱਕਣ ਝੋਲੇ ਛਾਪ ਏਜੰਟ ਜਿਹੜੇ ਰਜਿਸਟਰਡ ਵੀ ਨਹੀਂ ਹੈਗੇ ਨਾ ਐਜੂਕੇਸ਼ਨ ਏਜੰਟ ਨਾ ਮਾਈਗ੍ਰੇਸ਼ਨ ਏਜੰਟ
0: ਓਕੇ
4: ਉਹ ਕਮਿਸ਼ਨ ਵਾਸਤੇ ਕਿਸੇ ਨੇ ਵੀ ਜਵਾਕ ਨੂੰ ਕੋਈ ਵੀ ਕਿਸੇ ਪਾਸੇ ਕੁਛ ਵੀ ਕਹਿ ਕੇ ਐਡਮਿਸ਼ਨ ਕਰਾਈ ਗਏ
0: ਸਾਡੇ ਪੈਸੇ ਬਣ ਜਾਣੇ
4: ਸਾਡੇ ਪੈਸੇ ਬਣ ਹੁਣ ਤਾਂ ਕਿਸੇ ਮੈਂ ਐਗਜ਼ਾਮਪਲ ਦੱਸਦਾ ਕੀ ਹੋਇਆ ਸਟੂਡੈਂਟ ਇੱਕ ਆਇਆ ਬੈਚਲਰ ਆਫ ਬਿਜ਼ਨਸ ਆਸਟ੍ਰੇਲੀਆ ਉਹ ਕਹਿੰਦਾ ਭਾਅ ਜੀ ਮੈਨੇ ਕਾਰਪੈਂਟਰੀ ਕੋਰਸ ਕਰਨਾ ਆਪਾਂ ਨੂੰ ਐਕਸ ਵਾਈ ਜੀ ਐਡਮਿਸ਼ਨ ਕਰਾ ਦਿੱਤੀ ਉਦੋਂ ਬਾਅਦ ਚੋਂ ਕਿਸੇ ਨੇ ਟਿਕਟੋਕ ਦੇ ਉੱਤੇ ਬਹਿ ਕੇ ਕਹਿਤਾ ਕਿ ਭਾਅ ਜੀ ਆਹ ਕਾਲਜ ਵਧੀਆ ਉਰੇ ਆਓ ਤੁਹਾਨੂੰ $500 ਆਫ ਦੇਵਾਂਗੇ ਅਸੀਂ ਸੇਮ ਕੋਰਸ ਨੇ ਦੂਜੇ ਕੋਲ ਜਾ ਕੇ ਲੈ ਲਿਆ
0: ਓਕੇ
4: ਠੀਕ ਹੈ ਹੁਣ ਇਹ 'ਚ ਕੀ ਹੋਇਆ ਬੱਚੇ ਸੀਓ ਡਬਲ ਡਬਲ ਹੋ ਗਿਆ
0: ਓਕੇ
4: ਜਿੰਨੀ ਵੀ ਸੀਓ ਚੇਂਜ ਕੀਤੀਆਂ ਉਹ ਸਾਰੀਆਂ ਸੀਓ ਪ੍ਰੀਜ਼ਨ ਦੇ ਉੱਤੇ ਅਪਡੇਟ ਹੁੰਦੀਆਂ ਨੇ
0: ਓਕੇ
4: ਠੀਕ ਹੈ ਸੈਕਿੰਡ ਜਦੋਂ ਕੈਂਸਲ ਹੋਣਗੇ ਤਾਂ ਵੀ ਅਪਡੇਟ ਹੋਣਗੇ ਕਿ ਕੈਂਸਲ ਕਿਉਂ ਹੋਈਆਂ ਹੁਣ ਉਹ ਜਿਹੜਾ ਝੋਲਾ ਛਾਪ ਏਜੰਟ ਆ ਨਾ ਤਾਂ ਉਹਦੇ 'ਤੇ ਕੋਈ ਇਹ ਅਥੋਰਟੀ ਆ ਨਾ ਕੋਈ ਰੈਗੂਲੇਸ਼ਨ ਆ ਉਹਦੇ 'ਤੇ ਉਹਨੇ ਆਪਣੇ ਪੈਸੇ ਵਾਸਤੇ ਐਡਮਿਸ਼ਨ ਕਰਾ ਦਿੱਤੀ ਫਿਊਚਰ ਬੱਚੇ ਦਾ ਜਿਹੜਾ ਹੋਣਾ ਦੇਖੀ ਜਾਊਗਾ ਹੁਣ ਨਾ ਤਾਂ ਉਹਨੇ ਵੀਜ਼ਾ ਕੈਂਸਲੇਸ਼ਨ ਚੈੱਕ ਕੀਤੀ ਹੋਣੀ ਕੀ ਮੀਟ ਕਰ ਰਿਹਾ ਕਿ ਨਹੀਂ ਕਰ ਰਿਹਾ ਉਹਦੇ ਕਰਕੇ ਬੱਚੇ ਦੇ ਵੀਜ਼ਾ ਕੈਂਸਲੇਸ਼ਨ ਕਾਫੀ ਹੋਈਆਂ ਸੀ ਪਿੱਛੇ ਜੇ
0: ਓਕੇ
4: ਕੁਛ ਕੁ ਉਹਨਾਂ ਝੋਲੇ ਛਾਪ ਏਜੰਟਾਂ ਕਰਕੇ
0: ਓਕੇ
4: ਉਹਨਾਂ ਕਰਕੇ ਹੋਇਆ ਅਤੇ ਇਹ ਚੀਜ਼ ਨੂੰ ਸਾਰਾ ਧਿਆਨ ਰੱਖ ਕੇ ਉਦੋਂ ਬਾਅਦ ਫਿਰ ਕੀ ਹੋਇਆ ਜਦੋਂ ਆਪਾਂ ਨੂੰ ਪਤਾ ਕਿ ਵੀ ਆ ਜਦੋਂ ਇੱਕ ਸਟੂਡੈਂਟ ਆਉਂਦੇ ਨੇ ਹੁਣ ਇੱਕ ਤਾਂ ਆਪਾਂ ਸਟੂਡੈਂਟ ਦੇਖ ਰਹੇ ਹਾਂ ਕਿ ਜੇ ਆਪਾਂ ਦੇਖਦੇ ਕਿ ਵੀ ਦਿਆਦੀ ਪੈਸੇ ਨੇ ਇਹ ਕਿ ਸਾਡੇ ਕਮਿਸ਼ਨ ਆ ਸਾਡਾ ਇਹ ਕਿ ਜੇ 100 ਬੰਦਾ ਜਵਾਕ ਤੁਰਿਆ ਰਿਹਾ ਏਅਰਪੋਰਟ ਤੋਂ ਬਾਹਰ ਤਾਂ ਸਾਡਾ 100 ਬੰਦੇ ਕਮਿਸ਼ਨ ਸਾਡਾ ਹੈ ਤਾਂ ਉਹ ਚੀਜ਼ ਗਲਤ ਹੋਈ ਨੇ ਭਾਅ ਜੀ ਹੁਣ ਉਹਦੇ ਨਾਲ ਫਾਇਦਾ ਕੀ ਹੋਏਗਾ ਇਹ ਰੂਲ ਦੇ ਨਾਲ ਜਿਹੜੇ ਇਹੋ ਜਿਹੇ ਝੋਲੇ ਛਾਪ ਏਜੰਟ ਜਾਂ ਜਿਹੜੇ ਇੱਕਾ ਦੁੱਕੀ ਵਾਲੇ ਜਿਹੜੇ ਸਾਰੇ ਏਜੰਟ ਬਣ ਗਏ ਸੀਗੇ ਉਹ ਬੰਦ ਹੋਣਗੇ
0: ਓਕੇ
4: ਠੀਕ ਹੈ
0: ਸੋ ਉਸ ਪੱਖੋਂ ਇੱਕ ਕਲੀਨ ਵੀ ਹੋ ਜੂ
4: ਕਲੀਨ ਹੋ ਜੂ
0: ਓਕੇ ਚਲੋ ਵਧੀਆ ਆਉਂਦੇ ਹੁੰਦੇ ਕਿਤੇ ਕੁਛ ਚੰਗਾ ਹੁੰਦਾ ਤੇ ਕਿਸੇ ਨਾਲ
4: ਦੇਖੋ
0: ਉਹਨੂੰ ਆਟੇ ਨਾਲ
4: ਕੋਣ ਬਿਲਕੁਲ ਸਫਾਈ ਵੀ ਹੋ ਜੂਗੀ
0: ਜੀ ਸਫਾਈ ਵੀ ਹੋ ਜੂਗੀ ਚਲੋ ਵੱਧਦੇ ਹਾਂ ਅੱਗੇ ਹੁਣ ਜਿਹੜੀਆਂ ਹੋਰ ਕਈ ਅਪਡੇਟਸ ਨੇ ਇਹ ਇੱਕ ਅਪਡੇਟ ਹੋ ਗਈ ਵੈਸੇ ਰੌਲਾ ਤੇ ਤਾਂ ਪਿਛਲੇ ਸਾਲ ਹੀ ਪੈਣਾ ਸ਼ੁਰੂ ਹੋ ਗਿਆ ਸੀ
4: ਸਪਟੰਬਰ ਦੇ ਵਿੱਚ ਮੈਂ ਜਦੋਂ ਆਪਣੀ ਗੱਲ ਹੋਈ ਸੀ ਰੇਡੀਓ ਤੇ ਕਿਹਾ ਸੀ ਆਪਾਂ ਨੇ
0: ਉਦੋਂ ਹੀ ਸ਼ੁਰੂ ਹੋ ਗਿਆ ਸੀ ਕੁਛ ਇੱਕ ਚੀਜ਼ਾਂ ਜਿਹੜੀਆਂ ਹੁਣ ਇਸ ਸਾਲ ਦੇ ਸ਼ੁਰੂਆਤੀ ਸਮੇਂ ਦੇ ਵਿੱਚ ਹੁਣ ਚਰਚਾ ਦੇ ਵਿੱਚ ਨੇ ਖਾਸ ਤੌਰ ਦੇ ਉੱਤੇ ਨਾਰਦਰਨ ਟੈਰੀਟਰੀ ਚਰਚਾ ਦੇ ਵਿੱਚ ਹੈ ਇਸ ਟਾਈਮ
4: ਬਿਲਕੁਲ ਹੁਣ ਭਾਅ ਜੀ ਕੀ ਹੋਇਆ ਜਿਹੜੇ ਹੁਣ ਆਪਣੀ ਐਜੂਕੇਸ਼ਨ ਤੋਂ ਬਾਅਦ ਹੁਣ ਮਾਈਗ੍ਰੇਸ਼ਨ ਉੱਤੇ ਇਫੈਕਟ ਪੈਣ ਲੱਗ ਗਏ ਕਿ ਐਜੂਕੇਸ਼ਨ ਦਾ ਕਲੀਨ ਕਰ ਰਹੇ ਹਾਂ ਹਜੇ ਇੱਕ ਸਟ੍ਰੈਟਜੀ ਹੋਰ ਵੀ ਆਏਗੀ ਜਿਹੜੀ ਅਗਲੇ ਮਹੀਨੇ ਆਏਗੀ ਐਜੂਕੇਸ਼ਨ ਨੂੰ ਹੋਰ ਸਟ੍ਰਿਕਟ ਕਰਨ ਵਾਸਤੇ ਉਹ ਯਾਨੀ ਕਿ ਮਾਰਚ ਦੇ ਵਿੱਚ ਰਿਲੀਜ਼ ਕਰਨਗੇ ਅਤੇ ਹੁਣ ਜੇ ਮਾਈਗ੍ਰੇਸ਼ਨ ਦੇ ਵਿੱਚ ਗੱਲ ਕਰੀਏ ਆਪਾਂ ਮਾਈਗ੍ਰੇਸ਼ਨ ਨਾਰਦਰਨ ਟੈਰੀਟਰੀ ਨੇ ਜਿਹੜੇ ਹੁਣ ਸਟੇਟਾਂ ਸਾਰੀ ਐਲੋਕੇਸ਼ਨ ਲੇਟ ਕੀਤੀ ਹੈ ਸਪਤੰਬਰ ਅਕਤੂਬਰ 'ਚ ਕੀਤੀ ਸੀ ਅਕਤੂਬਰ ਦੇ ਵਿੱਚ ਹੁਣ ਇਹਨਾਂ ਨੇ ਸੀਟਾਂ ਮੋਸਟਲੀ ਕਈ ਐਗਜ਼ੋਸਟ ਕਰੇ ਕੁਛ ਕੁ ਕੋਲ ਬਚ ਗਈਆਂ ਕੁਛ ਕੁ ਐਗਜ਼ੋਸਟ ਕਰ ਚੁੱਕੇ ਨੇ
0: ਓਕੇ
4: ਨਾਰਦਰਨ ਟੈਰੀਟਰੀ ਦਾ ਫਸਟ ਏਡ ਜਿਹੜੀ ਕਹਿਤੀ ਅਸੀਂ ਭਾਈ ਫੁੱਲਾਂ ਸਾਡੇ ਕੋਈ ਸੀਟ ਨਹੀਂ ਬਚੀ ਸਿਰਫ ਸਾਡੇ ਕੁਛ ਕੁ ਸੀਟਾਂ ਨੇ
0: ਅੱਛਾ ਨੌਰਦਰਨ ਟੈਰੀਟਰੀ ਵੀ ਹੱਥ ਖੜੇ ਕਰ ਗਈ
4: ਨੌਰਦਰਨ ਟੈਰੀਟਰੀ ਸਭ ਤੋਂ ਪਹਿਲਾਂ ਜਿਹੜੇ ਉਹਨੇ ਹੱਥ ਖੜੇ ਕਰਤੇ
0: ਓਕੇ
4: 3 ਮਹੀਨੇ ਜੀ
0: ਓਕੇ ਫਿਲ ਹੋ ਗਈਆਂ ਪੈਂਦੇ
4: ਹਾਂ ਉਹ ਕਹਿੰਦੇ ਸਾਡੇ ਕੋਲ ਸੀਟ ਨਹੀਂ ਹੈਗੀ ਹੁਣ ਕਿ ਵੀ ਜੇ ਤੁਸੀਂ ਅਸੀਂ ਅਗਲੇ ਫਾਈਨੈਂਸ਼ੀਅਲ ਦੇਖਾਂਗੇ ਜੇ ਤੁਹਾਡੀ ਕੋਈ ਐਪਲੀਕੇਸ਼ਨਾਂ ਪਈਆਂ ਨੇ ਬਟ ਜਿਹੜੀਆਂ ਐਗਜ਼ਿਸਟਿੰਗ ਐਪਲੀਕੇਸ਼ਨਾਂ ਪਈਆਂ ਨੇ ਅਸੀਂ 30 ਜੂਨ ਤੱਕ ਭੜਕਾ ਦਾਂਗੇ
0: ਅੱਛਾ ਉਹ ਕਲੀਅਰ ਕਰ ਦਾਂਗੇ
4: ਜਿਹੜੀਆਂ ਇਨਵਾਈਟ ਆ ਚੁੱਕੇ ਨੇ
0: ਵਾਹ ਇਹ ਵੀ ਚਲੋ ਚੰਗੀ ਗੱਲ
4: ਨਵੇਂ ਵਾਲੇ ਨਹੀਂ ਆਏ ਨਾ
0: ਹਾਂ ਪਿਓਰ ਜਿਹੜੇ ਪਹਿਲੇ ਫਸੇ ਆ ਉਹਨਾਂ ਨੂੰ ਚਲੋ ਕਲੀਅਰ ਹੋ
4: ਉਹ ਤਾਂ ਵੀ ਕਈ ਜਿਹੜੇ ਇਨਵਾਈਟ ਆ ਗਏ ਜਿਹਨਾਂ ਦੇ ਉਹਨੂੰ ਬਸ ਉਹਨੂੰ ਫਾਈਲਾਂ ਪ੍ਰੋਸੈਸ ਕਰ ਦੇਣਗੇ ਬਟ ਇਹਨਾਂ ਨੇ ਇੱਕ ਚੀਜ਼ ਚਲੋ ਬਚਾਅ ਕਰ ਲਿਆ ਹੁਣ ਸਪੋਜ਼ ਕਰੋ ਕਿਸੇ ਬੰਦੇ ਦੀ ਏਜ 35+ ਹੋ ਗਿਆ ਉਹਦੇ ਪੁਆਇੰਟ ਘੱਟ ਰਹੇ ਨੇ ਜਾਂ ਬਦਟੀ ਜਾਂ ਐਕਸਪੀਰੀਅੰਸ ਘੱਟ ਰਿਹਾ ਏਜ ਬਾਰ ਹੋ ਰਹੀ ਹੈ ਉਹਦੀ ਜਾਂ ਉਹਦਾ ਕਿ ਵੀ ਜਿਹੜੇ 65 ਪੁਆਇੰਟ ਤੋਂ ਘੱਟ ਜਾਣਗੇ ਤਾਂ ਉਹ ਕਹਿੰਦੇ ਜੇ ਤੁਹਾਡੇ ਪੁਆਇੰਟ ਘੱਟ ਰਹੇ ਨੇ ਇਸ ਸਾਲ ਅਗਲੇ ਸਾਲ ਯਾਨੀ ਘੱਟ ਰਹੇ ਤੁਸੀਂ ਐਲੀਜੀਬਲ ਨਹੀਂ ਹੋਵੋਗੇ ਤਾਂ ਤੁਸੀਂ ਸਾਨੂੰ ਇੱਕ ਈਮੇਲ ਲਿਖ ਕਰ ਦਿਓ ਤੁਹਾਡੀ ਵੀ ਹੈਵ ਸਮ ਸੀਟਸ ਕੁਛ 10-20-50 ਜਿੰਨੀ ਹੋਣੀ

0: ਮੈਂ ਏਜ ਨਾਲ ਮੇਰੇ 5 ਪੁਆਇੰਟ ਹੋਰ ਘੱਟ ਜਾਣਗੇ ਤਾਂ ਮੇਰੇ 65 ਮਿਨੀਮਮ ਪੁਆਇੰਟ ਵੀ ਨਹੀਂ ਬਣਨੇ ਤਾਂ ਦੇ ਕੇ ਕੰਸੀਡਰ ਮੀ
1: ਓਕੇ ਸੋ ਨਾਰਦਰਨ ਟੈਰੀਟਰੀ ਤੋਂ ਬਾਅਦ ਫਿਰ ਕੀ
0: ਆਪਸ਼ਨ ਹੁਣ ਬਈ ਦੇਖੋ ਹੁਣ ਸੱਤ ਸਟੇਟਾਂ 'ਚੋਂ 6 ਰਹਿ ਗਈਆਂ ਠੀਕ ਹੈ ਹੁਣ 6 ਦੇ ਵਿੱਚ ਨਿਊ ਸਾਊਥ ਵੇਲ ਵਿਕਟੋਰੀਆ ਇਹ ਅਲੱਗ ਅਲੱਗ ਸਟੇਟਾਂ ਨੇ ਹੁਣ ਆਪਾਂ ਸੈਕਿੰਡ ਆਪਾਂ ਇਹਦੇ ਬਾਰੇ ਗੱਲ ਕਰ ਸਕਦੇ ਆਪਾਂ ਨਿਊ ਸਾਊਥ ਵੇਲ ਦੀ
1: ਓਕੇ
0: ਜੇ ਆਪਾਂ ਸਟੇਟ ਵਾਈਜ਼ ਚੱਲਦੇ ਹਾਂ ਹੁਣ ਨਿਊ ਸਾਊਥ ਵੇਲ ਦੇ ਤਿੰਨ ਪੈਥਵੇ ਸੀਗੇ ਪੈਥਵੇ 1 ਪੈਥਵੇ 2 ਪੈਥਵੇ 3 ਜਿਹੜਾ ਇਹਨਾਂ ਨੇ ਭਾਈ ਇਸ ਸਾਲ ਨਾ ਪਤਾ ਬੜੇ ਵੀਅਰਡ ਤਰੀਕੇ ਦੇ ਨਾਲ ਪ੍ਰੋਸੈਸ ਕਰ ਰਹੇ ਨੇ ਸਾਰੀ ਸਟੇਟਾਂ ਕਿ ਵੀ ਮਤਰੇਈ ਮਾਂ ਮਾਂ ਕਰ ਰਹੇ ਸਾਰੀਆਂ ਨੋਰਨ ਟੈਰੀਟਰੀ ਨੇ ਇੱਕੋ ਦਮ ਬੰਦ ਕਰਤਾ ਕੋਈ ਪਹਿਲਾਂ ਅਪਡੇਟ ਨਹੀਂ ਆਇਆ ਕਿ ਕਿੰਨੀ ਸੀਟਾਂ ਵਰਤੀਆਂ ਕਿੰਨੀ ਨਹੀਂ ਵਰਤੀਆਂ ਉਹ ਵੀ ਮੈਂ ਡਿਸਕਸ ਕਰਾਂ ਕਿ ਕਿੰਨੀ ਕਿੰਨੀ ਸੀਟਾਂ ਯੂਜ਼ ਹੋਈਆਂ ਦਸੰਬਰ ਤੱਕ
1: ਜੀ
0: ਪਰ ਉਦੋਂ ਬਾਅਦ 'ਚ ਕੀ ਕੀਤਾ ਨਿਊ ਸਾਊਥ ਵੇਲ ਨੇ ਸਵੇਰੇ 9 ਵਜੇ ਪੈਥਵੇ 1 ਓਪਨ ਕੀਤਾ ਅਸੀਂ ਸਾਰੇ ਜਾਣੇ ਅਸੀਂ ਬਹਿ ਗਏ ਠੀਕ ਹੈ ਵੀ ਜਿਹੜੇ ਸਾਡੇ ਇਨਵੀਟੇਸ਼ਨ ਜਿਹੜੇ ਐਲੀਜੀਬਲ ਹੈ ਸਾਡੇ ਕੈਂਡੀਡੇਟ ਹੈਗੇ ਨੇ ਅਸੀਂ ਉਹਨਾਂ ਦੀ ਅਪਲਾਈ ਨਿਊ ਸਾਊਥ ਵੇਲ ਨੇ ਸਵੇਰੇ 9 ਵਜੇ ਪੈਥਵੇ 1 ਓਪਨ ਕੀਤਾ ਅਸੀਂ ਸਾਰੇ ਜਾਣੇ ਅਸੀਂ ਬਹਿ ਗਏ ਠੀਕ ਹੈ ਵੀ ਜਿਹੜੇ ਸਾਡੇ ਇਨਵੀਟੇਸ਼ਨ ਜਿਹੜੇ ਐਲੀਜੀਬਲ ਹੈ ਸਾਡੇ ਕੈਂਡੀਡੇਟ ਹੈਗੇ ਨੇ ਅਸੀਂ ਉਹਨਾਂ ਦੀ ਅਪਲਾਈ ਕਰਦੇ ਇਨਵਾਈਟ ਐਪਲੀਕੇਸ਼ਨ ਪਾ ਦਈਏ ਭਾਈ ਸ਼ਾਮ ਨੂੰ 5 ਵਜੇ ਬੰਦ ਕਰਤਾ
1: ਓਕੇ
0: ਕਦੇ ਹੁੰਦਾ ਨਹੀਂ ਕਿ ਸੇਮ ਡੇ ਕਿਵੇਂ ਬੰਦ ਕਰ ਸਕਦੇ 9 ਵਜੇ ਵਰਕਿੰਗ ਡੇ 'ਚ ਖੋਲ੍ਹਿਆ ਵਰਕਿੰਗ ਟਾਈਮ 'ਚ ਵਰਕਿੰਗ ਟਾਈਮ 'ਚ ਬੰਦ ਕਰਤਾ ਸੇਮ ਡੇ
1: ਉਹਦੀ ਕੀ ਵਜ੍ਹਾ ਮਤਲਬ ਡਿਮਾਂਡ ਜ਼ਿਆਦਾ
0: ਭਾਈ ਡਿਮਾਂਡ ਭਾਈ ਜੇ ਜ਼ਿਆਦਾ ਤਾਂ ਹੀ ਭਾਈ ਯਾਨੀ ਕਿ ਐਪਲੀਕੇਸ਼ਨ ਲੈਣੀ ਪੈਣੀ ਆ ਇਨਵਾਈਟ ਨਾ ਕਰੋ ਤੁਹਾਡੇ ਕੋਲ ਜੇ 500 ਸੀਟਾਂ ਨੇ ਤੁਸੀਂ 1500 ਮੰਗਾ ਲਈਆਂ ਐਪਲੀਕੇਸ਼ਨ ਆ ਗਈਆਂ ਤਾਂ ਆਪਾਂ ਜਿਹੜੇ ਹਾਇਰ ਵਾਲੇ ਨੇ ਉਹੀ ਚੱਕਾਂਗੇ
1: ਸੋ ਤਾਂ ਮਤਲਬ ਸਿਸਟਮ ਤਿਆਰ ਨਹੀਂ ਪੂਰੀ ਤਰ੍ਹਾਂ
0: ਸਿਸਟਮ ਤਿਆਰ ਨਹੀਂ ਸੀ
1: ਓਕੇ
0: ਨਾ ਸਾਨੂੰ ਪਤਾ ਨਾ ਕਿਸੇ ਨੂੰ ਪਤਾ ਹੀ ਨਹੀਂ ਕਦੋਂ ਬੰਦ ਹੋਊਗਾ ਕਲਾਇੰਟ ਵਿਚਾਰੇ ਜਿਨ੍ਹਾਂ ਦੇ ਪੈ ਗਏ ਉਹਨਾਂ ਨੂੰ ਵਧਾਈਆਂ ਜੇ ਨਹੀਂ ਪਏ ਸੋਰੀ ਆ ਜੀ
1: ਆਹੋ ਕਿਸੇ ਵੇਲੇ ਬੰਦਾ ਕਹਿੰਦਾ ਚਲੋ ਕੋਈ ਗੱਲ ਨਹੀਂ ਅੱਜ ਤਾਂ ਪੈ ਜਾਣੇ ਪਾ ਲੈਂਦੇ ਕੋਈ
0: ਭਾਈ ਸਾਡੇ ਨਾਲ ਹੋਇਆ ਭਾਈ ਸਾਡੇ ਕੋਲ 25 ਐਪਲੀਕੇਸ਼ਨ ਸੀਗੀਆਂ ਠੀਕ ਹੈ ਕਿਸੇ ਡਾਕੂਮੈਂਟ ਕਰਦੇ ਕਿਸੇ ਨੇ ਇੰਪਲੋਇਰ ਸਾਈਨ ਕਰਾਉਣਾ ਕੁਛ ਕਰਾਉਣਾ ਹੁਣ ਸੇਮ ਡੇ ਕਿੱਥੋਂ ਪਤਾ ਲੱਗਦਾ
1: ਆਪਣੇ ਬੰਦੇ ਤਾਂ ਬਹੁਤੇ ਦਿਨ ਦੇ ਦੇਣੀ ਕਰਾਉਂਦੇ ਜੋ ਕਰਾਉਂਦੇ
0: 5 ਐਪਲੀਕੇਸ਼ਨਾਂ ਪਈਆਂ ਬੀਪ ਜਾ ਰਹੇ ਸਾਡੇ ਅਤੇ ਹੁਣ ਭਾਈ ਇਹੀ ਚੀਜ਼ ਆ ਕਿਉਂਕਿ ਇਹਨਾਂ ਚੀਜ਼ਾਂ ਦੇ ਨਾਲ ਫਰਕ ਪੈਂਦਾ ਤਾਂ ਇਹਨਾਂ ਨੇ ਬਟ ਇਹਨਾਂ ਨੇ ਇੱਕ ਚੀਜ਼ ਕੀਤੀ ਸੀ ਕਿ ਵੀ ਜਿਹੜੇ ਜਿਹਨਾਂ ਦੀ ਐਪਲੀਕੇਸ਼ਨ ਪੈ ਗਈਆਂ ਜੇ ਉਹ ਉਹਨਾਂ ਦੇ ਐਕਸਪਾਇਰੀ ਨੇੜੇ ਆ ਵੀਜ਼ੇ ਦੀ ਤਾਂ ਉਹ ਜਲਦੀ ਪ੍ਰੋਸੈਸ ਕਰਵਾ ਸਕਦੇ ਹਾਂ ਆਪਾਂ
1: ਕਹਿ ਕੇ ਓਕੇ
0: ਉਹ 'ਚ ਕਿਹਾ ਗਿਆ ਤਰੀਕਾ ਅਦਰਵੇ ਉਹਨਾਂ 4 ਤੋਂ 6 ਹਫ਼ਤੇ ਦਾ ਪ੍ਰੋਸੈਸਿੰਗ ਟਾਈਮ ਆ ਹੁਣ ਸਪੋਜ਼ ਕਿਸੇ ਦਾ ਵੀਜ਼ਾ ਵਿਦਇਨ 1 ਮਹੀਨੇ ਮੁੱਕ ਰਿਹਾ ਉਹਦੇ ਕੋਲ ਤਾਂ ਆਪਸ਼ਨ ਹੈਗੀ ਭਾਅ ਜੀ ਇਨਵਾਈਟ ਆ ਗਿਆ ਉੱਧਰ ਪਰ ਵੀਜ਼ਾ ਪਾ ਨਹੀਂ ਸਕਦਾ ਉਹ ਜੇ ਫਾਈਨਲ ਬਣੀ ਹੈ ਤਾਂ ਇਸ ਚੀਜ਼ ਨੂੰ ਬਚਾਅ ਰੱਖਦੇ ਹੋਏ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਆਪਣੇ ਏਜੇ ਏਜੰਟ ਨੂੰ ਕਰ ਲਓ ਜਿਹਨੂੰ ਪਤਾ ਪ੍ਰੋਸੈਸ ਕੀ ਆ ਤੁਸੀਂ ਸਾਨੂੰ ਵੀ ਕਰ ਸਕਦੇ ਹੋ ਵੀ ਕੈਨ ਹੈਲਪ ਯੂ ਆਊਟ ਕਿ ਆਪਾਂ ਕਿਵੇਂ ਉਹਦਾ ਤੁਹਾਡਾ ਇਨਵਾਈਟ ਪ੍ਰੋਸੈਸ ਕਰਵਾ ਸਕਦੇ ਹਾਂ ਸਿੰਪਲ ਤਰੀਕਾ ਕੋਈ ਹੈ ਜੇ ਕੋਈ ਉਹ ਨਹੀਂ ਪੈਸੇ ਪੁੱਛਣ ਲੱਗਾ ਕੰਮ ਨਹੀਂ ਹੈਗਾ
1: ਓਕੇ
0: ਜਸਟ ਟੂ ਰਿਕੁਐਸਟ ਦੈਮ ਕਿ ਆਪਾਂ ਇੱਕ ਡਰਾਫਟ ਈਮੇਲ ਕਰਨੀ ਉਹਨਾਂ ਨੂੰ ਸਾਨੂੰ ਪਤਾ ਕਿੱਥੇ ਭੇਜਣੀ ਆ
1: ਜਿੱਥੇ ਇੰਨੇ ਪੈਸੇ ਲਈ ਜਾਂਦੇ ਵੈਸੇ ਮੇਰੇ ਉੱਦਾਂ ਦਿਮਾਗ 'ਚ ਆ ਰਿਹਾ ਹੋ ਸਕਦਾ ਹੋਵੇ ਹੀ ਪਰ ਜਿੱਥੇ ਇੰਨੇ ਪੈਸੇ ਲਈ ਜਾਂਦੇ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਇਹ ਤਾਂ ਅੱਜ ਕੱਲ੍ਹ ਏ ਆਈ ਵੀ ਡਿਟੈਕਟ ਕਰੀ ਜਾਂਦਾ ਵਾ ਉਸ ਹਿਸਾਬ ਦੇ ਨਾਲ ਵੀ ਇਹ ਚੀਜ਼ਾਂ ਜਿਹੜੀਆਂ ਨੇ ਉੱਤੇ ਥੱਲੇ ਹੋ ਸਕਦੀਆਂ ਵੀ ਜਿਹੜੀ ਪ੍ਰਾਇਓਰਟੀ ਬਣਦੀ ਆ ਉਹਨੂੰ ਉੱਤੇ ਲੈ ਆਵੇ ਬੰਦਾ
0: ਭਾਅ ਜੀ ਹੋ ਰਿਹਾ ਅੱਜ ਕੱਲ੍ਹ ਭਾਈ ਏ ਆਈ ਕਰਕੇ ਨਾ ਬਹੁਤ ਜ਼ਿਆਦਾ ਫਰਕ ਹੀ ਪਿਆ ਮੈਂ ਨਾ ਪਿੱਛੇ ਕਾਨਫਰੰਸ ਲਗਾਈ ਸੀ ਇੱਕ ਐਜੂਕੇਸ਼ਨ ਦੀ ਉਹਦੇ ਵਿੱਚ ਕਿਸੇ ਨੇ ਸੇਮ ਤੁਹਾਡੇ ਵਾਲੀ ਕੁਸ਼ਚਨ ਪੁੱਛਿਆ ਸੀਗਾ ਕਿ ਭਾਈ ਜੋ ਸਟੂਡੈਂਟ ਵੀਜ਼ਾ ਹੈਗਾ ਤੁਸੀਂ ਫਿਰ ਏ ਆਈ ਕਿਉਂ ਨਹੀਂ ਵਰਤਦੇ ਉਹਨਾਂ ਨੇ ਕਹਿੰਦਾ ਸੀ ਏ ਆਈ ਵਰਤਦੇ ਹਾਂ
1: ਓਕੇ
0: ਏ ਆਈ ਵਰਤ ਕੇ ਪਤਾ ਲੱਗ ਜਾਂਦਾ ਕਿ ਹੁਣ ਜਿਹੜੀ ਕਈ ਕੈਂਸਲੇਸ਼ਨ ਆ ਇੱਕ ਆਪਣਾ ਇਹਦੇ ਉੱਤੇ ਕਰਨ ਵਾਲਾ ਪਿਆਸ਼ੋ ਕਿ ਜਿਹੜੇ ਵੀਜ਼ਾ ਕੈਂਸਲੇਸ਼ਨ ਹੁੰਦੀਆਂ ਨੇ ਕਿ ਤੁਹਾਨੂੰ ਪਹਿਲਾਂ ਫੰਡ ਦਿਖਾਏ ਸੀ ਤੁਹਾਨੂੰ ਪਹਿਲਾਂ ਐਕਸਪੀਰੀਅੰਸ ਜਲਦੀ ਦਿਖਾਇਆ ਸੀ ਤੁਸੀਂ ਜਦੋਂ ਵਿਸਟਾ ਵੀਜ਼ਾ ਪਾਇਆ ਸੀ ਤੁਹਾਨੂੰ ਕੀ ਦਿਖਾਇਆ ਸੀ ਭਾਅ ਜੀ ਕਿ ਹਿਮਰ ਬੰਦਾ ਮਿਸ ਕਰ ਸਕਦਾ ਮੈਂ ਕੰਪਿਊਟਰ ਮਿਸ ਨਹੀਂ ਕਰਦਾ ਇਹਨਾਂ ਨੇ ਸਾਰਾ ਡਾਟਾ ਵਿੱਚ ਪਾਤਾ ਉਹਦੇ ਆਟੋਮੈਟਿਕ ਮੈਚ ਕਰਤੇ
1: ਓਕੇ
0: ਕਿ ਪਹਿਲਾਂ ਕਿਹੜਾ ਐਕਸਪੀਰੀਅੰਸ ਦਿਖਾਇਆ ਬਾਅਦ ਚੋਂ ਚੇਂਜ ਕਰਤਾ ਤਾਂ ਉਹਦੇ ਕੈਂਸਲੇਸ਼ਨ ਹੁੰਦੀਆਂ
1: ਓਕੇ
0: ਉਹੀ ਚੀਜ਼ ਉਰੇ ਚੱਲਦੀ ਹੁਣ ਏ ਆਈ ਦੇ ਨਾਲ ਹੀ ਕਰ ਦੇਣੇ
1: ਠੀਕ
0: ਇਨਵੀਟੇਸ਼ਨ ਕਰਤੇ ਇਨਵਾਈਟ ਹੁਣ ਜਿਹੜੇ ਆਪਣੇ ਜਿਹੜੇ ਬੰਦੇ ਪਾਏ ਨੇ ਆਪਾਂ ਨੇ ਤਾਂ ਇਨਵਾਈਟ ਤਾਂ ਹੀ ਇਹਨਾਂ ਨੇ ਕੀਤੇ ਨੇ ਤਾਂ ਕਿ ਵੀ ਜਦੋਂ ਇਨਵਾਈਟ ਇਹਨਾਂ ਨੇ ਪਾਇਆ ਤਾਂ ਏ ਆਈ ਆਪਣੇ ਚੱਕ ਲੈਂਦਾ
1: ਓਕੇ ਸੋ ਇਹ ਵੀ ਕਾਫੀ ਫਾਇਦਾ ਵੀ ਨੁਕਸਾਨ ਵੀ ਚਲੋ ਕਈ ਚੀਜ਼ਾਂ 'ਚ ਹੈ ਨਾ ਥੋੜ੍ਹਾ ਹੋ ਗਿਆ ਜੀ ਸੋ ਨਿਊ ਸਾਊਥ ਵੇਲ ਦੀ ਆਪਾਂ ਗੱਲ ਕਰ ਰਹੇ ਹਾਂ ਅੱਛਾ ਆਲ ਓਵਰ ਆਪਾਂ ਇਸ ਟਾਈਮ ਦੇ ਉੱਤੇ ਬੈਸਟ ਫਿਰ ਕੀ ਕਿਹੜਾ ਕਿਹੜੀ ਸਟੇਟ ਕਿਹੜੀ ਟੈਰੀਟਰੀ ਵੇਖ ਰਹੇ ਹਾਂ ਭਾਅ ਜੀ ਇਸ ਬਾਰੇ 'ਚ ਜੇ ਸ਼ੁਰੂਆਤੀ ਆਪਾਂ ਰੁਝਾਨ ਵੇਖੀਏ
0: ਭਾਅ ਦੇਖੋ ਜੇ ਸਭ ਤੋਂ ਪਹਿਲਾਂ ਆਪਾਂ ਦੇਖੀਏ ਕਿ ਕਿਹੜੀ ਸਟੇਟ ਨੇ ਸਭ ਤੋਂ ਜ਼ਿਆਦਾ ਸੀਟਾਂ ਐਗਜ਼ੋਸਟ ਕੀਤੀਆਂ ਨੇ ਅਤੇ ਕਿੰਨੀ ਸੀਟਾਂ ਪਈਆਂ ਨੇ
1: ਓਕੇ
0: ਕਿਉਂਕਿ 3-4 ਚੀਜ਼ਾਂ ਨੇ ਭਾਅ ਜੀ ਸਾਊਥ ਆਸਟ੍ਰੇਲੀਆ ਅਤੇ ਨਿਊ ਸਾਊਥ ਵੇਲ ਦਾ ਥੋੜ੍ਹੇ ਜਿਹਾ ਅੱਜ ਕੱਲ੍ਹ ਔਖਾ ਚੱਲ ਰਿਹਾ ਇਸ ਵਾਰੀ ਨੋਰਨ ਟੈਰੀਟਰੀ ਹੱਥ ਖੜ੍ਹੇ ਕਰ ਚੁੱਕੀ ਆ ਤਸਮੈਨੀਆ ਵੈਸਟਰਨ ਆਸਟ੍ਰੇਲੀਆ ਕੈਨਬਰਾ ਵਿਕਟੋਰੀਆ 4 ਸਟੇਟਾਂ ਬਚੀਆਂ ਨੇ ਵੈਸੇ
1: ਓਕੇ
0: ਮੇਨ ਬਟ ਉਸ ਤੋਂ ਪਹਿਲਾਂ ਆਪਾਂ ਦੇਖੀਏ ਕਿਹੜੀ ਸਟੇਟ 'ਚ ਕਿੰਨੀਆਂ ਕੁ ਸੀਟ ਪਈਆਂ ਨੇ ਕਿੰਨੀ ਬਚ

0: क्योंकि किन्ने के रह गए।
1: हाँ, फिर कैटेगरी भी होगी। अच्छा,
0: हाँ अगे कैटेगरी आ गई। कैटेगरी आ गई। सब तो पहले आप देखा कि कोई एलिजिबिलिटी चेक करनी पैनी है
1: जी।
0: हूँ जे कोई सपोज करो जैसे अपने गल अपनी गल सुन के कोई अपना वीर भरा भैन भरा अपना उन्हें की किया उन्हें सीधा ए वैस्ट आस्ट्रेलिया चला गया। बट वी नीड टू चेक भाजी कि पहले उसे रिक्वायरमेंट पूरी कर रहे नहीं कर रहा। यह भी तो गल है ही है ना
1: जी।
0: क्योंकि अपना हूँ सब तो जो आप गल करिए जिन्नी सीटा एलोकेशन हुई सी किन्ने बढ़ चुके ताकि चीज़ा क्लीयर हो जाएगी। जो 180 आप जी इन्हों का अपना स्टेट का ए सी टी के 800 सीटा एलोकेट हुई सी 275 बढ़तियां ने इन्होंने
1: जी
0: तो 525 पैनिया पी ने।
1: ओके
0: 34% यूज हुई ने
1: जी।
0: न्यू साउथ वेल 2100 सीगिया 700 यूज हुई ने 31 दिसंबर तक का डाटा एक महीने का डाटा यानी कि 31 दिसंबर तक का है।
1: ओके ठीक है।
0: नॉर्दर्न टाइटन ने 850 to 243 बर्तलियाँ 607 पईयां ने एज पर 31 दिसंबर। हूँ एक महीने 600 तो नहीं कर लिया होनी पता नहीं की किया इन्होंने बट इन्हें प्रोसैसिंग टाइम काफ़ी स्लो वा आपरेट लेट करते हैं। न्यू साउथ वेल काफ़ी फास्ट ने इस चीज़ को। क्वींसलैंड ने 1850 सीगियाँ सिर्फ 118 बर्तियां ने 6.4%।
1: ओके
0: सब तो घट वाले चो इन इन्हों की एक जी भैन हैगी है वह हैगी है वैस्टर्न आस्ट्रेलिया 6.7% से 2000 सीटा धक्के लड़ लुड़ के लिया 133 बर्तियां 1867 हजे पईयां ने।
1: ओके
0: विक्टोरिया 2700 सीगियाँ 190 दियाँ 839 यूज हुई ने ईओ आईया तो इन्हें को 1861 की ईओ आईया हजे पईयां ने सीट्स। तस्मैनिया 1200 सी सिर्फ 373 बर्तियां साउथ आस्ट्रेलिया 1350 सी 262 बर्तियां ने। हूँ जो आप सारी भाई ये जी चैक करते 190 वास्ते आप तो सब तो घट जी स्टेटा ने बरतिया वैस्टर्न आस्ट्रेलिया तो अपना आ दूजी होर स्टेट सी अपनी क्वींसलैंड
1: जी क्वींसलैंड
0: इन्ह दोनों स्टेटा ने घट यूज किए तो इन्होंने सीट्स कुछ कु पईया ने। कई बार की होंदा भाजी इन्हों को ना प्रोसैसिंग टाइम का यानी कि प्रोसैसिंग टाइम 4 to 6 हफ्ते का तो हूँ जो ये चीज़ देख के आप उत्थे बागे तो उत्थे लगे कि पहले बंद आए हुए बट दे हैव नॉट प्रोसैस द एप्लीकेशन
1: जी
0: तो एक बच जा।
1: सो ये जड़िया बचिया ने जचिया ने कि ये देे सू
0: हाँ ये भाई जो आप इन आप जो 50% का कट ऑफ ला लें कि सारे 50% आप घटा लें तो हो यस दे हाई चांसिस।
1: ओके पर यह भी होंगे ना आप पिछले भी एक की प्रोग्राम से गल जरूरी भी नहीं है
0: सारी एग्जॉस्ट कर बिल्कुल
1: सिर्फ नंबर पहला शुरू च शो कर दते जाते उस तो बाद जी कांठी भी वड्डी बजती है।
0: हाँ हूँ भाई ये की देखना आपने हूँ जो अपने यही देखने कि कहड़ी स्टेट को किन्नी सीटा पईया ने बट आप ट्रेंड देखना उस स्टेट का कि वह पहला हमेशा फुली एग्जॉस्ट कर दे कि नहीं करते।
1: सो कलियां आप नहीं वेखनियाँ भी इनिया सीटा पईया तो उत्थे आप पा दिए जाके
0: हाँ कि भी जे थोनों किसी ने कहता कि भी बादाम खाने थोन अकल आती है यह मतलब यही नहीं है कि भी सीधा बादाम पेड़ तोड़े खा लिया छिलना ही पैना उन्होंने
1: प्योना
0: पैना जो छिलका तारना जो दूजा हैवी छिलका तार नहीं पैना ना तो यह थोड़े देखना तुम हम की करना जे जे मैं थोड़ी जे अपने भैन भरा सुन रहे हैं जी मैं उन्हीं जगह पर होवा मैं करा मैं स्टेटस सीट चैक कर ली नैट तो डाटा मिल गया सारा उदो 50% लाया तो पुराना डाटा चैक कर लिया तो विक्टोरिया कुड बी अ बैटर ऑप्शन बट उस ऑक्यूपेशन अलग अलग आ जाते हैं
1: डिपेंड करता तुम कि ऑक्यूपेशन ओके
0: हूँ जैमें ही जल्दी मिलती गल एक मेरे होर ध्यान च आ गई आप चाइल्डहुड टीचर वाली।
1: ओके
0: जिहड़ा भाजी की होया सी
1: अर्ली चाइल्डहुड टीचर
0: हाँ जी भाजी हाँ जी भाजी इहदे की होया जिहड़े ये पिछे ना दो इन्हां हमेशा हर साल ट्रेंड चलता हुंदा कि किहड़े कोर्स काफ़ी ज्यादा जिन्हां च पी आर आंदियां ने
1: जी
0: ते जदों पहला शेफ चलिया काफ़ी ज़्यादा 2018-19-20 च ठीक है शेफ ते काफ़ी इनवाइट आए फिर कंस्ट्रक्शन हूँ चलिया कंस्ट्रक्शन ना चलिया अर्ली चाइल्डहुड टीचर उदो पहले आर एन सी ई एन सी एवं ए चलने अलग अलग हूँ जो अर्ली चाइल्डहुड टीचर वो इन्ना क ज़्यादा पापूलर हो गया सी कि भी हर बंदा कहता भाई कर करो तो पी आर सौखी भी बहुत ज़्यादा सी पर उस इन्नी ज़्यादा पंडी गई थैंक्स टू टिकटॉक इंस्टाग्राम जिथे आप सारे करते हैं कई बंद इन रोलन लग गए
1: उन्होंने
0: कहता कि सर्टिफिकेट सुन लेना तुम ईजली डिप्लोमा सर्टिफिकेट लै लो आर पी लै लो उदो पढ़ाई कर लो तो सीधी पी आर आ बिना बैंड तो उदा की हो क्वालिटी बहुत रिड्यूस हो गई डिपार्टमेंट अखबार के खबर लग गई कि भी ये जरा अर्ली चाइल्डहुड टीचर आदि क्वालिटी है ही नहीं।
1: ओके
0: जो चाहे बंदा एजुकेटर तो उत्तर जो चाइल्ड केयर के जाके जो काम करता तो उत्थे वह बंदा काम ही नहीं कर सकता क्योंकि पता ही नॉलेज नहीं है बेसिक कई चीज़ा ने उन्होंने।
1: ओके
0: तो साउथ आस्ट्रेलिया के न्यू साउथ वेल ने कहता कि भी असी जॉब वास्ते थोनों ਗ੍ਰੈਜੂਏਟ ਡਿਪਲੋਮਾ ਅਸੀਂ ਜੋਬ ਹੀ ਦੇਣੀ, ਅਸੀਂ ਬੈਚਲਰ ਦੇ ਮਾਸਟਰ ਦੇਵਾਂਗੇ ਜੋਬ।
1: ਓਕੇ, ਉਹਦੀ ਕੋਈ ਮਤਲਬ ਖਾਸ ਵਜ੍ਹਾ ਜਾਂ ਵੈਸੇ
0: ਹੀ ਕਹਿ ਤਾ, ਕਿਉਂਕਿ ਪਿੱਛੇ ਨਾ ਕਾਫੀ ਜ਼ਿਆਦਾ ਨਿਊਜ਼ ਦੇ ਵਿੱਚ ਆਇਆ ਸੀਗਾ ਇਸ ਚੀਜ਼ ਨੂੰ ਲੈ ਕੇ। ਅਤੇ ਉਦੋਂ ਬਾਅਦ 'ਚ ਕੀ ਹੋਇਆ, ਜਦੋਂ ਇਹਲੀ ਚੀਜ਼ ਜਦੋਂ ਹੋ ਗਈ ਭਾਅ ਜੀ ਹੋ ਗਈ, ਤਾਂ ਹੁਣ ਜੇ ਸਾਊਥ ਆਸਟ੍ਰੇਲੀਆ ਦੇ ਨਿਊ ਸਾਊਥ ਵੇਲ ਸੀਗਾ, ਸਾਊਥ ਆਸਟ੍ਰੇਲੀਆ ਦੀ ਰਿਕੁਆਇਰਮੈਂਟ ਹੈ ਕਿ ਤੁਹਾਨੂੰ ਜੇ ਤੁਹਾਨੂੰ ਈ ਓ ਆਈ ਲਾਂਚ ਕਰਨੀ ਆ, ਜੇ ਤੁਹਾਨੂੰ ਇਨਵਾਈਟ ਆਉਣਾ, ਤਾਂ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ। ਜੇ ਤੁਹਾਨੂੰ ਜੋਬ ਦੀ ਰਿਕੁਆਇਰਮੈਂਟ ਆ ਗਈ ਕਿ ਵੀ ਤੁਹਾਨੂੰ ਗ੍ਰੈਜੂਏਟ ਡਿਪਲੋਮਾ ਨੂੰ ਜੋਬ ਨਹੀਂ ਮਿਲ ਸਕਦੀ,
1: ਓਕੇ,
0: ਤਾਂ ਫਿਰ ਤੁਸੀਂ ਸਾਊਥ ਆਸਟ੍ਰੇਲੀਆ ਤੁਹਾਨੂੰ ਇਨਵਾਈਟ ਨਹੀਂ ਕਰੇਗਾ। ਬਟ ਨਿਊ ਸਾਊਥ ਵੇਲ, ਇਸੇ ਦੋ ਸਟੇਟਾਂ ਨੇ ਕੀਤਾ ਹਜੇ, ਨਿਊ ਸਾਊਥ ਵੇਲ ਦੇ ਵਿੱਚ ਜੋਬ ਦੀ ਰਿਕੁਆਇਰਮੈਂਟ ਕੋਈ ਨਹੀਂ ਹੈਗੀ।
1: ਓਕੇ,
0: ਤੁਹਾਡੇ ਕੋਲ ਸਕਿੱਲ ਅਸੈਸਮੈਂਟ ਹੈਗੀ ਆ, ਤੁਸੀਂ ਪੜ੍ਹਾਈ ਕੀਤੀ, ਯੂ ਕੈਨ ਗੈਟ ਅ ਸਕਿੱਲ ਅਸੈਸਮੈਂਟ, ਕੋਈ ਦਿੱਕਤ ਨਹੀਂ, ਕੋਈ ਦੋ ਰਾਏ ਨਹੀਂ।
1: ਓਕੇ,
0: ਇਹ ਪੋਸਟਿਵ ਥਿੰਗ ਆ ਕਿ ਤੁਸੀਂ ਸਕਿੱਲ ਅਸੈਸਮੈਂਟ ਹੈਗੇ, ਤੁਸੀਂ ਆਪਣੀ ਪੀ ਆਰ ਪਾ ਸਕਦੇ ਹੋ। ਬਟ ਜਿਹੜੀ ਸਟੇਟ ਦੀ ਰਿਕੁਆਇਰਮੈਂਟ ਆ, ਕਈਆਂ 'ਚ ਐਕਸਪੀਰੀਅੰਸ ਮੰਗਿਆ, ਕਈ 'ਚ ਮੰਗਿਆ ਨਹੀਂ। ਜਿਹ 'ਚ ਐਕਸਪੀਰੀਅੰਸ ਮੰਗ ਲਿਆ, ਤੁਹਾਨੂੰ ਚੜ ਗਿਆ ਜੋਬ ਨਹੀਂ ਰੱਖਣਗੇ, ਉਹਨਾਂ ਨੇ ਕਹਿ ਤਾ।
1: ਓਕੇ,
0: ਉਹ ਕਹਿੰਦੇ ਬੈਚਲਰ ਦੇ ਮਾਸਟਰ ਹੋਵੇ, ਗ੍ਰੈਜੂਏਟ ਡਿਪਲੋਮਾ ਅਸੀਂ ਮੰਨਦੇ ਨਹੀਂ।
1: ਠੀਕ ਹੈ ਜੀ,
0: ਇਹ ਉਹ ਚੀਜ਼ ਹੋਈ ਜਿਹੜੀ ਪੰਜਾਬ ਬੋਰਡ ਵਾਲੇ ਸਾਡੇ ਨਾਲ ਹੋਈ ਸੀ ਕਿ ਵੀ ਸੀ ਬੀ ਐਸ ਈ ਬੋਰਡਾਂ ਨੂੰ ਪਹਿਲ ਕੀਤੀ, ਪੰਜਾਬ ਬੋਰਡ ਸਾਡੇ ਵਰਗਿਆਂ ਨੂੰ ਛੱਡਤਾ, ਕਹਿੰਦੇ ਤੁਹਾਨੂੰ ਵੀ ਧਿਆਨ ਦੇਣਾ ਸੀ, ਅਸੀਂ ਉਹ ਫਲੈਟ ਇਸ਼ੂ ਨਹੀਂ ਕਰਨਾ। ਇਹ ਜੀ ਹੋਈ।
1: ਸੋ ਆਪਾਂ ਨੂੰ ਕੁੱਲ ਮਿਲਾ ਕੇ ਇਹ ਵੇਖੀਏ ਵੀ ਫਿਰ ਦਰਵਾਜ਼ੇ ਇੱਕ ਤੋਂ ਵਧੇਰੇ ਸਾਨੂੰ ਖੁੱਲ੍ਹੇ ਰੱਖਣੇ ਚਾਹੀਦੇ, ਜੇ ਬੰਦੇ ਕੋਲ ਹੈ ਹੀ ਇੱਕ ਆਪਸ਼ਨ ਹੈ ਤਾਂ ਉਹ ਫਿਰ ਤੰਗ ਆ।
0: ਭਾਅ ਜੀ ਬਿਲਕੁਲ, ਹੁਣ ਭਾਅ ਜੀ ਦੇਖੋ ਆਪਣੇ ਸਿਆਣਪ ਚੀਜ਼ਾਂ ਨਾਲ, ਆਪਣੇ ਜਿਵੇਂ ਜਿਵੇਂ ਟਰੈਂਡ ਹੁੰਦਾ ਨਾ ਉਵੇਂ ਜਾਣਾ ਚਾਹੀਦਾ ਆਪਾਂ ਨੂੰ। ਹੁਣ ਜੇ ਮੈਂ ਕਹਾਂ ਕਿ ਨਹੀਂ ਜੀ ਮੈਂ ਤਾਂ ਇਹਦੇ ਵਿੱਚ ਹੀ ਮੈਂ ਕਰਾਂਗਾ ਕਿ ਮੇਰਾ ਗ੍ਰੈਜੂਏਟ ਡਿਪਲੋਮੇ ਨਾਲ ਹੀ ਮੇਰੀ ਪੀ ਆਰ ਪਵੇ, ਤਾਂ ਥੋੜ੍ਹੇ ਹਾਲੇ ਮਾਸਟਰ ਐਡਮਿਸ਼ਨ ਲੈ ਲਓ। ਹੁਣ ਜਿਵੇਂ ਇਹ ਗੱਲ, ਜੇ ਮੈਂ ਗੱਲ ਕਹਿ ਤੀ ਕਿ ਹਾਂ ਜੀ ਤੁਸੀਂ ਗ੍ਰੈਜੂਏਟ ਡਿਪਲੋਮਾ ਕਰ ਰਹੇ ਹੋ, ਮਾਸਟਰ ਐਡਮਿਸ਼ਨ ਲੈ ਲਓ, ਤਾਂ ਕਈ ਕਹਿ ਸਕਦੇ ਕਿ ਤੁਸੀਂ ਕੋਰਸ ਵੇਚਣਾ ਜੀ।
1: ਪਰ ਉਹ ਤਾਂ ਹੁਣ ਨਿਕਲ ਗਈ ਨਾ ਗੱਲ ਜਿਹੜੀ ਆਪਾਂ ਸ਼ੁਰੂ 'ਚ ਕੀਤੀ ਆ ਵੀ ਹੁਣ ਉਹ ਚੇਂਜ ਕਰਾਉਣ ਦਾ ਕੁਛ ਨਹੀਂ ਦੇ ਰਹੇ।
0: ਭਾਈ ਜੇ ਮਿਲ ਵੀ ਰਹੇ ਹੁਣ, ਮੇਰੀ ਗੱਲ ਸੁਣੋ, ਸਭ ਤੋਂ ਜੇ ਸਾਡਾ ਫਾਇਦਾ ਤੁਹਾਡੇ ਤੋਂ ਫਾਇਦਾ, ਜੇ ਭਾਈ ਤੁਸੀਂ ਪੱਕੇ ਹੋਵੋਗੇ ਤਾਂ ਸਾਨੂੰ ਜ਼ਿਆਦਾ ਫਾਇਦਾ।
1: ਓਕੇ, ਇਸ ਵੇਲੇ ਆਪਾਂ ਦੂਸਰੇ ਦਾ ਫਾਇਦਾ ਵੇਖ ਕੇ ਆਪਾਂ ਡਿਸੀਜਨ ਲੈ ਲੈਂਦੇ ਹਾਂ, ਆਪਣਾ ਫਾਇਦਾ ਮਾਈਨਸ ਕਰ ਲਈਦਾ।
0: ਹੁਣ ਕੀ ਹੁੰਦਾ ਜੇ ਹੁਣ ਸਾਡੇ ਕੋਲ ਜਿਹੜੇ ਸਾਡੇ ਕਲਾਇੰਟ, ਸਾਡੇ 20,000 ਪਲੱਸ ਸਾਡੇ ਕਲਾਇੰਟ ਹੈਗਾ ਸਾਡਾ, ਠੀਕ ਹੈ। ਹੁਣ ਜਦੋਂ ਅਸੀਂ ਸਟਾਰਟ ਕੀਤਾ ਸੀ ਅਜੇ ਭਾਈ, ਤਾਂ ਇੱਕ ਬੰਦਾ ਸੀ, ਸਭ ਤੋਂ ਪਹਿਲਾਂ ਬੰਦਾ ਕਿਸ ਨੂੰ ਮਿਲਿਆ ਹੋਣੇ, ਉਹ ਬੰਦਾ ਕੰਮ ਕਰਿਆ, ਉਹ 5 ਬੰਦੇ ਲੈ ਕੇ ਆਇਆ, ਐਂ ਬੰਦੇ ਭਾਈ ਚੇਨ। ਹੁਣ ਤੁਹਾਡੇ ਜਦੋਂ ਰੇਡੀਓ ਹਾਂਜੀ ਸਟਾਰਟ ਹੋਇਆ ਸੀਗਾ, ਉਦੋਂ ਵੀ ਇੱਕ ਲਿਸਨਰ ਤੋਂ ਹੋਇਆ ਹੋਣਾ।
1: ਬਿਲਕੁਲ, ਹੌਲੀ ਹੌਲੀ ਇੱਦਾਂ ਹੀ
0: ਲੜੀ ਜੀ ਭਾਜੀ। ਫਿਰ ਇਹੀ ਜਿਹੜਾ ਹੁਣ ਬੰਦਾ ਕਹਿੰਦਾ ਹਾਂਜੀ ਰੇਡੀਓ ਹਾਂਜੀ ਸੁਣੋ ਵੀ ਵਧੀਆ ਕਰਦੇ ਨੇ ਉਹ, ਤਾਂ ਇਹੀ ਜੀ ਚੱਲਦੀ ਹੈ ਨਾ। ਜੇ ਲੋਕ ਸਾਡੇ ਪੱਕੇ ਹੋਣਗੇ, ਚੱਲ ਠੀਕ ਹੈ, ਹਰ ਏਜੰਟ ਦਾ ਆਪਣਾ ਮੋਟਿਵ ਹੈਗਾ ਕਿ ਵੀ ਪੈਸਾ ਲੈਣਾ ਉਹਨੇ, ਪਰ ਵੀ ਕੰਮ ਵੀ ਤਾਂ ਕਰ ਰਿਹਾ। ਅੱਜ ਕੱਲ੍ਹ ਤਾਂ ਵੈਸੇ ਬੰਦਾ ਕੋਈ ਕਿਸੇ ਨੂੰ ਬਲਫ ਨਹੀਂ ਕਰ ਸਕਦਾ, ਬਟ ਤੁਹਾਨੂੰ ਇੱਕ ਚੀਜ਼ ਆ ਕਿ ਤੁਸੀਂ ਸਲਾਹ ਕਿਤੋਂ ਲੈਣੀ, ਇਹ ਚੀਜ਼ ਧਿਆਨ ਰੱਖਣੀ ਗੱਲ।
1: ਆਹੋ, ਤੁਹਾਡੇ ਥਰੂ ਆਊਟ ਇੱਕ, ਜਿੰਨਾ ਕੁ ਮੈਂ ਇਹਨਾਂ ਪ੍ਰੋਗਰਾਮਾਂ 'ਚੋਂ ਵੇਖਦਾ ਰਹਿੰਦਾ, ਥਰੂ ਆਊਟ ਇੱਕ ਸਲਾਹਕਾਰ ਤਾਂ ਤੁਹਾਡਾ ਚਾਹੀਦਾ,
0: ਚੰਗਾ ਸਲਾਹਕਾਰ।
1: ਇਹ ਨਹੀਂ ਵੀ ਟਾਈਮ ਦੇ ਟਾਈਮ ਤੁਸੀਂ ਉੱਠੋ ਅਤੇ
0: ਸਲਾਹਕਾਰ ਵੀ ਚੰਗਾ ਹੋਵੇ ਤਾਂ ਹੀ ਵਧੀਆ।
1: ਹਾਂ ਚੰਗਾ, ਚਲੋ ਜਦੋਂ ਆਪਾਂ ਰੈਗੂਲਰ ਆਪਾਂ ਜਦੋਂ ਇੱਕ ਬੰਦੇ ਨਾਲ ਜੁੜੇ ਰਹਿੰਦੇ ਹਾਂ ਤਾਂ ਫਿਰ ਸਾਨੂੰ ਪਤਾ ਤਾਂ ਲੱਗ ਹੀ ਜਾਂਦਾ ਵਾ ਵੀ ਕੀ ਹੈ ਨਾ, ਜੋ ਜਿਹੜਾ ਚਿਰਾਂ ਦਾ ਜੁੜਿਆ ਅਤੇ ਉਹਦੇ ਨਾਲ ਫਿਰ।
0: ਕਿਉਂਕਿ ਭਾਅ ਜੀ ਇੰਨੇ ਕੁਆਲਿਟੀ ਕਰਕੇ ਹੀ ਇੱਕ ਚੀਜ਼ ਹੋਰ ਹੋਈ ਸੀਗੀ, ਟੀ ਆਰ ਏ ਅਥੋਰਟੀ ਇੱਕ
1: ਜੀ,
0: ਟ੍ਰੇਡ ਰਿਕੋਗਨੀਸ਼ਨ ਅਥੋਰਟੀ, ਭਾਅ ਜੀ ਜਿਹੜੇ ਵੀ ਜੋਬ ਰੇਡੀ ਹੁੰਦੇ ਨੇ ਉਹ ਟੀ ਆਰ ਏ ਅਥੋਰਟੀ ਅਸੈਸ ਕਰਦੀ ਆ
1: ਜੀ
0: ਕਿ ਤੁਸੀਂ ਐਲੀਜੀਬਲ ਹੈਗੇ ਕਿ ਨਹੀਂ ਹੈਗੇ, ਜੇ ਤੁਸੀਂ ਕਾਰਪੈਂਟਰੀ ਕੀਤੀ ਆ, ਤੁਸੀਂ ਸ਼ੈਫ ਦਾ ਬਣ ਰਹੇ ਹੋ, ਕਿ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਆ ਉਹ ਇਕੁਅਲੈਂਟ ਆਸਟ੍ਰੇਲੀਅਨ ਸਟੈਂਡਰਡ ਮੁਤਾਬਿਕ ਹੈ ਕਿ ਨਹੀਂ ਹੈਗੀ
1: ਜੀ।
0: ਭਾਅ ਜੀ ਆਪਣੇ ਬੰਦਿਆਂ ਨੇ ਇੰਨੇ ਕੁ ਸਰਟੀਫਿਕੇਟ ਉਹਨਾਂ ਨੇ ਦਿਖਾਏ ਕਿ ਅਸੀਂ 500,000 ਹੈ 1500 ਸਾਨੂੰ ਸਰਟੀਫਿਕੇਟ ਮਿਲ ਗਿਆ ਅਤੇ ਅਸੀਂ ਸਕਿੱਲ ਅਸੈਸਮੈਂਟ ਕਰਾ ਲਈ, ਠੀਕ ਹੈ। ਉਹਦੇ ਨਾਲ ਕੀ ਹੋਇਆ ਭਾਈ, ਅੱਜ ਕੱਲ੍ਹ ਸਾਰੇ ਮਨਿਸਟਰ, ਸਾਰੇ ਡਿਪਾਰਟਮੈਂਟ ਵੀ ਔਨਲਾਈਨ ਸਾਰੇ ਐਕਟਿਵ ਨੇ, ਉਹਨਾਂ ਨੇ ਜੋ ਪਤਾ ਲੱਗੇ ਕਿ ਵੀ ਇਹ ਚੀਜ਼ ਹੋ ਰਹੀ ਸਿਸਟਮ ਦੇ ਵਿੱਚ ਗਲਿਚ ਆ ਹੈ, ਤਾਂ ਉਹਨਾਂ ਨੇ ਜਿਹੜੀ ਵੀ ਕੈਂਸਲੇਸ਼ਨ, ਜਿਹੜੀ ਆਰ ਪੀ ਐਲ ਸਰਟੀਫਿਕੇਟ ਲਏ ਸੀ ਜਾਂ ਜਿਹੜੇ ਕਾਲਜ ਕੈਂਸਲ ਕੁਆਲੀਫਿਕੇਸ਼ਨ ਹੋਈਆਂ ਜਿਨ੍ਹਾਂ ਦੀਆਂ, ਉਹਨਾਂ ਦੇ ਸਕਿੱਲ ਅਸੈਸਮੈਂਟ ਸਰਟੀਫਿਕੇਟ ਵੀ ਕੈਂਸਲ ਕਰਨੇ ਸ਼ੁਰੂ ਕਰ ਦਿੱਤੇ ਕਿ ਤੁਹਾਡੀ ਕੁਆਲੀਫਿਕੇਸ਼ਨ ਵੈਲਿਡ ਨਹੀਂ ਸੀ।
1: ਅੱਛਾ ਜੀ,
0: ਅੱਗੇ ਕਦੇ ਨਹੀਂ ਹੁੰਦਾ, ਹੁਣ ਹੋਣ ਲੱਗ ਗਿਆ।
1: ਓਕੇ,
0: ਤਾਂ ਜੇ ਜਿਹੜੇ ਵੀ ਸਾਡੇ ਭੈਣ ਭਰਾ ਜਿਹੜੇ ਸੁਣ ਰਹੇ ਨੇ, ਜੇ ਤੁਹਾਨੂੰ ਪੈਸੇ ਦੇ ਕੇ ਸਰਟੀਫਿਕੇਟ ਲਿਆ ਹੋਇਆ ਹੈ, ਤਾਂ ਪਲੀਜ਼ ਆਪਣੀ ਈਮੇਲ ਜਾਂ ਆਪਣੇ ਏਜੰਟ ਤੋਂ ਕੰਫਰਮ ਕਰ ਲਓ ਕਿ ਸਰਟੀਫਿਕੇਟ ਵੈਲਿਡ ਆ ਅਤੇ ਸਕਿੱਲ ਅਸੈਸਮੈਂਟ ਸਟਿਲ ਵੈਲਿਡ ਹੈ ਕਿ ਨਹੀਂ ਹੈਗੀ।
1: ਓਕੇ, ਅੱਛਾ, ਉਹ ਵੀ ਕੈਂਸਲੇਸ਼ਨ ਦਾ ਸਿਲਸਿਲਾ ਜਾਰੀ ਹੈ,
0: ਕਿਉਂਕਿ ਐਂ ਨਹੀਂ ਹੈਗੇ ਜਿਸ ਦਿਨ ਸਕਿੱਲ ਅਸੈਸਮੈਂਟ ਆਈ ਤੁਹਾਡੀ ਪੀ ਆਰ ਵੀ ਤੁਸੀਂ ਹੋਗੇ ਤਾਂ ਵੀ ਕੈਂਸਲ ਹੋ ਸਕਦੀ ਆ।
1: ਸੋ ਲੇਟਰ ਔਨ ਵੀ ਇੱਕ ਵੀ ਫੜਿਆ ਗਿਆ ਅਤੇ ਉਹਦੇ ਨਾਲ ਰਿਲੇਟਡ ਜਿੰਨੇ ਵੀ ਉੱਥੋਂ ਜਿਨ੍ਹਾਂ ਨੇ ਕੀਤੀ ਆ ਉਹ ਸਾਰੇ
0: ਹੈ ਹੀ ਆ।
1: ਓਕੇ ਓਕੇ, ਇਹ ਤਾਂ ਪਹਿਲਾਂ ਤੋਂ ਚੱਲਦਾ ਆ ਵੈਸੇ।
0: ਪਹਿਲਾਂ ਭਾਅ ਜੀ ਇੰਨਾ ਸਟ੍ਰਿਕਟ ਨਹੀਂ ਸੀ,
1: ਹੁਣ ਏ ਆਈ ਫਿਰ ਇੱਦਾਂ ਹੀ ਫਿਰ ਉਹ ਇੱਕ ਚੀਜ਼ ਜਦੋਂ ਫੜੀ ਜਾਂਦੀ ਹੈ ਤਾਂ ਉਹ ਫੜਨਾ ਕੋਈ ਬਹੁਤਾ ਔਖਾ ਨਹੀਂ ਹੁੰਦਾ, ਨਾਲੇ ਰਿਕਾਰਡ ਵਗੈਰਾ ਜਿਹੜੇ ਆ ਆਪਣੀਆਂ ਪਹਿਲਾਂ ਨਾਲੋਂ ਜ਼ਿਆਦਾ ਮੇਨਟੇਨ ਮੇਰੇ ਖਿਆਲ ਰੱਖਣੇ ਫਰਕ ਸਾਰਾ ਕੁਛ ਹੀ ਆ। ਅਤੇ ਆਪਣੇ ਜਿਹੜੀ ਟ੍ਰੇਡ ਪ੍ਰੋਗਰਾਮ ਇਨਰੋਲਮੈਂਟ ਆ ਉਹ
0: ਭਾਅ ਜੀ ਉਹੀ ਚੀਜ਼ ਹੁਣ ਇਹਨਾਂ ਨੇ ਕੀ ਕੀਤਾ ਭਾਅ ਜੀ, ਇਹ ਕਹਿੰਦੇ ਕਿ ਵੀ ਜਿਹੜੇ ਟ੍ਰੇਡ ਇਹ ਜਿਹੜੀ ਅਥੋਰਟੀ ਸੀ ਉਹਨਾਂ ਨੇ ਇੱਕ ਗੱਲ ਕਹੀ ਆ ਕਿ ਜੇ ਤੁਸੀਂ ਕਿਸੇ ਪਾਸੋਂ ਸਰਟੀਫਿਕੇਟ ਲਏ ਨੇ ਤਾਂ ਮੇਕ ਸ਼ੋਰ ਕਰੋ ਕਿ ਤੁਸੀਂ ਪੜ੍ਹਾਈ ਕਰਕੇ ਲਏ ਹੋਣ।
1: ਓਕੇ,
0: ਤੁਸੀਂ ਸਿੱਧੇ ਜਾ ਕੇ ਸਰਟੀਫਿਕੇਟ ਲੈ ਲਏ ਤਾਂ ਉਹਨੂੰ ਉਹ ਦੇ ਉਹ ਜਿਹੜੀ ਕਲੀਨਿੰਗ ਸਾਰੀ ਜਿਹੜੀ ਅਥੋਰਟੀ ਉਸ ਚੀਜ਼ ਦੇ ਉੱਤੇ ਗਵਰਨ ਕਰ ਰਹੀ ਆ ਹੁਣ।
1: ਓਕੇ,
0: ਸਹੀ ਤਰੀਕੇ ਨਾਲ ਪੜ੍ਹਾਈ ਕਰਕੇ ਲਓ ਤਾਂ ਕਿ ਤੁਹਾਨੂੰ ਮਿਨੀਮਮ ਚੀਜ਼ਾਂ ਕੁਛ ਤਾਂ ਪਤਾ ਹੋਣਾ, ਸਟੈਂਡਰਡ ਕੀ ਨੇ, ਆਪਾਂ ਕਹੀਏ ਸੇਫਟੀ ਮੈਜ਼ਰਮੈਂਟ ਕੀ ਨੇ,
1: ਮੋਟਾ ਮੋਟਾ ਜਿਹਾ ਤੁਹਾਨੂੰ ਪਤਾ ਹੋਵੇ
0: ਜੀ।
1: ਠੀਕ ਹੈ ਜੀ, ਅਤੇ ਏ ਆਰ ਟੀ ਕਾਨੂੰਨ ਵੀ ਕੋਈ ਨਵੇਂ ਆਏ ਨੇ?
0: ਹਾਂਜੀ, ਹੁਣ ਭਾਅ ਜੀ ਕੀ ਹੋਇਆ, ਜਿਹੜੀ ਮਾਈਗ੍ਰੇਸ਼ਨ ਵੀ ਚੇਂਜ ਹੋ ਗਈ, ਐਜੂਕੇਸ਼ਨ ਦੇ ਵਿੱਚ ਵੀ ਆ ਗਿਆ, ਇੱਧਰ ਇਹ ਹੁਣ ਅੱਗੇ ਏ ਆਰ ਟੀ ਨੇ ਵੀ ਕੀ ਕੀਤਾ ਇਹਨਾਂ ਭਾਅ ਜੀ, ਯਾਨੀ ਕਿ ਨਾ ਕਹਿੰਦੇ ਇੱਕ ਟਾਊਟ, ਤੁਹਾਨੂੰ ਵੈਸੇ ਪਤਾ ਟਾਊਟ ਕੌਣ ਹੁੰਦੇ ਨਾ ਭਾਈ, ਕੁਛ ਕੁ ਨਾ ਬੰਦੇ ਜਿਹੜੇ ਅੰਦਰ ਕਮਿਊਨਿਟੀ ਦੇ ਵਿੱਚ ਵੀ ਹੁੰਦੇ ਨੇ ਅਤੇ ਦੂਜੇ ਪਾਸੇ ਜਿਹੜੇ ਸਿਆਸਤ ਰਾਜਾਂ ਰੂਜਾਂ ਪਹਿਲਾਂ ਮਿਲੇ ਹੁੰਦੇ ਸੀ ਉਹ ਸਾਰੀ ਖਬਰ ਅੰਦਰ ਦੀ ਖਬਰ ਦਿੰਦੇ ਕੀ ਚੱਲ ਰਿਹਾ। ਆਪਾਂ ਨੂੰ ਕੀ ਇਸ਼ੂ ਕੀ ਆ ਨਾ, ਜਿਹੜੇ ਮੈਂ ਖੁਦ ਪਟਿਆਲੇ ਤੋਂ ਹਾਂ, ਮੈਂ ਪੰਜਾਬੀ ਐਮ ਐਫ ਹਾਂ ਨਾ, ਆਪਾਂ ਨੂੰ ਮੁੱਛ ਨਿਮਗੜਾਂ ਦੀ ਬੜੀ ਆਦਤ ਹੈ। ਹੁਣ ਇਹ 'ਚ ਕੀ ਹੋਇਆ, ਆਪਾਂ ਕਹਿੰਦੇ ਕਿ ਕਿਸੇ ਦੇ ਸਿਸਟਮ ਦੇ ਵਿੱਚ ਲੂਪ ਹੋਲ ਆ ਕੋਈ
1: ਜੀ,
0: ਤਾਂ ਜਿਵੇਂ ਲੂਪ ਹੋਲ ਪਤਾ ਲੱਗ ਗਿਆ ਤਾਂ ਉਹ ਲੂਪ ਹੋਲ ਪੂਰੇ ਮਹੱਲੇ ਛੱਡੋ ਪੂਰੀ ਸਟੇਟ ਨੂੰ ਦੱਸਾਂਗਾ ਮੈਂ। ਹੁਣ ਇਹ 'ਚ ਕੀ ਹੋਇਆ, ਜਦੋਂ ਵੀ ਕੋਈ ਪਹਿਲਾਂ ਬੰਦਾ ਆਉਂਦਾ ਸੀ ਵਿਸ਼ਟ ਵੀ 'ਤੇ ਆਇਆ, ਉਹਨੂੰ ਸ਼ਟਰੂਮ ਵੀਜ਼ਾ ਪੈਂਦਾ, ਕਨਵਰਟ ਹੋ ਕੇ ਰਹਿਣ ਲੱਗ ਗਿਆ ਸੀ, ਸਭ ਤੋਂ ਈਜ਼ੀ ਤਰੀਕਾ ਸੀ, ਇੰਨੇ ਕੁ ਜ਼ਿਆਦਾ ਪੈ ਗਏ ਅਤੇ ਉਹਦੇ ਨਾਲ ਕੀ ਹੋਇਆ ਕਿ ਉਹਨਾਂ ਡਿਪਾਰਟਮੈਂਟ ਨੇ ਉਹ 'ਚ ਸਟ੍ਰਿਕਟ ਕਰਤੀ
1: ਜੀ।
0: ਉਦੋਂ ਬਾਅਦ ਕਿਸੇ ਜਦੋਂ ਸ਼ਟਰੂਮ ਵੀਜ਼ਾ ਰਿਫਿਊਜ਼ ਹੋਣ ਲੱਗ ਗਏ ਫਿਰ ਏ ਆਰ ਟੀ ਪੈਂਦੀ ਸੀ ਤਾਂ ਬੰਦੇ ਦਾ ਟਾਈਮ ਨਿਕਲ ਜਾਂਦਾ ਸੀਗਾ
1: ਜੀ।
0: ਹੁਣ ਇੰਨੇ ਕੁ ਜ਼ਿਆਦਾ ਏ ਆਰ ਟੀ ਪੈ ਗਈਆਂ ਤਾਂ ਲੋਕਾਂ ਨੂੰ, ਉਹਨਾਂ ਨੂੰ ਪਤਾ ਲੱਗ ਕਿ ਵੀ ਇਹ ਸਿਰਫ ਡਿਲੇ ਟੈਕਟਿਕਸ ਕਰ ਰਹੇ ਨੇ ਤਾਂ ਕਿ ਇਹਨਾਂ ਨੂੰ ਟਾਈਮ ਮਿਲ ਜੇ। ਤਾਂ ਹੁਣ ਏ ਆਰ ਟੀ ਦੇ ਚੇਂਜਸ ਕੀ ਕੀਤੇ, ਇੱਕ ਬਿੱਲ ਪਾਇਆ ਸੀ ਇਹਨਾਂ ਨੇ ਕਿ ਵੀ ਜਿਹੜੀ ਕੁਛ ਕੁ ਪ੍ਰੋਟੈਕਸ਼ਨ ਵੀਜ਼ਾ ਦੀ ਫਾਈਲਾਂ ਅਤੇ ਕੁਛ ਕੁ ਸ਼ਟਰੂਮ ਵੀਜ਼ਾ ਵਾਲੀਆਂ, ਜਿਹੜੀ ਫਾਈਲਾਂ 'ਚ ਹੇਰਿੰਗ ਦੀ ਲੋੜ ਹੀ ਨਾ ਹੋਵੇ ਔਨ ਦੀ ਬੇਸਿਸ ਆਫ ਦੀ ਡਾਕੂਮੈਂਟਸ। ਹੁਣ ਇਹਦੇ ਵਿੱਚ ਦੋ ਚੀਜ਼ਾਂ ਨੇ, ਪੋਜ਼ਿਟਿਵ ਅਤੇ ਨੈਗੇਟਿਵ। ਨੈਗੇਟਿਵ ਗੱਲ ਇਹ ਆ ਕਿ ਵੀ ਬਿਨਾਂ ਹੇਰਿੰਗ ਤੋਂ ਭਾਅ ਜੀ ਕਈ ਵਾਰ ਨਾ ਤੁਸੀਂ ਬੰਦੇ ਦੇ ਇਮੋਸ਼ਨ ਸਮਝ ਨਹੀਂ ਸਕਦੇ, ਕੋਈ ਚੀਜ਼ ਲਿਖੀ ਹੋਈ ਆ ਤੁਸੀਂ ਤੁਹਾਨੂੰ ਪਤਾ ਨਹੀਂ ਲੱਗਣਾ। ਹੁਣ ਇੱਕ ਜੇ ਆਪਾਂ ਗਏ ਗੱਲ ਕਰੀਏ, ਆਪਾਂ ਕਹੀਏ ਕਿ ਆ ਜਾ, ਇਹ ਕਿ ਆ ਜਾ, ਦੀ ਡਿਫਰੈਂਸ ਵਰਡ ਸੇਮ ਆ, ਏ ਜੇ ਏ ਏ ਜੇ ਏ, ਪਰ ਇਹ 'ਚ ਜਿਹੜੇ ਇਮੋਸ਼ਨ ਫਰਕ ਨੇ ਤਾਂ ਇਹਨਾਂ ਚੀਜ਼ਾਂ ਨੂੰ ਭਾਅ ਜੀ ਉਹ ਮੈਂਬਰ ਸਮਝ ਨਹੀਂ ਸਕੇਗਾ ਤਾਂ ਸ਼ਾਇਦ ਨੈਗੇਟਿਵ ਨਾ ਆ ਜਾਏ ਉਹਦੇ ਵਿੱਚ ਕਿ ਵੀ ਜਦੋਂ ਸਟੂਡੈਂਟ ਵੀਜ਼ਾ ਰਿਫਿਊਜ਼ ਹੋਇਆ ਡਾਕੂਮੈਂਟ ਬੇਸ 'ਤੇ ਬਾਅਦ 'ਚ ਮੈਂਬਰ ਹੀ ਰਿਫਿਊਜ਼ ਕਰਕੇ ਭੇਜਦੇ ਬਿਨਾਂ ਹੀ ਤਾਂ ਆਪਾਂ ਦੱਸਣ ਦਾ ਮੌਕਾ ਨਾ ਮਿਲ ਸਕੇ ਆਪਾਂ ਨੂੰ।
1: ਓਕੇ,
0: ਹੁਣ ਇਹ 'ਚ ਪੋਜ਼ਟਿਵ ਇਹ ਕੀ ਹੋਇਆ ਭਾਅ ਜੀ, ਪੋਜ਼ਟਿਵ ਥੋੜ੍ਹੀ ਪ੍ਰੋਸੈਸਿੰਗ ਜਲਦੀ ਹੋ ਜਾਏਗੀ, ਜਿਹੜੀ ਚੀਜ਼ ਜੈਨੂਅਨ ਬੰਦੇ ਸੀ ਸਟੂਡੈਂਟ ਉਹਨਾਂ ਜਲਦੀ ਪ੍ਰੋਸੈਸ ਹੋਣ ਲੱਗ ਜੂਗਾ। ਸੈਕਿੰਡ ਕੀ ਹੋਊਗਾ ਕਿ ਵੀ ਜੇ ਤੁਸੀਂ ਡਾਕੂਮੈਂਟ ਸਟਰੋਂਗ ਕਰਦੇ ਹੋ, ਸਬਮਿਸ਼ਨ ਦੇ ਦੋਗੇ, ਤਾਂ ਉਦੋਂ ਭੱਜਣ ਦਾ ਮੌਕਾ ਨਹੀਂ ਮਿਲਣਾ। ਮੈਂਬਰ ਨੂੰ ਈਚ ਐਂਡ ਐਵਰੀਥਿੰਗ ਕਲੀਅਰਲੀ ਮੈਂਸ਼ਨ ਕਰਨੀ ਪੈਣੀ ਆ।
1: ਓਕੇ,
0: ਜਿਹੜੇ 2 ਸਾਲ ਜਿਹੜੇ ਵੇਟ ਕਰ ਰਹੇ ਸੀ ਉਹਨਾਂ ਜਲਦੀ ਹੋ ਜਾਓ ਪ੍ਰੋਸੈਸ।
1: ਠੀਕ, ਚਲੋ ਨਾਲ ਕੁਛ ਵਧੀਆ ਵੀ ਚੱਲਦਾ। ਕੁਛ ਇੱਕ ਮੈਸੇਜ ਵੀ ਨਾਲ ਦੀ ਨਾਲ ਆ ਰਹੇ ਨੇ, ਇੱਕ ਤਾਂ ਪੁੱਛ ਰਹੇ ਸੀ ਕਿ ਜਿਹੜਾ ਵਿਕਟੋਰੀਆ ਦੇ ਵਿੱਚ ਮੋਟਰ ਮਕੈਨਿਕ ਦਾ ਕੀ ਸੂਰਤ ਹਾਲ ਨੇ?
0: ਭਾਅ ਜੀ ਵਿਕਟੋਰੀਆ ਥੋੜ੍ਹਾ ਜਿਹਾ ਔਖਾ, ਮੋਟਰ ਮਕੈਨਿਕ ਅੱਜ ਕੱਲ੍ਹ ਅਸੀਂ ਨਿਊ ਸਾਊਥ ਵੇਲ ਦੇ ਵਿੱਚ ਹੀ ਚੱਲ ਰਿਹਾ।
1: ਓਕੇ,
0: ਕਿਉਂਕਿ ਵਿਕਟੋਰੀਆ ਨੇ ਸ਼ੈਫਲ ਨੂੰ ਵੀ ਨਹੀਂ ਬੁਲਾਇਆ, 90-90 ਪੁਆਇੰਟ ਦੇ ਉੱਤੇ ਕਿ ਸ਼ੈਫਲ ਇਹ ਬੈਠੇ ਨੇ ਵਿਚਾਰੇ, ਜਿਹਨਾਂ ਨੇ ਪਹਿਲਾਂ ਯਾਨੀ ਕਿ 2023 ਦਸੰਬਰ ਦੇ ਵਿੱਚ 80 ਪੁਆਇੰਟ ਦੇ ਉੱਤੇ ਇਨਵਾਈਟ ਕੀਤਾ ਹੋਇਆ ਸੀ।
1: ਉਹਨੇ ਸ਼ੈਫ ਕਦੀ ਮਰਿਆ ਨਹੀਂ।
0: ਹਾਂ, ਹੁਣ 2 ਸਾਲ ਥੋੜ੍ਹਿਆਂ ਨੇ ਡਾਊਨ ਕੀਤਾ। ਮੈਂ ਜੋ ਮੇਰੀ ਇਹ ਸੋਚ ਇਹ ਹੈ ਕਿ ਵੀ ਸ਼ਾਇਦ ਅਗਲੇ ਸਾਲ ਵਧੀਆ ਹੋ ਜਾਏ ਜੁਲਾਈ ਤੋਂ ਬਾਅਦ।
1: ਓਕੇ, ਕਿਉਂਕਿ ਇਹ ਤਾਂ ਕਿੱਤਾ ਇੱਦਾਂ ਦਾ ਨਾ, ਇਹਦੀ ਡਿਮਾਂਡ ਰਹਿਣੀ ਰਹਿਣੀ ਆ,
0: ਕਿਉਂਕਿ ਬਈ ਇਹਦਾ ਵੀ ਬਈ ਰੀਜ਼ਨ ਹੁੰਦਾ ਹਰ ਚੀਜ਼ ਦਾ। ਦੇਖੋ ਹੁਣ ਜਿਹੜੇ ਸਾਡੇ ਭੈਣ ਭਾਅ ਜਿਹੜੇ ਪੱਕੇ ਹੋ ਗਏ ਸ਼ੈਫ ਬਣ ਕੇ, ਉਹਨੇ ਰੈਸਟੋਰੈਂਟ ਨਹੀਂ ਖੋਲ੍ਹੇ ਉਹਨਾਂ ਨੇ, ਜ਼ਿਆਦਾ ਟਰਕਿੰਗ ਵਗ ਗਏ ਜਾਂ ਕਿਸੇ ਹੋਰ ਪਾਸੇ ਚਲੇ ਗਏ ਉਹ।
1: ਹਾਂ, ਉਸੇ ਵੇਲੇ ਨਾਲ ਦੀ ਨਾਲ ਹੀ ਬੰਦਾ,
0: ਤਾਂ ਜਿਹੜੀ ਉਹ ਜਿਹੜੀ ਸਪੇਸ ਉਹ ਖਾਲੀ ਰਹੀ ਆ। ਹੋਸਪਿਟੈਲਿਟੀ ਇੰਡਸਟਰੀ, ਕਿਉਂਕਿ ਆਸਟ੍ਰੇਲੀਆ ਦੀ ਇੱਕ ਇੰਨੀ ਗੱਲ ਹੈਗੀ ਆ ਕਿ ਸਾਰੇ ਤਰ੍ਹਾਂ ਦੇ ਕੁਜ਼ੀਨ ਹੈਗੇ ਨੇ ਇੱਥੇ।
1: ਹਾਂ, ਲੰਮਾ ਸਮਾਂ ਨਹੀਂ ਬੰਦਾ ਕੰਮ ਕਰਦਾ ਇੱਥੇ, ਬਹੁਤ ਕੋਈ ਬਿਰਲਾ ਹੈ ਜਿਹੜਾ ਲੰਮਾ ਸਮਾਂ ਟਿਕਦਾ। ਅੱਛਾ, ਕਹਿੰਦੇ ਨੇ ਕਿ ਮੈਂ ਸਮੋਕੀ ਜੋ ਪੀਜ਼ਾ ਆ ਮੇਰਾ, ਅਤੇ ਮੈਂ ਸੁਣਿਆ ਵਾਂ ਕਿ ਮੈਂ ਆਪਣੇ ਆਪ ਨੂੰ ਨੋਮੀਨੇਟ ਕਰ ਸਕਦਾ ਵਾਂ 482 ਦੇ ਵਿੱਚ, ਅਤੇ ਜੇ ਕਰ ਸਕਦਾ ਤਾਂ ਕਿੱਦਾਂ?
0: ਭਾਜੀ ਜੇ ਸਮੋਕੀ ਜੋ ਕੋਈ ਵੀ ਇੱਕ ਨਾ ਕੇਵਟ ਲੱਗੇ ਹੁੰਦੇ ਆ, ਕੋਈ ਵੀ ਜਿਹੜੇ 482 ਵਾਸਤੇ ਨਾ ਇੱਕ ਕੇਵਟ ਇਹਨੇ ਬਣਾਈ ਕਿ ਕਈ ਕਈ ਰਿਸਟ੍ਰਿਕਸ਼ਨਾਂ ਹੋਣਗੀਆਂ
1: ਜੀ
0: ਉਸ ਓਕੂਪੇਸ਼ਨ ਦੇ ਉੱਤੇ। ਸਮੋਕੀ ਜੋ ਭਾਅ ਜੀ ਜਾਂ ਲਿਮਿਟਡ ਰੈਸਟੋਰੈਂਟ, ਉੱਥੇ ਡਾਈਨਿੰਗ ਨਹੀਂ, ਫਾਈਨ ਡਾਈਨ ਰੈਸਟੋਰੈਂਟ ਨਹੀਂ ਹੈਗਾ, ਤਾਂ ਫਿਰ ਉਹਨਾਂ ਨੂੰ ਲੈ ਕੇ ਫਿਰ ਇਹ ਉੱਥੇ 482 ਨਹੀਂ ਪੈ ਸਕਦੀ। ਅਤੇ ਜਿਹੜਾ ਸੈਲਫ ਜਿਹੜਾ ਸੈਲਫ ਸਪੋਂਸਰ ਵਾਲਾ ਭਾਅ ਜੀ ਉਹ ਉਰੇ ਐਪਲੀਕੇਬਲ ਨਹੀਂ ਹੁੰਦਾ, ਉਹਦੇ ਕੋਈ ਹੋਰ ਕ੍ਰਾਈਟੀਰੀਆ ਨੇ। ਹੀ ਕੈਨ ਕੰਟੈਕਟ ਅਸ, ਉਹਦੇ ਜੇ ਲੱਗੇ ਜੇ ਉਹ ਐਲੀਜੀਬਲ ਹੈਗੇ ਨੇ ਤਾਂ ਉਹਨੂੰ ਦੱਸ ਸਕਦੇ ਕਿ ਵੀ ਕਿਵੇਂ ਉਹ ਸੈਲਫ ਸਪੋਂਸਰ ਕਰ ਸਕਦੇ ਨੇ।
1: ਸਿੱਧਾ ਸਿੱਧਾ ਨਹੀਂ,
0: ਹਾਂ
1: ਸਿਧਾਂਤਾਂ ਦੀ। ਅੱਛਾ, ਕਮਿਊਨਿਟੀ ਵਰਕਰ ਦੇ ਵਿੱਚ ਕਹਿੰਦੇ ਨੇ ਕਿ ਕਮਿਊਨਿਟੀ ਵਰਕਰ ਸਾਊਥ ਆਸਟ੍ਰੇਲੀਆ ਦੇ ਵਿੱਚ 190 'ਚ ਪੁੱਛਦੇ ਨੇ 85 ਦੇ ਉੱਤੇ।
0: ਭਾਅ ਜੀ ਮੈਨੂੰ ਐਕਚੁਅਲੀ ਪੁਆਇੰਟ ਵਾਲਾ ਇਹ ਚੈੱਕ ਕਰਨਾ ਪੈਣਾ ਕਿ ਵੀ ਪੁਆਇੰਟ ਪਹਿਲਾਂ ਲਾਸਟ ਰਾਊਂਡ ਕਿੰਨੇ ਨੇ ਸਾਊਥ ਆਸਟ੍ਰੇਲੀਆ ਪਾਰਟੀਕਲ ਦੇ ਵਿੱਚ। ਇੱਕ ਕੰਮ ਕਰ ਸਕਦੇ ਨੇ, ਸਾਨੂੰ ਬਾਂਸਲ ਇਮੀਗ੍ਰੇਸ਼ਨ ਐਡਿਟ ਵਾਲੇ ਪੇਜ ਦੇ ਉੱਤੇ ਮੈਸੇਜ ਕਰ ਦੇਣ, ਅਸੀਂ ਉਹਦੇ 'ਤੇ ਨਾਲ ਦੇ ਇਨਫੋਰਮੇਸ਼ਨ ਦੇ ਦਾਂਗੇ ਇਹਨਾਂ ਨੂੰ
1: ਫੇਸਬੁੱਕ 'ਤੇ,
0: ਫੇਸਬੁੱਕ 'ਤੇ ਜਾਂ ਇੰਸਟਾਗ੍ਰਾਮ 'ਤੇ ਕਿਤੇ ਵੀ।
1: ਜੀ, ਅਗਲਾ ਸਵਾਲ ਹੈ, ਕਹਿੰਦੇ ਨੇ ਕਿ ਐਟ ਦਾ ਮੂਮੈਂਟ ਟੀ ਆਰ ਦੇ ਉੱਤੇ ਨੇ ਅਤੇ ਕਹਿੰਦੇ ਨੇ ਕਿ ਮੇਰਾ ਵੀਜ਼ਾ ਐਕਸਪਾਇਰ ਹੋ ਰਿਹਾ ਵਾ ਮਾਰਚ 2026 ਦੇ ਵਿੱਚ, ਮਾਰਚ 2026 ਤੇ ਆ ਗਈ ਹਾਂ, ਅਤੇ ਮੈਂ ਤਾਂ ਡਿਪਲੋਮਾ ਕੀਤਾ ਹੋਸਪਿਟੈਲਿਟੀ ਦਾ, ਕਰੰਟਲੀ ਆਈ ਐਮ ਵਰਕਿੰਗ ਐਜ ਅ ਸ਼ੈਫ ਐਂਡ ਮਾਈ 1 year ਔਫ ਫੁੱਲ ਟਾਈਮ ਐਕਸਪੀਰੀਅੰਸ ਵਿਲ ਕੰਪਲੀਟ ਇਨ April 2026। ਸੋ ਐਕਸਪੀਰੀਅੰਸ ਜਿਹੜਾ ਉਹ April 26 ਚੁੱਕਾ। ਕੈਨ ਆਈ ਅਪਲਾਈ ਫੋਰ 8-2 ਵੀਜ਼ਾ ਬਿਫੋਰ ਕੰਪਲੀਟਿੰਗ ਮਾਈ ਫੁੱਲ ਟਾਈਮ ਐਕਸਪੀਰੀਅੰਸ?
0: ਬਿਲਕੁਲ ਬਿਲਕੁਲ ਭਾਅ ਜੀ, ਭਾਅ ਜੀ ਇਹ 'ਚ ਨਾ ਉਹ ਸਿੱਧਾ ਅਪਲਾਈ ਨਹੀਂ ਕਰ ਸਕਦੇ, ਕਿਉਂਕਿ ਨਾ ਇਹਦੇ ਵਿੱਚ ਇੱਕ ਚੇਂਜ ਆਈ ਸੀ। ਪਹਿਲੇ ਜਦੋਂ ਪੁਰਾਣਾ 4-2 ਸੀਗਾ ਉਹਦੇ ਵਿੱਚ 2 ਸਾਲ ਦਾ ਐਕਸਪੀਰੀਅੰਸ ਚਾਹੀਦਾ ਸੀ, ਤਾਂ ਉਹ ਕਹਿੰਦੇ ਕਿ ਵੀ ਡੇਟ ਆਫ ਪ੍ਰੋਸੈਸਿੰਗ, ਡੇਟ ਆਫ ਐਪਲੀਕੇਸ਼ਨ ਨਹੀਂ, ਡੇਟ ਆਫ ਪ੍ਰੋਸੈਸਿੰਗ, ਜਦੋਂ ਡਿਪਾਰਟਮੈਂਟ ਪ੍ਰੋਸੈਸ ਕਰਦਾ ਸੀ, ਡਿਸੀਜਨ ਕਹਿ ਸਕਦੇ ਆਪਾਂ ਨੂੰ, ਉਦੋਂ ਚੈੱਕ ਕਰਦੇ ਕਿੰਨਾ ਟਾਈਮ ਐਕਸਪੀਰੀਅੰਸ ਹੋਇਆ। ਤਾਂ ਉਸ ਟਾਈਮ ਅਸੀਂ ਯਾਨੀ ਕਿ 10 ਜੇ 2 ਮਹੀਨੇ ਰਹਿ ਗਏ ਜਾਂ 1 ਮਹੀਨੇ, ਤਾਂ ਅਸੀਂ ਪਹਿਲਾਂ ਵੀਜ਼ਾ ਪਾ ਦਿੰਦੇ ਸੀ, ਪਰ ਹੁਣ ਡੇਟ ਆਫ ਐਪਲੀਕੇਸ਼ਨ ਐਕਸਪੀਰੀਅੰਸ ਚੈੱਕ ਕਰਦੇ ਨੇ। ਤਾਂ ਜੇ ਅਪ੍ਰੈਲ ਦੇ ਵਿੱਚ ਵੀਜ਼ਾ ਮੁੱਕ, ਇਹ ਐਕਸਪੀਰੀਅੰਸ ਮੁੱਕਿਆ ਪੂਰਾ, ਤਾਂ ਅਪ੍ਰੈਲ ਤੋਂ ਬਾਅਦ ਹੀ 4-2 ਪਏਗਾ, ਉਦੋਂ ਪਹਿਲਾਂ ਨਹੀਂ ਪਾਉਣਾ, ਰਿਫਿਊਜ਼ ਹੋ ਜਾਏਗਾ।
1: ਓਕੇ, ਕਹਿੰਦੇ ਕਿ ਡਿਊਰਿੰਗ ਦਾ ਕੋਵਿਡ ਐਗਜ਼ੰਪਸ਼ਨਸ, ਆਈ ਵਾਜ਼ ਔਨ ਸਟੱਡੀ ਵੀਜ਼ਾ ਐਂਡ ਵਾਜ਼ ਵਰਕਿੰਗ ਫੁੱਲ ਟਾਈਮ ਐਜ਼ ਅ ਕਾਰਪੈਂਟਰ। ਡਿਊਰਿੰਗ ਡਿਊ ਟੂ ਕੋਵਿਡ ਦੇਰ ਵਾਜ਼ ਸਮ ਇੰਸਟਾਂਸਿਸ ਵੇਅਰ ਆਈ ਵਾਜ਼ ਨੋਟ ਏਬਲ ਟੂ ਕੰਪਲੀਟ 38 hours। ਵਿਲ ਮਾਈ ਦੈਟ ਵਰਕ ਬੀ ਕਾਊਂਟਿਡ ਟਵਰਡਸ ਦਾ ਐਲੀਜੀਬਿਲਟੀ ਆਫ 482 ਵਰਕ ਵੀਜ਼ਾ ਰਿਕੁਆਇਰਮੈਂਟ?
0: ਯੈਸ, ਹਾਂਜੀ ਭਾਈ, ਭਾਈ ਦੇਖੋ ਇਹ ਇੱਕ ਨਾ ਇੱਕ ਚੀਜ਼, ਆਪਣੇ ਵੀਜ਼ਾ ਕੰਡੀਸ਼ਨ ਦੇ ਮੁਤਾਬਿਕ ਹੀ ਵਰਕ ਐਕਸਪੀਰੀਅੰਸ ਲੈਣਾ, ਤਾਂ ਕਿ ਆਪਾਂ ਕੱਲ੍ਹ ਨੂੰ 482 ਜਾਂ 186 ਪਾ ਸਕਦੇ ਹਾਂ। ਹੁਣ ਜਿਹੜਾ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਕੋਵਿਡ ਟਾਈਮ ਦੇ ਵਿੱਚ ਇਹ ਐਕਸਪੀਰੀਅੰਸ ਲਿਆ 1 ਸਾਲ ਦਾ, ਉਦੋਂ ਫੁੱਲ ਟਾਈਮ ਦੇ ਰਿਲੈਕਸੇਸ਼ਨ ਸੀਗੀ ਵਰਕਿੰਗ ਆਵਰ ਲੈ ਕੇ ਸਟੂਡੈਂਟਾਂ ਨੂੰ, ਫੁੱਲ ਟਾਈਮ ਕੰਮ ਕਰ ਸੀ, ਤਾਂ ਜਿਹੜਾ ਉਹ ਐਕਸਪੀਰੀਅੰਸ ਦਾ ਫੁੱਲ ਟਾਈਮ ਕਾਊਂਟ ਹੋਊਗਾ। ਜਦੋਂ ਇਲੈਕਸ਼ਨ ਖਤਮ ਹੋਈ, ਆਈ ਥਿੰਕ ਉਹ 23 ਦੇ ਵਿੱਚ ਮੁੱਕੀ ਸੀ, ਜੋ ਜੁਲਾਈ ਅਗਸਤ ਦੇ ਵਿੱਚ, ਤਾਂ ਉਦੋਂ ਤੋਂ ਫਿਰ ਪਾਰਟ ਟਾਈਮ ਸ਼ੁਰੂ ਹੋਊਗਾ। ਤਾਂ ਪਹਿਲਾਂ ਫੁੱਲ ਟਾਈਮ ਅਤੇ ਬਾਅਦ 'ਚੋਂ ਪਾਰਟ ਟਾਈਮ ਲੈ ਕੇ ਜਿੰਨਾ ਐਕਸਪੀਰੀਅੰਸ ਬਣਦਾ, ਉਸ ਹਿਸਾਬ ਨਾਲ 482 ਜਾਂ 186 ਅਪਲਾਈ ਕਰ ਸਕਦੇ ਨੇ, ਡਿਪੈਂਡਸ ਔਨ ਦੇਅਰ ਸਿਚੁਏਸ਼ਨ।
1: ਓਕੇ, ਕਹਿੰਦੇ ਸਾਊਥ ਆਸਟ੍ਰੇਲੀਆ ਦੇ ਵਿੱਚ ਸ਼ੈਫ ਦੇ ਚਾਂਸ ਹੈਗੇ ਨੇ, ROI ਕਹਿੰਦੇ ਅਪਲਾਈਡ ਕੀਤੀ ਆ?
0: ਜੇ ਸਾਊਥ, ਦੇਖੋ ਸ਼ੈਫ ਹੈਗਾ ਤਾਂ ਹਰੇਕ ਦੀ ਲਿਸਟ ਦੇ ਵਿੱਚ ਆ, ਬਟ ਲੇਕਿ ਇਨਵਾਈਟ ਘੱਟ ਕਰ ਰਹੇ ਨੇ। ਸਾਊਥ ਆਸਟ੍ਰੇਲੀਆ ਦੇ ਵਿੱਚ ਜੇ ਥੋੜ੍ਹੇ ਚੰਗੇ ਪੁਆਇੰਟ ਹੈਗੇ, ਦੈਨ ਦੇਰ ਕੁੱਡ ਬੀ ਸਮ ਚਾਂਸਿਸ। ਵਿਕਟੋਰੀਆ ਦੇ ਵਿੱਚ ਤਾਂ ਵਿਚਾਰੇ 90 ਬੈਠੇ ਨੇ, ਤਾਂ ਉੱਥੇ ਹੋ ਸਕਦੇ ਨੇ ਆਪਸ਼ਨ, ਪਰ ਜੇ ਥੋੜ੍ਹੇ ਪੁਆਇੰਟ ਕਿੰਨੇ ਨੇ ਇਹ ਵੀ ਦੇਖਣਾ ਪਏਗਾ, ਅਤੇ ਤੁਹਾਡਾ ਐਕਸਪੀਰੀਅੰਸ ਤੁਸੀਂ ਸੇਮ ਫੀਲਡ ਦੇ ਵਿੱਚ ਕਰ ਰਹੇ ਹੋ, ਇਹ ਵੀ ਚੈੱਕ ਕਰਨਾ ਪਏਗਾ।
1: ਓਕੇ, ਕਹਿੰਦੇ ਆਈ ਵਾਂਟਿਡ ਟੂ ਅਪਲਾਈ ਮਾਈ ਫਾਈਲ ਫੋਰ ਪਾਥਵੇ 1 ਇਸੇ ਸਾਲ, ਬਟ ਡਿਊ ਟੂ ਸ਼ੋਰਟੇਜ ਟੂ ਟਾਈਮ ਆਈ ਵਾਜ਼ ਨੋਟ ਏਬਲ ਟੂ ਮੇਕ ਇਟ। ਐਨੀ ਸੁਜੈਸ਼ਨ ਫੋਰ ਮੀ?
0: ਪੈਸੇ ਵਨ ਨਿਊ ਸਾਊਥ ਦੇ ਵਿੱਚ ਆਉਣੇ, ਓਕੂਪੇਸ਼ਨ ਕੀ ਹੈ ਇਹਨਾਂ ਦਾ ਉੱਥੇ?
1: ਓਕੂਪੇਸ਼ਨ ਤਾਂ ਨਹੀਂ, ਸਿੰਪਲ ਇਹੋ ਹੀ ਆ ਮੈਸੇਜ, ਕਹਿੰਦੇ ਆਈ ਵਾਂਟਿਡ ਟੂ ਅਪਲਾਈ ਮਾਈ ਫਾਈਲ ਫੋਰ ਪਾਥਵੇ 1।
0: ਪੈਸੇ ਬੰਦ ਹੋ ਚੁੱਕੇ ਵੈਸੇ, ਉਹਨੂੰ ਪੈਸੇ ਜਿਹੜਾ ਪਹਿਲਾਂ ਗੱਲ ਕੀਤੀ ਆਪਣੇ ਬੰਦ ਹੋ ਗਿਆ, ਉਹ ਤਾਂ ਹੁਣ ਵੇਟ ਕਰਨਾ ਪਏਗਾ ਉਹਨਾਂ ਨੂੰ, ਪੈਸੇ 2 ਜਾਂ 3 ਚੈੱਕ ਕਰ ਲਾਂਗੇ ਜੇ ਐਲੀਜੀਬਲ ਬੰਦ ਹੋਏ ਤਾਂ।
1: ਓਕੇ, ਇੱਕ ਹੋਰ ਕੁਐਸਚਨ ਹੈ, ਕਹਿੰਦੇ ਕਿ ਮਾਈ ਏਜ 34 ਅਤੇ ਆਈ ਐਮ ਟਰਨਿੰਗ 35 ਦਿਸ ਔਗਸਤ, ਆਈ ਐਮ ਸਟੱਡਿੰਗ ਮਾਸਟਰ ਆਫ ਪ੍ਰੋਫੈਸ਼ਨਲ ਅਕਾਊਂਟਿੰਗ ਵਿਚ ਇਜ਼ ਕੰਪਲੀਟਿੰਗ ਦਿਸ ਦਿਸੰਬਰ, ਕੈਨ ਆਈ ਅਪਲਾਈ ਮਾਈ ਟੀ ਆਰ? ਐਨੀ ਆਈਡੀਆ ਵਟ ਕੈਨ ਆਈ ਡੂ ਨੋ?
0: ਬਿਲਕੁਲ ਭਾਅ ਜੀ, ਇੱਕ ਨਾ ਯਾਨੀ ਕਿ ਪਿੱਛੇ ਇਹਨਾਂ ਨੇ ਚੇਂਜ ਕੀਤੀ ਕਿ ਟੀ ਆਰ ਦੇ ਉੱਤੇ ਰਿਸਟ੍ਰਿਕਸ਼ਨ ਲਗਾ ਤੀਆਂ ਕਿ 35 ਸਾਲ ਤੋਂ ਪਲੱਸ ਵਾਲਾ ਬੰਦਾ ਟੀ ਆਰ ਅਪਲਾਈ ਨਹੀਂ ਕਰ ਸਕਦਾ, ਪਰ ਉਹਦੇ ਵਿੱਚ ਨਾ ਇੱਕ ਲਿਖਿਆ ਸੀ ਕਿ 36 ਸਾਲ ਨਹੀਂ ਕਰ ਸਕਦਾ, 35 ਸਾਲ 363 ਡੇ ਵਾਲਾ ਬੰਦਾ ਕਰ ਸਕਦਾ ਟੀ ਆਰ।
1: ਓਕੇ, ਭਾਵੇਂ ਮਤਲਬ ਇੱਕ ਦਿਨ ਹੀ ਤੁਹਾਡਾ ਕਹਿਣ ਦਾ ਮਤਲਬ ਕਿ ਬੱਚਾ
0: ਤਾਂ ਟੀ ਆਰ ਪਾਸ, ਤਾਂ ਜਿਹੜਾ ਉਹ ਬੰਦਾ ਆਪਣਾ ਮਾਸਟਰ ਉੱਤੇ ਟੀ ਆਰ ਪਾ ਸਕਦੇ ਨੇ 36 ਹੋਣ ਤੋਂ ਪਹਿਲਾਂ, ਅਤੇ 3 ਸਾਲ ਟੀ ਆਰ ਮਿਲ ਜਾਊਗੀ, ਜੇ ਇੰਡੀਅਨ ਪਾਸਪੋਰਟ, ਜੇ ਪਾਕਿਸਤਾਨ ਦੀ ਕੋਈ ਹੋਰ ਪਾਸਪੋਰਟ, ਤਾਂ 2 ਸਾਲ ਟੀ ਆਰ।
1: ਓਕੇ, ਇੱਕ ਸਵਾਲ ਇਹਨਾਂ ਦਾ, ਮੈਨੂੰ ਖਿਆਲ ਪੀ ਆਰ ਰੀਨਿਊ ਬਾਰੇ ਪੁੱਛਦੇ ਨੇ,
0: ਇਹਨਾਂ ਦੇ ਆਰ ਆਰ ਵੀ ਵੀਜ਼ਾ ਬਾਰੇ
1: ਸ਼ਾਇਦ ਪ੍ਰੋਸੈਸ ਹੀ ਪੁੱਛਦੇ ਹੋਣਗੇ
0: ਪੀ ਆਰ ਰੀਨਿਊ,
1: ਜਿੰਨੇ ਕੁ ਮੈਨੂੰ ਸਮਝ ਲੱਗ ਰਹੀ, ਸਿੰਪਲ ਇਹੋ ਮੈਸੇਜ ਹੈ, ਹੋ ਸਕਦਾ ਇਹਨਾਂ ਪੀ ਆਰ ਹੋਵੇ, ਰੀਨਿਊ ਕਰਾਉਣ ਵਾਲੀ ਹੋਵੇ ਜਾਂ ਐਕਸਪਾਇਰ ਹੋ ਰਹੀ ਹੋਵੇ।
0: ਭਾਈ ਜਿਹੜੇ ਵੀ ਪੀ ਆਰ, ਜੇ ਕੋਈ ਬੰਦਾ ਹੈਗਾ ਜਿਵੇਂ ਜੇ ਉਹਨੇ ਪੀ ਆਰ ਰੀਨਿਊ ਕਰਾਉਣ ਵਾਸਤੇ ਆਰ ਆਰ ਵੀ ਵੀਜ਼ਾ ਹੁੰਦਾ।
1: ਓਕੇ,
0: ਰੈਜ਼ੀਡੈਂਸ ਰਿਟਰਨ ਵੀਜ਼ਾ, ਉਹ 21 ਸਾਲ ਦਾ ਮਿਲ ਜਾਂਦਾ। ਜੇ ਤੁਹਾਡੀ PR ਮੁੱਕ ਚੁੱਕਿਆ, ਤੁਸੀਂ ਸਿਟੀਜ਼ਨਸ਼ਿਪ ਲਈ ਐਲੀਜੀਬਲ ਨਹੀਂ ਹੈਗੇ, ਜਾਂ ਤੁਸੀਂ ਨਹੀਂ ਅਪਲਾਈ ਕਰਨਾ ਚਾਹੁੰਦੇ, ਤੁਸੀਂ ਹਰ ਸਾਲ ਵੀਜ਼ਾ ਪਾਈ ਜਾਓਗੇ, ਤੁਹਾਨੂੰ 7 ਸਾਲ ਦਾ ਮਿਲ ਜਾਊਗਾ।
1: ਸਾਲ ਦਾ?
0: ਸਾਲ ਜਿੰਨੇ ਮਿਲ
1: 5 ਸਾਲ ਦਾ ਮਿਲ
0: ਜਾਊਗਾ, 5 ਸਾਲ ਦਾ ਸਾਲ ਦਾ ਮਿਲਦਾ।
1: ਅੱਛਾ, ਉਹ ਵੀ ਡਿਪੈਂਡ ਕਰਦਾ,
0: ਉਹ ਡਿਪੈਂਡ ਜਿਹੜਾ ਬੰਦਾ ਰਿਹਾ ਨਹੀਂ, ਆਪਣੇ ਇੱਕ ਹੈਗੇ ਨੇ ਕੋਈ ਸਿੰਗਰ ਨੇ।
1: ਅੱਛਾ, ਜਿਹੜੇ ਇੱਥੇ ਨਹੀਂ ਰਹਿੰਦੇ ਉਹਨਾਂ ਨੂੰ ਘੱਟ ਮਿਲਦਾ?
0: ਨਹੀਂ ਨਹੀਂ ਰਹਿੰਦੇ।
1: ਹਾਂ, ਓਕੇ। ਸੋ ਜਿੱਦਾਂ ਦੇ ਉਹਦਾ ਮਤਲਬ ਹਾਲਾਤ ਲੱਛਣ ਲੱਗਦੇ ਉਸ ਹਿਸਾਬ ਦੇ ਨਾਲ। ਓਕੇ
0: ਓਕੇ, ਉਹ ਟਾਈਮ ਵੀ ਲਾ ਦਿੰਦੇ ਹੁਣ, ਜਿਵੇਂ ਕਈਆਂ ਦਾ ਵਿਦ ਇਨ ਆਵਰ ਆ ਜਾਂਦਾ, ਅੱਧੇ ਘੰਟੇ ਗ੍ਰਾਂਟ ਹੋ ਜਾਂਦਾ
1: ਜੀ,
0: ਅਤੇ ਕਈਆਂ ਨੂੰ ਫਿਰ 2 ਵੀਕ ਲੱਗ ਗਏ ਸੀ।
1: ਅਤੇ ਸਿਟੀਜ਼ਨਸ਼ਿਪ ਦਾ ਕੀ ਚੱਲ ਰਿਹਾ?
0: ਸਿਟੀਜ਼ਨਸ਼ਿਪ ਭਾਈ 4 ਸਾਲ, 4 ਸਾਲ ਰਹੋਗੇ,
1: 4 ਸਾਲ ਐਜ਼ ਏ ਪੀ ਆਰ,
0: 4 ਸਾਲ ਰੈਜ਼ੀਡੈਂਟ, 1 ਸਾਲ ਐਜ਼ ਏ ਪੀ ਆਰ,
1: 1 ਸਾਲ ਐਜ਼ ਏ ਪੀ ਆਰ, 4 ਸਾਲ। ਉਹ ਫਿਰ ਪੁਰਾਣਾ ਹੀ ਆ ਉਹਦਾ ਹਲੇ।
0: ਹਾਂ,
1: ਉਹ ਕਿੰਨਾ ਟਾਈਮ ਲੱਗ ਰਿਹਾ ਉਹਨੂੰ?
0: ਜਲਦੀ ਕਰਤਾ ਹੁਣ, 8 ਮਹੀਨੇ, ਪਹਿਲਾਂ ਸੀਗਾ 10 ਤੋਂ 12 ਮਹੀਨੇ ਸੀ, ਹੁਣ 8 ਮਹੀਨੇ ਚਾਹੀਦੇ ਆ।
1: 8 ਮਹੀਨੇ
0: ਫਰੋਮ ਡੇਟ ਆਫ ਐਪਲੀਕੇਸ਼ਨ, ਜੋ ਤੁਹਾਨੂੰ ਪਾਤੀ।
1: ਹਾਂਜੀ,
0: ਤੁਸੀਂ ਸਪੋਜ਼ ਹੁਣ ਫੈਬਰੀ ਜਾ ਰਹੇ ਹੋ, ਫੈਬਰੀ 'ਚ ਪਾਤੀ ਆਪਾਂ ਨੇ, ਤਾਂ ਮੋਸਟ ਪ੍ਰੋਬਲੀ ਸਪਤੰਬਰ ਅਕਤੂਬਰ ਤੱਕ ਤੁਹਾਡਾ ਸਰਟੀਫਿਕੇਟ ਮਿਲ ਜਾਊਗਾ।
1: ਅੱਛਾ, ਮਤਲਬ 8 ਮਹੀਨੇ ਦੇ ਵਿੱਚ ਕੰਪਲੀਟ ਤੁਹਾਨੂੰ ਸਰਟੀਫਿਕੇਟ ਮਿਲ ਜਾਊਗਾ।
0: ਹੁਣ ਭਾਈ ਇਹਦੇ ਵਿੱਚ ਇੱਕ ਚੀਜ਼ ਆ ਨਾ, ਹੁਣ ਟੈਸਟ ਦੇਣ ਨਹੀਂ ਗਏ, ਤੁਸੀਂ ਇੰਟਰਵਿਊ 'ਤੇ ਨਹੀਂ ਗਏ, ਉੱਥੇ
1: ਉਹ ਜਿਹੜਾ ਟਾਈਮ ਡਿਲੇ ਹੋਣਾ,
0: ਟਾਈਮ ਫਰੇਮ ਨਾ, ਕਿਉਂਕਿ ਉਹਦੇ ਵਿੱਚ ਕੀ ਹੁੰਦਾ, ਪਹਿਲਾਂ ਨਾ ਇਹਨਾਂ ਦਾ ਕੀ ਸੀਗਾ ਭਾਅ ਜੀ, ਇਹ ਜਿਹੜੀ ਸੈਰੇਮਨੀ ਸੀ ਉਹ ਨਹੀਂ ਹੁੰਦੀ ਸੀਗਾ, ਹੁਣ ਸੈਰੇਮਨੀ ਬਹੁਤ ਵਧਾ ਦਿੱਤੀ ਇਹਨਾਂ ਨੇ।
1: ਓਕੇ, ਸੋ ਸੈਰੇਮਨੀ ਦੇ ਕਰਕੇ ਉਹ ਅਟਕਿਆ ਰਹਿੰਦਾ ਸੀ,
0: 1-2 ਮਹੀਨੇ ਵੈਸੇ ਹੀ ਫਜਣ ਸੀਗੇ।
1: ਤਾਂ ਹੁਣ ਇਹਦਾ ਮਤਲਬ ਕਿ ਉਹ ਪ੍ਰੋਸੈਸ ਜਿਹੜਾ ਉਹ ਥੋੜ੍ਹਾ ਜਿਹਾ ਤੇਜ਼ ਆ।
0: ਹਾਂਜੀ, ਕਿਉਂਕਿ ਜਿਹੜਾ ਮੇਰੀ ਆ, ਜਦੋਂ ਪਾਈ ਸੀ ਮੇਰੀ ਆਈ ਸੀਗੀ 11 ਮਹੀਨੇ 'ਚ, ਮੇਰੇ 9 ਮਹੀਨੇ ਅਪਰੂਵ ਹੋ ਗਿਆ ਸੀ, ਮੇਰੇ 2 ਮਹੀਨੇ ਸੈਰੇਮਨੀ ਆਈ ਸੀ, ਤਾਂ ਮੈਨੂੰ ਟਾਈਮ ਲੱਗਿਆ ਸੀ।
1: ਸੋ ਲਾਗੇ ਬੰਨੇ ਕੋਈ ਸੈਰੇਮਨੀ ਅਵੇਲੇਬਲ ਨਹੀਂ ਲੱਭੀ
0: ਭਾਈ? ਜਿਹੜੇ ਮੇਰੇ ਕਾਉਂਸਲ, ਇਹ ਕਾਉਂਸਲ
1: ਤੁਹਾਡੀ ਕਾਉਂਸਲ 'ਚ, ਹਾਂਜੀ,
0: ਤਾਂ ਸਾਡੀ ਜਿਹੜੀ ਕਾਉਂਸਲ ਸੀ ਉੱਥੇ ਨਹੀਂ ਸੀਗੀ, ਜਿਹੜੀ ਪਹਿਲਾਂ ਹੋਈ ਸੀਗੀ ਉਹ ਮੇਰੇ ਅਪਰੂਵਲ ਲੈਟਰ ਆਉਣ ਤੋਂ 3 ਦਿਨ ਪਹਿਲਾਂ ਗਈ ਸੀ, ਤਾਂ ਫਿਰ ਉਹ ਅਗਲੀ ਸੈਰੇਮਨੀ 'ਚ ਪਤਾ ਜਾਂਦਾ ਮੈਨੂੰ।
1: ਓਕੇ, ਅਤੇ ਵਿਜ਼ਟਰ ਵੀਜ਼ੇ ਦਾ ਕੀ ਚੱਲ ਰਿਹਾ, ਮਤਲਬ ਸੌਖਾ ਚੱਲ ਰਿਹਾ ਜਾਂ ਵਿੱਚ ਵਿੱਚ ਜਿੱਦਾਂ ਔਖਾ ਹੁੰਦਾ ਵਾ, ਕੀ ਉਹਦਾ ਕੀ ਮਾਹੌਲ ਚੱਲ ਹੈ
0: ਭਾਈ? ਵਿਜ਼ਟਰ ਵੀਜ਼ਾ ਠੀਕ ਚੱਲ ਰਿਹਾ, ਦੇਖੋ ਜਿਹੜਾ ਕੋਈ ਬੰਦਾ ਜੈਨੂਅਨ ਵਿਜ਼ਟਰ ਆ ਉਹਨੂੰ ਕੋਈ ਦਿੱਕਤ ਨਹੀਂ ਆ ਰਹੀ। ਹੁਣ ਜੇ ਕੋਈ ਕਹੇ ਕਿ ਮੈਂ ਸਟੂਡੈਂਟ ਵੀਜ਼ੇ 'ਤੇ ਰਿਹਾ ਗਿਆ ਅਤੇ ਮੈਂ ਆਪਣੇ ਕਜ਼ਨ ਨੂੰ ਬੁਲਾਉਣਾ, ਤਾਂ ਇਟਸ ਲਿਟਲ ਬਿਟ ਹਾਰਡ ਭਾਅ ਜੀ।
1: ਓਕੇ, ਸੋ ਜੇ ਉਹਦਾ ਜੈਨੂਅਨ ਵਾਕਈ ਕੋ ਘੁੰਮਣ ਫਿਰਨ ਜੇ ਟਾਈਪ ਬਣਦਾ ਕੰਮ,
0: ਹਾਂ,
1: ਅਤੇ ਉਹਦੇ 'ਚ
0: ਜਿਹੜੇ PR ਸਿਟੀਜ਼ਨ ਨੇ ਉਹ ਆਪਣੇ 5 ਭਤੀਜੇ ਨੂੰ, ਮਾਮੇ ਚਾਚੇ ਨੂੰ ਬੁਲਾ ਸਕਦੇ ਨੇ, ਸਪੋਂਸਰ ਕੈਟਰੀ ਦੀ ਵੀ ਬੁਲਾ ਲਓ, ਜੇ ਰਿਫਿਊਜ਼ ਵੀ ਹੁੰਦਾ ਤਾਂ ਵੀ ਆਪਾਂ ARTI ਦੇ ਵਿੱਚ ਪਾ ਕੇ ਕਰਾ ਸਕਦੇ, ਜੇ PR ਸਿਟੀਜ਼ਨ ਹੈਗੇ ਬੰਦੇ ਤਾਂ।
1: ਅੱਛਾ, ਉਹ ਫਿਰ ਉਹਦੇ ਚਾਂਸਿਸ ਜਿਹੜੇ ਉਹ ਹੈਗੇ, ਖਾਸ ਤੌਰ ਦੇ ਉੱਤੇ ਜਿੱਦਾਂ ਤੁਸੀਂ ਕਿਹਾ ਰਿਸ਼ਤੇਦਾਰੀ ਦੇ ਵਿੱਚ, ਅਤੇ ਜੇ ਵੈਸੇ ਹੀ ਜਿਹੜਾ ਉੱਦਾਂ ਹੀ ਕਿਸੇ ਨੇ ਆਉਣਾ ਘੁੰਮਣ ਫਿਰਨ, ਉਹ
0: ਭਾਈ ਕਰ ਲਓ, ਡਾਕੂਮੈਂਟੇਸ਼ਨ ਸਟਰੋਂਗ ਹੋਵੇ, ਤੁਹਾਡੇ ਕੋਲ ਰੀਜ਼ਨ ਟੂ ਰਿਟਰਨ ਹੋਵੇ।
1: ਓਕੇ, ਕਈ ਵਾਰੀ ਵਿੱਚ ਵਿੱਚ ਇੱਦਾਂ ਦੀ ਆਉਂਦੀ ਨਾ ਇਨਫੋਰਮੇਸ਼ਨ ਕਿ ਕਾਫੀ ਇਸ ਵਾਰੀ ਟਫ ਕੀਤਾ, ਹੁਣ ਸਾਲ ਦੇ ਸ਼ੁਰੂਆਤੀ ਰੁਝਾਨ ਕੀ ਨੇ?
0: ਭਾਈ ਦੇਖੋ, ਫਿਲਹਾਲ ਠੀਕ ਹੈ, ਕਿਉਂਕਿ ਵਿਜ਼ਟਰ ਵੀਜ਼ਾ ਕਨਵਰਟ ਨਹੀਂ ਹੋ ਰਿਹਾ, ਦੈਟ ਦੇ ਆਰ ਹਾਈ ਚਾਂਸਿਸ ਗ੍ਰਾਂਟ ਹੋ ਰਹੇ ਨੇ, ਕੁਛ ਕੁ ਰਿਫਿਊਜ਼ ਕਰ ਰਹੇ ਨੇ, ਜਦੋਂ ਲੱਗਦਾ ਕਿ ਵੀ ਦੇਖੋ ਹੁਣ ਪਿੱਛੇ ਨਾ ਜੇ ਸਿਡਨੀ ਕਰਕੇ ਥੋੜ੍ਹਾ ਇਫੈਕਟ ਪਿਆ ਸੀਗਾ,
1: ਜਿਹੜਾ ਸਿਡਨੀ 'ਚ ਹੋਇਆ
0: ਮੁੰਡੀ ਵਿੱਚ, ਕਿਉਂਕਿ ਭਾਅ ਜੀ ਆਸਟ੍ਰੇਲੀਆ ਦੀ ਚੀਜ਼ ਦੇਖੀ ਨਹੀਂ ਕਦੇ ਨਾ, ਇੰਡੀਆ ਵਾਸਤੇ ਨੋਰਮਲ ਚੀਜ਼ ਆ, ਇਹਨਾਂ ਵਾਸਤੇ ਨਹੀਂ ਹੈਗੇ ਨੋਰਮਲ। ਤਾਂ ਹੁਣ ਮੈਂ ਯਾਨੀ ਕਿ ਮੈਂ ਕੱਲ੍ਹ ਸਿਡਨੀ ਸੀਗਾ ਜੀ, ਕੱਲ੍ਹ ਉੱਥੇ ਕੀ ਹੋਇਆ, ਜਦੋਂ ਮੈਂ ਇਹ ਸਟੇਸ਼ਨ 'ਤੇ ਜਾਣ ਲੱਗਿਆ, ਪੁਲਿਸ ਵਾਲੇ ਚੈਕਿੰਗ ਕੀਤੀ ਭਾਅ ਜੀ, ਰੈਂਡਮਲੀ ਕਾਫੀ ਚੈੱਕ ਕਰ ਰਹੇ ਸੀ, ਉਹ ਕਾਫੀ ਜ਼ਿਆਦਾ ਚੈੱਕ ਕਰੇ, 7 ਜਣੇ ਖੜੇ ਸੀਗੇ।
1: ਹਾਂ, ਨਵੇਂ ਲੋਅ ਆਏ ਨਾ, ਉਹ ਰੈਂਡਮ ਚੈੱਕ ਕਰ ਸਕਦੇ ਹੋ, ਇੱਥੇ ਵੀ ਆਓ।
0: ਹਾਂ, ਉਰੇ ਹੁਣ ਕੀਤਾ
1: ਤੁਹਾਡੇ ਜਿਹੜੇ ਮਚੈਟੀ ਵਗੈਰਾ ਜਾਂ ਕਿਸੇ ਦੇ ਕੋਲ ਕੋਈ ਉੱਦਾਂ ਦਾ?
0: ਉਰੇ ਨਾ ਫਿਰ ਵੀ ਜਿਹੜੇ ਬੰਦੇ ਪੁਰਾਣੇ ਉਰੇ, ਜਿਹੜੇ ਵਿਕਟੋਰੀਆ ਮੈਂ ਦੇਖਿਆ ਕਦੇ ਅੱਜ ਤੱਕ ਟੱਚ ਵੁੱਟ ਚੈੱਕ ਨਹੀਂ ਕੀਤਾ ਕਦੇ, ਨਿਊ ਸਾਊਥ ਵੇਲਸ ਇੰਨੇ ਕੁ ਜ਼ਿਆਦਾ ਹੋ ਚੁੱਕੇ ਨੇ ਕਿ ਰੈਂਡਮਲੀ ਯਾਨੀ ਕਿ ਹਰ 5ਵੇਂ ਬੰਦੇ ਚੈੱਕ ਕਰਨ ਲੱਗ ਗਏ, ਭਾਈ ਕਾਫੀ ਕਰਾਊਡ ਉੱਥੇ, ਕਿਹੜੇ ਬੰਦੇ ਕੀ ਲੈ ਕੇ ਆ ਰਹੇ ਨੇ, ਉਦੋਂ ਬਾਅਦ ਚ ਫਿਰ ਰੈਂਡਮ ਚੈੱਕ ਹੋ ਗਿਆ, ਤੇ ਬੰਦੇ ਟੈਬਲਿਸ਼ ਦੇਖਦੇ ਕਿੱਥੇ ਜਾ ਕੇ ਆਇਆ, ਪੁਰਾਣਾ ਕ੍ਰਿਮੀਨਲ ਰਿਕਾਰਡ ਦੇਖਣ ਲੱਗ ਗਏ।
1: ਓਕੇ,
0: ਹੁਣ ਜਿਵੇਂ ਸਾਡੇ ਕਿਸੇ ਦਾ ਵੀਜ਼ਾ ਪਾਇਆ ਹੋਇਆ ਭਾਅ ਜੀ, ਉਹ ਬੰਦੇ ਨੇ ਮਿਲਟਰੀ ਸਰਵਿਸ ਕੀਤੀ ਸੀਗੀ ਭਾਅ ਜੀ, ਉਹਨੂੰ 6 ਮਹੀਨੇ ਹੋਣ ਵਾਲੇ ਹੋ ਗਏ ਡਿਪਾਰਟਮੈਂਟ ਵੀਜ਼ਾ ਪ੍ਰੋਸੈਸ ਨਹੀਂ ਕੀਤਾ ਉਸ ਤੱਕ।
1: ਓਕੇ,
0: ਕਈਆਂ ਨੂੰ ਯਾਨੀ ਅਦਰ ਪ੍ਰੋਸੈਸ ਨੇ 2 ਵੀਕ ਤੋਂ 3 ਵੀਕ ਦਾ ਅਦਰਵਾਈਜ਼।
1: ਸੋ ਛੋਟਾ ਮੋਟਾ ਵੀ ਜਿਹੜਾ ਵਾ ਉਹ ਵੀ ਬੰਦਾ ਸੋਚ ਸਮਝ ਕੇ ਪਰੇ ਪਰੇ ਰਹੋ।
0: ਕੋਈ ਮਿਲਟਰੀ ਨਾ ਭਾਈ ਇਹ ਚਾਹੁੰਦੇ ਨਾ ਕਿਸੇ ਨੂੰ, ਜਦੋਂ ਵੀ ਫੋਰਮ ਆਪ ਫਿਲ ਕਰਦੇ ਉਹ 'ਚ ਲਿਖਾਂਗੇ ਤੁਸੀਂ ਕੋਈ ਮਿਲਟਰੀ ਵਿੱਚ ਕੰਮ ਕੀਤਾ ਨਹੀਂ ਕੀਤਾ
1: ਜੀ,
0: ਕਿਉਂਕਿ ਲੱਗਦਾ ਕਿ ਸਪਾਈਸ ਨਾ ਉਰੇ ਆਏ ਨੂੰ।
1: ਹਾਂ, ਓਕੇ,
0: ਉਰੀ ਵਾਲਾ ਕੰਮ ਨਾ ਹੋਵੇ।
1: ਠੀਕ। ਚਲੋ ਗੁੱਡ, ਤਾਂ ਥੈਂਕ ਯੂ ਤੁਹਾਡਾ ਸਮਾਂ ਦੇਣ ਦੇ ਲਈ, ਅਤੇ ਆਸ ਕਰਦੇ ਹਾਂ ਕਿ ਸਾਡੀ ਜਿਹੜੀ ਅੱਜ ਦੀ ਜਾਣਕਾਰੀ ਇਸ ਪ੍ਰੋਗਰਾਮ ਦੀ ਲਾਹੇਵੰਦ ਰਹੀ ਹੋਏਗੀ। ਇੱਕ ਗਾਣਾ ਵੀ ਕੱਢਿਆ ਤੁਸੀਂ ਪਿੱਛੇ ਜੀ?
0: ਹਾਂਜੀ ਭਾਅ ਜੀ,
1: ਹਾਂਜੀ
0: ਗਾਣਾ ਭਾਈ ਮੈਂ ਨਹੀਂ ਕੱਢਿਆ,
1: ਹਾਂਜੀ
0: ਅਜੀਤ ਦਾ ਲਿਖਿਆ ਹੋਇਆ ਗਾਣਾ ਜੀ, ਅਤੇ ਉਹ ਇਹ ਜੱਗੀ ਸਿੰਘ ਭਾਈ ਨੇ ਗਾਇਆ ਹੋਇਆ।
1: ਹਾਂ ਨਹੀਂ, ਮੈਂ ਇੰਡੀਆ ਵੇਖਦਾ ਸੀ, ਮੈਂ ਵਧੀਆ ਗੁੱਡ ਆ। ਚਲੋ ਸੁਣੀਏ ਫਿਰ।
0: ਹਾਂਜੀ ਬਾਈ ਸ਼ੋਰ।
1: ਚਲੋ ਆਪਾਂ ਆਪਣੇ ਸਰੋਤਿਆਂ ਨੂੰ ਵੀ ਸੁਣਾ ਦਿੰਦੇ ਜੀ। ਬਾਂਸਲ ਇਮੀਗ੍ਰੇਸ਼ਨ ਦੇ ਉੱਤੇ ਇੱਕ ਗਾਣਾ ਬਣਿਆ ਵਾ ਅਤੇ ਬੜਾ ਸੋਹਣਾ ਗਾਣਾ ਜੱਗੀ ਸਿੰਘ ਹੋਰਾਂ ਦਾ ਗਾਇਆ ਅਤੇ ਉਹਨਾਂ ਦਾ ਮਿਊਜ਼ਿਕ। ਜੱਗੀ ਸਿੰਘ ਵੈਸੇ ਕੌਣ ਹੈ ਫਿਰ, ਜਿਹੜੇ ਪੁਰਾਣੇ ਨੇ ਉਹ ਤਾਂ ਸਮਝ ਜਾਣਗੇ ਆਵਾਜ਼ ਤੋਂ ਹੀ ਜਾਂ ਨਾਂ ਤੋਂ ਹੀ ਜਾਣਦੇ ਹੋਣਗੇ। ਜੇ ਨਹੀਂ ਤਾਂ ਫਿਰ ਆਪਾਂ ਕਿਸ ਦਿਨ ਕਰਾਂਗੇ ਗੱਲ। ਅਤੇ ਜੇ ਅਜਨੀਤ ਦੀ ਗੱਲ ਕਰ ਰਹੇ ਨੇ ਇਹਨਾਂ ਦੇ ਕੋਲੋਂ, ਬਾਂਸਲ ਇਮੀਗ੍ਰੇਸ਼ਨ ਦੇ ਵਿੱਚ ਹੀ ਕੰਮ ਕਰਦਾ ਮੁੰਡਾ, ਬਹੁਤ ਸੋਹਣਾ ਲਿਖਦਾ ਵਾ ਅਤੇ ਕਿੱਦਾਂ ਦਾ ਲਿਖਦਾ ਉਹ ਆਪਾਂ ਵੇਖਦੇ ਹਾਂ, ਸੁਣਦੇ ਹਾਂ ਆਪਾਂ ਇਹ ਗਾਣਾ। ਅਤੇ ਇਸ ਗਾਣੇ ਦੇ ਨਾਲ ਹੀ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲ ਪ੍ਰੋਗਰਾਮ ਦੇ ਵਿੱਚੋਂ, ਅਤੇ ਤੁਸੀਂ ਵੀ ਜਾ ਕੇ ਸੁਣਨਾ। ਅਤੇ ਬਾਂਸਲ ਨੂੰ ਕਹਿ ਕੇ ਗਾਣੇ ਦਾ ਨਾਂ ਆ, ਤੁਸੀਂ ਜਾ ਕੇ ਅਤੇ ਸੁਣ ਸਕਦੇ ਹੋ। ਧੰਨਵਾਦ ਬਾਂਸਲ ਸਾਹਿਬ।
0: ਥੈਂਕ ਯੂ ਸੋ ਮਚ ਭਾਅ ਜੀ।
1: ਥੈਂਕ ਯੂ।

0: ready to start something, do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria apply. Some or all of this training is delivered with Victorian and Commonwealth Government funding. RTO 3077.
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਜੀ ਕੀ ਹਾਲ ਹੈ ਪਿੱਠ ਦਰਦ ਦਾ
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
2: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 04334654922
4: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚਲੀਏ
5: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
4: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 04992525345 ਤੇ
6: ਕਿੱਥੇ ਵੱਜ ਗਈ ਤੇਰੀ ਗੱਡੀ
7: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
8: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
9: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ।

0: ਬੈਂਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ। ਕਾਲ 0491-999-555। ਸ਼ਰਤਾਂ ਲਾਗੂ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 04332852 ਤੇ।

0: ਬਲਜੀਤ, ਵਿਆਹ ਵਾਸਤੇ ਜੁਲਰੀ ਦੇਖਣ ਧੁੰਨਾ ਜੁਲਰਸ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਸੋਹਣੇ

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਸਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
1: ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਹਾਂਜੀ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499 2545 ਤੇ

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ, ਗੁਰਾ ਇਕ ਦੇ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ, ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ, ਜੇਤੀ ਸਿਰਸ਼ਟ ਉਫਾਈ ਵੇਖਾਂ ਵਿਨ ਕਰਮਾ ਕੇ ਮਿਲੇ ਲਈ, ਸੋ ਮੈਂ ਵਿਸਰ ਨ ਜਾਈ, ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ, ਜੇਤੀ ਸਿਰਸ਼ਟ ਉਫਾਈ ਵੇਖਾਂ ਵਿਨ ਕਰਮਾ ਕੇ ਮਿਲੇ ਲਈ, ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ, ਜੇ ਜੁਗ ਚਾਰੇ ਆਰ ਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ, ਚੰਗਾ ਨਾਉ ਰਹਾਇਕ ਹੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ, ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ।

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸਨਾਨ।

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਝੋਟਾ ਨਹੀਂ ਖਾ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ

ਜੋ ਤੁਦ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਪਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਤੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਤੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਪੁਰਾਣ, ਹਿਤਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਤਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ।

ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿ ਨਾ ਅੰਤ ਅੰਤ ਨਾ ਕਰਨਾ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੇ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇ ਵੱਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕੇਤੇ ਮੰਗੇ ਜੋਤ ਅਪਾਰ ਕੇਤਿਆ ਗੰਤ ਨਹੀਂ ਵਿਚਾਰ ਕੇਤੇ ਖੱਪ ਟੁੱਟੇ ਵੇਕਾਰ ਕੇਤੇ ਲੈ ਲੈ ਮੁੱਕਰ ਪਾਹੇ ਕੇਤੇ ਮੂਰਖ ਖਾਈ ਖਾਏ ਕੇਤਿਆ ਦੁੱਖ ਭੁੱਖ ਸਦਮਾਰ ਇਹ ਬੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਏ ਕ ਆਖਣ ਪਾਏ ਉਹ ਜਾਣੇ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸਤੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਤ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ।

0: ਟੁਟਾ ਤਿਨਕਾ ਸ਼ਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਂਦੇ ਜਿਸਨੂੰ।

0: ਤੈ ਸਨਮੁਖ ਸਿੱਖ ਕੋਈ ਜਿਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇ ਕੀਆ ਜਾਏ ਅਨੇਕ ਜੂਨੀ ਪਰਮ ਆਵੈ ਬਿਨ ਸਤਿਗੁਰ ਮੁਕਤ ਨਾ

ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਪਿਆਰ ਸਾਚਾ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਇਲਾ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਕੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ ਨਾਮ ਬਾਣੀ ਕੇ ਬੋਹਿਤ ਕਲ ਜੁਗ ਕੇ ਤਾਰਨ ਹਾਰ ਹਲਤ ਪਲਤ ਕੇ ਰਾਖੇ ਲੋਕ ਪਰਲੋਕ ਸਹਾਇਕ ਗੁਰਤਾ ਗੱਦੀ ਤੇ ਵਿਰਾਜਮਾਨ ਸਾਹਿਬਾਨ ਸਾਹਿਬ ਮਿਹਰਬਾਨ ਸਾਹਿਬ ਨਜ਼ਰੇ ਇਨਾਇਤ ਹਜ਼ੂਰੇ ਅਨਵਰ ਵਾਲੀਏ ਦੋ ਜਹਾਨ ਕਰਨ ਕਾਰਨ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਸੁਭਾਏਮਾਨ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਆਪ ਜੀ ਵਡਭਾਗੀ ਹੋ ਜੋ ਕਿ ਸੋਢੀ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਤਿਨ੍ਹਾਂ ਦੇ ਪਾਵਨ ਪਵਿੱਤਰ ਮਹਾਨ ਇਤਿਹਾਸਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਾਵਨ ਮੁੱਖ ਵਾਕ ਜੋ ਮਹਾਰਾਜ ਨੇ ਬਖਸ਼ਿਸ਼ ਕੀਤਾ ਉਸ ਦੀ ਵਿਚਾਰ ਸਰਵਣ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠ ਕਰਕੇ ਆਪਣੇ ਜੀਵਨ ਦੀਆਂ ਕੁਝ ਘੜੀਆਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰ ਪਾਤਸ਼ਾਹ ਜੀ ਸਾਰਿਆਂ ਤੇ ਕਿਰਪਾਲਤਾ ਕਰਨ। ਅਸੀਂ ਮਹਾਰਾਜ ਦੇ ਸਿਧਾਂਤ ਨੂੰ ਅਸੂਲ ਨੂੰ ਜੋ ਉਹਨਾਂ ਦੇ ਸਿਧਾਂਤ ਹਨ ਉਹਨੂੰ ਮੰਨਣ ਦਾ ਉਪਰਾਲਾ ਕਰ ਸਕੀਏ। ਆਰੰਭਤਾ ਤੋਂ ਪਹਿਲਾਂ ਗੁਰੂ ਚਰਨਾਂ ਚ ਹਾਜ਼ਰੀ ਲਵਾਓ। ਸਾਰੇ ਹੀ ਪਿਆਰ ਸਤਿਕਾਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਵਾਰ ਫਿਰ ਕਿਰਪਾਲ

0: ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ।
1: ਅੱਜ ਦੀ ਵਿਚਾਰ ਵਿੱਚ ਮਹਾਰਾਜ ਨੇ ਜੋ ਉਪਦੇਸ਼ ਦਿੱਤਾ ਨਾ, ਉਹ ਸਾਡੀ ਜ਼ਿੰਦਗੀ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ। ਜੋ ਅਸੀਂ ਰੋਜ਼ਮਰਾ ਦੇ ਕਰਮ ਕਰਦੇ ਹਾਂ, ਰੋਜ਼ਾਨਾ ਜੋ ਕੁਛ ਵੀ ਅਸੀਂ ਕਰਦੇ ਹਾਂ ਤੇ ਰੋਜ਼ਾਨਾ ਜੋ ਕੁਛ ਕਰਦੇ ਹਾਂ ਉਹਦੇ ਵਿੱਚ ਖਾਣਾ ਸਭ ਤੋਂ ਪਹਿਲਾਂ ਆਉਂਦਾ, ਕਿਉਂਕਿ ਉਹਦੇ ਬਿਨਾਂ ਜੀਵਨ ਨਹੀਂ ਹੈ। ਤੇ ਜਦੋਂ ਬੰਦਾ ਖਾ ਲੈਂਦਾ ਫਿਰ ਨੀਂਦ ਆਉਂਦੀ ਏ, ਉਹਦਾ ਵੀ ਜ਼ਿਕਰ ਆਇਆ ਕਿ ਨੀਂਦ ਕਿੰਨੀ ਤੇ ਕਿਵੇਂ ਔਰ ਸਫਲ ਤੇ ਅਸਫਲ। ਤੇ ਇਤਨਾ ਹੀ ਨਹੀਂ, ਨਾਲ ਫਿਰ ਮਹਾਰਾਜ ਨੇ ਕਿਹਾ ਅਗਰ ਉੱਠ ਜਾਏ ਇਨਸਾਨ ਫਿਰ ਤਿਆਰ ਹੋ ਕੇ ਕਿਤੇ ਜਾਂਦਾ ਤੇ ਲੀੜਾ ਲੱਤਾ ਪਾ ਕੇ ਕੱਪੜੇ ਪਾ ਕੇ ਕਿਤੇ ਜਾਣ ਲੱਗਦਾ। ਇਹ ਤਿੰਨ ਚੀਜ਼ਾਂ ਦਾ ਜ਼ਿਕਰ ਆਇਆ, ਪਰ ਬਚਨ ਕੁਝ ਸਖਤ ਨੇ ਪਿਆਰਿਓ, ਸਭਨਾਂ ਨੂੰ ਥੋੜਾ ਜਿਗਰਾ ਕਰਕੇ ਸੁਣਨੇ ਪੈਣਗੇ, ਕਿਉਂਕਿ ਮਹਾਰਾਜ ਦਾ ਇੱਕ ਬਚਨ ਪਹਿਲੋਂ ਨਾਲ ਸਾਂਝਾ ਕਰਦਿਆਂ ਕਈ ਵਾਰ ਗੁਰੂ ਦੇ ਬਚਨ ਬੜੇ ਪਿਆਰ ਵਿੱਚ ਆਉਂਦੇ ਨੇ। ਜਿੱਥੇ ਮਹਾਰਾਜ ਬੜੇ ਪ੍ਰੇਮ ਨਾਲ ਸਮਝਾਉਂਦੇ ਆ ਗੁਰਸਿੱਖ ਨੂੰ ਵੀ ਤੂੰ ਕੀ ਕਰਨਾ ਤੇ ਕੀ ਨਹੀਂ ਕਰਨਾ। ਅੱਜ ਕੁਝ ਬਚਨ ਇਸ ਪ੍ਰਕਾਰ ਨਾਲ ਸਮਝਾਏ ਨੇ, ਇਸ ਤਰੀਕੇ ਨਾਲ ਸਮਝਾਏ ਵੀ ਜੇ ਗੁਰ ਝਿੜਕੇ ਤਾਂ ਮਿੱਠਾ ਲੱਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਕਦੇ ਕਦੇ ਜਦੋਂ ਬੱਚਾ ਬਹੁਤੀ ਨਲਾਇਕੀ ਕਰੇ ਤੇ ਉਦੋਂ ਮਾਂ ਬਾਪ ਜਿਵੇਂ ਝਿੜਕ ਪਾਉਂਦੇ

0: ਦਵਾਈ ਨਹੀਂ, ਤੇ ਜਦੋਂ ਸਾਡੇ ਕੋਲ ਦਵਾਈ ਨਹੀਂ ਹੁੰਦੀ ਬਾਹਰੋਂ ਮੰਗਾਉਂਦੇ ਹਨ, ਕੋਈ ਅਮੈਰੀਕਾ ਤੋਂ ਮੰਗਾਉਂਦਾ, ਕੋਈ ਇੰਗਲੈਂਡ ਤੋਂ ਮੰਗਾਉਂਦਾ। ਤੇ ਹੁਣ ਸ਼ਾਹਜਹਾਂ ਨੇ ਚਿੱਠੀ ਲਿਖ ਕੇ ਮਹਾਰਾਜ ਨੂੰ ਇਹ ਕਿਹਾ ਕਿ ਇੱਕ ਬਾਦਸ਼ਾਹ ਨਹੀਂ ਕਹਿ ਰਿਹਾ, ਇੱਕ ਪਿਤਾ ਆਪਣੇ ਪੁੱਤਰ ਦੇ ਇਲਾਜ ਵਾਸਤੇ। ਉਹਨਾਂ ਨੇ ਫਿਰ ਦਵਾਈਆਂ ਭੇਜੀਆਂ ਮਹਾਰਾਜ ਨੇ, ਤੇ ਉਹ ਦਾਰਾ ਸ਼ਿਕੋ ਠੀਕ ਵੀ ਹੋਇਆ। ਸੋ ਇੱਕ ਵੈਦ ਹੋਣ ਦੇ ਨਾਤੇ ਉਹਨਾਂ ਨੂੰ ਆਹਾਰ ਦਾ ਪਹਿਲੋਂ ਪਤਾ ਕੀ ਸਹੀ ਖਾਣਾ ਤੇ ਕੀ ਨਹੀਂ ਖਾਣਾ। ਉਸ ਤੋਂ ਬਾਅਦ ਆਪ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇੱਕ ਆਹਾਰੀ ਨੇ ਜੀ, ਇੱਕ ਸਮੇਂ ਆਹਾਰ ਕਰਦੇ ਨੇ ਸਿਰਫ। ਬਾਬੇ ਬਕਾਲੇ ਜਿਸ ਵੇਲੇ ਸਤਿਗੁਰਾਂ ਨੇ ਤਪ ਸਾਧਨਾ ਕੀਤੀ ਹੈ, ਤੇ ਉਸ ਤੋਂ ਉਪਰੰਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਮੇਂ ਆਓ ਮਾਤਾ ਗੁਜਰੀ ਜੀ, ਭਾਵੇਂ ਪਟਨਾ ਸਾਹਿਬ ਉਹਨਾਂ ਨੇ ਕਲਗੀਧਰ ਪਾਤਸ਼ਾਹ ਜੀ ਦੀ ਪਰਵਰਿਸ਼ ਕੀਤੀ, ਤੇ ਭਾਵੇਂ ਆਨੰਦਪੁਰ ਸਾਹਿਬ ਆ ਗਏ, ਉਹ ਚੂਰੀ ਖਵਾਇਆ ਕਰਦੇ ਸਨ। ਹੁਣ ਆ 10 ਗੁਰੂ ਸਾਹਿਬਾਨਾਂ ਦੇ ਸਮੇਂ ਦਾ ਆਹਾਰ ਤੁਹਾਡੇ ਨਾਲ ਸਾਂਝਾ ਕੀਤਾ, ਇਹਦੇ ਚ ਦੱਸੋ ਭਲਾ ਕੁਛ ਵੀ ਸਿਹਤ ਦੇ ਨੁਕਸਾਨ ਵਾਸਤੇ ਹੈ? ਨਹੀਂ ਨਾ। ਪਰ ਸਾਡਾ ਅੱਜ ਕੱਲ ਦਾ ਜਿਹੋ ਜਿਹਾ ਆਹਾਰ ਕਰਨ ਦਾ, ਭੋਜਨ ਕਰਨ ਦਾ ਇਹ ਤਰੀਕਾ ਬਣ ਗਿਆ, ਉਹ ਨਾ ਤੇ ਨਾਮ ਹੀ ਜਪਿਆ ਜਾਂਦਾ ਤੇ ਨਾ ਖਾਣਾ ਸਿਹਤਮੰਦ ਹੁੰਦਾ, ਜ਼ਿੰਦਗੀ ਫਿਰ ਧ੍ਰਿਗ ਤੇ ਬਣ ਹੀ ਜਾਣੀ ਹੈ ਜੀ। ਪਰ ਇਤਨਾ ਹੀ ਨਹੀਂ, ਤੁਸੀਂ ਭਗਤਾਂ ਵੱਲ ਵੀ ਆਓ ਤੇ ਭਗਤ ਕਬੀਰ ਸਾਹਿਬ ਕੀ ਕਹਿੰਦੇ ਨੇ, ਕਬੀਰ ਖੂਬ ਖਾਣਾ ਖੀਚਰੀ ਜਾਮੈ ਅੰਮ੍ਰਿਤ ਲੋਨ, ਉਹ ਵੀ ਇਹ ਵੀ ਆਹਾਰ ਜਿਹੜਾ ਨਾ ਬਹੁਤ ਵਧੀਆ ਸਿਹਤ ਵਾਸਤੇ ਠੀਕ ਹੈ। ਤੇ ਫਰੀਦ ਸਾਹਿਬ ਕੀ ਕਹਿੰਦੇ ਨੇ, ਉਹ ਵੀ ਕਹਿੰਦੇ ਹਨ ਕਿ ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਇਹ ਵੀ ਹੈਲਦੀ ਖਾਣਾ ਵੀ, ਰੋਟੀ ਖਾਣੀ ਕਿਵੇਂ? ਸੋ ਅੱਜ ਦੇ ਵਿਚਾਰ ਦੇ ਵਿੱਚ ਮਹਾਰਾਜ ਨੇ ਸਾਨੂੰ ਇਹ ਸਮਝਾਉਣ ਦਾ ਯਤਨ ਕੀਤਾ ਵੀ ਪੁਰਖਾ, ਜੇਕਰ ਨਾਮ ਨਹੀਂ ਜਪੇਗਾ, ਭਗਤੀ ਨਹੀਂ ਕਰੇਗਾ, ਤੇ ਫਿਰ ਤੇਰੇ ਜੀਵਨ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਨਹੀਂ ਆਉਣੀ। ਤੂੰ ਜੋ ਵੀ ਖਾ ਰਿਹਾ ਅਗਰ ਭਗਤੀ ਤੋਂ ਬਿਨਾਂ ਖਾਏਗਾ ਤੇ ਉਹ ਸਭ ਕੁਛ ਧ੍ਰਿਗ ਹੋਵੇਗਾ। ਇੱਥੋਂ ਤੱਕ ਮਹਾਰਾਜ ਨੇ ਬਾਣੀ ਚ ਲਿਖਿਆ ਹੈ, ਨਾਮ ਬਿਨਾਂ ਜੋ ਪਹਿਰੇ ਖਾਏ ਜਿਉਂ ਕੂਕਰ ਜੂਠਨ ਮੈਂ ਪਾਏ, ਜਿਵੇਂ ਕੁੱਤੇ ਨੂੰ ਜੂਠ ਪਾ ਦਈਦੀ ਏ। ਉਸੇ ਤਰੀਕੇ ਨਾਲ ਭਗਤੀ ਤੋਂ ਬਿਨਾਂ ਅਗਰ ਕਿਸੇ ਨੇ ਆਹਾਰ ਕੀਤਾ ਤੇ ਸਮਝੋ ਮਾਨੋ ਉਸ ਨੂੰ ਸੰਸਾਰ ਦੀ ਜੂਠ ਮਿਲੀ ਏ। ਇਸ ਲਈ ਪਿਆਰਿਓ, ਅੱਜ ਦੀ ਵਿਚਾਰ ਵਿੱਚ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇਹ ਬਖਸ਼ਿਸ਼ ਕਰ ਰਹੇ ਹਨ ਕਿ ਜੋ ਕੁਝ ਵੀ ਇਨਸਾਨ ਭਗਤੀ ਤੋਂ ਬਿਨਾਂ, ਨਾਮ ਤੋਂ ਬਿਨਾਂ ਖਾਂਦਾ ਉਹ ਸਾਰਾ ਕੁਝ ਧ੍ਰਿਗ ਹੈ। ਤੇ ਨਾਲ ਫਿਰ ਜਦੋਂ ਖਾ ਲਿਆ ਉਹ ਤੋਂ ਬਾਅਦ ਨੀਂਦ ਆਉਂਦੀ ਜੇ ਸੋਇਆ, ਹੁਣ ਸਾਡੀ ਮਰਿਆਦਾ ਕੀ ਹੈ? ਸੌਣ ਸਮੇਂ 16 ਸਾਹਿਬ ਦਾ ਪਾਠ ਕਰਨਾ। ਕਈ ਫਿਰ ਦਿਨੇ ਹੀ ਸੌਂ ਜਾਂਦੇ ਨੇ, ਪਰ ਪਿਆਰਿਓ ਦਿਨੇ ਸੌਣਾ ਚਾਹੇ ਰਾਤ ਨੂੰ ਸੌਣਾ, ਇੱਕ ਅਵਸਥਾ ਜ਼ਰੂਰ ਧਿਆਨ ਵਿੱਚ ਰੱਖਣੀ। ਬਾਣੀ ਨੇ ਲਿਖਿਆ, ਨੀਂਦ ਕੋਈ ਮਾੜੀ ਨਹੀਂ, ਸਰੀਰ ਵਾਸਤੇ ਜ਼ਰੂਰੀ ਹੈ, ਪਰ ਸੁਣ ਸਖੀਏ ਮੇਰੀ ਨੀਂਦ ਭਲੀ ਮੈਂ ਆਪਣੜਾ ਫਿਰ ਮਿਲਿਆ। ਉਹ ਨੀਂਦ ਭਲੀ ਹੈ ਜਿਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੂੰ ਇਨਸਾਨ ਚੇਤੇ ਕਰੇ। ਜੇ ਮਨ ਮਰਜ਼ੀ ਦੇ ਮੁਤਾਬਕ ਇਨਸਾਨ ਲੱਗਾ ਹੋਇਆ ਤੇ ਫਿਰ ਉਹਦਾ ਸੌਣਾ ਵੀ ਧ੍ਰਿਗ ਮੰਨਿਆ ਜਾਏਗਾ। ਔਰ ਜੇ ਕਿਤੇ ਨਾਮ ਜਪੇ ਬਿਨਾਂ, ਬਾਣੀ ਪੜੇ ਬਿਨਾਂ ਕੋਈ ਸੁੱਤਾ ਹੋਵੇ, ਤੇ ਮਹਾਰਾਜ ਨੇ ਕਿਹਾ, ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ ਮਹਾ ਮੋਹਨੀ, ਦੂਤਾਂ ਲਾਈ ਵੀ ਇਹ ਇਨਸਾਨ ਤੂੰ ਵਾਹਿਗੁਰੂ ਨੂੰ ਭੁਲਾ ਕੇ ਸੁੱਤਾ ਕਿਉਂ ਹੈ? ਜਾਗਣਾ ਜ਼ਰੂਰੀ। ਇਸ ਲਈ ਜਿਹੜੇ ਜਿਹੜੇ ਨਾਮ ਨੂੰ ਵਿਸਾਰ ਕੇ, ਗੁਰੂ ਦੇ ਸਿਧਾਂਤ ਨੂੰ ਵਿਸਾਰ ਕੇ ਐਵੇਂ ਸੁੱਤੇ ਰਹਿੰਦੇ ਨੇ, ਉਹਨਾਂ ਸਾਰਿਆਂ ਨੂੰ ਮਹਾਰਾਜ ਨੇ ਧ੍ਰਿਗ ਕਿਹਾ। ਤੇ ਉਸ ਤੋਂ ਉਪਰੰਤ ਇਹ ਬੜਾ ਗੰਭੀਰ ਵਿਸ਼ਾ ਜੇ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ ਜੋ ਆਪਾਂ ਪਾਉਂਦੇ ਹਾਂ, ਇਹਦੇ ਬਾਬਤ ਪਿਆਰਿਓ ਵਿਦਵਾਨਾਂ ਨੇ ਜੋ ਲਿਖਤ ਲਿਖੀ ਕਿ ਸੋਚੋ ਜ਼ਰਾ, ਪਹਿਲੀ ਵਾਰ ਇਨਸਾਨ ਨੇ ਆਪਣਾ ਤਨ ਕਦੋਂ ਕੱਜਿਆ? ਕਿਉਂਕਿ ਜਦੋਂ ਧਰਤੀ ਤੇ ਕੋਈ ਪਹਿਲੇ ਇਨਸਾਨ ਆਏ ਹੋਣਗੇ, ਪਸ਼ੂਆਂ ਦੀ ਤਰ੍ਹਾਂ ਰਹਿੰਦੇ ਸੀ, ਉਹਨਾਂ ਦੀ ਤਰ੍ਹਾਂ ਬਨਸਪਤੀ ਫਲ ਖਾ ਕੇ ਗੁਜ਼ਾਰਾ ਕਰਨਾ, ਉਹਨਾਂ ਦੀ ਤਰ੍ਹਾਂ ਹੀ ਕੋਈ ਜਾਨਵਰ ਸ਼ਿਕਾਰ ਆਦਿ ਕਰਕੇ ਖਾ ਲੈਣੇ, ਨੰਗੇਜ ਵੀ ਨਹੀਂ ਸੀ ਢਕਦੇ। ਤੇ ਉਸ ਵੇਲੇ ਜਾਨਵਰ ਤੇ ਇਨਸਾਨ ਇੱਕੋ ਤਰ੍ਹਾਂ ਦਾ ਜੀਵਨ ਜੀ ਰਹੇ ਸਨ। ਪਰ ਵਿਦਵਾਨ ਇਹ ਕਹਿੰਦੇ ਨੇ ਤਕਰੀਬਨ 70,000 ਸਾਲ ਪਹਿਲਾਂ, ਹੁਣ ਤੋਂ 70,000 ਸਾਲ ਪਹਿਲਾਂ ਇਨਸਾਨ ਨੇ ਪਹਿਲੀ ਵਾਰ ਇਹ ਸੋਝੀ ਕੀਤੀ ਕਿ ਉਹਨੇ ਪੱਤਿਆਂ ਦੇ ਨਾਲ ਆਪਣਾ ਤਨ ਢਕਿਆ, ਤੇ ਫਿਰ ਜਾਨਵਰਾਂ ਤੋਂ ਵੱਖਰਾ ਹੋ ਗਿਆ। ਕੋਈ ਜਾਨਵਰ ਅੱਜ ਵੀ ਪੱਤਿਆਂ ਨਾਲ ਆਪਣਾ ਤਨ ਨਹੀਂ ਢਕਦੇ, ਕਿਸੇ ਚੀਜ਼ ਨਾਲ ਵੀ ਨਹੀਂ। ਉਸ ਦਿਨ ਤੋਂ ਜਾਨਵਰ ਵੱਖਰੇ ਹੋ ਗਏ ਤੇ ਬੰਦੇ ਵੱਖਰੇ ਗਿਣੇ ਜਾਣ ਲੱਗ ਪਏ, ਕਿਉਂਕਿ ਇਨਸਾਨ ਨੂੰ ਆਪਣੀ ਪੱਤ ਦੀ ਪਛਾਣ ਹੋ ਗਈ। ਉਹਨੇ ਆਪਣਾ ਨੰਗੇਜ ਢਕਣਾ ਸ਼ੁਰੂ ਕੀਤਾ, ਪਹਿਲਾਂ ਪੱਤਿਆਂ ਨਾਲ ਢਕਿਆ, ਫਿਰ ਕੱਪੜੇ ਬਣਨ ਲੱਗ ਗਏ। ਤੇ ਅੱਜ ਦਾ ਦੌਰ ਤੁਸੀਂ ਵੇਖ ਲਓ ਕਿਹੋ ਜਿਹੇ ਹਾਲਾਤ ਬਣੇ ਨੇ। ਇਨਸਾਨ ਜਾਨਵਰਾਂ ਤੋਂ ਵਧੀਆ ਸ੍ਰੇਸ਼ਟ ਜਾਂ ਉੱਚਾ ਤਾਂ ਹੋਇਆ ਸੀ ਕਿ ਕੱਪੜੇ ਪਾਣੇ ਸ਼ੁਰੂ ਕੀਤੇ। ਤੇ ਧਿਆਨ ਦਿਓ, ਜੋ ਮੈਂ ਕਹਿਣਾ ਚਾਹ ਰਿਹਾ, ਕੱਪੜੇ ਪਾਣੇ ਸ਼ੁਰੂ ਕੀਤੇ ਤੇ ਬੰਦਾ ਇਨਸਾਨ ਬਣਿਆ। ਅੱਜ ਕੱਪੜੇ ਲਾਉਣ ਵਾਸਤੇ ਫਿਰ ਤਿਆਰੀਆਂ ਚੱਲ ਰਹੀਆਂ, ਫਿਰ ਛੋਟੇ ਹੋਈ ਜਾ ਰਹੇ ਕੱਪੜੇ। ਤੇ ਇਹਦੇ ਬਾਬਤ ਇਹ ਨਹੀਂ ਕਿ ਇਹ ਕੋਈ ਕਟਾਕਸ਼ ਹੈ ਜਿਹੜੇ ਇਸ ਪ੍ਰਕਾਰ ਦੇ ਨਾਲ ਨਵੀਆਂ ਡਰੈਸਾਂ, ਅੱਜ ਕੱਲ ਵੈਸਟਰਨ ਕਲਚਰ ਲੈ ਲਿਆ, ਤਨ ਢੱਕਣ ਵਾਸਤੇ ਕੱਪੜਾ ਸੀ, ਇਹ ਕੋਈ ਫੈਸ਼ਨ ਵਾਲੀ ਚੀਜ਼ ਹੀ ਨਹੀਂ ਹੈ ਤੇ ਉਸ ਹਿਸਾਬ ਨਾਲ ਪਾਉਣਾ ਵੀ ਸਰੀਰ ਨੂੰ ਸੌਖਾ ਰਹੇ। ਇਸ ਲਈ ਸਤਿਗੁਰ ਪਾਤਸ਼ਾਹ ਜੀ ਨੇ ਇਹ ਸਮਝਾਇਆ, ਗੁਰੂ ਨਾਨਕ ਸਾਹਿਬ ਨੇ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿੱਤ ਪੈਦਾ ਤਨ ਪੀੜੀ ਹੈ। ਕੋਈ ਕੱਪੜਾ ਪਾਉਣ ਦੇ ਨਾਲ ਜੇ ਕਿਸੇ ਮਾਤਾ ਭੈਣ ਨੂੰ, ਕਿਸੇ ਵੀਰ ਭਰਾ ਨੂੰ ਜੇ ਪੀੜਾ ਹੁੰਦੀ ਹੈ, ਉਹ ਕੱਪੜਾ ਪਾ ਕੇ ਉਹ ਨਾ ਪਾਓ, ਮਨ ਮੈਂ ਚੱਲੇ ਵਿਕਾਰ ਨਾਲ। ਦੂਜੀ ਗੱਲ ਇਹ ਕਹੀ ਵੀ ਆਪਣੇ ਤੇਰੇ ਮਨ ਵਿੱਚ ਕੱਪੜਾ ਵੇਖ ਕੇ ਹੀ ਵਿਕਾਰ ਆ ਜਾਏ, ਜਾਂ ਕਿਸੇ ਦੂਸਰੇ ਦੇ ਮਨ ਵਿੱਚ ਤੇਰਾ ਕੱਪੜਾ ਵੇਖ ਕੇ ਵਿਕਾਰ ਆ ਜਾਏ ਤੇ ਉਹ ਨਹੀਂ ਪਾਉਣਾ। ਕਈ ਕਹਿੰਦੇ ਨੇ ਜੀ ਇਹ ਕਿੱਥੇ ਲਿਖਿਆ ਜੀ ਇਸ ਤਰ੍ਹਾਂ ਦੀ ਡਰੈਸ ਪਾਉਣੀ, ਇਸ ਤਰ੍ਹਾਂ ਦੀ ਨਹੀਂ ਪਾਉਣੀ। ਨਹੀਂ ਪਿਆਰਿਓ, ਇਹ ਮਰਿਆਦਾ ਸਾਡੇ ਧਰਮ ਦਾ ਸਿਧਾਂਤ। ਤੁਸੀਂ ਪੁਰਾਤਨ ਸਮੇਂ ਦੇ ਵਿੱਚ ਹੀ ਵੇਖੋ ਸਾਡੇ ਧਰਮ ਅੰਦਰ ਬੇਬੇ ਨਾਨਕੀ ਦਾ ਪਹਿਨਾਵਾ ਕੀ ਹੈ, ਮਾਤਾ ਖੀਵੀ ਦਾ ਪਹਿਨਾਵਾ ਕੀ ਹੈ, ਬੀਬੀ ਭਾਨੀ ਜੀ ਕੀ ਪਾਉਂਦੇ ਨੇ, ਜਾਂ ਅਖੀਰ ਤੱਕ ਚੱਲੀਏ ਤੇ ਫਿਰ ਮਾਤਾ ਗੁਜਰੀ ਜੀ, ਮਾਤਾ ਸਾਹਿਬ ਕੌਰ ਜੀ, ਇਹਨਾਂ ਦਾ ਪਹਿਰਾਵਾ ਕੀ, ਉਸ ਹਿਸਾਬ ਨਾਲ ਵੇਖਣਾ ਨਾ। ਉਹਨਾਂ ਗੁਰਮਤ ਸਿਧਾਂਤ ਨੂੰ ਸਮਝਿਆ ਤੇ ਜੇ ਗੁਰੂ ਨੂੰ ਨਜ਼ਰ ਅੰਦਾਜ਼ ਕਰਕੇ, ਗੁਰੂ ਦੇ ਸਿਧਾਂਤ ਨੂੰ ਪਾਸੇ ਕਰਕੇ ਕੋਈ ਇਹ ਸੋਚੇ ਕਿ ਮੈਂ ਸਹੀ ਕਰ ਰਿਹਾ, ਮਹਾਰਾਜ ਨੇ ਕਿਹਾ ਫਿਰ ਜੋ ਕੁਛ ਵੀ ਖਾ ਰਹੇ ਹਾਂ ਉਹ ਵੀ ਧ੍ਰਿਗ, ਜੇ ਸੌ ਰਹੇ ਹਾਂ ਉਹ ਵੀ ਧ੍ਰਿਗ, ਤੇ ਜਿਹੜੇ ਕੱਪੜੇ ਸਰੀਰ ਤੇ ਪਾ ਰਹੇ ਹਾਂ ਜੇ ਗੁਰੂ ਨੂੰ ਭੁਲਾ ਕੇ ਕਰ ਰਹੇ ਹਾਂ ਤੇ ਸਾਰਾ ਕੁਝ ਵਿਅਰਥ ਹੋਵੇਗਾ।
1: ਧ੍ਰਿਗ ਸਰੀਰ ਕੁਟੰਬ ਸਹਿਤ ਸਿਓ ਜੇ ਤਾ ਹੁਣ ਖਸਮ ਨਾ ਪਾਇਆ।
0: ਸਾਰੇ ਦਾ ਸਾਰਾ ਸਰੀਰ ਵੀ ਧ੍ਰਿਗ ਹੀ ਮੰਨਿਆ ਜਾਂਦਾ ਇਨਸਾਨ ਦਾ, ਜੇ ਕਿਤੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ, ਕਿਉਂਕਿ ਅਸਲ ਵਿੱਚ ਤੇ ਭਈ ਪ੍ਰਾਪਤ ਮਾਨੁਖ ਦੇਹੁਰੀਆ, ਇਹ ਸਰੀਰ ਮਿਲਿਆ ਹੀ ਇਸ ਵਾਸਤੇ ਹੈ ਕਿ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਵਾਰੀ ਹੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਣ ਦੀ। ਇਸ ਲਈ ਜੇ ਕਿਤੇ ਉਸ ਖਸਮ ਨੂੰ ਨਹੀਂ ਪ੍ਰਾਪਤ ਕੀਤਾ, ਅਕਾਲ ਪੁਰਖ ਵਾਹਿਗੁਰੂ ਨੂੰ ਪਾਉਣ ਦਾ ਉਪਰਾਲਾ ਨਹੀਂ ਨਾ ਕੀਤਾ, ਤੇ ਫਿਰ ਸਾਡਾ ਸਾਰੇ ਦਾ ਸਾਰਾ ਸਰੀਰ

ਇਹ ਪਿਆਰਿਓ ਅਕਾਲ ਪੁਰਖ ਵਾਹਿਗੁਰੂ ਤੱਕ ਪਹੁੰਚਣ ਦੀ ਅਖੀਰਲੀ ਪੌੜੀ ਹੈ ਮਨੁੱਖਾ ਜੀਵਨ। ਇਸ ਤੋਂ ਪਹਿਲੀਆਂ ਜਿਹੜੀਆਂ ਸਨ ਉਹਨਾਂ ਵਿੱਚ ਵੀ ਕਹਿ ਸਕਦੇ ਹਾਂ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਇਹ ਪਿਛਲੀਆਂ ਪੌੜੀਆਂ। ਅੱਗੇ ਤੱਕ ਹੁਣ ਇਹ ਅਖੀਰਲਾ ਮੌਕਾ, ਇੱਥੋਂ ਜੇ ਕਿਤੇ ਡਿੱਗ ਪਏ ਫਿਰ ਸਭ ਤੋਂ ਹੇਠਾਂ ਚਲੇ ਜਾਣਾ, ਫਿਰ ਦੁਬਾਰਾ 84 ਲੱਖ ਗੇੜ ਉਹ ਫਿਰ ਤੋਂ ਆਏਗਾ, ਫਿਰ ਬਾਰ ਬਾਰ ਫਿਰ ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜ਼ਾਏ ਪਿਆ ਦੇਸ ਲੰਮੈ, ਬੜੇ ਲੰਮੇ ਸਮੇਂ ਤੱਕ ਫਿਰ ਉਸ ਅਕਾਲ ਪੁਰਖ ਤੋਂ ਵਿਛੋੜਾ ਹੋ ਜਾਏਗਾ। ਇਸ ਲਈ ਸਤਿਗੁਰ ਪਾਤਸ਼ਾਹ ਜੀ ਨੇ ਕਿਹਾ ਇਸ ਜੀਵਨ ਨੂੰ ਵਿਅਰਥ ਨਹੀਂ ਜੇ ਗਵਾਉਣਾ, ਕਿਉਂਕਿ ਅਜੇ ਵੀ ਮੌਕਾ। ਮਹਾਰਾਜ ਨੇ ਸਮਝਾਇਆ ਵੀ ਇਹ ਤੇਰੀ ਆਖਰੀ ਪੌੜੀ ਆ, ਇੱਥੋਂ ਅਗਰ ਥਿੜਕ ਗਿਆ ਉਸ ਤੋਂ ਬਾਅਦ ਦੁਬਾਰਾ ਕੋਈ ਮੌਕਾ ਨਹੀਂ ਬਣਨਾ। ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਕਿਸੇ ਨੇ ਪੁੱਛਿਆ, ਉਹ ਕਹਿੰਦੇ ਨੇ ਜੀ ਇਹ ਜੀਵਨ ਕਿੰਨਾ ਕੁ ਕੀਮਤੀ, ਕਹਿੰਦੇ ਵੀ ਹੁਣ ਅਖੀਰਲੇ ਸਮੇਂ ਵੀ ਸੰਭਾਲਣਾ ਹੈ। ਤੇ ਉਹਨਾਂ ਫਰਮਾਇਆ, ਬੜੇ ਕਮਾਲ ਦੀ ਉਦਾਹਰਣ ਦਿੱਤੀ, ਕਹਿੰਦੇ ਜੈਸੇ ਬੋਝ ਭਰੀ ਨਾਵ ਆਂਗਰੀ ਦੁਆ ਬਾਹਰ ਹੋਵੇ ਪਾਰ ਪਰੈ ਪੂਰ ਸਬੈ ਕੁਸਲ ਬਿਹਾਤ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਜਿਹੜੀ ਕਿਸ਼ਤੀ ਹੈ ਉਹ ਪਾਣੀ ਤੋਂ ਕਿੰਨੀ ਕੁ ਬਾਹਰ ਹੋਵੇ ਬਚ ਜਾਂਦੀ, 2 ਉਂਗਲ ਵੀ ਅਗਰ ਪਾਣੀ ਤੋਂ ਬਾਹਰ ਹੈ ਕਿਸ਼ਤੀ ਬਚੀ ਰਹੇਗੀ, ਹੇਠਾਂ ਭਾਵੇਂ ਉਹ 2 ਹੱਥੇ ਹੋਵੇ ਪਾਣੀ ਦੇ ਅੰਦਰ ਡੁੱਬੇਗੀ ਨਹੀਂ। ਜੇ 2 ਉਂਗਲ ਵੀ ਕਿਸ਼ਤੀ ਬਾਹਰ ਹੈ ਤਾਂ ਵੀ ਉਹਦੇ ਪਾਰ ਹੋਣ ਦੀ ਉਮੀਦ ਹੈ। ਮਹਾਰਾਜ ਕਹਿੰਦੇ ਨੇ ਹੇ ਇਨਸਾਨ ਤੇਰਾ ਜੀਵਨ ਅਜੇ ਜਿੰਨੇ ਕੁ ਸਵਾਸ ਬਚੇ ਨੇ ਭਾਵਨਾ ਨਾਲ ਕਿਤੇ ਜਪ ਲਏਗਾ ਤੇ ਤੇਰੇ ਜੀਵਨ ਦਾ ਪਾਰ ਉਤਾਰਾ ਹੋ ਸਕਦਾ। ਇਸ ਲਈ ਮਨੁੱਖ ਅਗਰ ਆਪਣੇ ਜੀਵਨ ਵਿੱਚ ਕੋਸ਼ਿਸ਼ ਕਰੇ ਕਿ ਥੋੜਾ ਜਿਹਾ ਸਮਾਂ ਜਿੰਨਾ ਕੁ ਜੀਵਨ ਵਿੱਚ ਮਿਲਿਆ ਉਸ ਜੀਵਨ ਨੂੰ ਸਫਲ ਬਣਾਉਣ ਵਾਸਤੇ ਇਹਨੂੰ ਉਪਰਾਲਾ ਕਰਨਾ ਪਵੇਗਾ, ਔਰ ਇਹੋ ਹੀ ਜੀਵਨ ਹੈ ਕਿਉਂਕਿ ਇਹੀ ਤੇਰਾ ਅਵਸਰ ਇਹੀ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਵਿਚਾਰ, ਕਹੋ ਕਬੀਰ ਜੀਤ ਕਹਿ ਹਾਰ, ਬਹੁਵਿਧ ਕਹਿਓ ਪੁਕਾਰ।

ਉਹ ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਨੂੰ ਜੀਵਨ ਦੇਣ ਵਾਲਾ ਹੈ, ਜਦੋਂ ਕੋਈ ਉਹਦੇ ਨਾਲ ਜੁੜਦਾ ਨਾ, ਪਰਮਾਤਮਾ ਆਪੇ ਉਹਨਾਂ ਦੇ ਸਾਰੇ ਦੁੱਖ ਜਿਹੜੇ ਨੇ ਉਹ ਦੂਰ ਕਰ ਦਿੰਦਾ। ਉਸ ਕਰਤੇ ਪੁਰਖ ਵਾਹਿਗੁਰੂ ਨੇ ਆਪਣੇ ਸੇਵਕਾਂ ਨੂੰ ਕਦੇ ਵੀ ਦੁਖੀ ਨਹੀਂ ਹੋਣ ਦੇਣਾ। ਉਹ ਹਰੇਕ ਦੀ ਪੈਜ ਰੱਖਦਾ, ਹਰੇਕ ਦੀ ਲਾਜ ਰੱਖਦਾ, ਹਰ ਇੱਕ ਦੇ ਅੰਗ ਸੰਗ ਹੁੰਦਾ ਹੈ। ਕਦੇ ਵੀ ਕਿਸੇ ਨੂੰ ਉਹ ਦੁਖੀ ਨਹੀਂ ਵੇਖਣ ਦਿੰਦਾ, ਕਿਉਂਕਿ ਜਿਹੜੇ ਉਹਦੀ ਭਗਤੀ ਕਰ ਰਹੇ ਨੇ ਉਹ ਫਿਰ ਜ਼ਿੰਮੇਦਾਰੀ ਸਮਝਦਾ ਅਕਾਲ ਪੁਰਖ ਵਾਹਿਗੁਰੂ ਆਪਣੀ ਵੀ, ਇਹਨੇ ਭਗਤੀ ਕੀਤੀ ਹੈ, ਇਹਨੂੰ ਫਿਰ ਕੁਝ ਨਹੀਂ ਹੋਣ ਦੇਣਾ। ਇਸ ਲਈ ਉਹਨਾਂ ਸਾਰਿਆਂ ਦੇ ਦੁੱਖ ਦੂਰ ਹੋ ਜਾਂਦੇ ਹਨ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਸੇਵਕ ਬਣ ਕੇ ਨਾਮ ਜਪਿਆ ਹੈ। ਰਹਾਉ ਦੇ ਇਸ ਪਾਵਨ ਸਿਧਾਂਤ ਨੂੰ ਮੂਲ ਰੂਪ ਵਿੱਚ ਦਰਸਾਇਆ, ਕਿਉਂਕਿ ਇਹ ਸਾਡੇ ਜੀਵਨ ਦਾ ਵੀ ਆਧਾਰ ਹੈ। ਪਿਆਰਿਓ, ਜਿੰਨੇ ਵੀ ਸੰਸਾਰ ਤੇ, ਹੁਣ ਇੱਥੇ ਸਿੱਖ ਦੀ ਗੱਲ ਨਹੀਂ, ਦੁਨੀਆਂ ਤੇ ਜੋ ਕੋਈ ਵੀ ਆਇਆ, ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਤੇ ਇਥੋਂ ਕਿਹਾ, ਹਰ ਦੂ ਆਲਮ ਬੰਦ ਹੈ ਇਹਸਾਨ ਊ ਈ ਜਹਾਨੇ ਆ ਜਹਾਂ ਕੁਰਬਾਨ ਊ। ਕਹਿੰਦੇ ਉਹ ਅਕਾਲ ਪੁਰਖ ਪਰਮਾਤਮਾ ਦੇ ਪ੍ਰਤੀ ਹਰ ਇੱਕ ਬੰਦਾ ਜਿਹੜਾ ਇਸ ਜ਼ਰੂਹੇ ਜ਼ਮੀਨ ਤੇ ਆਇਆ, ਜਿਹੜਾ ਇਸ ਧਰਤੀ ਤੇ ਆਇਆ ਨਾ, ਉਹ ਹਰੇਕ ਬੰਦਾ ਗੁਰੂ ਦਾ ਤੇ ਅਕਾਲ ਪੁਰਖ ਦਾ ਅਹਿਸਾਨ ਮੰਦ ਹੈ। ਇਸ ਕਰਕੇ ਸਾਡੇ ਲਈ ਇਹ ਜ਼ਿੰਮੇਦਾਰੀ ਬਣਦੀ ਕਿ ਅਸੀਂ ਇਸ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਵਸਾਈਏ। ਰਹਾਉ ਦੀ ਪੰਕਤੀ ਰਾਹੀਂ ਗੁਰੂ ਸਾਹਿਬ

0: ਉਹ ਅਕਾਲ ਪੁਰਖ ਵਾਹਿਗੁਰੂ ਪਿਆਰਿਓ ਬੜਾ ਦਿਆਲੂ ਜੇ। ਹੁਣ ਦਿਆਲੂ ਜਾਂ ਦਇਆਵਾਨ ਇਹ ਬੜਾ ਕੀਮਤੀ ਸ਼ਬਦ ਹੈ। ਕਿਸੇ ਤੇ ਦਇਆ ਕਰਨੀ, ਕਿਸੇ ਦਾ ਦੁੱਖ ਵੇਖਣਾ, ਸੰਸਾਰ ਦੇ ਜਿੰਨੇ ਵੀ ਇਨਸਾਨ ਨੇ ਉਹ ਦਇਆ ਉਦੋਂ ਕਰਦੇ ਨੇ ਜਦੋਂ ਖੁਦ ਸੁਖੀ ਹੋਣ। ਜਦੋਂ ਆਪ ਹੀ ਕੋਈ ਦੁਖੀ ਹੋਵੇ ਦੂਜੇ ਤੇ ਕੀ ਦਇਆ ਕਰੇਗਾ। ਪਰ ਮਹਾਰਾਜ ਨੇ ਕਿਹਾ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਹਮੇਸ਼ਾ ਦਿਆਲੂ ਹੈ, ਹਮੇਸ਼ਾ ਦਇਆ ਵਿੱਚ ਰਹਿੰਦਾ। ਉਹਦੇ ਕੋਲ ਕੋਈ ਕਿਸੇ ਵੀ ਵਕਤ ਚਲਾ ਜਾਏ, ਤੁਸੀਂ ਵੇਖੋ ਮਦਦ ਮੰਗਣ ਵਾਸਤੇ ਜੇ ਕੋਈ ਤੜਕੇ ਆ ਜਾਏ, ਲੈ ਸਵੇਰੇ ਸਵੇਰੇ ਆ ਗਿਆ, ਪੈਸੇ ਮੰਗਣ ਨੂੰ ਕਿ ਸਵੇਰੇ ਸਵੇਰੇ ਆ ਜਾਏ ਤੇ ਫਿਰ ਕਹੇਗਾ ਸਵੇਰੇ ਸਵੇਰੇ ਆ ਗਿਆ। ਇਨਸਾਨ ਸੋਚ ਲੈਂਦਾ, ਅਕਾਲ ਪੁਰਖ ਵਾਹਿਗੁਰੂ ਨਹੀਂ ਜੇ ਸੋਚਦਾ, ਅਸੀਂ ਵੀ ਤੇ ਮਹਾਰਾਜ ਦੇ ਦਰ ਤੇ ਸਵੇਰੇ ਹੀ ਆ ਗਏ ਹਾਂ, ਤੇ ਜਿਹਨੇ ਸ਼ਾਮ ਨੂੰ ਆਉਣਾ ਉਹ ਸ਼ਾਮਾਂ ਨੂੰ ਭਾਵੇਂ ਆਏ, ਪਰ ਸਵੇਰੇ ਸਵੇਰੇ ਵੀ ਕੋਈ ਆ ਜਾਏ ਤਾਂ ਵੀ ਅਕਾਲ ਪੁਰਖ ਵਾਹਿਗੁਰੂ ਕਿਤੇ ਵੀ ਉਹ ਆਪਣੀ ਦਇਆ ਤੋਂ ਵਾਂਝਿਆ ਨਹੀਂ ਕਰਦਾ, ਉਹ ਸਾਰਿਆਂ ਦੇ ਉੱਤੇ ਇਸੇ ਤਰ੍ਹਾਂ ਕਿਰਪਾਲਤਾ ਕਰਦਾ। ਇਸ ਲਈ ਸਤਿਗੁਰ ਪਾਤਸ਼ਾਹ ਜੀ ਨੇ ਦਰਸਾਇਆ ਕਿ ਵਾਹਿਗੁਰੂ ਦੀ ਦਇਆ ਬੜੀ ਵੱਡੀ ਹੈ। ਜਿੰਨੇ ਮਰਜ਼ੀ ਜੀਵ ਇਹ ਵਿਚਾਰੇ ਸਾਰੇ ਸੰਸਾਰ ਦੇ ਲੋਕ ਆ ਜਾਣ ਤਾਂ ਵੀ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਤੇ ਰਹਿਮਤ ਕਰਦਾ ਹੈ।
1: ਮੁਕਤ ਬੰਦ ਸਭ ਤੁਝ ਤੇ ਹੋਏ ਐਸਾ ਆਖ ਵਖਾਣੇ।
0: ਉਸੇ ਦੇ ਹੁਕਮ ਅਨੁਸਾਰ ਸਾਰਿਆਂ ਨੂੰ ਮੁਕਤੀ ਮਿਲਦੀ ਹੈ, ਉਸੇ ਦੀ ਰਹਿਮਤ ਦੇ ਨਾਲ ਸਾਰਿਆਂ ਨੂੰ ਪਾਰ ਉਤਾਰਾ ਪ੍ਰਾਪਤ ਹੁੰਦਾ। ਐਸਾ ਸਤਿਗੁਰ ਪਾਤਸ਼ਾਹ ਜੀ ਨੇ ਉਸ ਨਿਯਮ ਦੇ ਮੁਤਾਬਕ, ਅਕਾਲ ਪੁਰਖ ਵਾਹਿਗੁਰੂ ਦੇ ਸੰਸਾਰਕ ਨਿਯਮ

0: ਜਿੰਨੇ ਵੀ ਪ੍ਰਾਣੀ ਸੰਸਾਰ ਤੇ ਗੁਰਮੁਖ ਨੇ, ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੈ, ਜਿਨ੍ਹਾਂ ਨੇ ਗੁਰੂ ਦਾ ਸਿਧਾਂਤ ਸਮਝਿਆ ਤੇ ਸੁਣਿਆ ਹੈ, ਉਹੀਓ ਮੁਕਤ ਕਹੇ ਜਾਂਦੇ ਨੇ। ਮਨਮੁਖ ਬੰਦੇ ਸਾਰੇ ਹੀ ਵਿਕਾਰਾਂ ਦੇ ਅੰਦਰ ਬੰਧਨਾਂ ਵਿੱਚ ਪੈਂਦੇ ਹਨ।
1: ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹੇ ਹਰ ਨਾਲੇ।
0: ਜਿੰਨੇ ਵੀ ਸੰਸਾਰ ਦੇ ਉੱਤੇ ਆਏ ਹੁਣ ਮੁਕਤ ਕੌਣ ਕੌਣ ਹੁੰਦਾ? ਜਿਨ੍ਹਾਂ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਲਿਵ ਲਾਈ ਹੈ, ਜਿਨ੍ਹਾਂ ਨੇ ਸੁਰਤ ਜੋੜੀ ਹੈ। ਕਈ ਵਾਰ ਇਨਸਾਨ ਦਾ ਜੇ ਧਿਆਨ ਨਹੀਂ ਹੁੰਦਾ, ਦੇਖੋ ਲਿਵ ਹੋਣੀ, ਸੁਰਤ ਹੋਣੀ, ਇਸ ਇਕਾਗਰਤਾ ਨੂੰ ਇੰਜ ਸਮਝਿਓ, ਜਿਹਦੀ ਸੁਰਤ ਹੈ, ਜਿਹਦੀ ਇਕਾਗਰਤਾ ਸਹੀ ਹੈ ਨਾ, ਉਹ ਪ੍ਰਸ਼ਾਦਾ ਛਕੇਗਾ, ਕੱਪੜੇ ਨਹੀਂ ਲਵੇੜੇਗਾ, ਉਹਦੇ ਹੱਥ ਵੀ ਸਾਫ ਸੁਥਰੇ ਰਹਿਣਗੇ, ਪ੍ਰਸ਼ਾਦਾ ਵੀ ਛਕ ਲਏਗਾ, ਨਾ ਉਹਦਾ ਮੂੰਹ ਲਿਬੜੇਗਾ ਤੇ ਉਹਨੇ ਪ੍ਰਸ਼ਾਦਾ ਛਕ ਲੈਣਾ। ਪਰ ਜਿਹਦੀ ਸੁਰਤ ਨਹੀਂ, ਧਿਆਨ ਨਹੀਂ, ਤੇ ਮੈਂ ਖਾਣ ਦੀ ਉਦਾਹਰਣ ਹੀ ਕਿਉਂ ਦਿੱਤੀ ਹੈ, ਦੁਨੀਆਂ ਚ ਸਭ ਤੋਂ ਸੌਖਾ ਕੰਮ ਹੈ ਰੋਟੀ ਖਾਣਾ। ਕਿਸੇ ਨੇ ਸਿੱਖਿਆ ਕਦੇ? ਕੋਈ ਦੱਸਦਾ ਵੀ ਹਾਂ ਮੈਨੂੰ ਮੇਰੇ ਪਿਓ ਨੇ ਰੋਟੀ ਖਾਣੀ ਸਿਖਾਈ, ਮਾਂ ਨੇ, ਆਪੇ ਆ ਗਈ। ਸਭ ਤੋਂ ਸੌਖਾ ਕੰਮ ਦੁਨੀਆਂ ਦਾ, ਪਰ ਜੇ ਬੰਦਾ ਸੁਰਤ ਕਰਕੇ ਰੋਟੀ ਵੀ ਨਾ ਖਾਏ, ਹੱਥ ਵੀ ਲਵੇੜ ਲਏਗਾ, ਮੂੰਹ ਵੀ ਲਵੇੜ ਲਏਗਾ, ਕੱਪੜੇ ਵੀ ਖਰਾਬ ਕਰ ਲਏਗਾ, ਸਭ ਤੋਂ ਸੌਖਾ ਕੰਮ। ਪਰ ਲਿਵ ਉਹਦੇ ਵਿੱਚ ਵੀ ਚਾਹੀਦੀ ਹੈ। ਤੇ ਪਿਆਰਿਓ, ਨਾਮ ਜਪਣਾ ਆਖਣ ਔਖਾ ਸਾਚਾ ਨਾਉ, ਨਾਮ ਜਪਣਾ ਸਭ ਤੋਂ ਔਖਾ ਕੰਮ। ਤੇ ਬੰਦਾ ਸੋਚੇ ਜੀ ਲਿਵ ਦੀ ਜ਼ਰੂਰਤ ਨਹੀਂ ਹੈ ਜਾਂ ਇਕਾਗਰਤਾ ਨਹੀਂ ਚਾਹੀਦੀ, ਇੰਜ ਨਹੀਂ ਕੰਮ ਬਣਨਾ, ਉਹਤੇ ਇਕਾਗਰਤਾ ਪੂਰੀ ਹੋਣੀ ਚਾਹੀਦੀ ਹੈ। ਇਸ ਲਈ ਮੁਕਤੀ ਉਹਨਾਂ ਨੂੰ ਮਿਲਦੀ ਜਿਨ੍ਹਾਂ ਨੇ ਪੂਰਨ ਤੌਰ ਤੇ ਲਿਵ ਲਾ ਕੇ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਆਪਣੀ ਸੁਰਤ ਨੂੰ ਜੋੜਿਆ ਹੈ।
1: ਤਿੰਨ ਕੀ ਗਹਿਣ ਗਤ ਕਹੀ ਨਾ ਜਾਈ ਸੱਚੈ ਆਪ ਸਵਾਰੇ।
0: ਉਹ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਜਿਨ੍ਹਾਂ ਨੇ ਸੁਰਤ ਜੋੜੀ ਉਹਨਾਂ ਦੀ ਗਤ ਸਵਾਰ ਦਿੰਦਾ, ਉਹਨਾਂ ਦਾ ਜੀਵਨ ਇਸ ਭਵ ਸਾਗਰ

ਜਿੰਨੇ ਵੀ ਸੰਸਾਰ ਦੇ ਲੋਕ ਭਰਮ ਵਿੱਚ ਫਸੇ ਨੇ ਉਹਨਾਂ ਸਭਨਾਂ ਨੂੰ ਮਨਮੁਖ ਕਿਹਾ ਜਾਂਦਾ ਹੈ ਕਿਉਂਕਿ ਭੁਲੇਖੇ ਵਿੱਚ ਨੇ ਤੇ ਭਰਮ ਕਿਸੇ ਦਾ ਵੀ ਦੂਰ ਨਹੀਂ ਹੁੰਦਾ। ਭਗਤ ਰਵਿਦਾਸ ਜੀ ਨੇ ਇੱਕ ਸਿਧਾਂਤ ਲਿਖਿਆ ਕਿ ਰਾਜ ਭੁਯੰਗ ਪ੍ਰਸੰਗ ਜੈਸੇ ਹੈ ਅਬ ਕਿਛ ਮਰਮ ਜਨਾਇਆ। ਤੇ ਉਹ ਜੋ ਉਹਨਾਂ ਨੇ ਰਾਜ ਕਹਿੰਦੇ ਨੇ ਰੱਸੀ ਨੂੰ, ਭੁਯੰਗ ਕਹਿੰਦੇ ਨੇ ਸੱਪ ਨੂੰ। ਕੋਈ ਬੰਦਾ ਬਾਹਰ ਗਿਆ, ਰਾਤ ਆਉਣ ਲੱਗਿਆ, ਲੇਟ ਹੋ ਗਿਆ, ਦੇਰੀ ਹੋਈ, ਆਪਣੇ ਉਹਦੇ ਘਰ ਦੇ ਦਰਵਾਜ਼ੇ ਮੂਹਰੇ ਰੱਸੀ ਪਈ ਸੀ, ਉਹ ਰੱਸੀ ਵੇਖ ਕੇ ਉਹਨੂੰ ਸੱਪ ਸਮਝ ਬੈਠਾ, ਸਾਰੀ ਰਾਤ ਆਪਣੇ ਘਰ ਦੇ ਬਾਹਰ ਬੈਠਾ ਰਿਹਾ। ਸਵੇਰੇ ਜਿਸ ਵੇਲੇ ਸੂਰਜ ਚੜਿਆ, ਮੱਥੇ ਤੇ ਹੱਥ ਮਾਰ ਕੇ ਕਹਿੰਦਾ ਮਨਾ ਏ ਤੇ ਰੱਸੀ ਹੀ, ਮੈਂ ਸੱਪ ਸਮਝ ਬੈਠਾ। ਭੁਲੇਖਾ ਇੰਨੀ ਵੱਡੀ ਚੀਜ਼ ਹੈ, ਬੰਦਾ ਰੱਸੀ ਨੂੰ ਸੱਪ ਸਮਝ ਲੈਂਦਾ। ਸੋ ਜਦੋਂ ਤੱਕ ਸਾਡੇ ਮਨਾਂ ਵਿੱਚ ਆ ਭਰਮ ਰਹਿਣਗੇ ਨਾ, ਜਿਵੇਂ ਅੱਜ ਕੱਲ ਕਈਆਂ ਨੂੰ ਹੁਣ ਸ਼ਨੀਵਾਰ ਦਾ ਦਿਨ ਹੈ, ਕਿਸੇ ਨੇ ਸਰੋਂ ਦਾ ਤੇਲ ਲੈ ਕੇ ਤੁਰੇ ਫਿਰਨਾ, ਕਿਸੇ ਨੇ ਕੋਈ ਹੋਰ ਚੀਜ਼ ਲੈ ਕੇ ਤੁਰੇ ਫਿਰਨਾ, ਇਹ ਸਾਰੇ ਵਹਿਮ ਭਰਮ ਨੇ। ਕਿਉਂਕਿ ਜਿਨ੍ਹਾਂ ਜਿਨ੍ਹਾਂ ਮੰਨਣਾ, ਕਿਉਂਕਿ ਦਿਨ ਤੇ ਪਿਆਰਿਓ ਸਾਰਿਆਂ ਪਾਸੇ ਵੀ ਅੱਜ ਦਾ ਸ਼ਨੀਵਾਰ ਦਾ ਦਿਨ ਦਾ ਇਹ ਵਹਿਮ ਹੈ ਜਿਹੜਾ ਨਾ, ਕਈ ਕਹਿਣਗੇ ਅੱਜ ਲੋਹਾ ਨਹੀਂ ਚੁੱਕਣਾ, ਲੋਹਾ ਖਰੀਦਣਾ ਨਹੀਂ, ਲੋਹਾ ਹੁਣ ਲੋਹਾ ਤੇ ਅਨਾਰ ਦੇ ਜੂਸ ਵਿੱਚ ਵੀ ਹੈ, ਆ ਜਿਹੜਾ ਖਾਂਦੇ ਪੀਂਦੇ ਉਹ ਆਇਰਨ ਦੇ ਕੈਪਸੂਲ, ਕਈ ਮਾਤਾਵਾਂ ਭੈਣਾਂ ਨੂੰ ਜਿਸ ਵੇਲੇ ਕੋਈ ਉਮੀਦ ਹੁੰਦੀ ਹੈ ਬੱਚੇ ਤੋਂ ਪਹਿਲਾਂ, ਉਹ ਡਾਕਟਰ ਦਿੰਦੇ ਨੇ ਆਇਰਨ ਦੇ ਕੈਪਸੂਲ ਤੇ ਕੀ ਅੱਜ ਉਹ ਦਵਾਈ ਨਾ ਖਾਣਗੇ। ਆ ਜਿਹੜੀਆਂ ਸੈਟੇਲਾਈਟਾਂ ਚੱਲਦੀਆਂ ਨੇ ਕਿਤੇ ਲੋਹੇ ਦੀਆਂ ਹੀ ਨੇ ਸਾਰੀਆਂ, ਕਿਹੜੇ ਰੁਕ ਜਾਣਗੀਆਂ। ਸੋ ਵਹਿਮ ਭਰਮ ਤੇ ਜਿਨ੍ਹਾਂ ਮੰਨਣਾ ਉਹ ਮੰਨਣ, ਪਰ ਇੱਕ ਸੱਚਾ ਧਰਮੀ ਸੱਚਾ ਗੁਰਸਿੱਖ ਉਹ ਆਪਣੇ ਜੀਵਨ ਚ ਕੋਈ ਵਹਿਮ ਨਹੀਂ ਜੇ ਰੱਖਦਾ। ਸ਼ਨੀ ਕੋਈ ਪਰਮਾਤਮਾ ਤੋਂ ਵੱਡਾ ਥੋੜੀ ਹੈ, ਅਕਾਲ ਪੁਰਖ ਵਾਹਿਗੁਰੂ ਨੇ ਹੀ ਬਣਾਇਆ, ਜੋ ਵੀ ਬਣਾਇਆ ਚਾਹੇ ਕੋਈ ਸ਼ਨੀ ਹੈ ਚਾਹੇ ਕੋਈ ਹੋਰ ਦੇਵੀ ਦੇਵਤਾ ਜਿਹੜਾ ਤੁਰਿਆ ਫਿਰਦਾ, ਸਾਰੇ ਦੇ ਸਾਰੇ ਉਹ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਨੇ। ਜਿਹੜਾ ਜਿਹੜਾ ਮਹਾਰਾਜ ਦੇ ਹੁਕਮ ਚ ਬਾਣੀ ਪੜਦਾ ਤੇ ਨਾਮ ਜਪਦਾ ਉਹਦੇ ਲਈ ਕਿਸੇ ਪ੍ਰਕਾਰ ਦਾ ਕੋਈ ਵਹਿਮ ਨਹੀਂ। ਤੇ ਜਿਹਨੇ ਡਰਨਾ ਹੋਇਆ ਉਹ ਤੇ ਭਾਵੇਂ ਸਾਹਮਣੇ ਬਿੱਲੀ ਲੰਘ ਜਾਏ ਉਹ ਤੋਂ ਡਰਦਾ ਫਿਰੇਗਾ। ਸੋ ਵਹਿਮ ਭਰਮ ਦਾ ਕੋਈ ਇਲਾਜ ਨਹੀਂ। ਇਸ ਲਈ ਮਹਾਰਾਜ ਨੇ ਕਿਹਾ ਜਿਹੜੇ ਵਹਿਮਾਂ ਵਿੱਚ ਪਏ ਨੇ ਨਾ ਉਹ ਸਾਰੇ ਮਨਮੁੱਖ ਨੇ, ਗੁਰੂ ਦੀ ਕਿਰਪਾ ਤੋਂ ਵਾਂਝੇ ਰਹਿੰਦੇ, ਇਸ ਲਈ ਉਹਨਾਂ ਨੂੰ ਕਿਸੇ ਤਰ੍ਹਾਂ ਪਾਰ ਹੋਣ

0: जिदे उत्ते अकाल पुरख वाहगुरु की नजर हो जाए, उदी कृपा हो जाए, ਉਹ ਫਿਰ ਆਪੇ ਹੀ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੀ ਸਾਂਭ ਸੰਭਾਲ ਕਰਦਾ, ਉਹਨਾਂ ਸਾਰਿਆਂ ਦੇ ਉੱਤੇ ਰਹਿਮਤ ਕਰਦਾ, ਤੇ ਉਹ ਫਿਰ ਸ਼ਬਦ ਦੀ ਸੰਭਾਲ ਕਰਦੇ ਨੇ, ਬਾਣੀ ਦੇ ਅਨੁਸਾਰ ਆਪਣਾ ਜੀਵਨ ਜਿਉਂਦੇ ਨੇ। ਜਿਵੇਂ ਸ਼ੁਰੂਆਤ ਹੋਈ ਸੀ ਵੀ ਖਾਣਾ ਧ੍ਰਿਗ ਹੈ, ਸੌਣਾ ਧ੍ਰਿਗ ਹੈ, ਪਹਿਨਣਾ ਵੀ ਧ੍ਰਿਗ ਹੈ, ਪਰ ਇਹ ਸਫਲ ਕਿਵੇਂ ਹੋ ਜਾਏਗਾ? ਜਿਨ੍ਹਾਂ ਜਿਨ੍ਹਾਂ ਨੇ ਉਸ ਅਕਾਲ ਪੁਰਖ ਦੀ ਨਜ਼ਰ ਹਾਸਲ ਕਰ ਲਈ, ਉਹ ਕਿਵੇਂ ਹੋਏਗੀ? ਜੇ ਪ੍ਰਸਾਦ ਪਾਟ ਪਟੰਬਰ ਹੰਢਾਵੈ ਕਿਸੈ ਤਿਆਗ ਕਾ ਤਵਰ ਲੁਭਾਵੇ। ਮਹਾਰਾਜ ਕਹਿੰਦੇ ਨੇ ਤੂੰ ਪਾ ਕੱਪੜੇ ਜਿਹੜੇ ਪਾਣੇ ਨੇ, ਪਰ ਪਾਉਣ ਲੱਗਿਆ ਸ਼ੁਕਰਾਨਾ ਵਾਹਿਗੁਰੂ ਦਾ ਕਰ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਤੂੰ ਆਰਾਮ ਨਾਲ ਜੋ ਪਦਾਰਥ ਛਕਣੇ ਨੇ ਛਕ, ਪਰ ਛਕਦਿਆਂ ਹੋਇਆ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰ। ਤੇ ਜਿਸ ਪ੍ਰਕਾਰ ਜੇ ਪ੍ਰਸਾਦ ਬਸੈ ਸੁਖ ਮੰਦਰ, ਤੂੰ ਆਪਣੇ ਘਰ ਦੇ ਵਿਚ ਸੁਖ ਦੀ ਨੀਂਦ ਸੌ, ਪਰ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰ। ਜੇ ਇਸ ਤਰ੍ਹਾਂ ਜੀਵਨ ਬਿਤਾਏਗਾ ਤੇ ਫਿਰ ਤੇਰਾ ਜੀਵਨ ਵੀ ਪੂਰੀ ਤਰ੍ਹਾਂ ਗੁਰੂ ਦੇ ਸ਼ਬਦ ਅਨੁਸਾਰ ਚਲਦਿਆਂ ਸਫਲ ਹੋ ਸਕੇਗਾ।
1: ਹਰ ਜਾਨ ਮਾਇਆ ਮਾਹੇ ਨਿਸਤਾਰੇ।
0: ਜਿਹੜੇ ਪ੍ਰਭੂ ਪਿਆਰੇ ਨੇ ਨਾ, ਉਹਨਾਂ ਦਾ ਜੀਵਨ ਇਸ ਮਾਇਆ ਵਿਚ ਰਹਿੰਦਿਆਂ ਵੀ ਭਵ ਸਾਗਰ ਤੋਂ ਪਾਰ ਰਹਿੰਦਾ। ਉਹ ਆਪਣੇ ਜੀਵਨ ਨੂੰ ਵਿਅਰਥ ਨਹੀਂ ਕਰਦੇ, ਬਲਕਿ ਇਸੇ ਸੰਸਾਰ ਵਿਚ ਮਾਇਆ ਦੇ ਵਿਚ ਰਹਿੰਦਿਆਂ ਹੀ ਉਹ ਆਪਣੇ ਜੀਵਨ ਨੂੰ ਸਫਲ ਅਤੇ ਸਾਰਥਕ ਬਣਾਉਂਦੇ, ਫਿਰ ਇਸ ਸੰਸਾਰ ਸਾਗਰ ਤੋਂ

0: ਮ੍ਰਿਤਕ ਦੇ ਚੰਗੇ ਭਾਗ ਹੋਣ ਫਿਰ ਉਹ ਮੌਤ ਨੂੰ ਵੀ ਮਾਤ ਪਾ ਦਿੰਦਾ, ਮੌਤ ਨੂੰ ਵੀ ਪਿੱਛੇ ਛੱਡ ਦਿੰਦਾ। ਇੱਥੇ ਇੱਕ ਬੇਨਤੀ ਕਰਦੇ ਹਾਂ ਪਿਆਰਿਓ, ਮਸਤਕ ਦੇ ਭਾਗ ਦੀ ਗੱਲ ਆਈ ਜੇ, ਆ ਜਿੰਨੇ ਸੰਸਾਰ ਦੇ ਤੁਰੇ ਫਿਰਦੇ ਨਾ ਵੀ ਹੱਥ ਵੇਖ ਕੇ ਆਹ ਦੱਸ ਦਿਆਂਗੇ, ਟੇਵਾ ਵੇਖ ਕੇ ਆਹ ਦੱਸ ਦਿਆਂਗੇ, ਪੱਤਰੀ ਵੇਖ ਕੇ ਦੱਸ ਦਿਆਂਗੇ, ਮੱਥੇ ਦੇ ਲੇਖ ਕੋਈ ਵੇਖਦਾ ਭਲਾ ਸੰਸਾਰ ਚ? ਆ ਟੀਵੀ ਤੇ ਤੁਰੇ ਫਿਰਦੇ, ਜਦੋਂ ਕਰੋਨਾ ਆਇਆ ਇਹ ਕਦੋਂ ਕਿਤੇ ਗਾਇਬ ਹੋ ਗਏ ਸੀ? ਇਹਨਾਂ ਮਹੂਰਤ ਕੱਢ ਕੱਢ ਕੇ ਦਿੱਤੇ, ਬਿਆਨੇ ਕਰਤੇ ਲੋਕਾਂ ਨੇ ਵੀ ਅਸੀਂ ਵਿਆਹ ਕਰਨਾ, ਜਾ ਕੇ ਪੈਲਸਾਂ ਦੇ ਵਿੱਚੋਂ ਬਿਆਨੇ ਮਾਰੇ ਗਏ ਸਾਰਿਆਂ ਦੇ, ਇਹਨਾਂ ਨੂੰ ਉਦੋਂ ਨਾ ਪਤਾ ਵੀ ਟੇਵਾ ਕੱਢ ਰਹੇ ਆ। ਆ ਹੁਣੇ ਪਿੱਛੇ ਜੇ ਮਾਰਚ ਦੇ ਮਹੀਨੇ ਵਿੱਚ 27 ਤਰੀਕ ਨੂੰ ਇਹ ਚਲੇ ਗਏ ਦੁਬਈ, ਸਾਰੇ ਜੋਤਸ਼ੀ ਉੱਥੇ, ਇਹਨਾਂ ਜੋਤਸ਼ੀ ਦਾ ਸੰਮੇਲਨ ਕਰ ਲਿਆ, ਅਗਲੇ ਦਿਨ ਲੜਾਈ ਸ਼ੁਰੂ ਹੋ ਗਈ। ਦੱਸੋ, ਉਹਨਾਂ ਨੂੰ ਇਹੀ ਨਹੀਂ ਪਤਾ ਸੀ ਉੱਥੇ ਲੜਾਈ ਸ਼ੁਰੂ ਹੋ ਜਾਣੀ ਹੈ। ਸੋ ਇਹ ਸਾਰਾ ਲੋਕਾਂ ਨੂੰ ਠੱਗਣ ਦਾ ਇੱਕ ਮਾਮਲਾ ਚੱਲਦਾ, ਸਾਰਿਆਂ ਨੇ ਇੱਕ ਤਰੀਕੇ ਦੇ ਨਾਲ ਇਹੋ ਜਿਹਾ ਇੱਕ ਬੰਦੋਬਸਤ ਕੀਤਾ ਵੀ ਲੋਕਾਂ ਨੂੰ ਬੰਨ ਕੇ ਰੱਖੋ, ਇਹਨਾਂ ਦੀ ਸੋਚ ਖੁੱਲੀ ਨਾ ਹੋਣ ਦਿਓ, ਇਹਨਾਂ ਨੂੰ ਬਾਣੀ ਦੇ ਲੜ ਨਾ ਲੱਗਣ ਦਿਓ, ਸੰਸਾਰਕ ਝਮੇਲਿਆਂ ਚ ਪਾ ਕੇ ਰੱਖੋ। ਸਾਰੇ ਜੋਤਸ਼ੀ ਜਦੋਂ ਫਸ ਗਏ ਉੱਥੇ, ਤੇ ਕਈਆਂ ਪੁੱਛ ਲਿਆ ਵੀ ਤੁਹਾਨੂੰ ਨੀ ਪਤਾ ਸੀ, ਤੁਸੀਂ ਤੇ ਲੋਕਾਂ ਨੂੰ ਭਵਿੱਖ ਦੱਸਦੇ ਹੋ। ਸੋ ਕੋਈ ਹੱਥ ਦੀ ਰੇਖਾ ਨਹੀਂ ਹੁੰਦੀ, ਕਿਸੇ ਕੁੰਡਲੀ ਨੇ ਕੋਈ ਕੰਮ ਨਹੀਂ ਕਰਨਾ, ਜੇ ਜੋ ਕੁਝ ਕਰਨਾ ਵਾਹਿਗੁਰੂ ਨੇ ਮੱਥੇ ਤੇ ਲੇਖ ਲਿਖੇ ਨੇ। ਹੁਣ ਕਈਆਂ ਦੇ ਮੱਥੇ ਤੇ ਲਕੀਰਾਂ ਹੁੰਦੀਆਂ ਨਹੀਂ, ਪੜ੍ਹੇ ਕੌਣ, ਇਸ ਕਰਕੇ ਕੋਈ ਦੱਸਦਾ ਵੀ ਨਹੀਂ। ਨਹੀਂ ਤੇ ਜਿੰਨੀ ਵਾਰ ਵੀ ਮਸਤਕ ਦੇ ਲੇਖਾਂ ਦੀ ਗੱਲ ਆਏਗੀ, ਜਿੰਨਾ ਮਸਤਕ ਹੁਣ ਧੁਰ ਮਸਤਕ ਹਰ ਲਿਖਿਆ, ਹੁਣ ਧੁਰੋਂ ਮਸਤਕ ਦੇ ਲੇਖ ਲਿਖੇ ਨੇ, ਮਹਾਰਾਜ ਨੇ ਵੀ ਕਿਹਾ, ਇੱਥੇ ਵੀ ਸਮਝਾਇਆ ਕਿ ਧੁਰੋਂ ਹੀ ਲੇਖ ਲਿਖੇ ਨੇ। ਸੋ ਜੋ ਕੁਛ ਵੀ ਲੇਖ ਲਿਖਿਆ ਨਾ ਪਿਆਰਿਓ, ਉਹ ਮਸਤਕ ਦਾ ਹੈ। ਹੱਥ ਦੀ ਰੇਖਾ ਦੀ ਗੱਲ 1430 ਅੰਕ ਵਿੱਚ ਨਹੀਂ ਜੇ ਆਈ, ਔਰ ਮਸਤਕ ਦੀਆਂ ਰੇਖਾਵਾਂ ਦੀ ਗੱਲ ਹਰ ਥਾਂ ਤੇ। ਮਸਤਕ ਦੀ ਕਿਉਂ ਆਈ ਹੈ? ਤੁਸੀਂ ਜਦੋਂ ਆਏ ਤੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਤੁਸੀਂ ਮੱਥਾ ਟੇਕਿਆ, ਉਹ ਮਸਤਕ ਦੇ ਲੇਖ ਗੁਰੂ ਰਾਮਦਾਸ ਸਾਹਿਬ ਨੇ ਬਦਲ ਦੇਣੇ, ਉਹ ਕਿਰਪਾ ਪ੍ਰਾਪਤ ਹੋ ਜਾਣੀ। ਇਸ ਲਈ ਐਵੇਂ ਵਹਿਮਾਂ ਭਰਮਾਂ ਤੋਂ ਬਚ ਕੇ ਤੇ ਗੁਰੂ ਦੀ ਕਿਰਪਾ ਦੇ ਪਾਤਰ ਬਣੀਏ, ਤਾਂ ਕਿ ਅਸੀਂ ਆਪਣਾ ਜੀਵਨ ਪੂਰਨ ਤੌਰ ਤੇ ਸਫਲ ਤੇ ਸਾਰਥਕ ਬਣਾ ਸਕੀਏ। ਸਤਿਗੁਰ ਪਾਤਸ਼ਾਹ ਜੀ ਦੀ ਰਹਿਮਤ ਸਦਕਾ ਇਹ ਅੱਜ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਤੇ ਨਾਲ ਹੀ ਲੜੀਵਾਰ ਵਿਚਾਰ ਦੇ ਵਿੱਚ ਸਤਿਗੁਰ ਪਾਤਸ਼ਾਹ ਜੀ ਨੇ ਜੋ ਪਾਵਨ ਸ਼ਬਦ ਬਖਸ਼ਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਅੰਗ 1099 ਦੇ ਉੱਤੇ ਇਹ ਬਚਨ ਸੁਭਾਏ ਮਾਨ ਤੇ ਦੱਖਣੇ ਕੀ ਵਾਰ ਵਿੱਚ ਬਚਨ ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ।
1: ਦੱਖਣੇ ਮਹੱਲਾ ਪੰਜਵਾ, ਪਰਭਾਤੇ ਪ੍ਰਭ ਨਾਮ ਜਪ, ਗੁਰ ਕੇ ਚਰਨ ਧਿਆਏ।
0: ਇੱਥੇ ਫੇਰ ਵੇਖੋ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਸਮਝਾਇਆ। ਹੁਕਮਨਾਮੇ ਵਿੱਚ ਖਾਣ ਦੀ, ਸੌਣ ਦੀ ਤੇ ਕੱਪੜੇ ਪਾਉਣ ਦੀ ਗੱਲ ਆਈ, ਜੋ ਜ਼ਿੰਦਗੀ ਦਾ ਹਿੱਸਾ। ਇੱਥੇ ਵੀ ਪ੍ਰਭਾਤ ਦੇ ਸਮੇਂ ਦੀ ਗੱਲ ਕੀਤੀ, ਯਾਨੀ ਕਿ ਸਵੇਰ ਦਾ ਸਮਾਂ। ਆ ਕਈ ਜਿਹੜੇ ਆਲਸੀ ਜਿਹੇ ਲੋਕ ਨੇ ਨਾ, ਉਹਨਾਂ ਇੱਕ ਕਹਾਵਤ ਬਣਾਤੀ ਵੀ ਜਬ ਜਾਗੋ ਤਬੀ ਸਵੇਰਾ। ਹੁਣ ਜਬ ਜਾਗੋ ਦਾ ਮਤਲਬ ਇਹ ਥੋੜੀ ਹੈ ਵੀ ਕਿਸੇ ਦਾ ਇਮਤਿਹਾਨ ਹੋਵੇ 9 ਵਜੇ ਤੇ ਉਹ 12 ਵਜੇ ਜਾ ਕੇ ਕਹੇ ਜੀ ਮੇਰਾ ਪੇਪਰ ਲੈ ਲਓ, ਉਹ ਕਹਿਣਗੇ ਭਰਾ ਜਾ ਹੁਣ ਤੂੰ ਤੇ ਟਾਈਮ ਲੰਘ ਗਿਆ। ਕਿਸੇ ਦੇ ਨੌਕਰੀ ਤੇ ਜਾਣ ਦਾ ਟਾਈਮ ਹੋਵੇ 10 ਵਜੇ, ਉਹ ਸ਼ਾਮ ਨੂੰ 4 ਵਜੇ ਜਾ ਕੇ ਕਹੇ ਵੀ ਜਨਾਬ ਮੈਂ ਕੰਮ ਕਰ ਲੈਣਾ, ਜਾਂ ਤੁਸੀਂ ਬੈਂਕ ਤੋਂ ਪੈਸੇ ਲਿਆਣੇ ਹੋਣ ਤੇ ਸਮੇਂ ਦੇ ਹਿਸਾਬ ਨਾਲ ਨਾ ਜਾ ਕੇ ਸ਼ਾਮ ਨੂੰ 6 ਵਜੇ ਮੈਨੇਜਰ ਨੂੰ ਕਹੋ ਮੈਨੂੰ ਪੈਸੇ ਦੇ ਦੇ, ਤੇ ਉਹ ਕਿਵੇਂ ਦੇ? ਸਾਰੇ ਕੰਮ ਜਿਹੜੇ ਨੇ ਉਹ ਵਕਤ ਸਿਰ ਹੁੰਦੇ ਨੇ। ਤੇ ਭਗਤੀ ਦਾ ਵੀ ਇੱਕ ਵਕਤ ਹੈ ਪਿਆਰਿਓ, ਇੱਕ ਬਚਨ ਹੈ ਜਿਹੜਾ ਦਰਬਾਰ ਸਾਹਿਬ ਪਹਿਲੀ ਚੌਂਕੀ ਚ ਪੜਿਆ ਜਾਂਦਾ, ਬਾਬੀਹਾ ਅੰਮ੍ਰਿਤ ਵੇਲਾ ਬੋਲਿਆ ਤਾਂ ਦਰ ਸੁਣੀ ਪੁਕਾਰ। 8 ਪਹਿਰ ਨੇ, ਬਾਬੀਹਾ ਕਦੋਂ ਬੋਲਿਆ ਦੇ ਚ ਤਾਂ ਸ਼ਬਦ ਨੂੰ ਸਮਝਿਓ, ਫਿਰ ਪ੍ਰਭਾਤ ਦਾ ਆਪੇ ਮਤਲਬ ਸਮਝ ਆ ਜਾਏਗਾ ਵੀ ਬਾਬੀਹਾ ਸ਼ਾਮੀ ਬੋਲਿਆ ਹੋਏਗਾ, ਬਾਬੀਹਾ ਰਾਤੀ ਬੋਲਿਆ ਹੋਏਗਾ ਨਹੀਂ ਸੁਣੀ, ਬਾਬੀਹਾ ਦੁਪਹਿਰੇ ਬੋਲਿਆ ਹੋਏਗਾ ਨਹੀਂ ਸੁਣੀ, ਬਾਬੀਹਾ ਕਿਸੇ ਹੋਰ ਵੇਲੇ ਬੋਲਿਆ ਹੋਏਗਾ ਨਹੀਂ ਸੁਣੀ ਨਾ, ਪਰ ਕਦੋਂ ਸੁਣੀ? ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਸਾਰੇ ਖੁਸ਼ਕਿਸਮਤ ਜੇ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਦੀ ਦਾਤ ਪ੍ਰਾਪਤ ਹੋਈ ਹੈ, ਔਰ ਜ਼ਿੰਦਗੀ ਚ ਹਮੇਸ਼ਾ ਇਹ ਪੱਲੇ ਬੰਨਿਓ ਕਿ ਕਦੇ ਵੀ ਅੰਮ੍ਰਿਤ ਵੇਲਾ ਖੁੰਝਾਉਣਾ ਨਹੀਂ। ਇਹਨੂੰ ਵਿਗਿਆਨਿਕ ਢੰਗ ਨਾਲ ਦੱਸਾਂ, ਜਦੋਂ ਸਵੇਰੇ ਉੱਠਾਂਗੇ ਆਕਸੀਜਨ ਜ਼ਿਆਦਾ ਹੁੰਦੀ ਹੈ, ਹਵਾ ਚ ਤਾਜ਼ਗੀ ਹੁੰਦੀ ਹੈ, ਸਵੇਰ ਦਾ ਮੌਸਮ ਵਧੀਆ ਹੁੰਦਾ ਹੈ। ਸਵੇਰੇ ਉੱਠ ਕੇ ਹੁਣ ਇਹ ਜਿਹੜੇ ਜਿਮ ਜਾਣ ਵਾਲੇ ਸੈਰ ਕਰਦੇ ਨੇ, ਸਵੇਰੇ ਘੁੰਮਦੇ ਫਿਰਦੇ ਆ, ਤੇ ਇਹਦੇ ਕਹਿੰਦੇ ਸਵੇਰੇ ਵਧੀਆ। ਤੇ ਜੇ ਸਾਡੇ ਗੁਰੂ ਨੇ ਕਹਿਤਾ ਪੁਰਖਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜ੍ਹ, ਤੇ ਕੰਮ ਤੇ ਉਹੀ ਹੋ ਗਿਆ, ਸਵੇਰੇ ਉੱਠ ਗਿਆ ਸਰੀਰ ਵੀ ਤੰਦਰੁਸਤ ਤੇ ਬਾਣੀ ਪੜ੍ਹ ਲਈ ਮਨ ਵੀ ਤੰਦਰੁਸਤ, ਤੇ ਮਨ ਔਰ ਤਨ ਦੋਨੋਂ ਜਦੋਂ ਠੀਕ ਹੋਣਗੇ ਤੇ ਅਕਾਲ ਪੁਰਖ ਦੀ ਕਿਰਪਾ ਦੇ ਪਾਤਰ ਬਣਾਂਗੇ ਨਾ। ਇਸ ਲਈ ਲੜੀਵਾਰ ਸ਼ਬਦ ਵਿੱਚ ਵੀ ਮਹਾਰਾਜ ਨੇ ਸਾਨੂੰ ਜ਼ਿੰਦਗੀ ਜੀਣ ਦਾ ਇੱਕ ਬਹੁਤ ਵਧੀਆ ਤਰੀਕਾ ਸਮਝਾਇਆ ਕਿ ਅਸੀਂ ਪ੍ਰਭਾਤ ਵੇਲੇ उस अकाल पुरख दे ध्यान दा जो समा है उस समय नू सार्थक करना और गुरु दे चरणा नू ध्याना गुरु दे चरणा वल ध्यान जोड़ना ताकि नाम जप के साडा जीवन सफल हो सके उदा सही समा प्रभात वेला है।
1: जन्म मरण मल उतरै सच्चे के गुण गाए।
0: जे प्रभाते समय नाम जपांगे ना ते फिर आपे ही जन्मा जन्मांतरां दी मैल उतर जाएगी और वाहिगुरु दे चरणां दा ध्यान धरदियां अकाल पुरख वाहिगुरु दे

0: ਕੀਤੀ, ਜੇ ਸਿਮਰਨ ਨਹੀਂ ਕੀਤਾ ਤੇ ਸਾਰੀ ਦੇਹੀ ਸੁਨੀ ਹੀ ਮੰਨੀ ਜਾਏਗੀ, ਭਾਵ ਖਾਲੀ ਜਿਹਦੇ ਚ ਕੁਛ ਵੀ ਨਹੀਂ। ਇਹਦੇ ਚ ਫਿਰ ਹਾਰਡ ਮਾਸ ਨਾੜੀ ਕੋ ਪਿੰਜਰ ਹੀ ਹੈ। ਤੇ ਜੇ ਵਾਹਿਗੁਰੂ ਦੀ ਜੋਤ ਉਹਦਾ ਨਾਮ ਅੰਦਰ ਆ ਗਿਆ ਤੇ ਇਹੋ ਹੀ ਪੂਜਨੀਕ ਬਣ ਜਾਣੀ ਹੈ। ਇਸ ਲਈ ਪਿਆਰਿਓ, ਜ਼ਿੰਦਗੀ ਵਿੱਚ ਭਗਤੀ ਇੰਨਾ ਕੁ ਮਾਇਨੇ ਰੱਖਦੀ ਕਿ ਜੇ ਅਸੀਂ ਆਪਣੇ ਜੀਵਨ ਨੂੰ ਸਫਲ ਬਣਾਉਣਾ ਤੇ ਸਾਨੂੰ ਭਗਤੀ ਕਰਨੀ ਹੀ ਪਏਗੀ, ਨਹੀਂ ਤੇ ਸਾਡਾ ਸਾਰਿਆਂ ਦਾ ਸਰੀਰ, ਸਾਡੀ ਦੇਹੀ ਵਿਅਰਥ ਮੰਨੀ ਜਾਵੇਗੀ।
1: ਨਾਨਕ ਸਫਲ ਜਨਮ ਜੈ ਘਾਟ ਬੁੱਠਾ ਸੱਚ ਧਣੀ।
0: ਉਸੇ ਵਿਅਕਤੀ ਦਾ ਜੀਵਨ ਸਫਲ ਹੋ ਸਕਦਾ ਜਿਹਦੇ ਹਿਰਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ

ਆ ਸੰਸਾਰਕ ਅੱਖਾਂ ਨਾਲ ਆਪਾਂ ਜੋ ਕੁਛ ਵੀ ਵੇਖਦੇ ਹਾਂ ਇਹ ਸਾਰੀਆਂ ਰੰਗ ਤਮਾਸ਼ੇ ਵਾਲੀਆਂ ਗੱਲਾਂ ਵੇਖ ਕੇ ਵੀ ਅੱਖਾਂ ਰੱਜਦੀਆਂ ਨਹੀਂ। ਔਰ ਇਨਸਾਨ ਜਦੋਂ ਕਿਤੇ ਅੱਖਾਂ ਤੋਂ ਦੇਖਣਾ ਵੀ ਬੰਦ ਹੋ ਜਾਵੇ, ਚਸ਼ਮਾ ਲਾਏਗਾ ਫਿਰ ਦੇਖਣਾ ਸ਼ੁਰੂ ਕਰ ਦਿੰਦਾ, ਜੇ ਕਿਤੇ ਅੱਖਾਂ ਚਸ਼ਮੇ ਤੋਂ ਵੀ ਰਹਿ ਜਾਣ ਫਿਰ ਆਪਰੇਸ਼ਨ ਕਰਾਏਗਾ, ਫਿਰ ਸੰਸਾਰ ਦੇ ਰਾਗ ਰੰਗ ਵੇਖਦਿਆਂ ਰੱਜਦਾ ਨਹੀਂ। ਪਰ ਕਦੇ ਚਿੱਤ ਨਹੀਂ ਕਰਦਾ ਕਿਸੇ ਦਾ ਵੀ ਮੈਂ ਵਾਹਿਗੁਰੂ ਦੇ ਦਰਸ਼ਨ ਕਰਾਂ। ਕਦੇ ਹੋਣਾ ਚਾਹੀਦਾ ਨਾ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਇਹ ਅਵਸਥਾ ਬਣਨੀ ਚਾਹੀਦੀ ਹੈ। ਦੋਏ ਦੋਏ ਲੋਚਨ ਪੇਖਾਂ ਹਾਂ ਹਰ ਬਿਨ ਔਰ ਨਾ ਦੇਖਾਂ, ਇਹ ਅਵਸਥਾ ਬਣਨੀ ਚਾਹੀਦੀ ਨਾ। ਇਸ ਲਈ ਮਹਾਰਾਜ ਨੇ ਕਿਹਾ ਸੰਸਾਰਕ ਰਾਗ ਰੰਗ ਵੇਖਦਿਆਂ ਬੰਦੇ ਦੀ ਕਦੇ ਵੀ ਅੱਖਾਂ ਦੀ ਪਿਆਸ ਬੁੱਝਦੀ ਨਹੀਂ, ਪਰ ਸਤਿਗੁਰ ਪਾਤਸ਼ਾਹ

0: ਉਹ ਅੱਖਾਂ ਹੀ ਹੋਰ ਨੇ ਪਿਆਰਿਓ ਜਿਨ੍ਹਾਂ ਦੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਦਿਖਦਾ ਹੈ। ਪਰ ਉਹਦੀ ਤਿਆਰੀ ਜਦੋਂ ਅਸੀਂ ਸੰਸਾਰ ਦੇ ਰਾਗ ਰੰਗ ਵੇਖਦਿਆਂ ਆਪਣੇ ਆਪ ਨੂੰ ਰੋਕ ਲਾਂਗੇ ਤੇ ਫਿਰ ਜਾ ਕੇ ਉਸ ਕਰਤੇ ਪੁਰਖ ਵਾਹਿਗੁਰੂ ਨੂੰ ਵੇਖਣ ਦੀ ਤਿਆਰੀ ਹੋ ਸਕੇਗੀ। ਫਿਰ ਉਹ ਅੰਦਰ ਦੀਆਂ ਅੱਖਾਂ ਖੁੱਲ ਜਾਣਗੀਆਂ, ਫਿਰ ਉਹ ਚੀਜ਼ ਆਏਗੀ ਇਹਨਾਂ ਨੇਤਰਾਂ ਵਿੱਚ। ਇਹ ਨੇਤਰੋ ਮੇਰੇ ਹੋ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹੁਣ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਵੇਖਾਂਗੇ ਉਸ ਅਕਾਲ ਪੁਰਖ ਨੂੰ, ਪਰ ਉਦੋਂ ਜਦੋਂ ਇਹਨਾਂ ਅੱਖਾਂ ਦੇ ਵਿੱਚ ਕਰਤੇ ਪੁਰਖ ਵਾਹਿਗੁਰੂ ਦੀ ਰਹਿਮਤ ਸਾਨੂੰ ਪ੍ਰਾਪਤ ਹੋਏਗੀ। ਇਸ ਲਈ ਪਿਆਰਿਓ ਆਂਤਰਿਕ ਤੌਰ ਤੇ ਆਤਮਕ ਅੱਖਾਂ ਦੀ ਜੋਤ ਜਾਗਰਤ ਹੋਵੇਗੀ, ਪਰ ਸੰਸਾਰ ਦੇ ਰਾਗ ਰੰਗਾਂ ਤੋਂ ਹਟ ਕੇ ਫਿਰ ਅਸੀਂ ਉਸ ਅਕਾਲ ਪੁਰਖ ਨੂੰ ਵੇਖਣ ਦਾ ਉਪਰਾਲਾ ਕਰ ਸਕਾਂਗੇ।
1: ਪੌੜੀ ਜਿਨ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ।
0: ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਸੇਵਿਆ, ਉਹਨਾਂ ਸਭਨਾਂ ਨੇ ਗੁਰਮੁਖ ਬਣ ਕੇ ਗੁਰੂ ਦੀ ਰਹਿਮਤ ਪ੍ਰਾਪਤ ਕੀਤੀ ਅਤੇ ਸਾਰੇ ਸੁਖ ਹੀ ਉਹਨਾਂ ਨੂੰ ਮਿਲੇ ਹਨ।
1: ਉਹ ਆਪ ਤਰਿਆ ਕੁਟੰਬ ਸਿਓ ਸਭ ਜਗਤ ਤਰਾਈ।
0: ਜੋ ਕੋਈ ਵੀ ਭਗਤੀ ਕਰਦਾ ਉਹ ਆਪ ਤੇ ਤਰਦਾ ਹੀ ਹੈ, ਨਾਲ ਉਹਦਾ ਪਰਿਵਾਰ ਕੁਟੰਬ ਸੰਗੀ ਸਾਥੀ ਸਾਰਿਆਂ ਦਾ ਪਰ ਉਤਾਰਾ ਹੁੰਦਾ ਹੈ।
1: ਉਹ ਹਰ ਨਾਮਾ ਧਨ ਸੰਚਿਆ ਸਭ ਤਿਖਾ ਬੁਝਾਈ।
0: ਕਿਉਂਕਿ ਉਹਨੇ ਨਾਮ ਦਾ ਧਨ ਸੰਚਿਤ ਕੀਤਾ ਹੈ। ਅਸੀਂ ਜਿਵੇਂ ਦੌਲਤ ਜੋੜਦੇ ਹਾਂ ਉਸੇ ਪ੍ਰਕਾਰ ਦੇ ਨਾਲ ਅਸੀਂ ਨਾਮ ਧਨ ਵੀ ਜੋੜਨਾ ਜੇ, ਪਰ ਇਹ ਨਾਮ ਹੁਣ ਜਪਣਾ ਅਲੱਗ ਹੈ ਪਰ ਨਾਮ ਜੋੜਨਾ ਅਲੱਗ ਚੀਜ਼ ਹੈ। ਇਹਨੂੰ ਸਮਝਿਓ, ਸਵੇਰੇ ਕਿਸੇ ਨੇ ਦਿਹਾੜੀ ਕੀਤੀ, ਸ਼ਾਮ ਨੂੰ ਲਿਆਇਆ 500-1000 ਰੁਪਇਆ ਜੋ ਮਿਲਿਆ, ਪਰ ਰੋਟੀ ਪਾਣੀ ਲੈ ਕੇ ਉਹਦੇ ਕੋਲ ਜਦ ਕੁਛ ਨਹੀਂ ਬਚਿਆ ਤੇ ਬਚਿਆ ਕੀ ਜੀ ਪੱਲੇ, ਜੋ ਕਮਾਇਆ ਉਹ ਖਰਚ ਲਿਆ। ਇਸੇ ਤਰ੍ਹਾਂ ਸਾਰੇ ਹੀ ਨਾਮ ਵੀ ਜਪਦੇ ਨੇ। ਥੋੜਾ ਧਿਆਨ ਦਿਓ ਜੇ ਜੋ ਬੇਨਤੀ ਕਰਨੀ ਚਾਹ ਰਿਹਾ, ਨਾਮ ਜਪਦੇ ਆ ਪਰ ਕਹਿਤਾ ਪਰਮਾਤਮਾ ਮੇਰੇ ਬੱਚਿਆਂ ਦਾ ਸੁੱਖ ਦੇ ਦੇ, ਪੋਤਰਿਆਂ ਦਾ ਵੀ ਦੇ ਦੇ, ਮੈਨੂੰ ਵੀ ਸੁਖੀ ਕਰ ਦੇ, ਮੇਰੀ ਢਿੱਡ ਪੀੜ ਹਟਾ ਦੇ, ਮੈਂ ਸੁਖਮਨੀ ਪੜ੍ਹੀ ਹੈ ਮੇਰੇ ਸਿਰ ਪੀੜ ਹਟਾ ਦੇ, ਮੈਂ ਸੁਖਮਨੀ ਪੜ੍ਹੀ ਮੇਰੇ ਗੋਡਿਆਂ ਦੀ ਪੀੜ ਹਟਾ ਦੇ, ਤੇ ਹੁਣ ਪਾਠ ਤੇ ਕੀਤਾ ਨਾਮ ਤੇ ਜਪਿਆ, ਬਦਲੇ ਚ ਮੰਗ ਵੀ ਲਿਆ, ਖਰਚ ਹੋ ਗਿਆ। ਰੱਬ ਦੇ ਸਾਹਮਣੇ ਜਾ ਕੇ ਕੀ ਕਹਾਂਗੇ? ਰੱਬ ਤੇ ਕਹੇਗਾ ਤੂੰ ਨਾਮ ਜਪਿਆ ਨਾਲ ਨਾਲ ਕੰਮ ਕਰਾਈ ਗਿਆ। ਜੋੜਨ ਦਾ ਮਤਲਬ ਹੈ ਭਗਤੀ ਕੀਤੀ, ਪਰ ਭਗਤੀ ਕਰਕੇ ਵੀ ਕਵੇ ਇਨਸਾਨ ਕਿ ਹਾਂ ਤੋ ਇਕ ਰਮਈਆ ਲੈ, ਭਗਤੀ ਕਰਕੇ ਵੀ ਕਵੇ ਤਉ ਕਾਰਨ ਸਾਹਿਬਾ ਰੰਗ ਰਤੇ, ਵੀ ਤੇਰੇ ਲਈ ਕਰ ਰਿਹਾ ਪ੍ਰਮਾਤਮਾ, ਹੋਰ ਕੁਝ ਨਹੀਂ ਚਾਹੀਦਾ, ਜੀਵਨ ਤੇ ਸੁੱਖ ਦੁੱਖ ਲੱਗਾ ਹੀ ਹੈ। ਇਸ ਲਈ ਨਾਮ ਜਪਣਾ ਇੱਕ ਅਲੱਗ ਗੱਲ ਹੈ, ਨਾਮ ਨੂੰ ਜੋੜ ਲੈਣਾ ਸੰਚਿਤ ਕਰ ਲੈਣਾ ਇਹ ਬਹੁਤ ਮਹਾਨ ਗੱਲ ਕਹੀ ਜਾਂਦੀ। ਤੇ ਮਹਾਰਾਜ ਨੇ ਕਿਹਾ ਭਗਤੀ ਕਰਨ ਵਾਲੇ ਗੁਰਮੁਖ ਪਿਆਰੇ ਨਾਮ ਧਨ ਨੂੰ ਸੰਚਿਤ ਕਰਦੇ ਹਨ।
1: ਓਨ ਛੱਡੇ ਲਾਲਚ ਦੁਨੀ ਕੇ ਅੰਤਰ ਲਿਵ ਲਾਈ।
0: ਸਾਰੇ ਪ੍ਰਕਾਰ ਦੇ ਲਾਲਚ ਦੁਨੀਆਂ ਦੇ ਪਦਾਰਥਾਂ ਦੇ ਉਹ ਸਾਰੇ ਛੱਡ ਦਿੰਦੇ ਨੇ, ਕੇਵਲ ਅਕਾਲ ਪੁਰਖ ਵਾਹਿਗੁਰੂ ਨਾਲ ਲਿਵ ਜੋੜਦੇ ਹਨ।
1: ਉਸ ਸਦਾ ਸਦਾ ਘਰ ਆਨੰਦ ਹੈ ਹਰ ਸਖਾ ਸਹਾਈ।
0: ਉਹਨਾਂ ਦੇ ਜੀਵਨ ਵਿੱਚ ਹਮੇਸ਼ਾ ਆਨੰਦ ਬਣਿਆ ਰਹਿੰਦਾ ਕਿਉਂਕਿ ਵਾਹਿਗੁਰੂ ਉਹਨਾਂ ਦਾ ਸਹਾਈ ਤੇ ਉਹਨਾਂ ਦਾ ਮਿੱਤਰ ਬਣਦਾ ਹੈ।
1: ਓਨ ਵੈਰੀ ਮਿੱਤਰ ਸਾਂਭ ਕੀਤੇ ਆ ਸਭ ਨਾਲ ਸੁਭਾਈ।
0: ਉਹਨਾਂ ਲਈ ਜਿਹੜੇ ਭਗਤੀ ਕਰਦੇ ਨੇ ਕੋਈ ਵੀ ਉਹਨਾਂ ਦਾ ਵੈਰੀ ਨਹੀਂ ਹੁੰਦਾ, ਸਾਰੇ ਹੀ ਮਿੱਤਰ ਬਣ ਜਾਂਦੇ ਨੇ, ਸਾਰੇ ਉਹਨਾਂ ਦੇ ਨਾਲ ਸਹਿਯੋਗ ਕਰਕੇ ਚੱਲਦੇ ਹਨ।
1: ਹੋਵਾ ਉਹੀ ਆਲ ਜਗ ਮਹਿ ਗੁਰ ਗਿਆਨ ਜਪਾਈ।
0: ਹੁਣ ਉਹੀ ਵਿਅਕਤੀ ਉਹਨਾਂ ਦਾ ਮੁੱਖ ਉਜਲਾ ਹੁੰਦਾ, ਉਹੀ ਹੋਰ ਸ੍ਰੇਸ਼ਟ ਹੋ ਜਾਂਦਾ, ਸਾਰਿਆਂ ਸਾਹਮਣੇ ਪ੍ਰਗਟ ਉਹੀ ਹੁੰਦਾ ਹੈ, ਉਹੀ ਅਲ ਤੋਂ ਭਾਵ ਜਿਹੜਾ ਬਹੁਤ ਸਾਹਮਣੇ ਸੰਸਾਰ ਦੇ ਪ੍ਰਸਿੱਧ ਹੋ ਜਾਏ। ਤੇ ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ ਉਹ ਸੰਸਾਰ ਦੇ ਵਿੱਚ ਬੜੀ ਸ਼ੋਭਾ ਪਾਉਂਦੇ ਹਨ।
1: ਪੂਰਬ ਲਿਖਿਆ ਪਾਇਆ ਹਰ ਸਿਉਂ ਬਣ ਆਈ।
0: ਇਹ ਸਭ ਪੂਰਬਲੇ ਕਰਮਾਂ ਦੀ ਕਿਰਪਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਰਹਿਮਤ ਕਰਦੇ ਤੇ ਸਾਡੀ ਸਾਂਝ ਬਣ ਆਉਂਦੀ ਹੈ ਪ੍ਰਮਾਤਮਾ ਦੇ ਨਾਲ। ਪਰ ਉਹ ਪ੍ਰਮਾਤਮਾ ਨਾਲ ਸਾਂਝ ਬਣਨ ਤੋਂ ਪਹਿਲਾਂ ਗੁਰੂ ਨਾਲ ਸਾਡੀ ਸਾਂਝ ਬਣਨੀ ਚਾਹੀਦੀ ਹੈ। ਜਿਵੇਂ ਪਿਆਰਿਓ ਅਸੀਂ ਆਉਣ ਵਾਲੇ ਦਿਨਾਂ ਚ 30 ਤਰੀਕ ਨੂੰ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਉਹਨਾਂ ਦਾ ਪਾਵਨ ਪ੍ਰਕਾਸ਼ ਗੁਰਪੁਰਬ ਮਨਾਉਣਾ, ਤੇ ਮੀਰੀ ਪੀਰੀ ਦੇ ਮਾਲਕ ਨੇ ਸਾਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਤਾਂ ਕਿ ਸਾਡੀ ਰੱਬ ਨਾਲ ਇੱਕ ਸਾਂਝ ਬਣੇ। ਦੁਨੀਆਂ ਦੇ ਵਿੱਚ ਪਹਿਲੀ ਦਫਾ ਇਸ ਪ੍ਰਕਾਰ ਦਾ ਇੱਕ ਸਿਧਾਂਤ ਆਇਆ ਸੀ ਜਿਹੜਾ ਸਾਰੀ ਦੁਨੀਆਂ ਵਾਸਤੇ ਸੀ, ਨਹੀਂ ਤੇ ਜਿੰਨੇ ਕੁ ਵੀ ਲੋਕ ਨੇ ਨਾ ਪਿਆਰਿਓ, ਮਹਾਰਾਜ ਨੇ ਜਦੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਇਹਦੀ ਜ਼ਰੂਰਤ ਕਿਉਂ ਪਈ? ਕਿਉਂਕਿ ਉਸ ਵਕਤ ਦੀ ਜਿਹੜੀ ਹਕੂਮਤ ਸੀ ਨਾ ਉਹ ਇਨਸਾਫ ਕਰਨ ਲੱਗਿਆਂ ਇਹ ਵੇਖ ਲੈਂਦੀ ਸੀ ਵੀ ਆਹ ਸਾਡੇ ਧਰਮ ਦਾ ਨਹੀਂ, ਆਹ ਸਾਡੀ ਜ਼ਾਤ ਦਾ ਨਹੀਂ, ਆਹ ਸਾਡੇ ਵਰਣ ਦਾ ਨਹੀਂ। ਤੇ ਐਵੇਂ ਉਹਨਾਂ ਕੋਲ ਜਾ ਕੇ ਇਨਸਾਫ ਮਿਲਣਾ ਨਹੀਂ, ਆਪਣਾ ਜ਼ਮੀਨ ਜਾਇਦਾਦ ਇੱਜ਼ਤ ਪਦ ਸਭ ਗਵਾ ਬੈਠਦੇ ਸੀ। ਹਾਲਾਤ ਇਸੇ ਪ੍ਰਕਾਰ ਦੇ ਬਣਦੇ ਰਹੇ। ਫਿਰ ਮਹਾਰਾਜ ਨੇ ਇਹ ਪਰੰਪਰਾ ਆਰੰਭ ਕੀਤੀ। ਔਰ ਇਹ ਨਹੀਂ ਕਿ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਥੇ ਜਦੋਂ ਤੱਕ ਰਹੇ ਉਦੋਂ ਤੱਕ ਇੱਥੇ ਸਾਰਿਆਂ ਦੀ ਪੁਕਾਰ ਸੁਣਦੇ ਸਨ। ਇੱਥੋਂ ਕੀਰਤਪੁਰ ਸਾਹਿਬ ਗਏ ਤੇ ਸ਼ੀਸ਼ ਮਹਿਲ ਗੁਰਦੁਆਰਾ ਸਾਹਿਬ ਦੇ ਪਿੱਛੇ ਵੇਖਿਓ ਜੇ, ਉੱਥੇ ਗੁਰਦੁਆਰਾ ਕੋਟ ਸਾਹਿਬ ਹੈ, ਉਹ ਬਿਲਕੁਲ ਤਖ਼ਤ ਸਾਹਿਬ ਦੀ ਹੀ ਰਚਨਾ ਦੇ ਅਨੁਸਾਰ ਬਣਿਆ। ਉੱਥੇ ਵੀ ਮਹਾਰਾਜ ਸਾਰਿਆਂ ਦੀ ਪੁਕਾਰ ਸੁਣਦੇ ਹੁੰਦੇ ਸਨ। ਤੇ ਉਸ ਤੋਂ ਉਪਰੰਤ ਗੁਰੂ ਸਾਹਿਬ ਨੇ ਇਸ ਪਰੰਪਰਾ ਨੂੰ ਅੱਗੇ ਤੋਰਿਆ ਤੇ ਕਲਗੀਧਰ ਪਾਤਸ਼ਾਹ ਜੀ ਨੇ ਕੇਸਗੜ੍ਹ ਸਾਹਿਬ, ਉਹ ਵੀ ਤਖ਼ਤ ਹੈ, ਤੇ ਉੱਥੇ ਵੀ ਨਕਸ਼ਾ ਉਸੇ ਪ੍ਰਕਾਰ ਦਾ ਜਿਵੇਂ ਇੱਕ ਰਾਜ ਦਰਬਾਰ ਦਾ ਹੁੰਦਾ। ਸੋ ਜਿੱਥੇ ਜਿੱਥੇ ਗੁਰੂ ਸਾਹਿਬ ਨੇ ਉਹ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਨਾ, ਲੋਕ ਸੋਚਦੇ ਸਨ ਵੀ ਚਲੋ ਪੀਰੀ ਚੱਲ ਰਹੀ ਹੈ, ਪਰ ਜਦੋਂ ਇਨਸਾਫ ਲੋਕਾਂ ਨੂੰ ਨਾ ਮਿਲਣਾ ਤੇ ਮਹਾਰਾਜ ਨੇ ਉਦੋਂ ਫਿਰ ਮੀਰੀ ਦੀ ਆਰੰਭਤਾ ਕੀਤੀ। ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਆਪ ਵਿੱਚ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ਦੀ ਅਵਸਥਾ ਰੱਖਦੇ ਸਨ। ਮਹਾਨ ਕੋਸ਼ ਪੜ੍ਹ ਕੇ ਵੇਖਿਓ ਪਿਆਰਿਓ, ਹਰਗੋਬਿੰਦ ਸਾਹਿਬ ਮਹਾਰਾਜ ਦੀ ਜਿਹੜੀ ਸੋਚ ਉਹ ਕਰਤੇ ਨੇ ਬੜੀ ਸੋਹਣੀ ਲਿਖੀ। ਉਹਨਾਂ ਨੇ ਇੱਕ ਸ਼ਬਦ ਵਰਤਿਆ ਜੀ ਸਾਰੰਗ, ਤੇ ਹਰਗੋਬਿੰਦ ਸਾਹਿਬ ਮਹਾਰਾਜ ਦੀ ਵਡਿਆਈ ਕਰਦਿਆਂ ਉਹਨਾਂ ਲਿਖਿਆ, ਕਹਿੰਦੇ ਸਾਰੰਗ ਪੈ ਕਬ ਸਾਰੰਗ ਪੈ ਚੜ ਸਾਰੰਗ ਸ਼ਸਤਰਨ ਕੋ ਬਲ ਸਾਰੰਗ ਸਾਰੰਗ ਜਿਉਂ ਜਗ ਮੈਂ ਕੁਲ ਸਾਰੰਗ ਸਾਰੰਗ ਗਿਆਨ ਪ੍ਰਕਾਸ਼ਨ ਸਾਰੰਗ ਸਾਰੰਗ ਦਾਸਨ ਕੋ ਪ੍ਰਿਆ ਸਾਰੰਗ ਸਾਰੰਗ ਦੁਖਨ ਕੋ ਸਮ ਸਾਰੰਗ ਸਾਰੰਗ ਪਾਣ ਭਇਓ ਨਰ ਸਾਰੰਗ ਸਾਰੰਗ ਸ਼੍ਰੀ ਹਰਗੋਬਿੰਦ ਸਾਰੰਗ। ਹੁਣ ਤੁਸੀਂ ਸੋਚੋਗੇ ਸਾਰਾ ਕੁਝ ਸਾਰੰਗ ਸਾਰੰਗ ਹੋ ਗਿਆ। ਇਹ ਪਿਆਰਿਓ ਮਹਾਨ ਕੋਸ਼ ਪੜ੍ਹੋਗੇ 62 ਅਰਥ ਕੀਤੇ ਨੇ ਮਹਾਨ ਕੋਸ਼ ਦੇ ਕਰਤਾ ਨੇ ਸਾਰੰਗ ਸ਼ਬਦ ਦੇ, ਤੇ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਵਡਿਆਈਆਂ ਲਿਖੀਆਂ, ਤਾਰੀਫਾਂ ਲਿਖੀਆਂ। ਉਸ ਵਕਤ ਦੀ ਹਕੂਮਤ ਨੂੰ ਇਹ ਡਰ ਪੈ ਗਿਆ ਸੀ ਕਿ ਸਾਰੇ ਇਨਸਾਫ ਮੰਗਣ ਮੀਰੀ ਪੀਰੀ ਦੇ ਮਾਲਕ ਕੋਲ ਚਲੇ ਜਾਣਗੇ, ਸਾਡੇ ਤੇ ਰਾਜੇ ਹੋਣ ਦਾ ਫਾਇਦਾ ਹੀ ਨਹੀਂ। ਔਰ ਅੱਜ ਵੀ ਇਹੀ ਹੈ ਪਿਆਰਿਓ। ਬਿਨਾਂ ਵਜ੍ਹਾ ਇੱਕ ਬੇਨਤੀ ਕਰਨਾ ਚਾਹਾਂਗਾ, ਅਦਾਲਤਾਂ ਚ ਜਾ ਕੇ ਕੋਰਟ ਵਿੱਚ ਜਾ ਕੇ ਆਪਣਾ ਪੈਸਾ ਖਰਾਬ ਨਾ ਕਰੋ, ਵਕੀਲਾਂ ਕੋਲ ਜਾਣ ਦੀ ਲੋੜ ਨਹੀਂ। ਬੇਨਤੀ ਕਰੋ ਤੇ ਆ ਕੇ ਸਾਰੇ ਪੰਜ ਪਿਆਰਿਆਂ ਦੇ ਸਾਹਮਣੇ ਉਹਨਾਂ ਅੱਗੇ ਆਪਣੀ ਪੁਕਾਰ ਰੱਖੋ ਤੇ ਘਰ ਦੇ ਬੈਠਿਆਂ ਮਸਲਾ ਫ੍ਰੀ ਦੇ ਝੱਲ ਹੋ ਜਾਣਾ। ਸਾਡੇ ਤੇ ਪਰੰਪਰਾ ਹੀ ਇਹ ਚੱਲਦੀ ਆਉਂਦੀ ਸੀ, ਆਹ ਜਿਹੜੀਆਂ ਚੀਜ਼ਾਂ ਸਰਕਾਰੀ ਤੌਰ ਤੇ ਉਸ ਸਮੇਂ ਹਕੂਮਤ ਨੇ ਸਾਨੂੰ ਗੁਲਾਮ ਰੱਖਣ ਲਈ ਵੀ ਸਾਡੇ ਕਹਿਣ ਤੇ ਇਹ ਸਭ ਕੁਝ ਕਰਨ, ਸਾਡੇ ਕਹਿਣ ਤੇ ਰੋਟੀ ਖਾਣ, ਸਾਡੇ ਕਹਿਣ ਤੇ ਇਹਨਾਂ ਦਾ ਦਿਨ ਚੱਲੇ, ਸਾਡੇ ਕਹਿਣ ਤੇ ਇਹਨਾਂ ਦੀ ਰਾਤ ਹੋਵੇ। ਉਹ ਅੱਜ ਵੀ ਇਹੋ ਜਿਹੇ ਹਾਲਾਤ ਬਣੇ। ਹਰ ਇੱਕ ਬੰਦਾ ਇਹ ਸੋਚਦਾ ਵੀ ਇਹਨਾਂ ਨੂੰ ਸਾਰੀ ਦੁਨੀਆ ਕਿਉਂ ਮੰਨਦੀ। ਦੇਖੋ ਦੋ ਤਿੰਨ ਚੀਜ਼ਾਂ ਬੇਨਤੀ ਕਰਾਂ। ਈਸਾਈਆਂ ਦੀ ਆਬਾਦੀ ਤਕਰੀਬਨ 250 ਕਰੋੜ ਤੋਂ ਜ਼ਿਆਦਾ ਜੇ, ਪਰ ਉਹਨਾਂ ਦਾ ਮੇਨ ਕੇਂਦਰ ਹੈ ਵੈਟੀਕਨ ਸਿਟੀ ਵਿੱਚ। ਉੱਥੇ ਪੋਪ ਜੋ ਕਹਿ ਦਿੰਦਾ ਕਿਸੇ ਦੀ ਮਜਾਲ ਨਹੀਂ, ਕੋਈ ਹੋਰ ਹਿੰਮਤ ਕਰੇ ਉਹਦੇ ਤੇ ਕੋਈ ਕਿੰਤੂ ਕਰ ਜਾਏ। ਦੂਸਰੀ ਚੀਜ਼, 150 ਕਰੋੜ ਤੋਂ ਜ਼ਿਆਦਾ ਆਬਾਦੀ ਮੁਸਲਮਾਨਾਂ ਦੀ, ਮੱਕੇ ਦਾ ਇਮਾਮ ਜੋ ਕੋਈ ਐਲਾਨ ਕਰਦਾ ਕਦੇ ਕੋਈ ਸਵਾਲ ਚੁੱਕਦਾ ਵੇਖਿਆ ਜੇ? 150 ਕਰੋੜ ਆਬਾਦੀ। ਉਸ ਤੋਂ ਬਾਅਦ ਜਿਹੜੇ ਇਹ ਚਾਰ ਧਾਮ ਨੇ ਇਹਨਾਂ ਦੇ ਵੀ ਮਹਾਮੰਡਲੇਸ਼ਵਰ ਸਨਾਤਨ ਮਤ ਬਾਰੇ ਜੋ ਐਲਾਨ ਕਰ ਦੇਣ ਕਿਸੇ ਦੀ ਮਜਾਲ ਨਹੀਂ, ਕੋਈ ਸਵਾਲ ਕਰ ਜਾਏ। ਆ ਸਾਡੀ 2 ਕਰੋੜ ਦੀ ਆਬਾਦੀ, ਉਹਦੇ ਵਿੱਚ ਇੱਕ ਸਾਡੇ ਹੋਣ ਮੁਖੀ, ਤੇ ਉਹਨਾਂ ਵੱਲੋਂ ਕੋਈ ਅਗਰ ਐਲਾਨ ਆ ਜਾਂਦਾ ਤੇ ਬਹੁਤ ਸਾਰੀਆਂ ਸਰਕਾਰਾਂ ਨੂੰ ਤਕਲੀਫਾਂ ਹੋਣ ਲੱਗ ਪੈਂਦੀਆਂ। ਪਿਆਰਿਓ ਸਾਨੂੰ ਹੀ ਸੁਚੇਤ ਹੋਣਾ ਪੈਣਾ, ਵੇਖਣਾ ਪੈਣਾ ਵੀ ਸਾਡੇ ਨਾਲ ਕੌਣ, ਸਾਡੇ ਗੁਰੂ ਦੇ ਸਿਧਾਂਤ ਨਾਲ ਕੌਣ, ਸਾਡੀ ਮਰਿਆਦਾ ਨਾਲ ਕੌਣ ਖੜਾ, ਸਾਡੀ ਸਿੱਖੀ ਦਾ ਸਾਥ ਕੌਣ ਦੇ ਰਿਹਾ। ਕਿਉਂਕਿ ਹਰ ਜਗ੍ਹਾ ਅੱਡ ਅੱਡ ਸਾਰੇ ਸਿਧਾਂਤ ਚੱਲਦੇ ਨੇ। ਯੂਰਪ ਜਾਓਗੇ ਅਰਸਤੂ ਦੀ ਨੀਤੀ ਚੱਲਦੀ ਹੈ, ਅਰਸਤੂ ਸਿਕੰਦਰ ਦਾ ਗੁਰੂ ਹੋਇਆ ਜਿਹੜਾ। ਇੱਥੇ ਸਾਡੇ ਭਾਰਤ ਵਿੱਚ ਚਾਣਕਿਆ ਨੀਤੀ ਚੱਲਦੀ ਹੈ, ਤੇ ਜਿਹੜੀ ਸਿੱਖ ਨੇ ਜੇ ਨੀਤੀ ਪੜ੍ਹਨੀ ਹੋਵੇ ਤੇ ਬੜਾ ਔਖਾ ਤੇ ਹੈ। ਪਰ ਪਿਆਰਿਓ ਭਾਈ ਗੁਰਦਾਸ ਦੇ 675 ਕਵਿਤ ਤੇ ਭਾਈ ਗੁਰਦਾਸ ਜੀ ਦੀਆਂ ਲਿਖੀਆਂ ਹੋਈਆਂ 1173 ਪੌੜੀਆਂ ਸਿੱਖੀ ਦੇ ਸਿਧਾਂਤ ਵਿੱਚ ਨੇ, ਗੁਰੂ ਅਮਰਦਾਸ ਜੀ ਦੇ ਰਿਸ਼ਤੇ ਵਿੱਚੋਂ ਆਉਂਦੇ ਨੇ। ਅਖੀਰ ਤੱਕ ਸਾਰੀ ਸਿੱਖੀ ਨੂੰ ਸਮਝ ਕੇ ਉਹਨਾਂ ਨੇ ਵਿਦਵਤਾ ਭਰੇ ਬਚਨ ਲਿਖੇ। ਇਸ ਲਈ ਬਿਨਾਂ ਪੜ੍ਹਿਆ ਨਹੀਂ, ਸਿੱਖੀ ਨੂੰ ਪੜ੍ਹ ਕੇ ਜਿਨ੍ਹਾਂ ਨੇ ਸਮਝਿਆ ਔਰ ਫਿਰ ਜਿਨ੍ਹਾਂ ਨੇ ਕਮਾਇਆ ਉਹਦੀਆਂ ਗੱਲਾਂ ਦੇ ਆਧਾਰ ਤੇ। ਆ ਅੱਜ ਕੱਲ੍ਹ ਇਹ ਚੀਜ਼ਾਂ ਛੱਡ ਦਿਓ ਵੀ ਕਿਸੇ ਨੇ ਵਟਸਐਪ ਤੇ 1-2 ਲਾਈਨਾਂ ਦਾ ਮੈਸੇਜ ਭੇਜਤਾ ਤੇ ਸਿੱਖ ਕੌਮ ਨੂੰ ਐਵੇਂ ਪਰੇਸ਼ਾਨੀਆਂ ਲੱਗਣ ਲੱਗ ਪੈਂਦੀਆਂ। ਨਹੀਂ, ਇਹੋ ਜਿਹੀਆਂ ਚੀਜ਼ਾਂ ਤੋਂ ਬਚੀਏ। ਜੋ ਗੁਰਮਰਿਆਦਾ ਹੈ ਉਹ ਬਾਣੀ ਦੇ ਅਨੁਸਾਰ ਸਮਝੀਏ। ਮੀਰੀ ਪੀਰੀ ਦੇ ਮਾਲਕ ਨੇ ਇਹ ਸਾਨੂੰ ਚੀਜ਼ਾਂ ਸਿਖਾਈਆਂ ਹੀ ਇਸ ਵਾਸਤੇ ਸਨ। ਹਕੂਮਤ ਕਦੇ ਕੋਈ ਵੀ ਹੋਏ ਨਹੀਂ ਸਪੋਰਟ ਕਰੇਗੀ। ना पुरातन समय कीती, ना आज किसे ने करनी, ना अगा आन वाली किसे तो उम्मीद कोई नहीं। साडे कोल सिर्फ इको एक है वड्डा तेरा दरबार, सच्चा तुद तखत सिर शाहां पातशाह, नेचल चौर छत साडे लई गुरु की बाणी, और अकाल पुरख वाहिगुरु तो वध के कोई नहीं प्यारियो। इसलिए मालक साडे सारियां ते कृपालता करन, असी सतगुर पातशाह जी दे दर्शाए हुए सिद्धांत अनुसार चल के एक ते पहलों एक जुट होइए, अपने नौजवान बच्चियां नू ए दसीए कि भई आईलेट्स केवल डिग्री नहीं है, भी इथों आईलेट्स कीती बाहर चले गए फिर पंजाब च कौन रहेगा जी, ए भी ते सामना ना जगह गुरुआं दी है, बाद च फिर वीजे लैके आउंदे रहांगे, अगले देना कि नहीं देना फिर परेशान होवांगे। इसलिए पहलो ते चीज सांभीए, अपने बच्चियां नू पढ़ाईए। दुनिया सिर्फ ए सोचदी वी पंजाबी बंदा या खेती कर सकदा जां बाहर जाके डरैवरी करदा, नहीं। दो नाम तुसी अपने नौजवान बच्चियां नू जरूर दस्यो, नरेंद्र सिंह कपानी जिन्हें आ 5G नैट चल रहा ना फाइबर वाला, एदी खोज नरेंद्र सिंह कपानी दी है, बाकी तुसी डिटेल समझ लियो। दूसरा नाम है जी गुरतेज सिंह संधु। अब बच्चियां नू पढ़ाया जांदा स्कूल वे थॉमस अल्वा एडिसन, उन्हें 1064 पेटेंट अपने नाम दर्ज किए, ओदियां खोजां सन। गुरतेज सिंह संधु दियां पता किन्नियां हो गईयां जी, 1350 ज्यादा, 57 साल दी बंदे दी उम्र है, अजे भी वह विज्ञानी खोजां कर रहे। ते ए नहीं के पुरातन समय सिखां ते गुरु दी कृपा सी, अज भी कृपा वाले मौजूद ने, असी दस नहीं सके। थॉमस एडिसन दे बारे हर बच्चा जानदा, महान विज्ञानी, ते साडा सिख भरा ओ छड गया, थॉमस अल्वा एडिसन नू भी पिछे छड गया, असी किसे नू दस ना सके। अज जरूरत है, सिख आबादी विच घट होएगा पर क्वालिटी विच कदे घट नहीं, गुणा विच कदे घट नहीं, चंगियाईयां विच कदे घट नहीं रहा, पढ़ाई विच भी ए महारत जिहड़े ने ओ सारियां कोल हैगे, पर इकोनॉमिक्स तौर ते भी ते तुसी वेख लो ना, वर्ल्ड बैंक दा इस वेले जो मुखी है ओ भी ते एक सिख भरा। इसलिए प्यारियो अपने बच्चियां नू चंगी विद्या दो, और उन्हां नू गुरमत दी सोझी आ गई ते आपे फिर कौम दा बहुत बेहतर, उन्हां ने आपे कुछ ना कुछ सोचना, ते आने वाले समय तक ये थोड़ा कि लम्मा विशा बनेगा, गुरु कृपा करे। धन गुरु रामदास साहिब साडे सारियां ते रहमत करन। महाराज ने जो पावन वाक बख्शिया, जो लड़ीवार विचार वे सिद्धांत दिता, अपने जीवन नू सफल बनाईए, और मीरी पीरी दे मालक अगे अरदास करिए, सच्चे पातशाह तेरे चरणा नाल जुड़े रहिए और हमेशा तेरे ही रहिए। समुचे प्रबंध दा तय दिलों बहुत धनवाद, अति सत्कारयोग सिंह साहब जी दा तय दिलों धनवाद, आप संगतां दी सेवा बख्शी। आओ अखीरलियां पंक्तियां पढ़ करके

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
5: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਰੇਡੀਓ ਹਾਂਜੀ ਸੁਣਨ ਵਾਲੇ ਤੇ ਵੇਖਣ ਵਾਲਿਆਂ ਨੂੰ ਨਿੱਘਾ ਨਿੱਘਾ ਸਵਾਗਤ। ਮੈਂ ਕ੍ਰਿਸ਼ਨਾ ਐਂਡ ਅੱਜ ਮੇਰੇ ਨਾਲ ਦੁਬਾਰਾ ਤੋਂ ਜੁੜ ਗਏ ਨੇ ਦੀਪਿਕਾ ਜੀ। ਲਾਸਟ ਟਾਈਮ ਆਪਾਂ ਗੱਲਬਾਤ ਕੀਤੀ ਸੀਗੀ ਅਰਾਊਂਡ ਚਿਲਡਰਨ ਸਾਈਕੋਲੋਜੀ, ਜਿਹੜੇ ਇੱਥੇ ਬੋਰਨ ਐਂਡ ਬਰੋਟਅਪ ਹੋ ਰਹੇ ਨੇ, ਜਿਹੜੇ ਸਾਡੇ ਕਲਚਰਸ ਦੇ ਨੇ, ਸਾਡੇ ਵਿਰਸੇ ਤੋਂ ਆਉਂਦੇ ਆ, ਹੈ ਨਾ, ਪੇਰੈਂਟਸ, ਉਹਨਾਂ ਦੇ ਬੱਚੇ ਜਾਂ ਫਿਰ ਜਿਹੜੇ ਬਹੁਤ ਅਰਲੀ ਏਜ 'ਚ ਆ ਗਏ ਨੇ, ਤਾਂ ਉਹਨਾਂ ਦੀ ਕੀ ਪ੍ਰੋਬਲਮਸ ਹੋ ਸਕਦੀਆਂ, ਉਹਨਾਂ ਦੀ ਕਿਸ ਲੈਵਲ 'ਤੇ ਡਿਟੈਚਮੈਂਟ ਦੇ ਇਸ਼ੂਜ਼ ਆ ਜਾਂਦੇ ਆ ਵੈਰੀ ਅਰਲੀ ਇਨ ਦੇਅਰ ਏਜ ਇਨ ਵਿਦ ਦੇਅਰ ਪੇਰੈਂਟਸ, ਹੈ ਨਾ। ਅਤੇ ਅਸੀਂ ਫਿਰ ਸੋਚਿਆ, ਦੀਪਿਕਾ ਜੀ ਨਾਲ ਸਲਾਹ ਕੀਤੀ ਕਿ ਬਈ ਆਪਾਂ ਸੈਕਿੰਡ ਸਾਈਡ ਆਫ ਦਾ ਕੋਇਨ ਵੀ ਦੇਖੀਏ, ਹੈ ਨਾ। ਸੋ ਟੂਡੇ ਆਪਾਂ ਉਸ ਹੀ ਟੈਂਪਲੇਟ ਨੂੰ ਅੱਗੇ ਤੋਰਦੇ ਹੋਏ ਗੱਲਬਾਤ ਕਰਾਂਗੇ, ਬਟ ਟੂਡੇ ਵੀ ਵਿਲ ਟਾਕ ਅਬਾਊਟ ਯੰਗ ਅਡਲਟਸ
1: ਐਂਡ ਪੇਰੈਂਟਸ। ਮਤਲਬ ਬੱਚੇ ਨਹੀਂ ਹੈ ਪਰ ਜਿਹੜੇ ਮਾਈਗ੍ਰੇਟ ਹੋ ਕੇ ਆਏ ਨੇ ਜਾਂ ਇਮੀਗ੍ਰੇਟ ਹੋਏ ਨੇ, ਸੋ ਦੇ ਕੁਡ ਬੀ ਫੈਮਿਲੀਜ਼, ਦੇ ਕੁਡ ਬੀ ਪੀਪਲ ਲਾਈਕ ਯੂ ਐਂਡ ਮੀ, ਯੂ ਰੀਸੈਂਟਲੀ ਮੈਰਿਡ, ਮੀ ਬੀਨ ਮੈਰਿਡ ਫੋਰ ਟੂ ਲੌਂਗ, ਬਟ ਦੋਨੋਂ ਅਸੀਂ ਮਾਈਗ੍ਰੇਟ ਹੋ ਕੇ ਆਏ ਹਾਂ,
2: ਠੀਕ
1: ਹੈ। ਜਿਹੜੇ ਇੱਥੇ ਨਹੀਂ ਬੋਰਨ ਹੋਏ ਤੇ ਇੱਥੇ ਆਏ ਨੇ, ਇਹਨੂੰ ਆਪਣਾ ਘਰ ਮੰਨਦੇ ਨੇ, ਦੇਅਰ ਪ੍ਰੋਬਲਮਸ।
0: ਐਂਡ ਵੈਸੇ ਤਾਂ ਦੇਖਿਆ ਜਾਵੇ ਸਰਫੇਸ ਲੈਵਲ 'ਤੇ ਵੀ ਆਲ ਨੋ ਕਿ ਮੇਜਰ ਕੀ ਪ੍ਰੋਬਲਮਸ ਹੋ ਜਾਂਦੀ, ਹੈ ਨਾ। ਕਲਚਰਲ ਸ਼ੌਕ ਇੱਕ ਬਹੁਤ ਵੱਡੀ ਗੱਲ, ਲੋਨਲੀਨੈਸ ਹੋ ਗਿਆ, ਇਹਦੇ ਨਾਲ ਨਾਲ ਏਲੀਨੇਸ਼ਨ ਬਹੁਤ ਜ਼ਿਆਦਾ ਲੋਕ ਮਹਿਸੂਸ ਕਰਦੇ ਆ, ਹੈ ਨਾ, ਇਹਦੇ ਬਾਰੇ ਘੱਟ ਗੱਲ ਹੁੰਦੀ, ਹੈ ਨਾ। ਸੋ ਆਪਾਂ ਹੌਲੀ ਹੌਲੀ ਕਹਿੰਦੇ ਨਾ ਕਿ ਗੁੰਝਲਾਂ ਖੋਲਦੇ, ਹੈ ਨਾ, ਇਹਨਾਂ ਚੀਜ਼ਾਂ ਦੀਆਂ। ਸੋ ਵਟਸ ਯੋਰ ਟੇਕ, ਕਿਸ ਤਰ੍ਹਾਂ, ਕਿਉਂਕਿ ਤੁਸੀਂ ਬੈਠਦੇ ਹੋ, ਉੱਠਦੇ ਹੋ, ਹੈ ਨਾ, ਲੋਕਾਂ ਨਾਲ, ਹੂ ਆਰ ਫੀਲਿੰਗ ਦਿਸ, ਸੋ ਵਟ ਆਰ ਦਾ ਯੂਜੂਅਲ ਥਿੰਗਸ ਦੈਟ ਯੂ ਸੀ?
1: ਦ ਨੰਬਰ ਵਨ ਇਜ਼ ਹੋਮ ਸਿਕਨੈਸ, ਯੂ ਨੋ, ਕਿ ਕਿੱਥੇ ਆ ਗਏ, ਦੇਰ ਇਜ਼ ਨਥਿੰਗ ਜਿਹੜਾ ਸਾਡੇ ਘਰ ਵਰਗਾ ਹੈ
0: ਜੀ।
1: ਜਦੋਂ ਅਸੀਂ ਇੱਥੇ ਡਿਸੀਜਨ ਆਉਣ ਦਾ ਬਣਾਉਂਦੇ ਹਾਂ, ਯੂ ਨੋ, ਉਸ ਵੇਲੇ ਲੱਗਦਾ ਕਿ ਨਈ ਓਪਰਚੁਨਿਟੀ, ਸਭ ਕੁਛ, ਪਰ ਕਿੰਨਾ ਕੁ ਮਿਸ ਕਰ ਲਾਂਗੇ। ਨਾਨੀ ਦੇ ਘਰ ਵੀ ਜਾਂਦੇ ਸੀ, ਮਾਸੀ ਦੇ ਵੀ, ਚਾਚੇ ਦੇ ਵੀ, ਉੱਦਾਂ ਹੀ ਫੀਲ ਹੋਏਗਾ, ਬਟ ਦ ਪ੍ਰੋਬਲਮ ਇਜ਼ ਮੱਚ ਮੋਰ ਦੈਨ ਦੈਟ। ਜਦੋਂ ਇੱਥੇ ਆਉਂਦੇ ਨੇ, ਲੈਂਗੁਏਜ ਬੈਰੀਅਰ, ਯੂ ਨੋ, ਫਾਈਨੈਂਸ਼ੀਅਲ ਬੈਰੀਅਰਸ, ਉਹ ਸਾਰੀ ਚੀਜ਼ਾਂ ਆਪਣੇ ਆਲੇ ਦੁਆਲੇ ਨਾ ਲੋਕ ਪਾ ਕੇ ਜ਼ਿਆਦਾ ਇਕੱਲਾਪਨ ਵਧਾ ਦਿੰਦੀਆਂ ਨੇ। ਸੋ ਇੰਡੀਆ 'ਚ ਕੀ ਸੀ, ਜਾਂ ਯੂ ਨੋ, ਵੇਰੇਵਰ ਵੀ ਆਰ ਮਾਈਗ੍ਰੇਟਿੰਗ ਫੋਰ, ਅਸੀਂ ਇੰਡੀਆ ਦੀ ਗੱਲ ਕਰਦੇ ਹਾਂ ਬਿਕੋਜ਼ ਵੀ ਟੋਕਿੰਗ ਅਬਾਊਟ ਆਰ ਵਿਰਸੇ ਦੇ ਪੀਪਲ। ਉੱਥੇ ਕੀ ਸੀ, ਜੇ ਫਾਈਨੈਂਸ਼ੀਅਲ ਪ੍ਰੋਬਲਮ ਸੀ, ਘਰ ਆ ਕੇ ਬੇਬੇ ਸੀ, ਫਾਦਰ ਸੀਗੇ, ਦੋਸਤ ਮਿੱਤਰ ਸੀ, ਪ੍ਰੋਬਲਮ, ਯੂ ਨੋ, ਯੂ ਸ਼ੇਅਰ, ਹੋਰ ਕੁਛ ਨਹੀਂ ਸੀ। ਤੁਹਾਡੇ ਆਸ ਪੜੋਸ ਦੇ ਵਿੱਚ ਇੰਨਾ ਕੁਛ ਹੋ ਰਿਹਾ ਹੁੰਦਾ ਹੈ ਦੈਟ ਇਟ ਕੀਪਸ ਯੂ ਬਿਜ਼ੀ,
0: ਇੱਕ ਪ੍ਰੋਪਰ ਇਕੋ ਚੈਂਬਰ ਹੈ, ਹੈ ਨਾ।
1: ਹੋਰ ਕੁਛ ਨਹੀਂ, ਜੇ ਤੁਸੀਂ ਮਾਰਕੀਟ ਵੀ ਜਾਂਦੇ ਹੋ, ਤੁਹਾਡੀ ਲੋਕਲ ਮਾਰਕੀਟ, ਯੂ ਨੋ, ਦੁਕਾਨਦਾਰ ਤੋਂ ਲੈ ਕੇ ਐਨੀਵਨ ਹੂ ਸਿਟਿੰਗ ਆਊਟਸਾਈਡ, ਕੋਈ ਫੜੀ ਵੀ ਲਗਾ ਕੇ ਬੈਠੇ ਹੈ, ਵੀ ਡੋਂਟ ਨੋ, ਬਟ ਇਹ ਸੱਚ ਸਾਰੇ ਸਾਡੇ ਕੰਫਰਟ, ਜਿਹਨੂੰ ਅਸੀਂ ਕੰਫਰਟਰ ਕਹਿੰਦੇ ਨਾ, ਛੋਟੇ ਬੱਚਿਆਂ ਦਾ ਦੇਖੇ ਪਿੱਲੋ ਜਾਂ ਟੋਏ ਕੋਲ ਰਹਿੰਦਾ ਹੈ, ਉਹਨੂੰ ਕੰਫਰਟਰ ਕਹਿੰਦੇ ਨੇ। ਵੱਡਿਆਂ ਦਾ ਕੀ ਹੁੰਦਾ, ਨੋਸਟੈਲਜੀਆ, ਉਹ ਗਲੀ ਦੀ ਖੁਸ਼ਬੂ, ਉਹ ਮਾਹੌਲ, ਉਹ ਹੌਰਨ, ਇਹ ਛੋਟੀ ਛੋਟੀ ਚੀਜ਼ਾਂ ਸਾਨੂੰ ਕਾਮ ਡਾਊਨ ਕਰਦੀਆਂ ਨੇ। ਇੱਥੇ ਆ ਕੇ ਉਹ ਚੀਜ਼ ਨਹੀਂ ਹੈ, ਇੱਥੇ ਆ ਕੇ ਕੀ ਹੈ, ਪ੍ਰੋਬਲਮ ਸਟੇਟਮੈਂਟ ਰਹੀ, ਜੋਬ, ਫਾਈਨੈਂਸ, ਹਾਊਸ, ਪਰ ਸਾਡੇ ਕੋਲੋਂ ਸਾਡਾ ਕੰਫਰਟਰ ਛਿਨ
0: ਗਿਆ।
1: ਇਸ ਕਰਕੇ ਉਹ, ਐਸ ਯੂ ਸੈਡ, ਐਲੀਨੇਸ਼ਨ, ਯੂ ਨੋ, ਇਕੱਲਾਪਨ, ਉਹ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਹੈ। ਉਸ ਤੋਂ ਬਾਕੀ ਪ੍ਰੋਬਲਮ ਸਟੈਮ ਹੁੰਦੀਆਂ ਨੇ, ਕਨਫਿਊਜ਼ਨ, ਫਰਸਟ੍ਰੇਸ਼ਨ, ਡਰ, ਐਂਡ ਇਹ ਸਾਰੇ ਉਹਦੇ ਸਭ ਬੇਬੀ ਪ੍ਰੋਡਕਟਸ ਨੇ।
0: ਇਹਦੇ ਅੰਦਰ ਇੱਕ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਨਾ, ਇਹ ਫੈਕਟ ਆ। ਮੈਂ ਜੇ ਆਪਣਾ ਪਰਸਨਲ ਐਕਸਪੀਰੀਅੰਸ ਦੱਸਾਂ, ਮੈਨੂੰ ਕੋਈ ਐਸ ਸੱਚ ਇੱਦਾਂ ਕਿਸੇ ਵੀ ਚੀਜ਼ 'ਚ ਕਲਚਰਲ ਸ਼ੌਕ ਨਹੀਂ ਲੱਗਾ, ਬਟ ਵਨ ਟਾਈਮ ਆਈ ਵਾਸ ਡਰਾਈਵਿੰਗ ਐਂਡ ਮੈਨੂੰ ਆਏ ਨੂੰ 1.5-2 ਸਾਲ ਹੋ ਗਏ ਸੀਗੇ, ਮੈਂ ਮਹਿਸੂਸ ਕੀਤਾ, ਮੈਂ ਮਿਊਜ਼ਿਕ ਵੀ ਨਹੀਂ ਸੁਣ ਰਿਹਾ ਸੀ, ਮੈਂ ਮਹਿਸੂਸ ਕੀਤਾ ਯਾਰ ਆਸੇ ਪਾਸੇ ਹੋਣ ਦੀ ਆਵਾਜ਼ ਹੀ ਨਹੀਂ ਹੈ। ਐਂਡ ਗੱਲ ਛੋਟੀ ਜਿਹੀ ਹੈ ਪਰ ਉਹਨੇ ਮੈਨੂੰ ਬਿਨਾਂ ਗੱਲੋਂ ਲੋ ਕਰਤਾ, ਮਤਲਬ ਆਈ ਡਿਡਨਟ ਨੋ ਕਿ ਮੈਂ ਇੱਕ ਹੋਰਨ ਵਗੈਰਾ ਜਾਂ ਫਿਰ, ਹੈ ਨਾ, ਉਹ ਚਹਿਲ ਕਦਮੀ ਜੋ ਹੁੰਦੀ ਹੈ ਪੰਜਾਬ 'ਚ ਜਾਂ ਫਿਰ ਜਿੱਥੋਂ ਵੀ ਆਪਾਂ ਨੇ, ਹੈ ਨਾ, ਉਸ ਪਾਸਿਓਂ ਉਹ ਵਾਲੀ ਚੀਜ਼ ਮੈਂ ਮਿਸ ਕੀਤੀ, ਪਰ ਉਹ ਸਬਕੌਂਸ਼ੀਅਸ ਦੇ ਅੰਦਰ ਪਤਾ ਨਹੀਂ ਕਿੰਨੇ ਟਾਈਮ ਤੋਂ ਘਰ ਕਰ ਰਹੀ ਹੋਣੀ ਆ
1: ਜੀ। ਤੇ ਇਹ ਚੀਜ਼ ਨਾ ਤੁਹਾਡੇ, ਇਹ ਬਿਕੋਜ਼ ਸਾਡੇ ਸਾਹਮਣੇ ਇੱਕ ਫਿਜ਼ੀਕਲ ਫਾਰਮ ਦੇ ਵਿੱਚ ਨਹੀਂ ਹੈ, ਅਸੀਂ ਕਈ ਵਾਰ ਇਹਨਾਂ ਨੂੰ ਰੈਕਗਨਾਈਜ਼ ਨਹੀਂ ਕਰਦੇ ਹਾਂ। ਬੜੀ ਸਟ੍ਰੇਂਜ ਗੱਲ ਹੈ, ਮੈਨੂੰ ਇੱਥੇ 25 ਸਾਲ ਹੋ ਗਏ, ਅੱਜ ਵੀ ਜੇ ਮੈਂ ਇੰਡੀਆ ਕਿਸੇ ਰਿਸ਼ਤੇਦਾਰ ਨਾਲ ਗੱਲ ਕਰ ਰਹੀ ਹਾਂ ਤੇ ਪਿੱਛੇ ਮੈਨੂੰ ਹੋਰਨ ਦੀ ਆਵਾਜ਼ ਸੁਣੇ ਜਾਂ ਕਿਸੇ ਫੜੇ ਵਾਲੀ ਦੀ ਆਵਾਜ਼ ਸੁਣੇ, ਮੇਰੀ ਅੱਖਾਂ ਜਾਂ ਤਾਂ ਨਮ ਹੋ ਜਾਣਗੀਆਂ ਜਾਂ ਆਈ ਵਿਲ ਫੀਲ ਸੋ ਹੈਪੀ, ਮੈਨੂੰ ਇੱਦਾਂ ਲੱਗਦਾ ਉਹ ਬਚਪਨ, ਉਹ ਘਰ, ਉਹ ਯਾਦ ਆ ਗਿਆ। ਸੋ ਇਟ ਇਜ਼ ਅ ਬਿਗ ਬਿਗ ਪਾਰਟ ਆਫ ਮਾਈਗ੍ਰੈਂਟ ਪ੍ਰੋਬਲਮ। ਤੁਸੀਂ ਆਪਣਾ ਘਰ ਅਪਰੂਟ ਕਰਕੇ ਆਉਂਦੇ ਹੋ ਤੇ ਇੱਥੇ ਦੀ ਪ੍ਰੋਬਲਮਸ ਹੈਗੀਆਂ, ਇਟਸ ਅ ਸੈਲਫ ਚੋਇਸ ਵੀਵ ਮੇਡ, ਪਰ ਇਹ ਚੀਜ਼ਾਂ ਜੇ ਅਸੀਂ ਅਵੇਅਰ ਹੋਵਾਂਗੇ, ਵੀ ਵਿਲ ਬੀ ਏਬਲ ਟੂ ਨੋਟ ਐਗਜੈਕਟਲੀ ਰੈਪਲੀਕੇਟ, ਬਟ ਕੁਛ ਕੁਛ ਅਸੀਂ ਉਹਦੇ ਆਲੇ ਦੁਆਲੇ ਪਾ ਸਕਾਂਗੇ
0: ਜਾਂ ਫਿਰ ਇੱਕ ਇਹ ਵੀ ਹੋ ਜਾਂਦਾ ਕਿ ਆਪਾਂ ਇੱਥੇ ਆ ਕੇ ਆਪਣੀ ਖੁਦ ਦੀ ਦੁਨੀਆ ਇੱਕ ਬਣਾਉਣੀ ਹੈ ਜੇ ਮੈਂ ਜਗ੍ਹਾ ਵੀ ਮਾਈਨਸ ਕਰ ਦਵਾਂ ਲੈਟ ਸਪੋਜ਼ ਕੋਈ ਲੈਟ ਸੇ ਇੰਗਲੈਂਡ 'ਚ ਬੋਰਨ ਐਂਡ ਬਰੋਟ ਅਪ ਹੋਇਆ ਹੋਵੇ ਤਾਂ ਉਹ ਫਿਰ ਆਸਟ੍ਰੇਲੀਆ ਆ ਜਾਵੇ ਹੈ ਨਾ ਆਪਣੇ ਕੰਮ ਦੇ ਕਾਰਨ ਹੋਵੇ ਭਾਵੇਂ ਪੰਜਾਬੀ ਫੈਮਿਲੀ 'ਚੋਂ ਹੀ ਹੈ ਨਾ ਪਰ ਗੱਲ ਇਹ ਹੈ ਕਿ ਤੁਸੀਂ ਇੱਕ ਪ੍ਰੋਪਰ ਤੁਹਾਡਾ ਇੱਕੋ ਚੈਂਬਰ ਹੈ ਤੁਹਾਡਾ ਇੱਕ ਸਿਸਟਮ ਹੈ ਓਨੇ ਕੁ ਦੋਸਤ ਨੇ ਓਨੇ ਕੁ ਰਿਸ਼ਤੇਦਾਰ ਨੇ ਹੈ ਨਾ ਉਹ ਸਭ ਜਦੋਂ ਤੁਸੀਂ ਛੱਡ ਕੇ ਆਉਂਦੇ ਹੋ ਉਹ ਵਾਲੀ ਲਾਈਫ ਵੀ ਬਣਾਉਣੀ
1: ਸਾਨੂੰ ਲੱਗਦਾ ਇਹ ਡਿਸੀਜਨ ਮੈਂ ਲਿੱਤਾ ਹੈ ਹੁਣ ਜੇ ਮੈਂ ਫੇਲ ਹੋ ਗਿਆ ਜਾਂ ਸਕਸੈਸਫੁਲ ਨਹੀਂ ਹੋਇਆ ਜਾਂ ਮੈਂ ਕਿਸੇ ਨੂੰ ਕਹਿਤਾ ਕਿ ਆਮ ਨੋਟ ਹੈਪੀ ਵਿਦ ਮਾਈ ਡਿਸੀਜਨ ਪੀਪਲ ਵਿਲ ਲੁੱਕ ਐਟ ਮੀ ਇਹ ਜਿਹੜਾ ਸੋਸ਼ਲ ਸਟਿਗਮਾ ਹੈ ਨਾ ਇਹ ਦੂਜੇ ਨੰਬਰ ਤੇ ਆਉਂਦਾ ਹੈ ਮਾਈਗ੍ਰੈਂਟ ਪ੍ਰੋਬਲਮ ਦੇ ਵਿੱਚ ਫਸਟ ਇਜ਼ ਏਲੀਨੇਸ਼ਨ ਲਾਈਕ ਯੂ ਮਿਸ ਯੋਰ ਫੈਮਿਲੀ ਦੂਜਾ ਹੈਗਾ ਸੋਸ਼ਲ ਸਟਿਗਮਾ ਐਂਡ ਫਨੀ ਇਨਫ ਕ੍ਰਿਸ਼ਨਾ ਸੋਸ਼ਲ ਸਟਿਗਮਾ ਇੰਡੀਆ ਦਾ ਇੰਨਾ ਨਹੀਂ ਜਿੰਨਾ ਇੱਥੇ ਆ ਕੇ ਅਸੀਂ ਆਪਣੇ ਆਲੇ ਦੁਆਲੇ ਕ੍ਰੀਏਟ ਕਰ ਲੈਂਦੇ ਹਾਂ
0: ਐਗਜ਼ਾਮਪਲ
1: ਸੋ ਜੇ ਮੈਂ ਪੰਜਾਬੀ ਪਰਿਵਾਰ ਹਾਂ
0: ਜੀ
1: ਕਰੈਕਟ ਮੈਂ ਇੱਥੇ ਆ ਕੇ ਆਪਣੇ ਦੋਸਤ ਮਿੱਤਰ ਬਣਾਏ
0: ਜੀ
1: ਹੁਣ ਇੱਕ ਅਸੀਂ ਫੇਕ ਲਾਈਫ ਕ੍ਰੀਏਟ ਕਰ ਲੈਂਦੇ ਹਾਂ ਜਸਟ ਟੂ ਬੀ ਮੈਂ ਸਕਸੈਸਫੁਲ ਹਾਂ ਮੈਂ ਕੁਡ ਬੀ ਡਿਪੈਂਡ ਕਰਦਾ ਤੁਹਾਡੇ ਲਈ ਸਕਸੈਸ ਦਾ ਮਤਲਬ ਕੀ ਹੈ ਕੁਡ ਬੀ ਡਬਲ ਸਟੋਰੀ ਹਾਊਸ ਫਾਈਵ ਬੈਡਰੂਮ ਹਾਊਸ ਕੁਡ ਬੀ ਅ ਵੈਰੀ ਐਕਸਪੈਂਸਿਵ ਕਾਰ ਵੱਡੀ ਗੱਡੀ ਉਹਦੇ ਕੋਲ ਹੈਗੀ ਮੇਰੇ ਕੋਲ ਉਸ ਤੋਂ ਵਾਧੂ ਹੈ ਇਟ ਕੁਡ ਬੀ ਸਮਥਿੰਗ ਐਜ਼ ਸਿੰਪਲ ਐਜ਼ ਮੇਰੇ ਬੱਚੇ ਕਿੰਨੇ ਰਿਲੀਜੀਅਸ ਨੇ
0: ਜੀ ਹਾਂ
1: ਮੇਰੇ ਬੱਚੇ ਬੜੇ ਮੇਰੇ ਕਹਿਣ ਦੇ ਵਿੱਚ ਨੇ ਮੇਰੀ ਵਾਈਫ ਮੇਰੀ ਸੁਣਦੀ ਹੈ ਜਾਂ ਵਾਈਫ ਨੂੰ ਲੱਗਦਾ ਹਸਬੈਂਡ ਮੇਰੀ ਸੁਣਦਾ ਹੈ ਦੈਟ ਸੋਸ਼ਲ ਸਟਿਗਮਾ ਇੱਥੇ ਹੈਗਾ ਅਸੀਂ ਆਪਣੇ ਆਲੇ ਦੁਆਲੇ ਕ੍ਰੀਏਟ ਕਰ ਲਿਆ ਜਿਹਨਾਂ ਲੋਕਾਂ ਨੂੰ ਅਸੀਂ ਦਿਖਾ ਰਹੇ ਹਾਂ ਸਾਨੂੰ ਲੱਗਦਾ ਸੀ ਆਮ ਬੈਟਰ ਦੈਨ ਦੈਮ ਪਰ ਤੁਹਾਨੂੰ ਨਹੀਂ ਪਤਾ ਉਹਨਾਂ ਦੀ ਚਾਰ ਦੀਵਾਰੀ ਦੇ ਵਿੱਚ ਕੀ ਹੋ ਰਿਹਾ ਵੀ ਵਿਲ ਨੋਟ ਗੋ ਟੂਵਰਡਸ ਸੋਲਿਊਸ਼ਨ ਸਾਈਡ ਟੂਡੇ ਵੀ ਆਰ ਡਰੈਸਿੰਗ ਦ ਪ੍ਰੋਬਲਮ ਐਂਡ ਦ ਪ੍ਰੋਬਲਮ ਹੈ ਕਿ ਬਿਨਾਂ ਗੱਲ ਤੋਂ ਅਸੀਂ ਇੱਕ ਅਨਨੈਸੈਸਰੀ ਫੇਕ ਲਾਈਫ ਤੇ ਕੰਪੀਟੀਸ਼ਨ ਕ੍ਰੀਏਟ ਕਰ ਲਿਆ
0: ਹਾਂ ਇੱਕ ਆਪਣੇ ਆਪ ਨਾਲ ਹੀ ਰੇਸ ਲੱਗੇ ਹੋਏ ਆ ਕਿ ਹਰ ਵਕਤ ਮੈਂ ਖੁਦ ਆਪਣੀ ਟਰਮੀਨੋਲੋਜੀ ਦਿੱਤੀ ਹੈ ਇਸ ਚੀਜ਼ ਨੂੰ ਮੈਨੂੰ ਕਹਿੰਦਾ ਬਿਗ ਬੌਸ ਸਿੰਡਰੋਮ
1: ਬਿਲਕੁਲ
0: ਮੈਨੂੰ ਲੱਗਦਾ ਕਿ ਅਸੀਂ ਸਾਰੇ ਮੈਂ ਆਪਣੇ ਆਪ ਨੂੰ ਵਿੱਚ ਇੰਕਲੂਡ ਕਰਦਾ ਕਈ ਵਾਰੀ ਕਿੰਨੇ ਡਿਸੀਜਨਸ ਲਾਈਫ 'ਚ ਇਸ ਤਰ੍ਹਾਂ ਦੇ ਲੈਂਦੇ ਹਾਂ ਜਾਂ ਫਿਰ ਨੋਰਮਲ ਚੀਜ਼ਾਂ ਇਸ ਤਰ੍ਹਾਂ ਕਰਦੇ ਹਾਂ ਕਿ ਸਾਨੂੰ ਲੱਗਦਾ ਯਾਰ ਸਾਡੇ ਤੇ ਹਮੇਸ਼ਾ ਕੋਈ ਫਲੈਸ਼ ਹੈ ਸਾਨੂੰ ਕੋਈ ਵੇਖ ਰਿਹਾ ਕਿ ਸਮਵਨ ਇਜ਼ ਲੁਕਿੰਗ ਐਟ ਆਰ ਲਾਈਫ ਹੈ ਨਾ ਸ਼ਾਇਦ ਉਸ ਕਰਕੇ ਵੀ ਆਪਾਂ ਕਿੰਨੀਆਂ ਚੀਜ਼ਾਂ ਕਰ ਲੈਂਦੇ ਹਾਂ ਨਾ ਜੋ ਹੁੰਦੀ ਨਹੀਂ ਦੀਪਿਕਾ ਜੀ ਇਹਦੇ ਅੰਦਰ ਇੱਕ ਇਹ ਵੀ ਮੇਰੇ ਮਾਇੰਡ 'ਚ ਆਉਂਦਾ ਕਿ ਬੰਦਾ ਨਵਾਂ ਨਵਾਂ ਆਇਆ ਹੁਣ ਪੜ੍ਹਨਾ ਵੀ ਹੈ ਜੋਬ ਵੀ ਕਰਨੀ ਹੈ ਫਿਊਚਰ ਵੀ ਸਿਕਿਓਰ ਕਰਨਾ ਐਂਡ ਓਬਵੀਅਸਲੀ ਮੋਸਟ ਆਫ ਅਸ ਹੈ ਨਾ ਇੰਨੇ ਪ੍ਰਿਵਲੇਜ ਤੋਂ ਨਹੀਂ ਆਉਂਦੇ ਕਿ ਤੁਹਾਨੂੰ ਜੇ ਤੁਸੀਂ ਘਰ ਫੋਨ ਕੀਤਾ ਤਾਂ ਫੈਸਿਲਿਟੀਜ਼ ਇੱਥੇ ਪ੍ਰੋਵਾਈਡ ਹੋ ਜਾਣਗੀਆਂ ਹੈ ਨਾ ਸੋ ਹੈਂਡ ਟੂ ਮਾਊਥ ਰਹਿਣਾ ਕਈ ਵਾਰੀ ਹੈਂਡ ਟੂ ਮਾਊਥ ਵੀ ਨਹੀਂ ਹੋ ਉਸ ਤੋਂ ਅੱਗੇ ਵੱਧਦੇ ਹੋਏ ਤੁਸੀਂ ਲਾਈਫ ਬਣਾਉਂਦੇ ਹੋ ਫਿਰ ਹੌਲੀ ਹੌਲੀ ਉਹੀ ਨਾ ਕਿ ਵੀਡੀਓ ਗੇਮ ਦਾ ਲੈਵਲ ਆ ਵੱਧਦਾ ਰਹਿੰਦਾ ਬਹੁਤ ਦੇਰ ਬਾਅਦ ਕਈ ਲੋਕਾਂ ਨੂੰ ਪਤਾ ਲੱਗਦਾ ਕਿ ਉਹ ਲੋਨਲੀਨੈਸ ਦੇ ਸ਼ਿਕਾਰ ਨੇ ਐਂਡ ਦੈਨ ਇਹ ਵੀ ਹੋ ਜਾਂਦਾ ਕਿ ਉਹਨਾਂ ਦੀ ਫੈਮਿਲੀਆਂ ਵੀ ਹੁਣ ਬਣ ਗਈਆਂ ਹੈ ਨਾ ਹੁਣ ਉਹ ਕਿਸੇ ਨੂੰ ਕਹਿਣ ਜੋਗੇ ਵੀ ਨਹੀਂ ਕਿ ਮੈਂ ਕਿਸੇ ਹੋਰ ਨੂੰ ਜੇ ਕਹਾਂ ਕਿ ਆਈ ਐਮ ਫੀਲਿੰਗ ਲੋਨਲੀ ਤੇ ਹਰ ਕੋਈ ਇਹ ਕਿ ਆਹ ਕੀ ਗੱਲ ਕਰਦਾ ਪਿਆ ਇੱਦਾਂ ਦੇ ਹੁੰਦੇ ਕੇਸਿਸ
1: ਬਹੁਤ ਜ਼ਿਆਦਾ ਬਿਕਾਜ਼ ਜਿਹੜੀ ਜਿਸ ਕਲਚਰ ਤੋਂ ਅਸੀਂ ਆਉਂਦੇ ਹਾਂ ਹੁਣ ਤਾਂ ਕ੍ਰਿਸ਼ਨਾ ਇਟ ਇਜ਼ ਗੈਟਿੰਗ ਬੈਟਰ ਥੈਂਕਸ ਟੂ ਸੋਸ਼ਲ ਮੀਡੀਆ ਸਾਡੇ ਆਲੇ ਦੁਆਲੇ ਅਵੇਅਰਨੈਸ ਬਟ ਹਲੇ ਵੀ ਪ੍ਰੋਬਲਮ ਬਹੁਤ ਵੱਡੀ ਹੈ ਜਿੱਥੋਂ ਅਸੀਂ ਆਉਂਦੇ ਹਾਂ ਸਾਡੇ ਇੱਥੇ ਜੇ ਅਸੀਂ ਕਹੀਏ ਨਾ ਡਿਪਰੈਸ਼ਨ ਲੋਨਲੀਨੈਸ ਸਾਰਿਆਂ ਦਾ ਇਜ਼ ਇਕੁਅਲ ਟੂ ਮੈਂਟਲ ਪ੍ਰੋਬਲਮ ਕਿ ਪਾਗਲ ਇਹਨੂੰ ਤਾਂ ਕੋਈ ਦਿਮਾਗੀ ਬਿਮਾਰੀ ਹੈ ਇਹ ਦਿਮਾਗੀ ਬਿਮਾਰੀ ਨਹੀਂ ਹੈ ਜਸਟ ਬਿਕਾਜ਼ ਅਸੀਂ ਆਪਣੇ ਪੇਰੈਂਟਸ ਨੂੰ ਇਹ ਟਰਮਸ ਯੂਜ਼ ਕੀਤੇ ਨਹੀਂ ਦੇਖੀਆਂ ਅਸੀਂ ਸੋਚਦੇ ਸੀ ਉਹਨਾਂ ਨੂੰ ਵੀ ਤਾਂ ਪ੍ਰੋਬਲਮ ਸੀਗੀ ਉਹ ਵੀ ਤਾਂ ਕਰ ਰਹੇ ਸੀ ਯੂ ਨੋ ਐਂਡ ਵੀ ਫੀਲ ਜਿਸ ਕੋਈ ਕਹਿ ਰਿਹਾ ਮੈਂ ਲੋਨਲੀ ਹੈਗਾ ਅਤੇ ਅਸੀਂ ਉਹਦਾ ਮਜ਼ਾਕ ਉਡਾਈਏ ਅਨਫੋਰਚੁਨੇਟਲੀ ਇਟਸ ਅ ਵੈਰੀ ਪੇਟਰੀਆਰਕਲ ਸੋਸਾਇਟੀ ਸਾਡੀ ਜਦੋਂ ਕਹਿੰਦੀ ਹਾਂ ਪੇਟਰੀਆਰਕਲ ਸੋਸਾਇਟੀ ਦੈਟ ਮੀਨਸ ਇਟ ਇਜ਼ ਅ ਵੈਰੀ ਮੇਲ ਡੋਮੀਨੇਟਡ ਸੋਸਾਇਟੀ
0: ਪਿਤਰ ਸੱਤਾ
1: ਐਂਡ ਆਈ ਐਮ ਨੋਟ ਟਾਕਿੰਗ ਅਬਾਊਟ ਫੈਮਿਨਿਜ਼ਮ ਜਾਂ ਕੋਈ ਜਨਾਨੀ ਦਾ ਝੰਡਾ ਲੈ ਕੇ ਬਟ ਇਟ ਇਜ਼ ਅ ਫੈਕਟ ਇਟਸ ਅ ਪੇਟਰੀਆਰਕਲ ਸੋਸਾਇਟੀ ਸਪੈਸ਼ਲੀ ਮੈਨ ਅਸੀਂ ਅਤੇ ਉਹਨਾਂ ਦੇ ਲਈ ਇਹ ਚੰਗੀ ਗੱਲ ਨਹੀਂ ਹੈ ਬਿਕਾਜ਼ ਮੈਨ ਡੋਂਟ ਕਰਾਏ ਮੈਨ ਨੀਡ ਟੂ ਬੀ ਸਟਰੋਂਗ ਬੰਦਿਆਂ ਨਾਲ ਕਦੀ ਕੁਝ ਗਲਤ ਨਹੀਂ ਹੋ ਸਕਦਾ ਜੇ ਬੰਦੇ ਅਤੇ ਕੁੜੀ ਦੇ ਵਿੱਚ ਕੋਈ ਕੁੜੀ ਨੇ ਸ਼ੋਰ ਮਚਾ ਤਾ ਤਾਂ ਗਲਤੀ ਬੰਦੇ ਦੀ ਹੈ ਯੂ ਆਰ ਡੂਇੰਗ ਰੋਂਗ ਬਾਏ ਦਾ ਮੈਨ
0: ਆਪਣੀ ਹੀ ਆਪਣੀ ਸੋਲੂਸ਼ਨ ਤੁਹਾਡੀ ਪ੍ਰੋਬਲਮ ਬਣ ਗਈ ਹੁਣ
1: ਐਕਚੁਅਲੀ ਟਰੂ ਸੋ ਲੋਨਲੀਨੈਸ ਜਿਹੜੀ ਹੈ ਨਾ ਅਸੀਂ ਕਹਿੰਦੇ ਜਨਾਨੀ ਹੈ ਕੱਲਾ ਫੀਲ ਕਰ ਰਿਹਾ ਯੂ ਆਰ ਰੋਂਗ ਦੇਅਰ ਇਜ਼ ਵੈਲ ਮਤਲਬ ਯੂ ਹੈਵ ਆਲਰੇਡੀ ਮੇਡ ਅਪ ਯੋਰ ਮਾਇੰਡ ਕਿ ਇੱਕ ਫੀਮੇਲ ਹੈ ਜੋ ਲੋਨਲੀ ਫੀਲ ਕਰੇਗੀ ਔਰ ਅਗਰ ਕਿਉਂਕਿ ਹਮਨੇ ਉਸਕੋ ਲੇਬਲ ਕਰ ਦਿਆ ਨਾ ਕਿ ਇਹ ਜਨਾਨੀ ਹੋ ਕੇ ਲੋਨਲੀ ਹੈਗੀ ਹੈ ਮਤਲਬ ਇਹਦਾ ਕੋਈ ਸੋਲਿਊਸ਼ਨ ਨਹੀਂ ਹੈ ਬਿਕਾਜ਼ ਜਨਾਨੀ ਹੈਗੀ ਹੈ ਲੋਨਲੀ ਫੀਲ ਕਰੀ ਹੈ ਦੈਟਸ ਪਾਰਟ ਐਂਡ ਪਾਰਸਲ ਆਫ ਅ ਪਰਸਨੈਲਿਟੀ ਤਾਂ ਤੁਸੀਂ ਸੋਲਿਊਸ਼ਨ ਤਾਂ ਫਿਰ ਵੀ ਨਹੀਂ ਲੱਭਿਆ ਇੱਕ ਸਟੇਟਮੈਂਟ ਦੇ ਵਿੱਚ ਤੁਸੀਂ ਆਪਣੇ ਲਈ ਦੋ ਤਰ੍ਹਾਂ ਦੀ ਪ੍ਰੋਬਲਮਸ ਕ੍ਰੀਏਟ ਕਰ ਲਈਆਂ ਇੱਕ ਬੰਦੇ ਨੂੰ ਕਦੀ ਫਿਰ ਪ੍ਰੋਪਰ ਹੈਲਪ ਨਹੀਂ ਮਿਲੀ ਉਹਦੀ ਕੋਈ ਸਮਝ ਨਹੀਂ ਪਾਇਆ ਦੂਜਾ ਜੇ ਜਨਾਨੀ ਕਹਿ ਵੀ ਰਹੀ ਹੈ ਹੈਵ ਅ ਪ੍ਰੋਬਲਮ ਦੈਟਸ ਪਾਰਟ ਆਫ ਯੋਰ ਪਰਸਨੈਲਿਟੀ ਜੇ ਅਸੀਂ ਇਨ ਚੀਜ਼ਾਂ ਨੂੰ ਐਡਰੈਸ ਨਹੀਂ ਕਰਾਂਗੇ ਨਾ ਕ੍ਰਿਸ਼ਨਾ ਇਹ ਸਾਡੇ ਲਈ ਬਹੁਤ ਵੱਡੀ ਬਣ ਜਾਣਗੀਆਂ ਐਂਡ ਇਟ ਵਿਲ ਹੈਵ ਅ ਫਲੋਅਨ ਇਫੈਕਟ ਔਨ ਪੀਪਲ ਹੂ ਆਰ ਡਿਪੈਂਡੈਂਟ ਔਨ ਅਸ ਜਿਵੇਂ ਸਾਡੇ ਬੱਚੇ ਸਾਡੇ ਪੇਰੈਂਟਸ ਕਈ ਫਰੈਂਡਸ ਜਿਹੜੇ ਬਾਹਰ ਵਾਲੇ ਨੇ ਜਿਹੜੇ ਇੰਨੇ ਸਟਰੋਂਗ ਸ਼ਾਇਦ ਨਾ ਹੋਣ ਉਹ ਵੀ ਤੁਹਾਡੇ ਸਰਕਲ ਦਾ ਹਿੱਸਾ ਨੇ ਤੁਹਾਡੇ ਜਦੋਂ ਇਹ ਵਿਚਾਰ ਬਾਹਰ ਯੂ ਨੋ ਚਾਰ ਬੰਦਿਆਂ 'ਚ ਨਿਕਲਣਗੇ ਯੂ ਆਰ ਇਨਫਲੂਐਂਸਿੰਗ ਐਂਡ ਸੈਟਿੰਗ ਅ ਰੋਂਗ ਐਗਜ਼ਾਮਪਲ ਆਪਣਾ ਤਾਂ ਖਰਾਬ ਕਰੋਗੇ ਕਿਸੇ ਹੋਰ ਦਾ ਵੀ ਕਰ ਹੋ ਸਕਦਾ ਤੁਹਾਡੀ ਇਸ ਸਟੇਟਮੈਂਟ ਨੂੰ ਬਹੁਤ ਹੀ ਜ਼ਿਆਦਾ ਸੀਰੀਅਸਲੀ ਲੈ ਜਾਏ ਐਂਡ ਦਿਸ ਇਜ਼ ਵਾਟ ਆਈ ਮੈਂਟ ਬਾਈ ਸੋਸ਼ਲ ਸਟਿਗਮਾ ਪ੍ਰੋਬਲਮ ਕੀ ਹੁੰਦੀ ਹੈ ਮਾਈਗ੍ਰੈਂਟਸ ਦੀ ਵੈਨ ਦੇ ਮਾਈਗ੍ਰੇਟ ਔਰ ਦੇ ਇਮੀਗ੍ਰੇਟ ਯੂ ਨੋ ਇੱਥੇ ਰਹਿ ਰਹੇ ਨੇ ਘਰ ਬਣਾਉਣਾ ਬਾਹਰੋਂ ਆ ਰਹੇ ਨੇ ਪੈਸੇ ਲੈ ਕੇ ਆਏ ਨੇ ਆਪਣੇ ਘਰ ਬਣਾਉਣਾ ਵਾਟ ਵਿਲ ਦੇ ਡੂ ਦੇ ਵਿਲ ਦ ਫਸਟ ਹੋਮ ਬਾਇਰ ਜਾਂ ਇਮੀਗ੍ਰੈਂਟ ਬਾਇਰ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਆਊਟਸਕਰਟਸ ਦੇ ਵਿੱਚ ਕਰ ਲੈਂਦਾ ਦੇ ਆਰ ਨੋਟ ਏਬਲ ਟੂ ਅਫੋਰਡ ਜਿੱਥੇ ਇਸ ਵੇਲੇ ਬੜੀ ਗੋਰਿਆਂ ਦੀ ਪੋਪੂਲੇਸ਼ਨ ਹੈ ਕਿਉਂਕਿ ਪੁਰਾਣੇ ਬੈਠੇ ਨੇ
2: ਬਿਲਕੁਲ ਸਹੀ
1: ਜਿਹੜਾ ਨਹੀਂ ਆਏਗਾ ਆਊਟਸਕਰਟਸ ਦੇ ਵਿੱਚ ਕਰ ਲਏਗਾ
2: ਜੀ
1: ਉਹਦੇ ਆਲੇ ਦੁਆਲੇ ਜਿਹੜਾ ਸਬਰਬ ਬਣਿਆ ਇਹਦਾ ਮਤਲਬ ਮੋਸਟਲੀ ਇਮੀਗ੍ਰੈਂਟਸ ਨੇ
2: ਮੋਸਟਲੀ ਫਸਟ
1: ਸੇਮ ਸੈਕਸ਼ਨ ਆਫ ਪੀਪਲ ਸੇਮ ਐਲੀਨੇਸ਼ਨ ਸੇਮ ਸੋਰਟ ਆਫ ਪ੍ਰੋਬਲਮਸ ਕਿਉਂ ਸਿਮਿਲਰ ਗਰੁੱਪ ਤੁਸੀਂ ਆਪਣੇ ਆਲੇ ਦੁਆਲੇ ਦੇ ਵਿੱਚ ਫਰੈਂਡ ਸਰਕਲ ਇੱਕੋ ਸਕੂਲ ਦੇ ਵਿੱਚ ਬੱਚੇ ਜਾ ਰਹੇ ਨੇ ਤੁਸੀਂ ਅੱਗੇ ਫਰੈਂਡਸ ਬਣਾ ਰਹੇ ਹੋ ਸੇਮ ਲੈਂਗੁਏਜ ਗਰੁੱਪ ਬਣ ਗਿਆ ਸੇਮ ਪ੍ਰੋਬਲਮਸ ਬਟ ਅ ਫੇਕ ਸੋਲਿਊਸ਼ਨ ਉਹ ਅੱਜ ਦੀ ਡੇਟ ਦੇ ਵਿੱਚ ਜਿਹੜੇ ਮੇਰੇ ਕੋਲ ਕਲਾਇੰਟਸ ਆਉਂਦੇ ਨੇ ਜਾਂ ਪ੍ਰੋਬਲਮਸ ਜਿਹੜੀ ਡਿਸਕਸ ਹੁੰਦੀਆਂ ਨੇ ਦਿਸ ਇਜ਼ ਦ ਵੈਰੀ ਬੇਸਿਕ ਪ੍ਰੋਬਲਮ ਪੰਜ ਬੰਦਿਆਂ ਦਾ ਗਰੁੱਪ ਹੈ ਪੰਜ ਜਨਾਨੀਆਂ ਦਾ ਗਰੁੱਪ ਹੈ ਸਿਮਿਲਰ ਮਾਇੰਡਸੈਟ ਬੰਦਿਆਂ ਦਾ ਕਿੱਥੇ ਜਾ ਰਹੀ ਹੈ ਬਾਹਰ ਜਾ ਰਹੀ ਹੈ ਵੀਕਐਂਡ 'ਤੇ ਬਾਹਰ ਜਾ ਰਹੀ ਹੈ ਰੋਕਦਾ ਕਿਉਂ ਨਹੀਂ ਸੇਮ ਮਾਇੰਡਸੈਟ ਜਨਾਨੀਆਂ ਦਾ ਪੈਸੇ ਘਰ ਭੇਜ ਰਿਹਾ ਤੁਹਾਨੂੰ ਨਹੀਂ ਇਨਸਾਈਟ ਮਿਲ ਰਹੀ ਦੈਟ ਕੰਟਰੋਲ ਦੈਟ ਪ੍ਰੋਬਲਮ ਕੋਈ ਵੀ ਐਡਰੈਸ ਨਹੀਂ ਕਰ ਰਿਹਾ ਐਕਚੁਲੀ ਪ੍ਰੋਬਲਮ ਹੈਗੀ ਹੈ ਦੋਨੋਂ ਆਪਣੇ ਘਰ ਨੂੰ ਮਿਸ ਕਰ ਰਹੇ ਨੇ ਦੋਨਾਂ ਨੂੰ ਨਹੀਂ ਪਤਾ ਕਿ ਮੈਂ ਇੱਥੇ ਆਪਣੇ ਵੀਕਐਂਡ ਕਿੱਦਾਂ ਮਨਾਉਣੇ ਨੇ ਸ਼ਾਮ ਕਿੱਦਾਂ ਮਨਾਉਣੀ ਹੈ ਬੱਚਿਆਂ ਨੂੰ ਕਿੱਦਾਂ ਰੇਜ਼ ਕਰਨਾ ਹੈ ਐਂਡ ਵੀ ਆਲ ਆਰ ਟਰਾਇੰਗ ਟੂ ਪ੍ਰੈਜ਼ੈਂਟ ਅ ਵੈਰੀ ਫੇਕ ਲਾਈਫ ਸਟਾਈਲ ਕਿ ਅਸੀਂ ਤਾਂ ਬਾਹਰੋਂ ਆਏ ਹਾਂ ਵੀ ਆਰ ਵੈਰੀ ਵੈਲ ਸੈਟਲਡ ਸਾਡੇ ਬੱਚੇ ਸਾਡੇ ਕੰਟਰੋਲ ਦੇ ਵਿੱਚ ਨੇ ਸਾਡਾ ਰਿਲੀਜਨ ਸਾਡੇ ਲਈ ਬੜਾ ਪ੍ਰਾਈਮਰੀ ਐਂਡ ਸਵੇਰੇ ਸ਼ਾਮ ਪਾਠ ਪੂਜਾ ਕਰਨ ਵਾਲਾ ਜਾਂ ਬਾਬਾ ਜੀ ਦੇ ਅੱਗੇ ਮੱਥਾ ਟੇਕਣ ਇਟਸ ਅ ਫੇਕ ਸੋਸਾਇਟੀ ਵੀ ਆਰ ਬਿਲਡਿੰਗ ਕ੍ਰਿਸ਼ਨਾ ਤੇ ਜੇ ਤੁਸੀਂ ਸਟੈਟਸ ਕੱਢ ਕੇ ਦੇਖ ਲਓ ਇਫ ਯੂ ਗੂਗਲ ਇਟ ਜਸਟ ਬਾਏ ਵਿਦ ਵਾਟ ਵੀ ਆਰ ਗੋਇੰਗ ਡੋਮੈਸਟਿਕ ਵਾਇਲੈਂਸ ਫਾਈਨੈਂਸ਼ੀਅਲ ਇਸ਼ੂਜ ਸੈਂਟਰ ਲਿੰਕ ਇਸ਼ੂਜ ਸਕੂਲ ਪ੍ਰੋਬਲਮ ਇਸ਼ੂਜ ਰੇਸਿਜ਼ਮ ਇਸ਼ੂਜ ਇਹ ਦੇ ਆਰ ਆਲ ਅਕਰੋਸ ਪਰ ਮੈਕਸੀਮਮ ਨੰਬਰ ਆਫ ਕੇਸਿਸ ਆਰ ਇਨ ਸਰਟਨ ਪੋਕਿਟਸ ਲੈਟਸ ਟਾਕ ਅਬਾਊਟ ਵਿਕਟੋਰੀਆ ਵਿਕਟੋਰੀਆ ਦੇ ਵੀ ਸਰਟਨ ਸੈਕਟਰਸ ਨੇ ਜਿੱਥੇ ਪ੍ਰੋਬਲਮ ਬਹੁਤ ਪ੍ਰੈਵਲੈਂਟ ਹੈ
2: ਯੂਜੁਅਲੀ ਉਹੀ ਵਾਲਾ ਖਿੱਤਾ ਹੋਏਗਾ ਜਿੱਥੇ ਏਲੀਨੇਟਡ ਲੋਕ
1: ਕਰੈਕਟ ਜਿੱਥੇ ਨਿਊ ਮਾਈਗ੍ਰੈਂਟ ਸੈਟਲਮੈਂਟ ਹੈ ਜਿੱਥੇ ਘਰ ਥੋੜੇ ਅਫੋਰਡੇਬਲ ਨੇ ਤੇ ਸਾਰੇ ਸੇਮ ਫਾਈਨੈਂਸ਼ੀਅਲ ਵਰਗ ਦੇ ਲੋਕ ਆ ਕੇ ਆਪਣਾ ਘਰ ਅਫੋਰਡ ਕਰ ਪਾ ਰਹੇ ਨੇ ਸੋ ਸਿਮਿਲਰ ਸੋਰਟ ਆਫ ਪ੍ਰੋਬਲਮ
2: ਤੇ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਇਹਦੇ ਤੋਂ ਨਿਕਲਣ ਵਾਲੀ ਇੱਕ ਐਂਗਜ਼ਾਇਟੀ ਕਹਿ ਲਓ ਪਰਪੈਚੁਅਲ ਲੈਵਲ ਤੇ ਹੈ ਨਾ ਜਾਂ ਇਨਸਿਕਿਉਰਿਟੀ ਕਹਿ ਲਓ ਉਹ ਬੱਚਿਆਂ ਦੇ ਉੱਪਰ ਬਹੁਤ ਅਸਰ ਪਾਉਂਦੀ ਆ ਇਹ ਮੇਰੇ ਹਿਸਾਬ ਨਾਲ ਕਪਲਸ ਦੇ ਵਿੱਚ ਵੀ ਆਪਸ 'ਚ ਕਾਫੀ ਕਮਿਊਨੀਕੇਸ਼ਨ ਬੈਰੀਅਰ ਕਰਦੀ ਹੋਏਗੀ
1: ਬਿਲਕੁਲ ਅਸੀਂ ਨਾ ਇੱਥੇ ਇੱਕ ਬੜਾ ਫਨੀ ਫਰੇਜ਼ ਆਈ ਡੋਨਟ ਨੋ ਆਈ ਸ਼ੁੱਡ ਸੇ ਇਟ ਬਟ ਕਹਿੰਦੇ ਗੋਰੇ ਨਹੀਂ ਬਣਨਾ ਮੈਂ ਐਕਚੁਅਲੀ ਸਮਝਾਉਣਾ ਚਾਹੁੰਦੀ ਹਾਂ ਕਿ ਗੋਰੇ ਨਹੀਂ ਬਣਨ ਦਾ ਮਤਲਬ ਕੀ ਹੈ ਅਸੀਂ ਗੋਰਿਆਂ ਦੀ ਕੰਟਰੀ ਦੇ ਵਿੱਚ ਆਏ ਹਾਂ ਗੋਰਿਆਂ ਦੇ ਵਾਂਗ ਡਾਲਰ ਕਮਾਉਣਾ ਚਾਹੁੰਦੇ ਹਾਂ ਲਾਈਫ ਸਟਾਈਲ ਵੀ ਗੋਰਿਆਂ ਵਾਲਾ ਚਾਹੀਦਾ ਪਰ ਕੀ ਨਹੀਂ ਬਣਨਾ ਗੋਰਿਆਂ ਦਾ ਜੇ ਤੁਸੀਂ ਐਕਚੁਅਲੀ ਪ੍ਰੋਪਰ ਗੋਰਿਆਂ ਦੀ ਫੈਮਿਲੀ ਨਾਓ ਵੈਨ ਆਈ ਸੇ ਗੋਰੇ ਦੈਟ ਮੀਨਸ ਵੀ ਆਰ ਟਾਕਿੰਗ ਅਬਾਊਟ ਪੀਪਲ ਫਰੋਮ ਯੂ ਕੇ ਔਰ ਯੂ ਨੋ ਯੂਰੋਪੀਅਨ ਨੇਸ਼ਨ ਫਸਟ ਵਰਲਡ ਕੰਟਰੀ ਕਰੈਕਟ ਜੇ ਤੁਸੀਂ ਐਕਚੁਅਲੀ ਉਹਨਾਂ ਦਾ ਰਹਿਣ ਸਹਿਣ ਦੇਖੋ ਆਈ ਹੈਵ ਵਰਕਡ ਵਿਦ ਦੈਮ ਆਈ ਹੈਵ ਡਨ ਕਾਉਂਸਲਿੰਗ ਐਜ਼ ਵੈਲ ਟੂ ਦੈਮ ਉਹ ਸਾਡੇ ਵਰਗੇ ਲੋਕ ਨੇ ਸੇਮ ਪ੍ਰਿੰਸੀਪਲਸ ਨੇ ਸੇਮ ਮੋਰੈਲਿਟੀ ਹੈ ਸਾਨੂੰ ਲੱਗਦਾ ਹੈ ਕਿ ਉੱਥੇ ਡਿਵੋਰਸ ਰੇਟ ਬੜਾ ਕਾਮਨ ਹੈ ਜੇ ਤੁਸੀਂ ਅੱਜ ਦੀ ਮਾਈਗ੍ਰੈਂਟ ਫੈਮਿਲੀਜ਼ ਦੇਖ ਲਓ ਸਾਡੇ ਵਿੱਚ ਡਿਵੋਰਸ ਰੇਟ ਓਨਾ ਹੀ ਹੈ 10% ਪਿੱਛੇ ਹੋਏਗਾ ਅਸੀਂ ਗੋਰੇ ਨਹੀਂ ਬਣ ਰਹੇ
2: ਪ੍ਰੋਗਰੈਸਿਵ ਤਾਂ ਹੈ
1: ਪ੍ਰੋਗਰੈਸਿਵ ਵਾਟ ਆਈ ਸੇ ਇਜ਼ ਡਿਵੋਰਸ ਲੈਣਾ ਪ੍ਰੋਗਰੈਸਿਵ ਇਜ਼ ਨਾਟ ਪ੍ਰੋਗਰੈਸ਼ਨ, ਆਪਣੀ ਆਵਾਜ਼ ਰੱਖ ਪਾਉਣਾ, ਆਪਣਾ ਪੱਖ ਰੱਖ ਪਾਉਣਾ ਪ੍ਰੋਗਰੈਸ਼ਨ ਹੈ। ਅਤੇ ਜਿਹੜੇ ਅੱਜ ਕੱਲ੍ਹ ਜਿਹੜੇ ਅਸੀਂ ਕਹਿ ਰਹੇ ਨਾ ਡਿਵੋਰਸ ਰੇਟ, ਮੈਰੀਟਲ ਪ੍ਰੋਬਲਮਸ, ਉਹ ਇਸ ਕਰਕੇ ਨਹੀਂ ਹੋ ਰਹੇ ਕਿ ਗੋਰੇ ਬਣ ਰਹੇ ਹੋ। ਨਾਓ ਤਾਂ ਸੁਸਾਇਟੀ ਇਜ਼ ਡਿਫਰੈਂਟ। ਪਹਿਲਾਂ ਕੀ ਸੀ, ਯੂਨੋ ਪਾਪਾ ਜੀ ਕਮਾਉਂਦੇ ਸੀ, ਬੇਬੀ ਜੀ ਘਰ ਦੇਖਦੇ ਸੀ, ਮਿਲ ਕੇ ਫਾਈਨੈਂਸ ਚੱਲਦਾ ਸੀ, ਫੀਮੇਲਸ ਵਰ ਨਾਟ ਵਰਕਿੰਗ, ਉਹ ਡਿਪੈਂਡੈਂਟ ਸੀਗੀਆਂ ਆਪਣੇ ਮੇਲ ਕਾਊਂਟਰ ਪਾਰਟ ਤੇ, ਕੁੱਟ ਵੀ ਖਾ ਲੈਣੀ, ਗਾਲਾਂ ਵੀ ਸੁਣ ਲੈਣੀ, ਰਿਸ਼ਤੇਦਾਰਾਂ ਵੀ ਸੁਣ ਲੈਣਾ, ਬਿਕਾਜ਼ ਜਾਣ ਲਈ ਕੋਈ ਜਗ੍ਹਾ ਨਹੀਂ। ਪੇਰੈਂਟਸ ਆਲਸੋ ਸੈਡ ਕਿ ਡੋਲੀ ਆਉਂਦੀ ਅਰਥੀ ਉੱਠਦੀ ਹੈ, ਮੈਂਟੈਲਿਟੀ ਵਾਸ ਦੈਟ।
2: ਹਾਂ, ਇੱਕ ਮੈਂਟੈਲਿਟੀ ਤਾਂ ਹੈ।
1: ਅੱਜ ਦੀ ਡੇਟ ਉਹ ਨਹੀਂ ਹੈ। ਅੱਜ ਦੀ ਡੇਟ ਦੇ ਵਿੱਚ ਵਾਈਫ ਉਨਾ ਹੀ ਕਮਾ ਰਹੀ ਹੈ, ਪੜ੍ਹੀ ਲਿਖੀ ਹੈ, ਬਾਹਰ ਆ ਗਏ ਨੇ, ਸਪੋਰਟ ਸਿਸਟਮ ਹੈ। ਸੋ ਤੁਸੀਂ ਗੋਰੇ ਨਹੀਂ ਬਣੇ, ਤੁਸੀਂ ਇੱਕ ਡਿਫਰੈਂਟ ਸੈਟਅਪ ਦੇ ਵਿੱਚ ਹੋ ਜਿੱਥੇ ਤੁਹਾਡੀ ਜਿਹੜੀ ਸਿਚੁਏਸ਼ਨ ਹੈ ਡਿਫਰੈਂਟ ਹੈ। ਯੂ ਡੋਂਟ ਹੈਵ ਟੂ ਬੀ ਅ ਸਰਟਨ ਸੈਗਮੈਂਟ ਆਫ ਸੋਸਾਇਟੀ। ਤੋ ਜਿਹੜਾ ਡਰ ਹੈਗਾ ਨਾ, ਅਸੀਂ ਪ੍ਰੋਬਲਮ ਨੂੰ ਨਹੀਂ ਐਡਰੈਸ ਕਰ ਰਹੇ। ਪ੍ਰੋਬਲਮ ਹੈਗੀ ਹਸਬੈਂਡ ਵਾਈਫ ਕਮਾ ਰਹੇ ਨੇ, ਪਹਿਲਾਂ ਵਾਈਫ ਨਹੀਂ ਕਮਾਉਂਦੀ ਸੀ, ਘਰ ਦਾ ਕੰਮ ਕਰਦੀ ਸੀ, ਕਰੈਕਟ
2: ਜੀ।
1: ਹੁਣ ਵਾਈਫ ਕਮਾ ਰਹੀ ਹੈ ਪਰ ਹਸਬੈਂਡ ਕਹਿ ਰਿਹਾ ਮੈਂ ਘਰ ਦਾ ਕੰਮ ਨਹੀਂ ਕਰਾਂਗਾ। ਦਿਸ ਇਜ਼ ਨਾਟ ਅ ਮੇਲ ਪਾਰਟ, ਨਾ ਮੈਂ ਘਰ ਦਾ ਕੰਮ ਕਰਾਂਗਾ, ਨਾ ਬੱਚੇ ਪਾਲਾਂਗਾ, ਤੂੰ ਸੁਣੇਗੀ ਵੀ, ਦੈਟ ਇਜ਼ ਰੋਂਗ। ਜੇ ਤੁਸੀਂ ਆਪਣੀ ਸੋਸਾਇਟੀ ਆਪਣੇ ਘਰ ਦੇ ਲੈਵਲ ਨੂੰ ਉੱਤੇ ਕਰਨ ਲਈ ਦੋਨੋਂ ਕਮਾ ਰਹੇ ਹੋ ਤੇ ਘਰ ਦਾ ਕੰਮ ਵੀ ਵੰਡੋ, ਬੱਚਿਆਂ ਦੇ ਉੱਤੇ ਵੀ ਮਿਲ ਕੇ ਤਵੱਜੋ ਦਿਓ,
2: ਜੀ ਜੀ,
1: ਦੈਟ ਇਜ਼ ਅ ਬੈਲੈਂਸਡ ਹਾਊਸ ਹੋਲਡ। ਇਫ ਅ ਮੈਨ ਇਜ਼ ਅਰਨਿੰਗ, ਪਲੀਜ਼ ਆਪਣੀ, ਵਨ ਆਫ ਮਾਈ ਸ਼ੋਜ਼ ਟਾਕਸ ਅਬਾਊਟ ਡੋਮੈਸਟਿਕ ਵਾਇਲੈਂਸ। ਡੋਮੈਸਟਿਕ ਵਾਇਲੈਂਸ ਇਜ਼ ਜਸਟ ਨਾਟ ਮਾਰ ਕੁਟਾਈ, ਇਟ ਇਜ਼ ਅਬਾਊਟ ਬੇਇੱਜ਼ਤੀ ਕਰਨੀ ਇੱਕ ਦੂਜੇ ਦੀ ਵੀ। ਜੇ ਆਦਮੀ ਕਮਾ ਰਿਹਾ ਉਹ ਆਪਣੀ ਜਨਾਨੀ ਦੀ ਬੇਇੱਜ਼ਤੀ ਨਾ ਕਰੇ, ਆਪਣੇ ਪਾਰਟਨਰ ਦੀ ਬੇਇੱਜ਼ਤੀ, ਆਪਣੀ ਗਰਲਫ੍ਰੈਂਡ, ਹੂਐਵਰ, ਇਫ ਯੂ ਆਰ ਇਨ ਅ ਲਿਵਿੰਗ, ਆਪਣੇ ਕਾਊਂਟਰ ਪਾਰਟ ਦੀ ਬੇਇੱਜ਼ਤੀ ਨਾ ਕਰੇ। ਬਾਈ ਇਟ ਇਜ਼ ਟੂ ਮੇਲਸ ਲਿਵਿੰਗ ਟੂਗੈਦਰ ਟੂਡੇ ਸੋਸਾਇਟੀ। ਇਫ ਇਟਸ ਅ ਪਾਰਟਨਰਸ਼ਿਪ ਇਟ ਹੈਜ਼ ਟੂ ਬੀ 50-50, 60-40 ਵੀ ਚੱਲਦੀ ਹੈ, ਡਿਪੈਂਡਿੰਗ ਤੁਹਾਡੀ ਆਪਸ ਦੀ ਅੰਡਰਸਟੈਂਡਿੰਗ ਕਿੱਦਾਂ। ਕੁਡ ਬੀ 100-0, ਪਰ ਜੇ ਤੁਹਾਡੀ ਦੀ ਅੰਡਰਸਟੈਂਡਿੰਗ ਹੈਗੀ ਗ੍ਰੇਟ। ਪਰ ਜੇ ਸਾਹਮਣੇ ਵਾਲੇ ਨੂੰ ਤਕਲੀਫ ਹੋ ਰਹੀ ਹੈ, ਜੇ ਵਾਈਫ ਕਮਾ ਰਹੀ ਹੈ ਉਹ ਆਪਣੇ ਹਸਬੈਂਡ ਦੀ ਵੀ ਬੇਇੱਜ਼ਤੀ ਨਾ ਕਰੇ, ਕਿਉਂਕਿ ਪ੍ਰੋਬਲਮ ਉੱਥੇ ਆ ਰਹੀ ਹੈ ਕਿ ਜੇ ਹਸਬੈਂਡ ਕਮਾਉਂਦਾ ਹੈ ਵਾਈਫ ਨੂੰ ਕੁਛ ਨਹੀਂ ਸਮਝਦਾ, ਵਾਈਫ ਕਮਾਉਂਦੀ ਹੈ ਹਸਬੈਂਡ ਨੂੰ ਕੁਛ ਨਹੀਂ ਸਮਝਦੀ, ਦੈਨ ਇਟ ਇਜ਼ ਨਾਟ ਅ ਪ੍ਰੋਬਲਮ ਆਫ ਦ ਕੰਟਰੀ ਔਰ ਇਨ, ਇਹ ਤੁਹਾਡੀ ਸੋਸਾਇਟੀ ਦੀ ਪ੍ਰੋਬਲਮ
2: ਹੈ। ਇਟਸ ਅ ਪ੍ਰੋਬਲਮ ਆਫ ਈਗੋ ਆਲਸੋ ਮੇ ਬੀ, ਰਾਈਟ।
1: ਹੁਣ ਜੇ ਤੁਸੀਂ ਇੰਡੀਆ ਦੇ ਮੈਟਰੋਪੋਲੀਟਨ ਲੈ ਲਓ, ਐਗਜੈਕਟਲੀ ਸੇਮ ਪ੍ਰੋਬਲਮ ਹੈ, ਉੱਥੇ ਤਾਂ ਗੋਰੇ ਨਹੀਂ ਨੇ।
2: ਮੈਂ ਐਕਚੁਅਲੀ ਇਹੀ ਪੁਆਇੰਟ ਧਿਆਨ ਲੱਗਾ ਸੀਗਾ ਕਿ ਆਪਾਂ ਜੇ ਇੰਡੀਆ ਦਾ ਮੈਟਰੋਪੋਲੀਟਨ ਸਟਰਕਚਰ ਦੇਖ ਲਈਏ, ਜਾਂ ਫਿਰ ਆਪਾਂ ਦਿੱਲੀ ਤੋਂ ਸਾਊਥ ਜਾਣਾ ਸ਼ੁਰੂ ਕਰ ਦਈਏ ਹੌਲੀ ਹੌਲੀ, ਤਾਂ ਯੂ ਵਿਲ ਸੀ ਦਿਸ ਸਟਰਕਚਰ ਹਰ ਪਾਸੇ, ਹੈ ਨਾ। ਤੇ ਇਹ ਮਤਲਬ ਕੰਟਰੀ ਪ੍ਰੋਬਲਮ, ਇਹਨੂੰ ਆਪਾਂ ਘੱਟ ਕਹਿ ਸਕਦੇ ਹਾਂ, ਹੈ ਨਾ। ਇਟ ਇਜ਼ ਮੋਰ ਆਫ
1: ਸੋਸਾਇਟੀ ਪ੍ਰੋਬਲਮ ਕਿ ਤੁਸੀਂ ਤਾਂ ਮਾਈਗ੍ਰੇਟ ਹੋ ਰਹੇ ਹੋ ਪਰ ਸੋਸਾਇਟੀ ਵੀ ਇਵੋਲਵ ਹੋ ਰਹੀ ਹੈ, ਟਾਈਮ ਵੀ ਅੱਗੇ ਜਾ ਰਹੇ ਨੇ, ਸੋਸ਼ਲ ਮੀਡੀਆ ਬੜਾ ਐਕਟਿਵ ਹੋ ਰਿਹਾ
2: ਜੀ।
1: ਦੇਰ ਆਰ ਮੈਨੀ ਮੈਨੀ ਇੰਸਟੀਟਿਊਸ਼ਨਸ ਵਿਚ ਆਰ ਆਊਟ ਦੇਰ ਟੂ ਐਜੂਕੇਟ ਯੂ। ਸਿਰਫ ਅਸੀਂ ਲਾਸਟ ਟਾਈਮ ਗੱਲ ਕੀਤੀ ਸੀ ਸਕੂਲਾਂ ਦੇ ਵਿੱਚ ਸਿਖਾਇਆ ਜਾਂਦਾ ਯੂ ਨੋ ਤੁਹਾਡੇ ਨਾਲ ਗਲਤ ਹੋ ਰਿਹਾ, ਯੂ ਸ਼ੁੱਡ ਨਾਟ ਐਕਸੈਪਟ ਇਟ। ਜੇ ਤੁਸੀਂ ਜੋਬ ਦੇ ਵਿੱਚ ਲੱਗੋ ਨਾ, ਹਰ ਜੋਬ ਦੇ ਵਿੱਚ ਡਜ਼ਨਟ ਮੈਟਰ ਵਿਚ ਲੈਵਲ ਆਫ ਵਰਕ ਯੂ ਡੂਇੰਗ, ਕੋਪਰੇਟ, ਵਾਈਟ ਕਾਲਰ, ਬਲੂ ਕਾਲਰ, ਐਨੀ ਜੋਬ, ਤੁਹਾਡੀ ਇੱਥੇ ਟ੍ਰੇਨਿੰਗ ਹੁੰਦੀ ਹੈ
2: ਜੀ। ਬਿਲਕੁਲ,
1: ਤੁਹਾਨੂੰ ਆਪਣਾ ਉਹ ਟ੍ਰੇਨਿੰਗ ਕੋਰਸ ਕੰਪਲੀਟ ਕਰਨਾ ਪੈਂਦਾ। ਉਸ ਟ੍ਰੇਨਿੰਗ ਕੋਰਸ ਦੇ ਵਿੱਚ ਕੋਡ ਆਫ ਕੰਡਕਟ, ਬੁਲਿੰਗ, ਹੈਰਸਮੈਂਟ ਮੋਡਿਊਲਸ ਹੁੰਦੇ ਨੇ
2: ਜੀ। ਬਿਲਕੁਲ,
1: ਸਾਰਿਆਂ ਨੂੰ ਸਿਖਾਇਆ ਜਾਂਦਾ ਕਿਉਂਕਿ ਉਹ ਨਹੀਂ ਚਾਹੁੰਦੇ ਉਹ ਪ੍ਰੋਬਲਮ ਦਫ਼ਤਰ ਦੇ ਵਿੱਚ ਆਏ ਜਾਂ ਤੁਹਾਡੇ ਕੰਮ ਦੇ ਪਲੇਸ ਦੇ ਵਿੱਚ ਆਏ, ਵਰਕਸ਼ਾਪ, ਫੈਕਟਰੀਜ਼, ਡਜ਼ਨਟ ਮੈਟਰ ਵੇਅਰ ਯੂ ਵਰਕ
2: ਜੀ।
1: ਟੈਕਸੀ ਵੀ ਚਲਾਓਗੇ ਤਾਂ ਟੈਕਸੀ ਦੇ ਕੋਰਸ ਦੇ ਵਿੱਚ ਵੀ ਸੈਕਸ਼ੁਅਲ ਹੈਰਸਮੈਂਟ, ਬੁਲਿੰਗ, ਸਾਰੇ
2: ਹਾਂਜੀ ਹਰ ਤਰ੍ਹਾਂ ਦੀ ਸਰਟੀਫਿਕੇਸ਼ਨ ਕਰਨੀ ਪੈਂਦੀ ਹੈ, ਯੂ ਆਰ ਰਾਈਟ।
1: ਸੋ ਦੈਟ ਲੈਵਲ ਆਫ ਐਜੂਕੇਸ਼ਨ ਜਦੋਂ ਅਸੀਂ ਸਿੱਖਦੇ ਹਾਂ ਤੇ ਅਸੀਂ ਆਪਣੇ ਘਰ ਦੇ ਵਿੱਚ ਵੀ ਤਾਂ ਉਹ ਵਾਪਰਦੇ ਹਾਂ ਨਾ ਕਿ ਕਿਸੇ ਨੂੰ ਮਾੜਾ ਬੋਲਣਾ ਇਜ਼ ਹੈਰਸਮੈਂਟ। ਉਹਨੂੰ ਹਸਬੈਂਡ ਨੇ ਵੀ ਪੜ੍ਹਿਆ ਤੇ ਵਾਈਫ ਨੇ ਵੀ ਪੜ੍ਹਿਆ ਤੇ ਬੱਚੇ ਨੇ ਵੀ ਪੜ੍ਹਿਆ ਸਕੂਲ ਦੇ ਵਿੱਚ। ਸੋ ਦੈਟ ਅਵੇਅਰਨੈਸ ਇਜ਼ ਸੈਟਿੰਗ ਇਨ। ਤੇ ਜਦੋਂ ਤੁਸੀਂ ਦ ਵੇ ਤੁਸੀਂ ਦੇਖਿਆ ਤੁਹਾਡੀ ਫੈਮਿਲੀ ਅੱਜ ਤੱਕ ਕਰਦੀ ਆ ਰਹੀ ਹੈ ਜਾਂ ਦੋਸਤ ਮਿੱਤਰ ਕਰਦੇ ਆ ਰਹੇ ਨੇ, ਤੁਸੀਂ ਘਰ ਦੇ ਵਿੱਚ ਕਰਦੇ ਹੋ ਤੇ ਹੁਣ ਇੱਕ ਐਜੂਕੇਟਡ ਫੈਮਿਲੀ ਦੇ ਨਾਲ ਕਰਦੇ ਹੋ ਜਾਂ ਕਿੱਥੋਂ ਵੀ ਸਿੱਖ ਕੇ ਆਇਆ ਉਹਨਾਂ ਦੇ ਨਾਲ ਕਰਦੇ ਹੋ, ਆਵਾਜ਼ ਉੱਠੇਗੀ। ਸੋ ਦਿਸ ਇਜ਼ ਐਸ ਮਾਈਗਰੈਂਟਸ ਵੀ ਨੀਡ ਟੂ ਅੰਡਰਸਟੈਂਡ ਕਿ ਇਹ ਚੀਜ਼ਾਂ ਸਾਡੀ ਫੈਮਿਲੀ ਦੇ ਵਿੱਚ ਆਉਣਗੀਆਂ ਤੇ ਪ੍ਰੋਬਲਮ ਇਸ ਕਰਕੇ ਦੇ ਰਹੀਆਂ ਬਿਕਾਜ਼ ਰੈਜ਼ਿਸਟੈਂਸ ਹੈ ਸਾਡੇ ਕੋਲੋਂ ਚੇਂਜ ਹੋਣ ਲਈ।
2: ਹਾਂ, ਇਹਦੇ ਅੰਦਰ ਇੱਕ ਰੈਜ਼ਿਸਟੈਂਸ ਦਾ ਇਹ ਵੀ ਪੁਆਇੰਟ ਹੋ ਜਾਂਦਾ ਨਾ ਕਿ ਜਿਹੜੀ ਵੀ ਚੀਜ਼ਾਂ ਪਰਸਨੈਲਿਟੀ ਤੌਰ 'ਤੇ ਅਸੀਂ ਸਾਡੇ ਅੰਦਰ ਬੈਕ ਹੁੰਦੀਆਂ ਜਾਂ ਫਿਰ ਆਪਾਂ ਐਗਜ਼ਾਈਟੀ ਦੀ ਗੱਲ ਕਰ ਰਹੇ ਹਾਂ, ਲੋਨਲੀਨੈਸ ਦੀ ਵੀ ਗੱਲ ਕਰਦੇ ਪਏ ਸੀਗੇ, ਸ਼ਾਇਦ ਉਹ ਟ੍ਰਿਗਰ ਕਰਦੀਆਂ ਸਾਨੂੰ, ਹੈ ਨਾ, ਇਰੀਟੇਬਲ ਜਿਹਾ ਬਣਾ ਦਿੰਦੀਆਂ, ਵਟਐਵਰ
1: ਟ੍ਰਿਗਰ ਕਰਦਾ।
2: ਇਹ ਚੀਜ਼ ਇੱਕ ਸੈਲਫ ਡਾਇਗਨੋਸ ਕਿਸ ਤਰ੍ਹਾਂ ਹੋ ਸਕਦਾ, ਕਿਸੇ ਨੂੰ ਇਹ ਕਿਸ ਤਰ੍ਹਾਂ ਪਤਾ ਲੱਗਦਾ ਕਿ ਯਾਰ ਓਕੇ ਆਈ ਹੈਵ ਐਨ ਇਸ਼ੂ,
1: ਜੇ ਘਰ ਦੇ ਵਿੱਚ ਸ਼ਾਂਤੀ ਨਹੀਂ ਹੈ।
2: ਹਾਂ,
1: ਛੋਟੀ ਛੋਟੀ ਚੀਜ਼ਾਂ ਦੇ ਉੱਤੇ ਦੇਰ ਇਜ਼ ਨੋਕ ਝੋਂਕ ਜਿਸ ਕੋਲ ਸਟਾਰਟ ਹੁੰਦਾ ਕਿ ਯਾਰ ਹਰ ਘਰ ਦੀ ਕਹਾਣੀ ਹੈ ਕੁੜਕੁੜ ਕਰ ਰਹੀ ਹੈ ਜਾਂ ਕੁੜਕੁੜ ਕਰ ਰਿਹਾ ਬਟ ਇਫ ਯੂ ਆਰ ਗੋਇੰਗ ਟੂ ਯੋਰ ਬੈਡ ਡਿਸਟਰਬਡ ਯੂ ਆਰ ਵੇਕਿੰਗ ਅਪ ਡਿਸਟਰਬਡ ਯੂ ਆਰ ਨੋਟ ਸਲੀਪਿੰਗ ਪ੍ਰੋਪਰਲੀ ਗੱਡੀ ਚਲਾਉਂਦੇ ਵੇਲੇ ਵੀ ਤੁਹਾਡੇ ਦਿਮਾਗ ਦੇ ਵਿੱਚ ਚਾਰ ਚੀਜ਼ਾਂ ਚੱਲਦੀਆਂ ਹੈ ਦੇ ਆਰ ਲਿਟਲ ਸੋਫਟ ਸਾਈਨਸ ਤੁਹਾਡੀ ਬੋਡੀ ਤੁਹਾਨੂੰ ਦੇ ਦਿੰਦੀ ਹੈ ਕਿ ਥਿੰਗਸ ਆਰ ਨੋਟ ਓਕੇ ਇੰਪੋਰਟੈਂਟ ਗੱਲ ਕਿਹੜੀ ਹੈ ਅਸੀਂ ਹਮੇਸ਼ਾ ਬਲੇਮ ਕਰਦੇ ਹਾਂ ਕਿ ਪਾਰਟਨਰ ਦੀ ਗਲਤੀ ਹੈ ਬੱਚਿਆਂ ਦੀ ਗਲਤੀ ਹੈ ਪੇਰੈਂਟਸ ਦੀ ਗਲਤੀ ਹੈ ਸੋਸਾਇਟੀ ਦੀ ਗਲਤੀ ਹੈ ਬਿਕੋਜ਼ ਵੀ ਨੈਵਰ ਸੇ ਸਾਡੀ ਗਲਤੀ ਹੈ ਇਹ ਬਹੁਤ ਜ਼ਰੂਰੀ ਹੈ ਸਾਡੇ ਬਾਬੇ ਕਹਿ ਗਏ ਅੱਜ ਦੇ ਬੜੇ ਸੁਪਰ ਸਟਾਰ ਕਹਿ ਰਹੇ ਨੇ ਮੈਡੀਟੇਸ਼ਨ ਯੋਗਾ ਤੁਹਾਨੂੰ ਕਮਰਾ ਬੰਦ ਕਰਕੇ ਘੰਟਾ ਘੰਟਾ ਯੋਗਾ ਕਰਨ ਦੀ ਲੋੜ ਨਹੀਂ ਹੈ ਕਿੱਥੇ ਵੀ ਨਦੀ ਕਿਨਾਰੇ ਝੀਲ ਕਿਨਾਰੇ ਪਾਰਕ ਦੇ ਵਿੱਚ 15 minutes ਗੋ ਐਂਡ ਸਿਟ ਡਾਊਨ ਦੈਟ ਸਾਇਲੈਂਸ ਐਂਡ ਸਿਟਿੰਗ ਬਾਈ ਯੋਰ ਸੈਲਫ ਆਪਣੇ ਆਪ ਦੇ ਨਾਲ ਗੱਲ ਕਰਨੀ ਤੁਹਾਨੂੰ ਆਨਸਰਸ ਮਿਲਣੇ ਸ਼ੁਰੂ ਹੋ ਜਾਂਦੇ ਨੇ ਕ੍ਰਿਸ਼ਨਾ
2: ਇਹ ਫੈਕਟ ਹੈ ਅਸੀਂ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਕਿ ਤੁਸੀਂ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਡਰਾਈਵ ਕਰ ਰਹੇ ਹੋ ਜਾਂ ਫਿਰ ਹੈ ਨਾ ਬੇਸਿਕਲੀ ਫਰੀ ਟਾਈਮ ਵੀ ਸਾਡਾ ਖੁਦ ਦਾ

0: ਕੀ ਬੰਦੇ ਨੂੰ ਸਬਕੌਂਸ਼ੀਅਸਲੀ ਡਰ ਹੁੰਦਾ ਕਿ ਜੇ ਮੈਂ ਆਪਣੇ ਆਪ ਨਾਲ ਬੈਠ ਗਿਆ ਤੇ ਮੈਨੂੰ ਆਪਣਾ ਦਿਸਣਾ ਸ਼ੁਰੂ ਹੋ ਜਾਣਾ ਤਾਂ ਕਰਕੇ ਵੀ ਡਿਸਟਰੈਕਟ ਆ ਸਕਦਾ
1: ਬਿਲਕੁਲ ਤੇ ਕੁਛ ਵੀ ਕਰਨ ਤੋਂ ਪਹਿਲਾਂ ਵੀ ਫਸਟ ਟਾਕ ਟੂ ਆਰਸੈਲਵਸ ਜਿਸ ਬੰਦਿਆਂ ਨੇ ਬੜਾ ਮਾੜਾ ਕੰਮ ਕੀਤਾ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਹਮੇਸ਼ਾ ਉਹਦੇ ਪਹਿਲਾਂ ਜਸਟੀਫਿਕੇਸ਼ਨ ਦਿੱਤੀ ਹੈ ਫਿਰ ਉਹ ਕੰਮ ਕੀਤਾ ਸੋ ਦ ਫਸਟ ਪਰਸਨ ਵੀ ਟਾਕ ਟੂ ਇਜ਼ ਆਰਸੈਲਵਸ ਅਸੀਂ ਆਪਣੇ ਆਪ ਨੂੰ ਫਸਟ ਕਨਵਿੰਸ ਕਰਦੇ ਹਾਂ ਕਿ ਅਸੀਂ ਠੀਕ ਹਾਂ ਤੇ ਜੋ ਅਸੀਂ ਕਰਨ ਜਾ ਰਹੇ ਹਾਂ ਉਹ ਵੀ ਠੀਕ ਹੈ ਪਰ ਐਵਰੀ ਹਿਊਮਨ ਬੀਂਗ ਨੋਸ ਸਮਵੇਅਰ ਡੀਪ ਇਨਸਾਈਡ ਕਿ ਮੈਂ ਕਿੱਥੇ ਗਲਤ ਹਾਂ ਐਂਡ ਬਾਈ ਦਿਸ ਦੇਰ ਇਜ਼ ਅ ਵੈਰੀ ਫਾਈਨ ਲਾਈਨ ਐਂਡ ਯੂ ਨੀਡ ਟੂ ਅੰਡਰਸਟੈਂਡ ਜਦੋਂ ਅਸੀਂ ਡੋਮੈਸਟਿਕ ਵਾਇਲੈਂਸ ਦੇ ਪੇਸ਼ੈਂਟਸ ਕਲਾਇੰਟਸ ਦੇ ਨਾਲ ਗੱਲ ਕਰਦੇ ਹਾਂ ਉਹ ਵਿਚਾਰੇ ਇੱਕ ਸਟਾਕਹੋਮ ਸਿੰਡਰੋਮ ਜਿਹਨੂੰ ਕਹਿੰਦੇ ਹਾਂ ਨਾ ਕਿ ਤੁਸੀਂ ਆਪਣੇ ਉੱਤੇ ਜਿਹੜਾ ਅਤਿਆਚਾਰ ਕਰਨ ਵਾਲਾ ਹੈ ਉਹਦੇ ਉੱਤੇ ਤਰਸ ਖਾਣਾ ਸ਼ੁਰੂ ਕਰ ਦਿੰਦੇ ਹੋ ਉਹ ਨਹੀਂ ਕਰਨਾ When I'm saying talking to yourself for 15 minutes, ਕਈ ਵਾਰੀ ਆਪਣੇ ਆਪ ਦੇ ਨਾਲ ਗੱਲ ਕਰਕੇ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਮੈਂ ਸਭ ਕੁਛ ਕਰ ਲਿਆ ਮੈਂ ਅੱਗੋਂ ਬੋਲ ਨਹੀਂ ਰਿਹਾ ਜਾਂ ਰਹੀ ਮੈਂ ਬਿਲਕੁਲ ਠੀਕ ਕਰ ਰਹੀ ਹਾਂ ਮੈਂ ਇਹਦੇ ਨਾਲ ਕੁਛ ਮਾੜਾ ਨਹੀਂ ਕੀਤਾ ਐਂਡ ਦ ਪਰਸਨ ਇਜ਼ ਕੰਟੀਨਿਊਲੀ ਡੂਇੰਗ ਰੋਂਗ ਬਾਈ ਮੀ ਦੈਟ ਇਜ਼ ਵੈਨ ਯੂ ਆਲਸੋ ਹੈਵ ਟੂ ਆਸਕ ਫੋਰ ਹੈਲਪ ਬਟ ਵੀ ਟਾਕਿੰਗ ਅਬਾਊਟ ਮਾਈਗ੍ਰੇਨ ਪ੍ਰੋਬਲਮਸ ਐਂਡ ਇਨ ਦੈਟ ਸੈਂਸ ਵੀ ਆਈ ਸੇ ਕਿ ਜਦੋਂ ਤੁਸੀਂ ਬਾਹਰੋਂ ਆਉਂਦੇ ਹੋ ਅਸੀਂ ਇੰਨਾ ਬਿਜ਼ੀ ਹੋ ਜਾਂਦੇ ਹਾਂ ਫਾਈਨੈਂਸ਼ੀਅਲ ਪ੍ਰੋਬਲਮਸ ਲੋਨ ਕਰਾ ਘਰ ਫੀਸਾਂ ਪੇ ਕਰ
0: ਕੋਈ
1: ਹੈਲਪ ਹੀ ਨਹੀਂ ਹੈ ਉਹਦੇ ਵਿੱਚ ਕਿਉਂਕਿ ਅਸੀਂ ਆਪਣੇ ਨਾਲ 15 ਮਿੰਟ ਨਹੀਂ ਬਹਿ ਰਹੇ ਨਾ ਦੈਟ ਇਜ਼ ਅ ਪ੍ਰੋਬਲਮ ਐਕਸਕਿਊਜ਼ ਹੈ ਜੇ ਮੈਂ ਕਈ ਵਾਰੀ ਕ੍ਰਿਸ਼ਨ ਆਈ ਗੈਟ ਵੈਰੀ ਬਿਜ਼ੀ ਕਈ ਵਾਰੀ ਤਿੰਨ ਤਿੰਨ ਚਾਰ ਚਾਰ ਦਿਨ ਇੰਨੀ ਪੁਤਨੀ ਪੁਲੀ ਹੁੰਦੀ ਹੈ ਬਟ ਦੈਨ ਆਈ ਸਟਾਰਟ ਸੀਇੰਗ ਕਿ ਮੈਂ ਛੋਟੀ ਛੋਟੀ ਗੱਲਾਂ 'ਤੇ ਇਰੀਟੇਬਲ ਹੋ ਰਹੀ ਹਾਂ ਸਨੈਪ ਕਰ ਰਹੀ ਹਾਂ ਗਲਤ ਡਿਸੀਜਨ ਲੈ ਰਹੀ ਹਾਂ ਦੈਟਸ ਅ ਸਾਈਨ ਫੋਰ ਮੀ ਟੂ ਸੇ ਟੇਕ ਅ ਬ੍ਰੇਕ ਕੁਛ ਨਹੀਂ ਕਰਨਾ ਸ਼ੋਪਿੰਗ ਸੈਂਟਰ ਨਿਕਲ ਜਾਓ ਪਾਰਕਿੰਗ ਦੇ ਵਿੱਚ ਲਗਾਓ ਗੱਡੀ 15 ਮਿੰਟ ਲੋਕਾਂ ਨੂੰ ਦੇਖੋ ਆਪਣੇ ਆਲੇ ਦੁਆਲੇ ਕੀ ਕਰਦੇ ਪਏ ਨੇ ਯੂ ਵਿਲ ਸਟਾਰਟ ਰਿਲੈਕਸਿੰਗ ਯੂ ਵਿਲ ਯੂ ਨੋ ਥਿੰਗਸ ਕਮ ਬੈਕ ਇਨ ਟੂ ਪਰਸਪੈਕਟਿਵ ਪਰ ਆਪਣੇ ਲਈ 15 ਮਿੰਟ ਕੱਢਣੇ ਬਹੁਤ ਜ਼ਰੂਰੀ ਨੇ ਅਤੇ ਜਦੋਂ 15 ਮਿੰਟ ਕੱਢਣਾ ਸਿੱਖ ਜਾਓਗੇ ਉਹ ਕਦੋਂ ਅੱਧਾ ਘੰਟਾ ਹੋ ਜਾਏਗਾ ਯੂ ਵਿਲ ਨੋਟ ਨੋ ਬਟ ਡੋਂਟ ਟੈਲ ਯੋਰ ਸੈਲਫ ਹਾਫ ਐਨ ਆਵਰ ਬਿਕਾਜ਼ ਦੈਨ ਯੂ ਨੈਵਰ ਡੂ ਇਟ ਅੱਧਾ ਘੰਟਾ ਸੋਚ ਕੇ ਲੱਗਦਾ ਕਿ ਮੈਂ ਕੁਛ ਨਹੀਂ ਕਰੀ ਦੁਨੀਆ ਖਤਮ ਹੋ ਜਾਏਗੀ
0: ਹਾਂ ਨਹੀਂ ਗੱਲ ਤਾਂ ਠੀਕ ਹੈ ਇਹਦੇ ਅੰਦਰ ਇੱਕ ਇਹ ਵੀ ਆ ਜਾਂਦਾ ਪੁਆਇੰਟ ਕਿ ਕਿਉਂਕਿ ਆਪਾਂ ਯੰਗ ਅਡਲਟਸ ਬਾਰੇ ਵੀ ਗੱਲ ਕਰ ਰਹੇ ਸੀਗੇ ਜਾਂ ਫਿਰ ਉਹ ਲੋਕ ਜਿਨ੍ਹਾਂ ਦੀ ਹਜੇ ਫੈਮਲੀਜ਼ ਵੀ ਨਹੀਂ ਹੈ ਇਹ ਤਾਂ ਜਦੋਂ ਫੈਮਲੀ ਦੇ ਅੰਦਰ ਬੈਠਾ ਬੰਦਾ ਤਾਂ ਡਾਇਗਨੋਸ ਦੇ ਅੰਦਰ ਉਹਦਾ ਕਿਤੇ ਨਾ ਕਿਤੇ ਹੋਏਗਾ ਕਿ ਯਾਰ ਬਿਕੋਜ਼ ਸ਼ੀ ਇਜ਼ ਸੇਇੰਗ ਦੈਟ ਜਾਂ ਫਿਰ ਕਿਉਂਕਿ ਬੱਚੇ ਮੇਰੀ ਇਹ ਗੱਲ ਨਹੀਂ ਮੰਨਦੇ ਹੈ ਨਾ ਉਸ ਕਰਕੇ ਜੋ ਬੰਦਾ ਆਪਣੇ ਆਪ ਦੇ ਉੱਪਰ ਇਕੱਲਾ ਹੀ ਰਹਿ ਰਿਹਾ ਤੇ ਆਪਣੇ ਆਪ ਨੂੰ ਹੀ ਇਸ਼ੂ ਸਮਝ ਰਿਹਾ ਉਹ 15 ਮਿੰਟ ਬੈਠ ਕੇ ਉਹ ਤਾਂ ਹੋਰ ਡਾਊਨ ਹੋ ਸਕਦਾ ਹੈ ਨਾ ਵਾਟ ਸ਼ੁੱਡ ਦੇ ਡੂ
1: ਦੇ ਹੈਵ ਗਾਟ ਹੈਲਪ ਲਾਈਨ ਫਰੀ ਹੈਲਪ ਲਾਈਨ ਹੈਗੀ ਹੈ ਮੈਨਸ ਦੀ ਹੈਲਪ ਲਾਈਨ ਹੈਗੀ ਹੈ ਪਲੀਜ਼ ਗੂਗਲ ਕਰਕੇ ਉਹਨਾਂ ਦਾ ਨੰਬਰ ਲਓ ਉਹਨਾਂ ਨੂੰ ਕਾਲ ਕਰੋ ਦੇ ਵਿਲ ਟਾਕ ਟੂ ਯੂ ਫੋਰ ਫਰੀ
0: ਅੱਛਾ
1: ਇੱਥੇ ਨਾ ਦੇਰ ਆਰ ਲਿਟਲ ਟਾਕ ਸ਼ੋਜ਼ ਜਿਹਨੂੰ ਕਹਿੰਦੇ ਹਾਂ ਪਬਸ ਕਲੱਬਸ ਸਾਰਿਆਂ ਦੇ ਵਿੱਚ ਨਾ ਉੱਥੇ ਕੀ ਹੁੰਦਾ ਲੋਕ ਕੁਰਸੀਆਂ ਲਗਾ ਕੇ ਬਹਿੰਦੇ ਹੈ ਫੋਰ ਐਗਜ਼ਾਮਪਲ ਆਈ ਵਾਂਟ ਟੂ ਬਿਕਮ ਅ ਪਬਲਿਕ ਸਪੀਕਰ ਜਾਂ ਮੈਂ ਜੋਬ 'ਤੇ ਕੰਮ ਮੇਰੀ ਬੋਲਣ ਵਾਲੀ ਜੋਬ ਹੈ ਤਾਂ ਮੈਂ ਨਹੀਂ ਬੋਲ ਪਾ ਰਹੀ ਲੋਕ ਆਪਣੇ ਐਸੇ ਬਣਾ ਕੇ ਲਿਆਏ ਹੁੰਦੇ ਨੇ ਉਸ ਪੋਡੀਅਮ 'ਤੇ ਚੜ੍ਹਦੇ ਨੇ ਅਤੇ ਦੈਨ ਦੇ ਸਟਾਰਟ ਟਾਕਿੰਗ ਅਬਾਊਟ ਇਟ
0: ਸਪੋਰਟ ਗਰੁੱਪਸ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ
1: ਕਾਈਂਡ ਆਫ ਸਪੋਰਟ ਗਰੁੱਪਸ ਸੋ ਕੀ ਹੋ ਰਿਹਾ ਉਹਨਾਂ ਨੂੰ ਆਡੀਅੰਸ ਮਿਲ ਰਹੀ ਹੈ ਬੋਲਣ ਲਈ ਅਤੇ ਆਡੀਅੰਸ ਨੂੰ ਇੱਕ ਟਾਈਮ ਪਾਸ ਕਰਨ ਲਈ ਫਰੈਂਡਸ ਬਣਾਉਣ ਦਾ ਤਰੀਕਾ ਮਿਲ ਰਿਹਾ ਇਹ ਕੰਟਰੀ ਇੰਨੀ ਪਿਆਰੀ ਹੈ ਉਸ ਪਰਸਪੈਕਟਿਵ ਤੋਂ ਤੁਸੀਂ ਕਿਸੇ ਵੀ ਕੈਫੇ ਚਲੇ ਜਾਓ ਜੇ ਡਰਿੰਕ ਕਰਦੇ ਹੋ ਪੱਬ ਚਲੇ ਜਾਓ ਵੈਨ ਆਈ ਐਮ ਸੇਇੰਗ ਇੱਕ ਡਰਿੰਕ ਜਾਂ ਇੱਕ ਕੌਫੀ ਦੈਟ ਗਿਵਸ ਯੂ ਦੈਟ ਟਾਈਮ ਟੂ ਸੀ ਅਰਾਊਂਡ ਪੀਪਲ ਆਪਣੇ ਆਪ ਨੂੰ ਫੋਰਸ ਕਰਨਾ ਪੈਂਦਾ ਕ੍ਰਿਸ਼ਨਾ ਬਿਕਾਜ਼ ਦ ਈਜ਼ੀਐਸਟ ਥਿੰਗ ਟੂ ਡੂ ਐਂਡ ਵੀ ਲਵ ਡੂਇੰਗ ਐਜ਼ ਹਿਊਮਨ ਬੀਂਗਸ ਇਜ਼ ਬਿਕਮ ਅ ਵਿਕਟਿਮ ਆਫ ਅਰ ਓਨ ਟ੍ਰੇਟ ਸਾਨੂੰ ਵਿਕਟਿਮ ਬਣਨਾ ਇੰਨਾ ਚੰਗਾ ਲੱਗਦਾ ਹੈ ਕ੍ਰਿਸ਼ਨਾ ਬਿਕਾਜ਼ ਇਟ ਇਜ਼ ਐਨ ਐਡਰੀਨਲ ਰਸ਼ ਮੈਂ ਵਿਚਾਰਾ ਜਾਂ ਮੈਂ ਵਿਚਾਰੀ
0: ਇਹ ਬੜਾ ਮੇਜਰ ਵੱਡਾ ਟੌਪਿਕ ਹੈ ਜੋ ਕਦੀ ਕਰਾਂਗੇ ਆਪਾਂ ਹਨਾ ਕਿ ਇਹ ਹੈ ਨਸ਼ੇ ਤੋਂ ਵੀ ਜ਼ਿਆਦਾ ਖਤਰਨਾਕ ਚੀਜ਼ ਆ
1: ਐਂਡ ਵੀ ਉਹ ਇੱਕ ਨਾ ਇਟਸ ਲਾਈਕ ਅ ਡੋਮਿਨੋ ਇਫੈਕਟ ਮੇਰੇ ਨਾਲ ਇਹ ਮਾੜਾ ਹੋਇਆ ਪਹਿਲੀ ਗੱਲ ਸੋਚਣ ਦੀ ਦੇਰ ਹੈ ਤੁਹਾਡੇ ਕੋਲ 100 ਦੀ ਲਿਸਟ ਹੈ ਮੇਰੇ ਘਰ ਵਾਲਿਆਂ ਨਾਲ ਇਹ ਮਾੜਾ ਹੋਇਆ 100 ਦੀ ਲਿਸਟ ਹੈ ਸੋ ਦ ਮੋਮੈਂਟ ਯੂ ਸਟਾਰਟ ਫੀਲਿੰਗ ਯੂ ਆਰ ਅ ਵਿਕਟਿਮ ਯੂ ਹੈਵ ਟੂ ਸਟੋਪ ਇਟ ਕਾਂਟ ਹੈਪਨ ਕਿ ਅਸੀਂ ਸਾਰੇ ਵਿਕਟਿਮ ਹਾਂ ਜਿਹੜਾ ਸਕਸੈਸਫੁਲ ਹੈ ਉਹ ਇਹ ਸੋਚਦਾ ਹੈ ਕਿ ਮੈਂ ਵਿਕਟਿਮ ਤੋਂ ਉੱਠ ਕੇ ਸਰਵਾਈਵਰ ਕਿੱਦਾਂ ਬਣਨਾ ਵੀ ਆਰ ਅ ਵਿਕਟਿਮ ਗ੍ਰੇਟ ਸਾਰੇ ਵਿਕਟਿਮ ਹੈ ਮੇਰੇ ਨਾਲ ਵੀ ਮਾੜਾ ਕਦੇ ਨਾ ਕਦੇ ਤਾਂ ਹੋਇਆ ਹੋਣਾ ਬਟ ਆਈ ਸਰਵਾਈਵ ਥਰੂ ਇਟ ਇਸ ਕਰਕੇ ਉੱਥੇ ਜਿੱਥੇ ਹਾਂ ਸੋ ਦ ਮੈਂਟੈਲਿਟੀ ਸ਼ੁੱਡ ਆਲਵੇਜ਼ ਬੀ ਆਈ ਐਮ ਨੋਟ ਅ ਵਿਕਟਿਮ ਆਈ ਐਮ ਅ ਸਰਵਾਈਵਰ ਐਂਡ ਇਫ ਆਈ ਸਰਵਾਈਵ ਜੇ ਮੈਂ ਇੱਥੋਂ ਸਰਵਾਈਵ ਕਰ ਗਈ ਮੈਂ ਕਿੱਥੇ ਵੀ ਜਾ ਸਕਦੀ ਹਾਂ
0: ਇਹ ਗੱਲ ਵੀ ਹੈ ਐਕਚੁਅਲੀ ਇਹ ਕਾਫੀ ਪ੍ਰੋਬਲਮ

0: ਵਿਕਟਿਮਹੁੱਡ ਕਹਿ ਲਈਏ, ਇਹਦੇ ਨਾਲ ਹੀ ਚੱਲਦੀ ਆ ਜਾਂਦੀ ਹੈ ਨਾ, ਲੋਨਲੀ ਟ੍ਰੇਟ ਦੇ ਨਾਲ, ਹੈ ਨਾ। ਅਤੇ ਜ਼ਿਆਦਾਤਰ ਇੰਟਰੋਵਰਟਿਡ ਲੋਕ ਜੋ ਹੋਣ, ਉਹਨਾਂ ਨੂੰ ਬਹੁਤ ਘਬਰਾਹਟ ਹੁੰਦੀ ਹੈ ਟੂ ਈਵਨ ਪਰਸੂ, ਜੇ ਉਹਨਾਂ ਨੂੰ ਕੁਛ ਚੀਜ਼ ਕਰਨਾ ਪਸੰਦ ਹੈ। ਤੁਸੀਂ ਸਪੋਰਟ ਗਰੁੱਪ ਦੀ ਗੱਲ ਕੀਤੀ, ਜਾਂ ਫਿਰ ਜੈਸੇ ਤੁਸੀਂ ਹੁਣ ਕੈਫੇ ਦੀ ਗੱਲ ਕਰ ਰਹੇ ਸੀਗੇ, ਜਿੰਨਾ ਕੁ ਮੈਂ, ਹੈ ਨਾ, ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਦੱਸਾਂਗਾ, ਜਿੰਨਾ ਕੁ ਮੈਂ ਇੱਥੇ ਪੱਬ ਜਾਂ ਕੈਫੇ ਕਲਚਰ ਦੇਖਿਆ, ਇਫ ਯੂ ਆਰ ਬਾਈ ਯੋਰ ਸੈਲਫ, ਇਫ ਦੇਰ ਇਜ਼ ਸਮਵਨ ਐਲਸ ਬਾਈ ਦੈਮ ਸੈਲਫ, ਇਫ ਯੂ ਸੇ ਆ ਹਾਏ,
1: ਅੱਗੇ
0: ਆਪੇ ਖੁਦ ਹੀ ਗੱਲ ਕਰਨਾ ਲੋਕ ਸ਼ੁਰੂ ਕਰ ਦਿੰਦੇ, ਕਿਉਂਕਿ ਪ੍ਰੋਬਲਮ ਤਾਂ ਸਾਰਿਆਂ ਦੀ ਸਿਮਿਲਰ ਆ, ਚਮੜੀ ਦਾ ਕੋਈ ਵੀ ਰੰਗ ਹੋਵੇ।
1: ਤਾਂ ਕਿਆ ਉੱਥੇ ਜਾਓ, ਸੋ ਆਈ ਰਾਨ ਆ ਕੈਫੇ, ਮੇਰਾ ਕੈਫੇ ਸੀ 6 ਸਾਲ, ਐਂਡ ਉੱਥੇ ਮੈਂ ਲੋਕਾਂ ਨੂੰ ਦੇਖਿਆ। ਇੱਕ ਬਜ਼ੁਰਗ ਸੀ, ਸਵੇਰੇ 8 ਵਜੇ ਆ ਜਾਂਦੇ ਸੀ, ਉਹ 10-11 ਵਜੇ ਤੱਕ ਬੈਠਦੇ ਸੀ, 2 ਕੌਫੀ ਪੀਂਦੇ ਸੀ, ਪਰ ਸਲੋਲੀ ਸਲੋਲੀ ਸਾਡੀ ਉਹਨਾਂ ਦੇ ਨਾਲ ਗੱਲ ਹੋਣੀ ਸ਼ੁਰੂ ਹੋਈ। ਐਂਡ ਦੈਨ ਹੀ ਸੈਡ ਉਹਨਾਂ ਦੀ ਵਾਈਫ ਪਾਸ ਅਵੇ ਕਰ ਗਈ ਸੀ, ਪਰ ਉਹ ਜਿਹੜੇ ਉਹਨਾਂ ਦੇ ਦਿਨ ਦੇ 2-3 ਘੰਟੇ ਸੀ ਨਾ, ਉਹਨਾਂ ਦੀ ਸੀਟ ਪੱਕੀ ਸੀ, ਹੀ ਯੂਜ਼ ਟੂ ਲਵ ਟੂ ਸਿਟ ਦੇਅਰ ਸਲੋਲੀ ਸਲੋਲੀ, ਯੂ ਨੋ, ਬਾਕੀ ਲੋਕ ਵੀ ਆਉਂਦੇ ਜਿਹੜੇ ਨਾਲ ਵਾਲੇ ਟੇਬਲ 'ਤੇ ਬੈਠੇ ਨੇ, ਹੀ ਮੇਡ ਫਰੈਂਡਸ ਦੇਅਰ। ਬਟ ਦ ਸੋਲਿਊਸ਼ਨ ਉਹਨਾਂ ਨੇ ਘਰ ਬਹਿ ਕੇ ਇਹ ਨਹੀਂ ਸੋਚਿਆ ਕਿ ਮੈਂ ਇਕੱਲਾ ਰਹਿ ਗਿਆ, ਮੇਰੇ ਬੱਚੇ ਨਹੀਂ ਪੁੱਛ ਰਹੇ, ਹੀ ਵੈਂਟ ਆਊਟ, ਕੋਈ ਇੰਨੇ ਪੈਸੇ ਵੀ ਨਹੀਂ ਲੱਗੇ, ਇੱਕ ਕੌਫੀ ਲਿੱਤੀ ਅਤੇ ਆਪਣੇ ਆਲੇ ਦੁਆਲੇ ਵੇਖਿਆ ਕੀ ਹੋ ਰਿਹਾ। ਐਂਡ ਦੈਟ ਇਜ਼ ਵੇਅਰ ਇਟ, ਯੂ ਹੈਵ ਟੂ ਬ੍ਰੇਕ ਦ ਸਾਈਕਲ।
0: ਅਲਟੀਮੇਟਲੀ ਹੈ ਤਾਂ ਐਫਰਟ ਹੈ ਹਰ ਚੀਜ਼,
1: ਹਰ ਚੀਜ਼। ਤੁਸੀਂ ਕਿਹਾ ਨਾ ਇੰਟਰੋਵਰਟ, ਜਿੰਨੇ ਸਾਡੇ ਐਕਸਟਰੋਵਰਟ ਬੰਦੇ ਨੇ ਨਾ, ਬੜੇ ਲਾਊਡ, ਹੈਪੀ, ਤੁਹਾਨੂੰ ਲੱਗਦਾ ਕਿ ਇਹਨਾਂ 'ਚ ਕੋਈ ਕਦੇ ਕੋਈ ਪ੍ਰੋਬਲਮ ਨਹੀਂ ਹੋਏਗੀ, ਉਹ ਆਪਣੇ ਲੋਨਲੀਨੈਸ ਨੂੰ ਛੁਪਾਉਣ ਲਈ ਬਹੁਤ ਲਾਊਡ ਹੁੰਦੇ ਨੇ।
0: ਹਾਂ, ਇਹ ਵੀ ਚੀਜ਼ ਦੇਖੀ ਜਾਂਦੀ। ਬੇਸਿਕਲੀ ਐਫਰਟ ਇਜ਼ ਨੈਸੈਸਰੀ, ਜੇ ਤੁਸੀਂ ਆਪਣੀ ਲਾਈਫ ਨੂੰ, ਜੇ ਆਪਾਂ ਫਿਜ਼ੀਕਲ ਮਟੀਰੀਅਲ ਚੀਜ਼ਾਂ ਖਰੀਦਣ ਦੇ ਅੰਦਰ ਜਿੰਨਾ ਐਫਰਟ ਪਾਉਂਦੇ ਹਾਂ, ਸ਼ਾਇਦ ਆਪਣੇ ਮਨ ਦੀ ਸ਼ਾਂਤੀ ਲਈ, ਆਪਣੇ ਮੈਂਟਲ ਪੀਸ ਲਈ ਵੀ ਉਨਾ ਕੀ ਐਫਰਟ ਪਾਉਣਾ
1: ਚਾਹੀਦਾ। ਫ੍ਰੀ ਹੈਗਾ ਐਫਰਟ, ਮਤਲਬ ਵੈਨ ਆਈ ਸੇ ਐਫਰਟਲੈਸ, ਕਿ ਕੁਝ ਜ਼ਿਆਦਾ ਨਹੀਂ ਕਰਨਾ, ਸਿਰਫ ਆਪਣੇ ਲਈ ਟਾਈਮ ਕੱਢਣਾ ਤੇ ਉੱਥੋਂ ਸ਼ੁਰੂਆਤ ਕਰਨੀ ਹੈ।
0: ਠੀਕ ਹੈ ਜੀ, ਆਪਣੇ ਲਈ ਟਾਈਮ ਕੱਢਣਾ ਬਹੁਤ ਬਹੁਤ ਜ਼ਰੂਰੀ ਹੈ। ਐਂਡ ਦੀਪਿਕਾ ਜੀ, ਥੈਂਕ ਯੂ ਸੋ ਮਚ, ਤੁਸੀਂ ਸਾਡੇ ਲਈ ਟਾਈਮ ਕੱਢਿਆ, ਆਪਣੇ ਲਈ ਵੀ ਕੱਢਦੇ ਹੋਗੇ, ਅਮੇਜ਼ਿੰਗ, ਆਪ ਤੋਂ ਬਾਕੀ ਸਕਸੈਸਫੁਲ ਵੁਮਨ ਹੈ ਜੀ,
1: ਸਰਵਾਈਵਰ ਆ,
0: ਸਰਵਾਈਵਰ, ਐਂਡ ਕੀਪ ਸਰਵਾਈਵਿੰਗ, ਕੀਪ ਥਰਾਈਵਿੰਗ, ਥੈਂਕਸ ਫੋਰ ਡੂਇੰਗ ਦਿਸ। ਤੁਸੀਂ ਸੁਣ ਰਹੇ ਸੀਗੇ ਅੱਜ ਦੀ ਇਹ ਬਹੁਤ ਵਧੀਆ ਐਜੂਕੇਸ਼ਨਲ ਗੱਲਬਾਤ ਦੀਪਿਕਾ ਜੀ ਨਾਲ। ਤੁਹਾਨੂੰ ਕਿੱਦਾਂ ਲੱਗਾ ਐਪੀਸੋਡ, ਜ਼ਰੂਰ ਸਾਡੇ ਨਾਲ ਸਾਂਝਾ ਕਰਨਾ ਸਾਡੇ ਸੋਸ਼ਲਸ ਦੇ ਉੱਪਰ, ਅਤੇ ਤੁਹਾਡੇ ਕੋਲ ਰੇਡੀਓਜ਼ ਦੇ ਨੰਬਰ ਵੀ ਹੈਗੇ ਆ, ਅਤੇ ਉਹਦੇ ਉੱਪਰ ਵੀ ਫੀਡਬੈਕ ਜ਼ਰੂਰ ਸਾਂਝੀ ਕਰਨਾ। ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674, ਮੈਂ ਕ੍ਰਿਸ਼ਨਾ, ਲਵਾਂਗਾ ਇਜਾਜ਼ਤ।

Radio RH.

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383 85 77 48 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਸ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਰਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆਘਰ ਵਿਖੇ ਡਾਇਨਾਸੌਰਸ ਸਿਰਫ ਸੀਮਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।

0: ਚਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: ready set go chadston ford dandenong road te tuhanu udik reha hai ford ranger ranger super duty everest te sadabahar mustang brand new demo te quality pre-owned vehicles trade in ate finance options we available aao te apni navi ford da test drive karo business fleet layi gal karo vehicle experts tim forbes ya cory nal radio hanji de hawale nal pao 3 saal di free service Chetston Ford. Ready, set, Ford.
2: Benji, ki haal hai pith dard da?
1: Jado da sleep and relax da Indian style room wala gadda kharidya, sab kuch theek hai. Thank you, ede bare dassan layi.
2: Aur suno, hun sleep and relax har tarah de gaddiyan de naal bed vi banaunde ne. Sleep and relax da ek store Leverton North ate dooja nava store Ohans Road Epping vich vi hai. Manpasand gaddiyan ate storage bed khareedan layi contact karo. Sleep and relax. Wake up feeling totally rested. Search us online or call 0433-465-492.
3: Haan ji, haan ji, oye haan ji, haan ji.
4: Haan ji, re.

0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀ.ਜੇ. ਸਟੋਨ ਮੇਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
1: ਟੈਂਸ਼ਨ ਨਿਰੀ ਟੈਂਸ਼ਨ,
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇ ਯੋਗਨਾ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ, ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au.
3: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria apply. Some or all of this training is delivered with Victorian and Commonwealth Government funding. RTO 3077.
4: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ?
5: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟ੍ਰੀਟ, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
6: ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
7: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
6: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
8: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

ਆਸਟ੍ਰੇਲੀਆ ਦੇਸ਼ ਜਿੱਥੇ ਅਸੀਂ ਰਹਿੰਦੇ ਹਾਂ, ਇਸ ਦੇਸ਼ ਦੀ ਸਿਆਸਤ, ਇਸ ਦੇਸ਼ ਦੇ ਇਤਿਹਾਸ, ਇਸ ਦੇਸ਼ ਦੇ ਮੌਜੂਦਾ ਵਰਤਮਾਨ ਦੇ ਵਿੱਚ ਹਾਲਾਤ ਅਤੇ ਇਸ ਦੇਸ਼ ਦੀ ਭਵਿੱਖਬਾਣੀ, ਇਹ ਸਾਰੀਆਂ ਚੀਜ਼ਾਂ ਨੂੰ ਸਮਝਣਾ ਔਰ ਇਹਦੇ 'ਤੇ ਜਾਣਨਾ ਔਰ ਇਹਦੇ ਨਾਲ ਜੁੜੀ ਹੋਈ ਕਿਤੋਂ ਵੀ ਕੋਈ ਵੀ ਤੁਹਾਨੂੰ ਜਾਣਕਾਰੀ ਮਿਲਦੀ ਹੈ ਹਾਸਲ ਕਰ ਲਿਆ ਕਰੋ, ਜ਼ਰੂਰੀ ਹੁੰਦੀ ਹੈਗੀ। ਉਦਾਹਰਣ ਦੇ ਤੌਰ ਦੇ ਉੱਤੇ ਨਿਊ ਗਾਰਡ ਨਾਮ ਦੇ ਇੱਕ ਅਦਾਰੇ ਦੇ ਬਾਰੇ ਤੁਹਾਡੇ ਨਾਲ ਬੜੇ ਚਿਰ ਪਹਿਲਾਂ ਕਿਸੇ ਐਪੀਸੋਡ ਦੇ ਵਿੱਚ, ਜਦੋਂ ਪ੍ਰੋਗਰਾਮ ਦਾ ਨਾਂ ਨਿਊਜ਼ ਐਂਡ ਵਿਊਜ਼ ਹੁੰਦਾ ਸੀ, ਤਾਂ ਇੱਕ ਸਾਂਝ ਪਾਈ ਸੀ। ਆਸਟ੍ਰੇਲੀਆ ਦੀ ਫਾਸਿਸਟ ਆਈਡੀਓਲੋਜੀ ਨੂੰ ਸਮਝਣਾ ਬਹੁਤ ਜ਼ਰੂਰੀ ਹੈਗਾ। ਕਿਉਂ? ਕਿਉਂਕਿ ਅੱਗੇ ਚੱਲ ਕੇ ਤੁਹਾਨੂੰ ਮੈਂ ਦੱਸਦਾ, ਉਹਦੇ ਕੁਛ ਇੱਕ ਵਜੂਹਾਤ ਨੇ। ਫੋਰ ਐਗਜ਼ਾਮਪਲ, ਜਦੋਂ ਫਾਸਿਸਟ ਆਈਡੀਓਲੋਜੀ ਦੀ ਗੱਲ ਕਰਦੇ ਹਾਂ ਤਾਂ ਕਹਿੰਦੇ ਹਾਂ ਕਿ ਅਸੀਂ ਅਕਸਰ ਇਹ ਕਹਿ ਦਿੰਦੇ ਹਾਂ ਕਿ ਐਬੋਰੀਜਨਲ ਦੀ ਧਰਤੀ ਹੈ, ਇੱਥੇ ਬ੍ਰਿਟਿਸ਼ਰਸ ਨੇ ਆ ਕੇ ਕਬਜ਼ਾ ਲਿਆ ਅਤੇ ਉਹ ਵੀ ਤਾਂ ਮਾਈਗ੍ਰੈਂਟ ਹੀ ਹੈਗੇ ਨੇ। ਨਹੀਂ, ਇੱਦਾਂ ਨਹੀਂ ਹੈ ਇਹ, ਟਰੱਸਟ ਮੀ, ਇਹ ਇੱਦਾਂ ਨਹੀਂ ਹੈ। ਸਾਰੀ ਕਹਾਣੀ ਬਹੁਤ ਸ਼ਾਰਟਕੱਟ 'ਚ ਤੁਸੀਂ ਸਮਝੀਏ ਅਤੇ ਬਹੁਤ ਸ਼ਾਰਟਕੱਟ ਦੇ ਵਿੱਚ ਇਹਦੀ ਬਹਿਸ ਕਰਨ ਲੱਗ ਜਾਂਦੇ ਆਪਾਂ। ਜਿਹੜੀ ਮਾਈਗ੍ਰੈਂਟ ਗਰੁੱਪ ਨੇ ਜਾਂ ਜਿਹੜੇ ਐਬੋਰੀਜਨਲ ਟੋਰਸਟ੍ਰੇਟ ਆਈਲੈਂਡਰ ਲੋਕ ਹੈਗੇ ਨੇ, ਅਤੇ ਉਹਦੇ ਵਿਚਕਾਰ ਦੀ ਜਿਹੜੀ ਕੜੀ ਹੈ ਉਹਨੂੰ ਸੈਟਲਰਸ ਯਾਨੀ ਕਿ ਬਸਤੀਵਾਦ ਦੇ ਲੋਕ ਜਿਹੜੇ ਹੈਗੇ ਨੇ, ਉਹਨਾਂ ਦੀ ਆਪਣੀ ਇੱਕ ਸਟੋਰੀ ਹੈ। ਨਾ ਤਾਂ ਅਸੀਂ ਐਬੋਰੀਜਨਲ ਇਤਿਹਾਸ ਨੂੰ ਚੰਗੀ ਤਰ੍ਹਾਂ ਸਮਝ ਸਕੇ ਹਾਂ, ਪੜ੍ਹ ਸਕੇ ਹਾਂ, ਅਤੇ ਨਾ ਹੀ ਸੈਟਲਰਸ ਦੀ ਕਹਾਣੀਆਂ ਨੂੰ ਜਾਣ ਸਕੇ ਹੈਗੇ। ਪਰ ਇਸ ਸਾਰੇ ਦੇ ਦਰਮਿਆਨ ਉਹ ਸੈਟਲਰਸ ਜਿਹੜੇ ਖੁਦ ਨੂੰ ਆਸਟ੍ਰੇਲੀਆ ਦੀ ਇਸ ਧਰਤੀ ਨੂੰ ਸਥਾਪਿਤ ਕਰਨ ਦਾ ਦਾਅਵਾ ਕਰਦੇ ਨੇ ਜਾਂ ਇਸ ਦੀ ਨੀਂਹ ਰੱਖਣ ਦਾ ਦਾਅਵਾ ਕਰਦੇ ਨੇ, ਅਤੇ ਕਹਿੰਦੇ ਨੇ ਕਿ ਐਬੋਰੀਜਨਲ ਉਸ ਤੋਂ ਪਹਿਲਾਂ ਉਹ ਆਸਟ੍ਰੇਲੀਆ ਨਾਮ ਦੀ ਇਸ ਜ਼ਮੀਨ ਦੇ ਉੱਤੇ ਰਹਿ ਜ਼ਰੂਰ ਰਹੇ ਸੀ, ਜੀ ਨਹੀਂ ਸੀ ਰਹੇ। ਇਸ ਨੂੰ ਇੱਕ ਦੇਸ਼ ਬਣਾਉਣ ਦਾ ਔਰ ਇਸ ਨੂੰ ਇੱਕ ਰਹਿਣ ਲਾਇਕ ਥਾਂ ਬਣਾਉਣ ਦਾ ਜਿਹੜਾ ਜ਼ਿੰਮਾ ਉਹ ਸੈਟਲਰਸ ਦੇ ਕੋਲ ਜਾਂ ਫਿਰ ਬਸਤੀਵਾਦ ਦੇ ਜਿਹੜੇ ਉਹ ਲੋਕ ਨੇ ਉਹਨਾਂ ਦੇ ਉੱਤੇ ਆਉਂਦਾ ਹੈਗਾ। ਉਸ ਤੋਂ ਪਹਿਲਾਂ ਕੌਨਵਿਕਟਸ ਦਾ ਵੀ ਇੱਕ ਆਪਣਾ ਇਤਿਹਾਸ ਹੈ, ਯਾਨੀ ਇਹ ਜਿਹੜੇ ਸੈਟਲਰ ਸੀ ਉਸ ਤੋਂ ਪਹਿਲਾਂ ਕੌਨਵਿਕਟਸ ਨੂੰ ਕਿੱਦਾਂ ਲੈ ਕੇ ਆਉਂਦੇ ਹੈਗੇ ਨੇ, ਅਤੇ ਇਸ ਸਾਰੇ ਕਾਸੇ ਦੇ ਦਰਮਿਆਨ ਇਹ ਜਿਹੜੀ ਸਮਾਜ ਦੀ ਇੱਕ ਉਥਲ ਪੁਥਲ ਹੈਗੀ ਆ ਔਰ ਉਸ ਦੇ ਵਿੱਚ ਇੱਕ ਚੈੱਕਸ ਐਂਡ ਬੈਲੈਂਸ ਜਿਵੇਂ ਕਹਿੰਦੇ ਹੁੰਦੇ ਹਾਂ ਜ਼ਰੂਰੀ ਹੋਣੇ ਚਾਹੀਦੇ ਨੇ, ਕਿਉਂਕਿ ਸ਼ੁਰੂ ਤੋਂ ਹੀ ਦੇਖਦੇ ਆ ਰਹੇ ਹਾਂ ਅਸੀਂ ਇਨਸਾਨ ਦੀ ਹੋਂਦ ਤੋਂ ਲੈ ਕੇ ਕਿ ਜਦੋਂ ਇਨਸਾਨ ਜੰਗਲਾਂ ਦੇ ਵਿੱਚ ਰਹਿੰਦਾ ਸੀ ਅਤੇ ਉਦੋਂ ਵੀ ਕਬੀਲੇ ਜਾਂ ਅਲੱਗ ਅਲੱਗ ਹਿੱਸੇ ਬਣਨ ਲੱਗ ਪਏ ਸੀ, ਅਤੇ ਉਹਨਾਂ ਕਬੀਲਿਆਂ ਦਾ ਕੋਈ ਨਾ ਕੋਈ ਸਰਦਾਰ, ਕੋਈ ਨਾ ਕੋਈ ਉਹਦਾ ਨੇਤਾ ਹੁੰਦਾ ਸੀ। ਉਹ ਨੇਤਾ ਜਾਂ ਉਹ ਧੜਾ ਜਿਹੜਾ ਉਹਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੁੰਦਾ, ਉਹ ਇਸ ਕਰਕੇ ਵੀ ਜ਼ਰੂਰੀ ਹੁੰਦਾ ਤਾਂ ਕਿ ਜਿਹੜਾ ਇੱਕ ਡਿਸਿਪਲਿਨ ਬਣਿਆ ਰਹਿ ਸਕੇ, ਨਹੀਂ ਤਾਂ ਫਿਰ ਹੂਹਾ ਹਾਹਾ ਹੋ ਜਾਏਗੀ, ਚਾਰੇ ਪਾਸੇ ਹਾਹਾਕਾਰ ਹੋ ਜਾਏਗੀ, ਅਤੇ ਕੋਈ ਡਿਸਿਪਲਿਨ ਨਹੀਂ ਹੋਏਗਾ ਤਾਂ ਜੰਗਲ ਰਾਜ ਹੋ ਜਾਏਗਾ। ਜੰਗਲ ਯਾਨੀ ਕਿ ਜਿਵੇਂ ਜਾਨਵਰ ਇੱਕ ਦੂਸਰੇ ਨੂੰ ਮਾਰਦੇ ਰਹਿੰਦੇ ਨੇ ਅਤੇ ਕੋਈ ਤੈਅ ਨਹੀਂ ਕਰ ਪਾਉਂਦਾ ਕਿ ਅਸਲ ਦੇ ਵਿੱਚ ਕਿਹਦੀ ਅਗਵਾਈ ਦੇ ਵਿੱਚ ਰਹਿਣਾ। ਤਾਂ ਹੁਣ ਜੇ ਜੰਗਲ ਦੇ ਵਿੱਚ ਕੋਈ ਰਾਜਾ ਸ਼ੇਰ ਹੋਵੇ ਤਾਂ ਉਹ ਡਿਸਿਪਲਿਨ ਬਣਾ ਕੇ ਰੱਖਦਾ, ਇਹ ਕਿਹਾ ਜਾਂਦਾ ਪੁਰਾਣੀਆਂ ਕਹਾਣੀਆਂ 'ਚ। ਭੇੜੀਆ ਕਦੇ ਵੀ ਰਾਜਾ ਨਹੀਂ ਹੋ ਸਕਦਾ, ਕਿਉਂਕਿ ਭੇੜੀਏ ਇੱਕ ਹਰਡ ਨੂੰ ਹੀ ਲੀਡ ਕਰ ਸਕਦੇ ਨੇ, ਉਸ ਤੋਂ ਬਾਅਦ ਉਹ ਸਭ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ। ਅਤੇ ਹੁਣ ਜੇ ਕਿਸੇ ਦੇਸ਼ ਦਾ ਸਿਆਸਤਦਾਨ ਇੱਕ ਭੇੜੀਆ ਪ੍ਰਵਿਰਤੀ ਦਾ ਹੋਵੇ ਤਾਂ ਫਿਰ ਉਸ ਦੇਸ਼ ਦਾ ਕੂੜਾ ਕਬਾੜ ਹੀ ਹੁੰਦਾ। ਬਹੁਤ ਸਾਰੀਆਂ ਉਦਾਹਰਣਾਂ ਪਾਸਟ ਦੇ ਵਿੱਚ ਅਸੀਂ ਦੇਖ ਚੁੱਕੇ ਹਾਂ। ਇਸ ਕਰਕੇ ਕਿਸੇ ਸਿਆਣੇ ਸੁਕੜ ਬੰਦੇ ਦਾ ਗੱਦੀ 'ਤੇ ਬੈਠਣਾ ਬਹੁਤ ਜ਼ਰੂਰੀ ਹੈਗਾ। ਫਾਸਿਸਟ ਆਈਡੀਓਲੋਜੀ ਦੇ ਬਾਰੇ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਆਸਟ੍ਰੇਲੀਆ ਦੇ ਵਿੱਚ ਇੱਕ ਬੜੇ ਮਸ਼ਹੂਰ ਰਾਈਟਰ ਹੋਏ ਨੇ, ਵਿਲੀਅਮ ਬੇਲਬ੍ਰਿਜ। ਵਿਲੀਅਮ ਬੇਲਬ੍ਰਿਜ ਅਸਲ ਦੇ ਵਿੱਚ ਸਿਰਫ ਇੱਕ ਲੇਖਕ ਹੀ ਨਹੀਂ ਹੋਏ, ਸਿਆਸਤਦਾਨ ਜਾਂ ਸਿਆਸੀ ਥਿਊਰੀਜ਼ ਦੇ ਉੱਤੇ ਲਿਖਣ ਵਾਲੇ ਵੀ ਹੋਏ ਨੇ, ਪੋਇਟ ਵੀ ਰਹੇ ਹੈਗੇ ਨੇ, ਖੁਦ ਅਧਿਆਪਕ ਵੀ ਰਹੇ ਹੈਗੇ ਨੇ ਉਹ, ਅਤੇ ਬ੍ਰਿਸਬਨ ਦੇ ਗ੍ਰਾਮਰ ਸਕੂਲ ਤੋਂ ਪੜ੍ਹਦੇ ਨੇ, ਲੰਡਨ ਤੋਂ ਆਉਂਦੇ ਨੇ ਹਾਲਾਂਕਿ ਉਹ, ਬਾਅਦ ਦੇ ਵਿੱਚ ਉਹ ਫਿਰ ਕਿਸ ਤਰੀਕੇ ਦੇ ਨਾਲ ਜਾਂ ਉਹਨਾਂ ਦਾ ਪਰਿਵਾਰ ਜਿਹੜਾ ਲੰਡਨ ਤੋਂ ਆਉਂਦਾ ਅਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਕਿਵੇਂ ਉਹ ਸਥਾਪਿਤ ਹੁੰਦੇ ਹੈਗੇ ਨੇ, ਅਤੇ ਆਸਟ੍ਰੇਲੀਆ ਦਾ ਜਿਹੜਾ ਇੱਕ ਬਦਲ ਰਿਹਾ ਦੌਰ ਸੀ ਉਸ ਨੂੰ ਉਹ ਕਿਵੇਂ ਦੇਖਦੇ ਨੇ, ਕਿਉਂਕਿ ਉਹਨਾਂ ਨੇ ਉਹ ਆਪਣੇ ਅੱਖੀਂ ਦੇਖਿਆ ਆਸਟ੍ਰੇਲੀਆ ਨੂੰ ਫੈਡਰੇਸ਼ਨ ਬਣਦਿਆਂ ਹੋਇਆਂ। ਅਤੇ ਇਸ ਸਾਰੇ ਦੇ ਦਰਮਿਆਨ ਵਿਲੀਅਮ ਬੇਲਬ੍ਰਿਜ ਨੇ ਫਾਸਿਸਟ ਆਈਡੀਓਲੋਜੀ ਦੇ ਉੱਤੇ ਬਹੁਤ ਸਾਰੀਆਂ ਪਰਚੇ ਲਿਖੇ, ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ। ਆਸਟ੍ਰੇਲੀਆ ਦਾ ਜਿਹੜਾ ਆਸਟ੍ਰੇਲੀਆ ਫਸਟ ਮੂਵਮੈਂਟ ਹੋਇਆ 1930s ਦੇ 40s ਦੇ ਦਹਾਕੇ ਦੇ ਵਿੱਚ, ਉਹਦੇ ਬਾਰੇ ਵੀ ਉਹਨਾਂ ਨੇ ਬੜਾ ਕੁਛ ਲਿਖਿਆ।
ਇਹ ਸਮਝਣਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਤਿਹਾਸ ਦੀਆਂ ਉਹ ਸਾਂਝਾਂ ਤੁਹਾਡੇ ਨਾਲ ਪਾਉਣ ਲੱਗੇ ਹਾਂ ਜਿਹਦੇ 'ਤੇ ਅੱਜ ਦਾ ਜਿਹੜਾ ਮੌਜੂਦਾ ਆਸਟ੍ਰੇਲੀਆ ਦਾ ਪੋਲੀਟੀਕਲ ਸਿਸਟਮ ਆ ਕੇ ਖੜ੍ਹੇ ਆ। ਹੁਣ ਨਿਊ ਗਾਰਡ ਦੀ ਗੱਲ ਜਿਹੜੀ ਮੈਂ ਕੀਤੀ ਸੀ ਉਹ ਆਸਟ੍ਰੇਲੀਆ ਦੇ ਫਾਸੀਵਾਦ ਦੇ, ਫਾਸੀਵਾਦ ਆਪਾਂ ਕਹਿ ਲੈਂਦੇ ਹੁੰਦੇ ਹਾਂ ਜਿੱਥੇ ਬਹੁਤ ਐਕਸਟ੍ਰੀਮ ਕੋਈ ਵਿਚਾਰਧਾਰਾ ਜਿਹੜੀ ਉਹ ਆ ਜਾਂਦੀ ਹੈ, ਐਕਸਟ੍ਰੀਮ ਜਿਵੇਂ ਕਿ ਨਹੀਂ ਮੈਂ ਅਤੇ ਮੈਂ ਜੋ ਕਹਿਤਾ ਉਹ ਸਹੀ ਹੈ। ਉਦਾਹਰਣ ਦੇ ਤੌਰ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਡੋਨਲਡ ਟਰੰਪ ਨੂੰ ਦੇਖ ਸਕਦੇ ਹੋ, ਉਹਨਾਂ ਦੇ ਫਾਸੀਵਾਦ ਨੇ ਦੁਨੀਆ ਦਾ ਕਿੰਨਾ ਨੁਕਸਾਨ ਕੀਤਾ ਹੈਗਾ। ਉਹ ਇਸ ਕਰਕੇ ਕਿਉਂਕਿ ਦੁਨੀਆ ਦੇ ਬਹੁਤ ਸਾਰੇ ਜਿੰਦਿਆਂ ਦੀ ਚਾਬੀ ਉਹਨਾਂ ਦੇ ਹੱਥ 'ਚ ਹੈ ਅਤੇ ਗਲਤ ਹੱਥਾਂ ਦੇ ਵਿੱਚ ਚਾਬੀ ਆ ਗਈ ਹੈ। ਉਹੀ ਭੇੜੀਏ ਵਾਲੀ ਐਗਜ਼ਾਮਪਲ ਤੁਸੀਂ ਮੰਨ ਸਕਦੇ ਹੋ ਕਿ ਇੱਕ ਇਸ ਕਿਸਮ ਦਾ ਕਮਾਨ ਜਿਹੜੀ ਇੱਕ ਇਸ ਕਿਸਮ ਦੀ ਮੈਂਟੈਲਿਟੀ ਵਾਲੇ ਬੰਦੇ ਦੇ ਕੋਲ ਚਲੀ ਗਈ ਹੈ ਤਾਂ ਉਹਦਾ ਨੁਕਸਾਨ ਕੀ ਹੋ ਰਿਹਾ। ਖੈਰ ਫਾਸੀਵਾਦ ਦੀ ਗੱਲ ਜਦੋਂ ਕਰਦੇ ਹੈਗੇ ਆਸਟ੍ਰੇਲੀਆ 'ਚ ਫਾਸਿਸਟ ਆਈਡੀਓਲੋਜੀ ਦੇ ਉੱਤੇ ਬਹੁਤ ਸਾਰੇ ਧੜੇ, ਬੜੀਆਂ ਸਾਰੀਆਂ ਸਿਆਸੀ ਪਾਰਟੀਆਂ, ਬੜੇ ਸਾਰੇ ਸਿਆਸੀ ਲੋਕ ਅਤੇ ਗੈਰ ਸਿਆਸੀ ਲੋਕ ਵੀ ਆਉਂਦੇ ਰਹੇ ਨੇ, ਆਪੋ ਆਪਣੇ ਵਿਚਾਰ ਦਿੰਦੇ ਰਹੇ ਨੇ, ਆਉਂਦੇ ਜਾਂਦੇ ਰਹੇ ਨੇ। ਮੈਂ ਇਹ ਕਹਿ ਲਵਾਂ ਜ਼ਰਾ ਆਉਂਦੇ ਰਹੇ ਨੇ ਅਤੇ ਟਿਕੇ ਰਹੇ ਨੇ, ਉਹ ਇਹ ਗੱਲ ਨਹੀਂ ਹੈਗੀ, ਆ ਗਏ ਅਤੇ ਚਲੇ ਗਏ। ਹੁਣ ਇੱਕ ਬੜੀ ਮਸ਼ਹੂਰ ਘਟਨਾ ਹੋਈ ਸੀਗੀ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਦੇ ਇਤਿਹਾਸ ਦੇ ਨਾਲ ਜੁੜੀ। ਜਦੋਂ ਤੁਸੀਂ ਦੁਨੀਆ ਦੇ, ਹੁਣ ਆਪਾਂ ਤਾਂ ਆਸਟ੍ਰੇਲੀਆ ਰਹਿੰਦੇ ਹਾਂ, ਜਦੋਂ ਦੁਨੀਆ ਦੇ ਦੂਸਰੇ ਦੇਸ਼ਾਂ ਦੇ ਬਸ਼ਿੰਦਿਆਂ ਤੋਂ ਪੁੱਛੋਗੇ ਅਤੇ ਆਸਟ੍ਰੇਲੀਆ ਦੀ ਇੱਕ ਤਸਵੀਰ ਦੇਖੋਗੇ ਤਾਂ ਸਿਡਨੀ ਦਾ ਜਿਹੜਾ ਹਾਰਬਰ ਬ੍ਰਿਜ ਹੈ, ਓਪੇਰਾ ਹਾਊਸ ਹੈ, ਉਹਨੂੰ ਬਹੁਤੇ ਲੋਕ ਆਸਟ੍ਰੇਲੀਆ ਮੰਨ ਲੈਂਦੇ ਨੇ। ਦੋ ਚਾਰ ਸ਼ਹਿਰ ਨੇ, ਮੈਲਬਰਨ, ਬ੍ਰਿਸਬਨ, ਸਿਡਨੀ, ਇਹਦੀ ਗੱਲ ਕਰ ਲੈਂਦੇ ਨੇ, ਹੋਰ ਬਹੁਤਾ ਨਹੀਂ ਪਤਾ ਹੁੰਦਾ ਹੈਗਾ, ਸਾਨੂੰ ਵੀ ਨਹੀਂ ਬਹੁਤਾ ਪਤਾ ਹੈਗਾ। ਇਸੇ ਕਰਕੇ ਇਨਸਾਈਟ ਰਿਪੋਰਟ ਵਰਗੇ ਪ੍ਰੋਗਰਾਮ ਸੁਣ ਲਿਆ ਕਰੋ, ਸਮਝ ਲਿਆ ਕਰੋ। ਹੁਣ ਇਹ ਜਿਹੜੀ ਘਟਨਾ, ਇਹ ਜਿਹੜਾ ਬ੍ਰਿਜ ਸੀਗਾ 1931-32 ਦੇ ਵਿੱਚ ਜਦੋਂ ਇਹ ਬਣਦਾ ਹੈਗਾ, 32 ਦੇ ਵਿੱਚ ਕਹਿ ਲਓ, 31 ਦੇ ਵਿੱਚ, ਅਤੇ ਉਦੋਂ ਪਹਿਲਾਂ ਇੱਕ ਨਿਊ ਗਾਰਡ ਨਾਮ ਦਾ ਧੜਾ ਜਿਹੜਾ ਉਹ ਉੱਭਰਨਾ ਸ਼ੁਰੂ ਹੋ ਗਿਆ ਸੀ। ਇੱਕ ਕਿਸਮ ਦੇ ਨਾਲ ਕਮਿਊਨਿਸਟ ਮੂਵਮੈਂਟ ਜਿਹੜੇ ਦੁਨੀਆ ਭਰ ਦੇ ਵਿੱਚ ਚੱਲ ਰਹੇ ਸੀ ਉਸ ਦੌਰ ਦੇ ਵਿੱਚ, ਕਿਉਂਕਿ ਅਕਤੂਬਰ ਰੈਵੋਲਿਊਸ਼ਨ ਦੇ ਬਾਰੇ ਜੇ ਤੁਸੀਂ ਸੁਣਿਆ ਹੋਵੇ, ਪੜ੍ਹਿਆ ਹੋਵੇ, ਨਹੀਂ ਤਾਂ ਆਪਾਂ ਕਰਾਂਗੇ ਸਾਂਝ ਅਕਤੂਬਰ ਤੋਂ ਪਹਿਲਾਂ ਪਹਿਲਾਂ। ਮੈਂ ਵਾਅਦਾ ਕਰਦਾ ਕਿ ਰੂਸ ਦੇ ਉਸ ਅਕਤੂਬਰ ਰੈਵੋਲਿਊਸ਼ਨ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ, ਕਿਉਂਕਿ ਉਹਨੇ ਬਹੁਤ ਕੁਝ ਦੁਨੀਆ ਦੇ ਵਿੱਚ ਨਵੇਂ ਇੱਕ ਟਰੈਂਡ ਸੈੱਟ ਕਰਤੇ ਸੀਗੇ, ਜਾਂ ਫਿਰ ਅਸੀਂ ਟਰੈਂਡ ਨਹੀਂ ਕਹਿ ਸਕਦੇ ਹੈਗੇ, ਉਸ ਅਕਤੂਬਰ ਰੈਵੋਲਿਊਸ਼ਨ ਦੇ ਕਰਕੇ ਬੜੀਆਂ ਸਾਰੀਆਂ ਜਿਹੜੀਆਂ ਰਾਈਟ ਵਿੰਗਰ ਪਾਰਟੀਆਂ ਸੀ ਉਹ ਬਣ ਗਈਆਂ ਸੀ, ਔਰ ਅੱਜ ਦੀ ਤਰੀਕ 'ਚੋਂ ਦੁਨੀਆ 'ਚ ਰਾਜ ਕਰ ਰਹੀਆਂ ਨੇ। ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਇਹ ਕਮਿਊਨਿਸਟ ਧੜਾ ਮਜ਼ਬੂਤ ਨਾ ਹੋ ਜਾਵੇ, ਇਸ ਕਰਕੇ ਆਸਟ੍ਰੇਲੀਆ 'ਚ ਕੁਝ ਫਾਰ ਰਾਈਟ, ਯਾਨੀ ਕਿ ਧੁਰ ਦੱਖਣਪੰਥੀ ਸੋਚ ਰੱਖਣ ਵਾਲੇ ਕੁਝ ਮਨਾਰਕਿਸਟ ਲੋਕਾਂ ਨੇ ਇੱਕ ਧੜਾ ਬਣਾਇਆ, ਆਪਣਾ ਇੱਕ ਵੱਖਰਾ ਧੜਾ ਬਣਾਇਆ। ਸਿਡਨੀ ਦੇ ਵਿੱਚ ਸ਼ੁਰੂਆਤ ਹੁੰਦੀ ਹੈ 16 ਫਰਵਰੀ 1931 ਨੂੰ, ਔਰ ਇਹਦਾ ਨਾਮ ਰੱਖਿਆ ਜਾਂਦਾ ਨਿਊ ਗਾਰਡ। ਬੜੀ ਐਕਸਟ੍ਰੀਮਿਸਟ ਸੋਚ, ਜੇ ਤੁਸੀਂ ਇਹਨਾਂ ਦੀਆਂ ਦਲੀਲਾਂ ਔਰ ਇਹਨਾਂ ਦੀਆਂ ਅਪੀਲਾਂ ਔਰ ਇਹਨਾਂ ਦੀਆਂ ਸਪੀਚਾਂ ਸੁਣ ਲਵੋ, ਇਹ ਤੁਹਾਨੂੰ ਲੱਗੇਗਾ ਕਿ ਅੱਜ ਕੱਲ੍ਹ ਦੇ ਲੀਡਰ ਤਾਂ ਕਹਿੰਦੇ ਹੀ ਕੁਛ ਨਹੀਂ ਹੈਗੇ। ਜ਼ਹਿਰ ਤਾਂ ਉਹ ਲੋਕ ਉਗਲ ਰਹੇ ਸੀ, ਨਿਊ ਗਾਰਡ ਦੇ ਲੋਕ ਉਗਲ ਰਹੇ ਸੀ, ਕਿਉਂਕਿ ਕਦੇ ਕਦੇ ਸੱਤਾ ਹਥਿਆਉਣ ਦੇ ਲਈ ਇਹ ਜਿਵੇਂ ਟਰੈਂਡ ਇੱਕ ਹਿਟਲਰ ਨੇ ਵੀ ਸ਼ੁਰੂ ਕੀਤਾ ਸੀ ਨਾ, ਕਿ ਸੱਤਾ ਤੱਕ ਪਹੁੰਚਣ ਦੇ ਲਈ ਕੁਛ ਵੀ ਕਹਿਣਾ ਜ਼ਰੂਰੀ ਹੈ, ਕਿਸੇ ਵੀ ਝੂਠ ਨੂੰ ਕਿਸੇ ਵੀ ਹੱਦ ਤੱਕ ਇੰਨਾ ਉੱਚੀ ਇੰਨਾ ਚਲਾ ਚਲਾ ਕੇ ਦੱਸਣਾ ਜ਼ਰੂਰੀ ਹੈ ਕਿ ਲੋਕ ਸੱਚ ਮੰਨਣ ਲੱਗ ਜਾਣ। ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਵੀ ਇਹ ਹੁੰਦਾ, ਔਰ ਇਹ ਥਿਊਰੀਆਂ ਪਹਿਲਾਂ ਵੀ ਚੱਲਦੀਆਂ ਰਹੀਆਂ ਹੈਗੀਆਂ ਨੇ। ਖੈਰ ਐਨੀਵੇਜ਼, ਵਾਪਸ ਇਸ ਘਟਨਾ ਦੇ ਵੱਲ ਆਈਏ, ਆਸਟ੍ਰੇਲੀਆ ਦੀ ਇਸ ਘਟਨਾ ਦੇ ਵੱਲ, ਅਤੇ ਪਹਿਲੀ ਜਿਹੜੀ ਆਲਮੀ ਜੰਗ ਹੋਈ ਸੀ ਨਾ, ਖਤਮ ਹੋ ਚੁੱਕੀ ਸੀਗੀ, ਦੂਸਰੀ ਹਾਲੇ ਆਲਮੀ ਜੰਗ ਹਾਲੇ ਹੋਣੀ ਸੀ, ਕਿਸੇ ਨੂੰ ਪਤਾ ਨਹੀਂ ਸੀ ਵੀ ਹੋਣੀ ਹੈ ਕਿ ਨਹੀਂ ਹੋਣੀ, ਪਰ ਐਨੀਵੇਜ਼ ਫਸਟ ਵਰਲਡ ਵਾਰ ਤੋਂ ਬਾਅਦ ਉਹਦੇ 'ਚ ਜਿਹੜੇ ਆਸਟ੍ਰੇਲੀਆ ਦੀ ਤਰਫ ਤੋਂ ਲੜਨ ਵਾਲੇ ਲੋਕ ਸੀਗੇ, ਜਿਹੜੇ ਵਾਰ ਵੈਟਰਨ ਜਿਨ੍ਹਾਂ ਨੂੰ ਕਹਿ ਲੈਂਦੇ ਹਾਂ, ਉਹ ਲੋਕ ਇਕੱਠੇ ਹੁੰਦੇ ਨੇ, ਜਾਂ ਇੱਕ ਰਾਈਟ ਵਿੰਗਰ ਸੋਚ ਵਾਲੇ ਲੋਕ ਇਕੱਠੇ ਹੁੰਦੇ ਨੇ, ਮਨਾਰਕਿਸਟ ਲੋਕ ਇਕੱਠੇ ਹੁੰਦੇ ਨੇ, ਜਾਂ ਫਿਰ ਉਹ ਲੋਕ ਵੀ ਇਕੱਠੇ ਹੁੰਦੇ ਨੇ ਜਿਨ੍ਹਾਂ ਨੂੰ ਕਮਿਊਨਿਸਟ ਵਿਚਾਰਧਾਰਾ ਪਸੰਦ ਨਹੀਂ ਸੀ। ਅਕਤੂਬਰ ਰੈਵੋਲਿਊਸ਼ਨ ਨੂੰ ਇੱਥੇ ਬ੍ਰੈਕਟਾਂ 'ਚ ਰੱਖ ਕੇ ਚੱਲੋ, ਉਹਦੇ ਕੀ ਅਸਰ ਸੀਗੇ ਉਹ ਇਹਦੇ 'ਤੇ ਹੈਗੇ ਨੇ। ਐਰਿਕ ਕੈਂਬਲ ਵਰਗਾ ਇੱਕ ਬੰਦਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਆਫਿਸਰ, ਆਰਮੀ ਆਫਿਸਰ ਰਿਟਾਇਰ ਹੁੰਦਾ, ਔਰ ਫਾਰ ਰਾਈਟ ਐਸੋਸੀਏਸ਼ਨ ਜਿਹੜੀ ਹੈ ਨਿਊ ਗਾਰਡ ਉਹਨੂੰ ਸਥਾਪਿਤ ਕਰਦਾ ਹੈਗਾ, ਔਰ ਐਰਿਕ ਦੇ ਕਹਿਣ ਦੇ ਉੱਤੇ, ਹੁਣ ਅਗਲਾ ਨਾਮ ਜ਼ਰੂਰ ਸੁਣ ਕੇ ਚੱਲਿਓ, ਜਿੰਨੇ ਸਿਡਨੀ ਵਾਲੇ ਲੋਕ ਨੇ ਉਹ ਜ਼ਰੂਰ ਇਸ ਨਾਮ ਨੂੰ ਸਮਝਦੇ ਹੋਏ ਚੱਲਿਓ, ਚਾਰਲਸ ਕਿੰਗਸਫੋਰਡ ਸਮਿਥ ਨੂੰ ਵੀ ਕਹਿੰਦਾ ਹੈ ਕਿ ਤੂੰ ਵੀ ਮੇਰੇ ਨਾਲ ਆ ਕੇ ਰਲ ਜਾ, ਕਿਉਂਕਿ ਤੇਰੀ ਇੱਕ ਚੰਗੀ ਫੈਨ ਫੋਲੋਇੰਗ ਹੈਗੀ ਹੈ। ਸੋਸ਼ਲ ਮੀਡੀਆ ਤਾਂ ਨਹੀਂ ਸੀ ਉਸ ਵਕਤ 1930-31 ਦੇ ਵਿੱਚ,
ਪਰ ਸਮਿਥ ਜਿਹਨੂੰ ਉਸ ਵਕਤ ਸ਼ਾਰਟ ਨੇਮ ਆਸਟ੍ਰੇਲੀਆ 'ਚ ਅਕਸਰ ਅਸੀਂ ਸ਼ਾਰਟ ਨੇਮ ਦੇ ਨਾਲ ਕਹਿ ਲੈਂਦੇ ਸਮਿਥ ਹੀ ਕਹਿ ਲੈਂਦੇ ਨੇ ਆਸਟ੍ਰੇਲੀਆ ਦੇ ਏਵੀਏਸ਼ਨ ਸੈਕਟਰ ਦਾ ਇਹ ਮੋਢੀ ਨਾਮ ਹੈਗਾ ਸਿਡਨੀ ਵਾਲੇ ਕਿਵੇਂ ਜਾਣਦੇ ਨੇ ਵੈਸੇ ਤਾਂ ਕਿੰਗਸਫਰਡ ਬ੍ਰਿਸਬੇਨ ਦੇ ਵਿੱਚ ਪੈਦਾ ਹੋਏ ਸੀਗੇ ਪਰ ਉਹ ਰੇਜ ਜਿਹੜੇ ਸੀ ਉਹ ਵਧੇ ਸੀਗੇ ਉਹ ਸਿਡਨੀ ਦੇ ਵਿੱਚ ਹੋਏ ਸੀ ਔਰ ਉਹਨਾਂ ਨੇ ਆਸਟ੍ਰੇਲੀਅਨ ਆਰਮੀ ਵੀ ਜੁਆਇਨ ਕੀਤੀ ਸੀ ਗਲੀਪੋਲੀ ਵਾਰ ਦੇ ਵਿੱਚ ਉਹਨਾਂ ਨੇ ਆਸਟ੍ਰੇਲੀਆ ਦੀ ਅਗਵਾਈ ਵੀ ਕੀਤੀ ਸੀ ਔਰ ਇੱਕ ਫਾਈਟਰ ਦੇ ਤੌਰ ਦੇ ਉੱਤੇ ਅਤੇ ਉਸ ਤੋਂ ਬਾਅਦ ਇੱਕ ਪਾਇਲਟ ਦੇ ਤੌਰ ਦੇ ਉੱਤੇ ਵੀ ਉਹ ਮਸ਼ਹੂਰ ਹੋਏ ਸੀਗੇ ਸੋ ਇਹ ਉਹੀ ਕਿੰਗਸਫਰਡ ਨੇ ਜਿਨ੍ਹਾਂ ਦੇ ਨਾਂ ਦੇ ਉੱਤੇ ਅੱਜ ਜਦੋਂ ਤੁਸੀਂ ਸਿਡਨੀ 'ਚ ਹਵਾਈ ਅੱਡੇ 'ਤੇ ਉੱਤਰਦੇ ਹੋ ਤਾਂ ਉੱਥੇ ਵੱਡਾ ਸਾਰਾ ਲਿਖਿਆ ਹੁੰਦਾ ਚਾਰਲਸ ਕਿੰਗਸਫਰਡ ਸਮਿਥ ਏਅਰਪੋਰਟ ਚਾਰਲਸ ਤਾਂ ਨਹੀਂ ਲਿਖਿਆ ਹੁੰਦਾ ਪਰ ਕਿੰਗਸਫਰਡ ਸਮਿਥ ਏਅਰਪੋਰਟ ਲਿਖਿਆ ਹੁੰਦਾ ਸਿਡਨੀ ਦੇ ਹਵਾਈ ਅੱਡੇ ਦਾ ਨਾਮ ਦੇਸ਼ ਦੇ ਏਵੀਏਟਰ ਦੇ ਨਾਮ ਦੇ ਉੱਤੇ ਜਾਂ ਪਹਿਲੇ ਜਿਹੜੇ ਮੋਢੀ ਹੁੰਦੇ ਨੇ ਜਿਵੇਂ ਇੰਡੀਆ ਦੇ ਵਿੱਚ ਜੇ ਆਰ ਡੀ ਟਾਟਾ ਹੁੰਦੇ ਸੀ ਨਾ ਜਿਨ੍ਹਾਂ ਨੇ ਪਹਿਲੇ ਪਾਇਲਟ ਦੇ ਤੌਰ 'ਤੇ ਮਸ਼ਹੂਰ ਹੋਏ ਨੇ ਉਦਾਂ ਹੀ ਚਾਰਲਸ ਕਿੰਗਸਫਰਡ ਸਮਿਥ ਜਿਹੜੇ ਸੀ ਉਹ ਐਰੀ ਕੈਂਬਲ ਦੇ ਕਹਿਣ ਦੇ ਉੱਤੇ ਨਿਊ ਗਾਰਡ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਕਰਦੇ ਕਰਦੇ ਕਰਦੇ ਕਰਦੇ ਐਵੇਂ ਪ੍ਰੋਮੀਨੈਂਟ ਮੈਂਬਰਸ ਦਾ ਇੱਕ ਬਹੁਤ ਵੱਡਾ ਇਹ ਗੁੱਟ ਖੜਾ ਕਰ ਲੈਂਦੇ ਨੇ ਕਹਿੰਦੇ ਨੇ ਕਿ 50,000 ਦੇ ਕਰੀਬ ਲੋਕ ਇਸ ਧੜੇ ਦੇ ਵਿੱਚ ਉਸ ਵਕਤ ਸ਼ਾਮਲ ਹੋ ਜਾਂਦੇ ਨੇ 50,000 ਕੋਈ ਛੋਟੀ ਗਿਣਤੀ ਨਹੀਂ ਹੈਗੀ ਇਹ ਸਮਝ ਕੇ ਚੱਲੋ ਕਿ ਆਸਟ੍ਰੇਲੀਆ ਦੀ ਅੱਧੀ ਆਬਾਦੀ ਲਗਭਗ ਇਸ ਧੜੇ ਦੇ ਨਾਲ ਜੁੜ ਗਈ ਸੀਗੀ ਨਿਊ ਜਿਹੜਾ ਗਾਰਡ ਇੱਕ ਕਿਸਮ ਦਾ ਗਰੁੱਪ ਬਣਿਆ ਸੀਗਾ ਇਹ ਔਰ ਉਸ ਵਕਤ ਲੇਬਰ ਪਾਰਟੀ ਜਿਹੜੀ ਲੇਬਰ ਪਾਰਟੀ ਸੱਤਾ ਦੇ ਵਿੱਚ ਸੀ ਉਹਨੂੰ ਚੁਣੌਤੀ ਦੇਣ ਲੱਗ ਪਿਆ ਸੀ ਐਨ ਐਸ ਡਬਲਿਊ ਦੇ ਵਿੱਚ ਉਸ ਵਕਤ ਜੈਕ ਲੈਂਗ ਨਾਮ ਦਾ ਇੱਕ ਸ਼ਖਸ ਹੁੰਦਾ ਸੀ ਉਹਨੂੰ ਬਿਗ ਫੈਲਾ ਵੀ ਕਹਿ ਲਿਆ ਜਾਂਦਾ ਆਸਟ੍ਰੇਲੀਆ ਦੇ ਉੱਭਰ ਰਹੇ ਪੋਲੀਟੀਸ਼ੀਅਨਸ ਦੇ ਵਿੱਚ ਉਹਨਾਂ ਨੂੰ ਜਾਣਿਆ ਜਾਂਦਾ ਕਹਿੰਦੇ ਕਿ ਉਹਨਾਂ ਦਾ ਉਭਾਰ ਇੰਨੀ ਤੇਜ਼ੀ ਦੇ ਨਾਲ ਹੋਇਆ ਸੀ ਕਿ ਆਸਟ੍ਰੇਲੀਆ ਦੇ ਅਗਲੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਉਹਨਾਂ ਨੂੰ ਦੇਖਿਆ ਜਾ ਰਿਹਾ ਸੀਗਾ ਔਰ ਐਨ ਐਸ ਡਬਲਿਊ ਦੇ ਪ੍ਰੀਮੀਅਰ ਜਿਨ੍ਹਾਂ ਪੂਰਾ ਨਾਮ ਜੈਕ ਲੈਂਗ ਦਾ ਵੈਸੇ ਜੌਨ ਥੋਮਸ ਜੈਕ ਲੈਂਗ ਸੀਗਾ ਇਹ ਪ੍ਰੀਮੀਅਰ ਸੀ ਐਨ ਐਸ ਡਬਲਿਊ ਦੇ ਔਰ ਐਨ ਐਸ ਡਬਲਿਊ ਬਹੁਤ ਵੱਡਾ ਸੂਬਾ ਸੀ ਔਰ ਇਹਨਾਂ ਦੀ ਅਗਵਾਈ ਦੇ ਵਿੱਚ ਜੈਕ ਲੈਂਗ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਇਤਿਹਾਸਕ ਘਟਨਾ ਵਾਪਰੀ ਸੀ ਉਹ ਲੈਂਡਮਾਰਕ ਆਸਟ੍ਰੇਲੀਆ ਨੂੰ ਮਿਲਿਆ ਸੀਗਾ ਜਿਹਦੀ ਤਸਵੀਰ ਅੱਖਾਂ ਬੰਦ ਕਰੇ ਦੇ ਉੱਤੇ ਆਸਟ੍ਰੇਲੀਆ ਨਾਮ ਲਓ ਤਾਂ ਸਾਹਮਣੇ ਆ ਜਾਂਦੀ ਹੈ ਸਿਡਨੀ ਦਾ ਹਾਰਬਰ ਬ੍ਰਿਜ ਜੈਕ ਲੈਂਗ ਦੇ ਸਮੇਂ ਹੀ ਇਹਦਾ ਉਦਘਾਟਨ ਹੁੰਦਾ ਹੈਗਾ ਸਿਡਨੀ ਹਾਰਬਰ ਬ੍ਰਿਜ ਦਾ ਔਰ ਇਹ ਬ੍ਰਿਜ ਜਿਹੜਾ ਇਹ ਬਹੁਤ ਇਹ ਭਵਿੱਖ ਦੇ ਵਿੱਚ ਪਤਾ ਸੀ ਕਿ ਇੱਕ ਜੈਕ ਲੈਂਗ ਔਰ ਹਾਰਬਰ ਬ੍ਰਿਜ ਨੇ ਆਸਟ੍ਰੇਲੀਆ ਦੀ ਤਵਾਰੀਖ ਲਿਖ ਦੇਣੀ ਹੈਗੀ ਹੈ ਇੱਥੇ ਦੀ ਤਾਰੀਖ ਲਿਖ ਦੇਣੀ ਹੈ ਤਾਂ ਇਸ ਕਰਕੇ ਜਿਹੜਾ ਇਹ ਧੜਾ ਸੀਗਾ ਨਿਊ ਗਾਰਡ ਇਹਨਾਂ ਨੂੰ ਲੱਗਿਆ ਲੈ ਵੀ ਲੇਬਰ ਦੀ ਚੜ੍ਹਾਈ ਹੋ ਜਾਣੀ ਹੈ ਚੈੱਕਸ ਐਂਡ ਬੈਲੈਂਸ ਦੀ ਗੱਲ ਜਦੋਂ ਆਉਂਦੀ ਹੈ ਤਾਂ ਇਸ ਧੜੇ ਨੇ ਇਹਨਾਂ ਨੂੰ ਢਾਣ ਦੀ ਕੋਸ਼ਿਸ਼ ਕੀਤੀ ਇਨਫੈਕਟ ਮਾਰਚ 1932 ਦੇ ਵਿੱਚ ਜਦੋਂ ਹਾਰਬਰ ਬ੍ਰਿਜ ਦਾ ਉਦਘਾਟਨ ਹੋਇਆ ਤਾਂ ਕੈਪਟਨ ਡੀ ਗਰੂਟ ਨਾਮ ਦਾ ਇੱਕ ਬੰਦਾ ਜਿਹੜਾ ਉਹ ਇਸ ਦੀ ਓਪਨਿੰਗ ਦੇ ਲਈ ਘੋੜੇ ਦੇ ਉੱਤੇ ਆਉਂਦਾ ਪਰ ਇੱਧਰਲੇ ਪਾਸੇ ਜਿਹੜੇ ਆਪਣੇ ਐਰਿਕ ਸੀਗੇ ਜਾਂ ਕਿੰਗਸਫਰਡ ਸੀ ਜਾਂ ਹੋਬਰਟ ਪ੍ਰੀਮੋਰਸ ਸੀ ਇਹ ਸਾਰੇ ਲੋਕ ਸਿਡਨੀ ਦੇ ਇਸ ਬ੍ਰਿਜ ਦੇ ਉੱਤੇ ਇਕੱਠ ਕਰਦੇ ਨੇ ਅਤੇ ਕਹਿੰਦੇ ਨੇ ਕਿ ਇਹ ਸਰਕਾਰ ਢਹਿਣੀ ਚਾਹੀਦੀ ਹੈ ਖੈਰ ਉਹਨਾਂ ਦਾ ਮਕਸਦ ਜਿਹੜਾ ਉਹ ਹਾਸਲ ਕਰਨ ਦੇ ਵਿੱਚ ਕਾਮਯਾਬ ਰਹਿੰਦੇ ਨੇ ਕਿੱਥੇ ਜੈਕ ਲੈਂਗ ਨੇ ਪ੍ਰਧਾਨ ਮੰਤਰੀ ਬਣਨਾ ਸੀ ਕਿੱਥੇ ਉਹਨੂੰ ਪ੍ਰੀਮੀਅਰ ਦੇ ਅਹੁਦੇ ਤੋਂ ਹੀ ਹਟਾ ਦਿੱਤਾ ਗਿਆ ਅਤੇ ਉਹ ਤੋਂ ਬਾਅਦ ਇਸ ਘਟਨਾ ਤੋਂ ਬਾਅਦ ਜੈਕ ਲੈਂਗ ਜਿਹੜੇ ਸੀਗੇ ਉਹ ਵੀ ਚਲੋ ਬਤੌਰ ਪ੍ਰੀਮੀਅਰ ਨਹੀਂ ਰਹੇ ਅਤੇ ਨਿਊ ਗਾਰਡ ਵੀ ਹੌਲੀ ਹੌਲੀ ਇਹਦੀ ਮੈਂਬਰਸ਼ਿਪ ਜਿਹੜੀ ਇੱਕਦਮ 50,000 'ਤੇ ਚਲੀ ਗਈ ਸੀ ਉਹ ਇੱਕਦਮ ਥੱਲੇ ਆਉਣੀ ਸ਼ੁਰੂ ਹੋ ਗਈ ਨਿਊ ਗਾਰਡ ਨੇ ਆਪਣਾ ਟੀਚਾ ਹਾਸਲ ਕਰ ਲਿਆ ਸੀ ਪਰ ਆਸਟ੍ਰੇਲੀਆ ਦੇ ਵਿੱਚ ਇਹ ਕੋਈ ਪਹਿਲੀ ਔਰ ਆਖਰੀ ਘਟਨਾ ਨਹੀਂ ਸੀ ਫਾਸਿਸਟ ਮੂਵਮੈਂਟ ਆਸਟ੍ਰੇਲੀਆ 'ਚ ਚੱਲਦੇ ਰਹੇ ਨੇ 40ਵਿਆਂ ਦੇ ਦਹਾਕੇ ਦੇ ਵਿੱਚ ਆਸਟ੍ਰੇਲੀਆ ਫਸਟ ਮੂਵਮੈਂਟ ਇੱਕ ਤੁਰਿਆ ਸੀ ਹਾਲਾਂਕਿ ਇਹ ਮੂਵਮੈਂਟ ਵੀ ਇੱਕ ਕਿਸਮ ਦਾ ਜਿਹੜਾ ਐਂਟੀ ਸੈਮੈਟਿਕ ਗਰੁੱਪ ਸੀ ਯਹੂਦੀਆਂ ਦੇ ਖਿਲਾਫ ਸੀ ਅੱਜ ਦੀ ਤਰੀਕ 'ਚ ਆਸਟ੍ਰੇਲੀਆ ਜਿਹੜਾ ਯਹੂਦੀਆਂ ਦੇ ਨਾਲ ਖੜ੍ਹੇ ਹੋਣ ਦਾ ਦਾਅਵਾ ਕਰਦਾ ਉਸ ਵਕਤ ਆਸਟ੍ਰੇਲੀਆ 'ਚ ਇਸ ਗਰੁੱਪ ਨੂੰ ਆਸਟ੍ਰੇਲੀਆ ਫਸਟ ਮੂਵਮੈਂਟ ਨੂੰ ਯਕੀਨ ਮੰਨਿਓ ਕਿਸੇ ਹੋਰ ਨੇ ਨਹੀਂ ਹਿਟਲਰ ਨੇ ਖੜਾ ਕਰਵਾਇਆ ਸੀ ਸੋ ਜਰਮਨੀ ਦਾ ਇਟਲੀ ਦਾ ਜਾਪਾਨ ਦਾ ਪੂਰੀ ਪੂਰੀ ਹਮਾਇਤ ਸੀ ਅਤੇ ਕਹਿੰਦੇ ਸੀ ਕਿ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਫਸਟ ਮੂਵਮੈਂਟ ਇੱਕ ਕਿਸਮ ਦਾ ਤੋਰਿਆ ਜਾਊਗਾ ਅਗੇਨ ਥਾਂ ਉਹੀ ਸੀ ਸਿਡਨੀ ਔਰ ਇੱਥੋਂ ਇਸ ਕਿਸਮ ਦੀ ਫਾਸਿਜ਼ਮ ਨੂੰ ਜਾਂ ਨਾਜ਼ੀਜ਼ਮ ਨੂੰ ਇੱਕ ਹਵਾ ਦਿੱਤੀ ਗਈ ਸੀ ਟੀਚਾ ਕੀ ਸੀ ਇੱਕ ਵਾਰ ਫਿਰ ਤੋਂ ਜਿਹੜਾ ਇੱਕ ਸਰਕਾਰ ਦੇ ਵਿੱਚ ਬੈਲੈਂਸ ਬਣਾਉਣ ਦਾ ਕਿ ਠੀਕ ਹੈ ਜੀ ਇੱਧਰਲੇ ਪਾਸੇ ਸਰਕਾਰ ਕਿਤੇ ਬਹੁਤ ਜ਼ਿਆਦਾ ਮਜ਼ਬੂਤ ਨਾ ਹੋ ਜਾਵੇ ਇਸ ਕਰਕੇ ਲੋਕਾਂ ਨੂੰ ਇੱਕ ਇਸ ਕਿਸਮ ਦਾ ਇੱਕ ਹੌਕਾ ਦਿੱਤਾ ਜਾਵੇ ਜਾਂ ਡਰਾਵਾ ਦਿੱਤਾ ਜਾਵੇ ਕਿ ਦੇਖੋ ਜੀ ਤੁਸੀਂ ਤਾਂ ਖਤਮ ਹੋ ਜਾਣਾ
ਤੁਹਾਡਾ ਤਾਂ ਬੁਰਾ ਹਾਲ ਹੋ ਜਾਣਾ, ਨੁਕਸਾਨ ਹੋ ਜਾਣਾ। ਸੋ ਇਸ ਕਿਸਮ ਦੇ ਨਾਲ ਇਹ ਧੜ ਆਉਂਦਾ। ਫਿਰ 1946 'ਚ ਆਸਟ੍ਰੇਲੀਅਨ ਲੀਗਸ ਆਫ ਰਾਈਟ ਨਾਮ ਦੀ ਵੀ ਇੱਕ ਪਾਰਟੀ ਆਉਂਦੀ ਹੈ। ਇਹ ਪੋਲੀਟੀਕਲ ਪਾਰਟੀ ਸੀਗੀ, ਇਨਫੈਕਟ ਯਹੂਦੀਆਂ ਦੇ ਖਿਲਾਫ ਬਣੀ ਹੋਈ ਹੈ ਪਹਿਲੀ ਪੋਲੀਟੀਕਲ ਪਾਰਟੀ ਕਹਿ ਸਕਦੇ ਹੈਗੇ ਹੋ ਇਹ ਤੁਸੀਂ ਆਸਟ੍ਰੇਲੀਆ 'ਚ। ਉਹੀ ਯਹੂਦੀ ਅਗੇਨ ਜਿਨ੍ਹਾਂ ਦੇ ਅੱਜ ਨਾਲ ਖੜੇ ਹੁੰਦਾ ਅਸੀਂ ਦਾਅਵਾ ਕਰਦੇ ਹੈਗੇ ਹਾਂ। ਇਸ ਕਿਸਮ ਦੀਆਂ ਬਹੁਤ ਸਾਰੀਆਂ ਪਾਰਟੀਆਂ ਦੁਨੀਆ ਭਰ ਦੇ ਵਿੱਚ ਬਣੀਆਂ ਸੀ। ਆਸਟ੍ਰੇਲੀਅਨ ਲੀਗ ਆਫ ਰਾਈਟਸ ਆਸਟ੍ਰੇਲੀਆ 'ਚ ਬਣੀ ਸੀ, ਬ੍ਰਿਟਿਸ਼ ਲੀਗਸ ਆਫ ਰਾਈਟਸ ਬ੍ਰਿਟੇਨ ਦੇ ਅੰਦਰ ਬਣੀ ਸੀ, ਕੈਨੇਡੀਅਨ ਲੀਗ ਆਫ ਰਾਈਟਸ ਬਣੀ ਸੀ, ਨਿਊਜ਼ੀਲੈਂਡ। ਸੋ ਇੱਦਾਂ ਦੀਆਂ ਦੁਨੀਆ ਭਰ ਦੇ ਵਿੱਚ ਪਾਰਟੀਆਂ ਬਣੀਆਂ ਸੀ ਉਸ ਵਕਤ, ਔਰ ਆਸਟ੍ਰੇਲੀਆ ਦੇ ਵਿੱਚ ਵੀ ਬਣੀ ਸੀ। ਬਾਅਦ ਦੇ ਵਿੱਚ ਕੀ ਬਣਿਆ ਇਹਨਾਂ ਦਾ, ਨੋਬਡੀ ਨੋਜ਼। ਅਤੇ ਇਸੇ ਹੀ ਤਰੀਕੇ ਦੇ ਨਾਲ ਅਲੱਗ ਅਲੱਗ ਕਿਸਮ ਦੇ ਐਕਸ਼ਨ ਗਰੁੱਪ, ਫਾਸਿਸਟ ਗਰੁੱਪ, ਨਾਜ਼ੀ ਗਰੁੱਪ, ਰਾਈਟ ਵਿੰਗਰ ਗਰੁੱਪ, ਐਕਸਟ੍ਰੀਮਿਸਟ ਗਰੁੱਪ ਬਣਦੇ ਰਹੇ, ਢਹਿੰਦੇ ਰਹੇ, ਆਉਂਦੇ ਰਹੇ, ਜਾਂਦੇ ਰਹੇ। ਅੱਜ ਦੇ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਇਹਨਾਂ ਦੀ ਗੱਲ ਇਸ ਕਰਕੇ ਕਰਨੀ ਜ਼ਰੂਰੀ ਹੈ ਕਿਉਂਕਿ ਜਿਹੜਾ ਨਾਂ ਤੁਸੀਂ ਅੱਜ ਕੱਲ੍ਹ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਬੜੇ ਧੜੱਲੇ ਦੇ ਨਾਲ ਸੁਣ ਰਹੇ ਹੋ, ਮੈਂ ਜ਼ਿਆਦਾ ਨਹੀਂ ਕੁਛ ਕਹਿੰਦਾ ਹੈਗਾ ਪਰ ਮੈਂ ਇੰਨਾ ਕੁ ਮੰਨ ਕੇ ਚੱਲਦਾ ਹੈ ਕਿ ਇਹ ਜਿਵੇਂ ਵਾਵਰੋਲੇ ਨਹੀਂ ਹੁੰਦੇ ਹੈਗੇ ਕਿ ਇੱਕ ਵਾਰ ਆਇਆ ਉਹ ਗਿਆ ਹੋ ਗਿਆ ਖਤਮ ਕਹਾਣੀ। ਮੈਨੂੰ ਜਿੰਨਾ ਕੁ ਮੈਂ ਸਮਝ ਪਾ ਰਿਹਾ ਹੈਗਾ ਕਿਉਂਕਿ ਖਬਰਾਂ ਦਾ ਪ੍ਰੋਗਰਾਮ ਤਾਂ ਹੈ ਨਹੀਂ, ਵਿਚਾਰ ਰੱਖਣ ਦਾ ਪ੍ਰੋਗਰਾਮ ਹੈ, ਮੈਨੂੰ ਇੱਕ ਇੰਜ ਗੱਲ ਲੱਗਦੀ ਹੈਗੀ ਹੈ ਕਿ ਇਹ ਨਾਂ ਵੀ ਜਿਹੜਾ ਹੈਗਾ ਇੱਕ ਵਾਵਰੋਲ ਹੈ, ਆਇਆ ਤੂਫਾਨ ਜਿਹਾ ਉਠਾ ਰਿਹਾ ਅਤੇ ਚਲਾ ਜਾਊਗਾ, ਠੰਡਾ ਹੋ ਜਾਊਗਾ। ਅਤੇ ਇਹਦਾ ਮਕਸਦ ਇਹੀ ਹੈ ਕਿ ਜਿਹੜੀ ਮੌਜੂਦਾ ਪਾਰਟੀ ਹੈ ਉਹ ਐਡੀ ਕੁ ਮਜ਼ਬੂਤ ਹੋ ਚੁੱਕੀ ਹੈ ਸੱਤਾਧਾਰੀ ਪਾਰਟੀ ਕਿ ਉਹਨੂੰ ਕਿਤੇ ਲਾਉਣਾ ਮੁਸ਼ਕਿਲ ਹੋ ਰਿਹਾ ਸੀ। ਇਸ ਕਰਕੇ ਇੱਕ ਇਸ ਕਿਸਮ ਦਾ ਮੂਵਮੈਂਟ ਜਿਹੜਾ ਆਸਟ੍ਰੇਲੀਆ ਦੇ ਵਿੱਚ ਕ੍ਰੀਏਟ ਕੀਤਾ ਗਿਆ, ਪਹਿਲਾਂ ਵੀ ਹੁੰਦਾ ਰਿਹਾ। ਕੌਣ ਹੈ ਉਹ ਸ਼ਖਸ, ਉਹਦੇ 'ਤੇ ਅੱਜ ਦਾ ਇਹ ਸ਼ੁਰੂਆਤ ਦਾ ਜਿਹੜਾ ਅੱਧਾ ਕੁ ਘੰਟਾ ਜਾਂ 15-20 ਮਿੰਟ ਆ ਉਹਨੂੰ ਦੇਣ ਦਾ ਉਹ ਚੱਲਦੇ ਹਾਂ ਤਾਂ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਦੇ ਹੋਏ ਚੱਲਾਂ ਕਿ ਕੋਈ ਜਿੰਨ ਨਹੀਂ ਹੈਗਾ ਇਹ। ਜੇ ਜਿੰਨ ਮੰਨ ਵੀ ਲਓ ਅਤੇ ਜਿਸ ਚਿਰਾਗ ਦੇ ਵਿੱਚੋਂ ਇਹ ਬਾਹਰ ਨਿਕਲਿਆ ਉਸੇ ਚਿਰਾਗ ਦੇ ਵਿੱਚ ਇਹਨੂੰ ਨੱਪ ਲੈਣਾ। ਟੈਨਸ਼ਨ ਨਾ ਲਵੋ, ਚਿੰਤਾ ਨਾ ਕਰੋ। ਕੋਈ ਇੱਕ ਇੰਟਰਵਿਊ ਸੁਣਾਉਂਦੇ ਹਾਂ ਤੁਹਾਨੂੰ, 1996 ਦੇ ਵਿੱਚ ਹੋਈ ਸੀਗੀ। 60 ਮਿੰਟ ਪ੍ਰੋਗਰਾਮ ਇੱਕ ਆਸਟ੍ਰੇਲੀਆ ਦੇ ਵਿੱਚ ਆਉਂਦਾ ਹੁੰਦਾ, ਅੱਜ ਕੱਲ੍ਹ 9 ਨਿਊਜ਼ ਇਹ ਪ੍ਰੋਗਰਾਮ ਚਲਾਉਂਦੇ ਨੇ। ਪ੍ਰੋਗਰਾਮ ਦੇ ਵਿੱਚ ਪੱਤਰਕਾਰ ਦੀ ਤਰਫ ਤੋਂ ਇੱਕ ਸਵਾਲ ਪੁੱਛਿਆ ਜਾਂਦਾ, ਉਸ ਵਕਤ 1996 ਦੇ ਵਿੱਚ ਪਹਿਲੀ ਵਾਰ ਸੱਤਾ ਦੇ ਵਿੱਚ ਜਾਂ ਪੋਲੀਟਿਕਸ ਦੇ ਵਿੱਚ ਦਾਖਲਾ ਜਿਸ ਲੇਡੀ ਦਾ ਹੁੰਦਾ ਜਿਹਨੂੰ ਵਾਵਰੋਲਾ ਮੈਂ ਕਹਿ ਰਿਹਾ ਹੈਗਾ, ਉਹ ਰਿਪੋਰਟਰ ਲਿਜ਼ ਹੇਜ਼ ਦੇ ਸਵਾਲਾਂ ਦਾ ਜਵਾਬ ਦਿੰਦੀ ਹੋਈ ਆਪ ਹੀ ਘਬਰਾ ਜਾਂਦੀ ਹੈ। ਹਾਲਾਂਕਿ ਕਹਿੰਦੀ ਹੈ ਕਿ ਅੰਗਰੇਜ਼ੀ ਬੋਲਣ ਵਾਲੇ ਇਸ ਦੇਸ਼ ਦੇ ਵਿੱਚ ਹੋਣੇ ਚਾਹੀਦੇ ਨੇ, ਪਰ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਦੀ ਆਪਦੀ ਅੰਗਰੇਜ਼ੀ ਨਹੀਂ, ਡਾਵਾਂਡੋਲੇ ਖਾ ਗਈ। ਆਪਾਂ ਤਾਂ ਫਿਰ 8 ਹੀ 'ਚ ਲੈ ਕੇ ਬੈਠੇ ਹੈਗੇ ਹਾਂ, ਹੋਰ ਵੀ ਭਾਸ਼ਾਵਾਂ ਆਉਂਦੀਆਂ ਨੇ, ਸਾਡਾ ਤਾਂ ਸਰ ਜਾਣਾ, ਆਪਣਾ ਸੋਚੋ ਆਪਕਾ ਕਿਆ ਹੋ ਗਿਆ ਜਨਾਬੇ ਵਾਲੀ। ਐਨੀਵੇਜ਼ ਅੱਜ ਦੀ ਤਰੀਕ 'ਚ ਤਾਂ ਇਹਨੂੰ ਇੰਗਲਿਸ਼ ਵੀ ਆ ਗਈ ਹੈ, ਸਲੀਕਾ ਵੀ ਆ ਗਿਆ।

0: अगे दी सांझ पाना।
1: I don't believe those figures. Are you xenophobic? Please explain.
2: Xenophobia means a fear of all things foreign.
1: No, I don't think I am. No, I'm not. Is there a problem? Just because I might be... I find this very hard because I have to sort of clarify all my... what I think and how I feel about things.
2: Precisely. Yeah. Well, precisely, because you are a federal politician. You're not just sitting... We're not just sitting around in a pub talking about things. You're a federal politician. You're standing up in federal parliament making these statements. So, of course, you should be expected to be able to qualify.
1: And which the majority of mainstream Australians are backing me on this issue because they believe in what I'm saying also. They can see it also. But it's all these minority lobby groups who don't like the fact of what I'm saying is because it's going to upset their little world. And they've got a problem with it, not I. All I know is what comes from here inside. And by talking to the people out there in mainstream Australia and their fears also.
2: So it's from the heart, not from the head.
1: I've been learning once I've got it, since I've been in this job.
0: It's been... ਜਦੋਂ ਤੋਂ ਕਹਿੰਦੀ ਮੈਂ ਜੋਬ 'ਚ ਆਈ ਹਾਂ ਉਦੋਂ ਤੋਂ ਮੈਂ ਲਰਨ ਕਰ ਲਈ ਹਾਂ। ਪੌਲਿਨ ਹੈਨਸਨ, ਜੇ ਤੁਹਾਨੂੰ ਲੱਗਦਾ ਕਿ ਆਸਟ੍ਰੇਲੀਆ ਦੀ ਤਾਰੀਖ ਦੇ ਵਿੱਚ ਇਹ ਨਾਮ ਬਦਲ ਕੇ ਰੱਖ ਦੂਗਾ ਇਤਿਹਾਸ ਨੂੰ, ਵਰਤਮਾਨ ਨੂੰ, ਔਰ ਵਰਤਮਾਨ ਨੂੰ ਇਤਿਹਾਸ ਬਣਾ ਦੂਗਾ, ਮੇਰੀ ਪੋਲੀਟੀਕਲ ਪ੍ਰੈਡਿਕਸ਼ਨ ਇਹ ਕਹਿ ਰਹੀ ਹੈ ਕਿ ਐਡਾ ਕੁਛ ਵੱਡਾ ਹੋਣ ਨਹੀਂ ਲੱਗਿਆ ਹੈਗਾ, ਔਰ ਉਮੀਦਾਂ ਵੀ ਨਾ ਲਗਾ ਕੇ ਚੱਲੋ। ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ, ਔਰ ਅੱਜ ਇਸ ਸਿਆਸਤ ਦੀ ਆਪਾਂ ਗੱਲ ਕਰਨੀ ਹੈ, ਔਰ ਉਹ ਜਿਹੜੀ ਇੱਕ ਪੋਲੀਟੀਕਲ ਭਵਿੱਖਬਾਣੀ ਹੁੰਦੀ ਹੈ ਉਹ ਇੱਦਾਂ ਦੀ ਹੋ ਰਹੀ ਹੈਗੀ ਹੈ ਕਿ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਜੋ 100-200 ਸਾਲਾਂ ਤੋਂ ਚੱਲਦਾ ਆ ਰਿਹਾ ਉਹੀ ਅਗਲੇ 100-200 ਸਾਲਾਂ ਤੱਕ ਚੱਲਦਾ ਰਹੇਗਾ। ਘੱਟੋ ਘੱਟ ਅਮੈਰੀਕਾ, ਬ੍ਰਿਟੇਨ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਇਹਨਾਂ ਦੇ ਪ੍ਰਸਪੈਕਟਿਵ ਦੇ ਵਿੱਚ ਇਹ ਤਸਵੀਰ ਬਦਲਣ ਨਹੀਂ ਲੱਗੀ। ਮੈਂ ਕੀ ਕਹਿ ਰਿਹਾ, ਥੋੜ੍ਹਾ ਜਿਹਾ ਪ੍ਰੋਗਰਾਮ ਸੁਣ ਲਵੋ, ਹੌਲੀ ਹੌਲੀ ਇੱਕ ਇੱਕ ਗੱਲ ਤੁਹਾਨੂੰ ਸਮਝ ਆ ਜਾਏਗੀ। 2016 ਦੇ ਵਿੱਚ ਇਹ ਜਿਹੜੀ ਇੰਟਰਵਿਊ, ਵੈਸੇ ਅੱਜ ਤੋਂ ਬਾਈ ਦੀ ਵੇ 30 ਸਾਲ ਪੁਰਾਣੀ ਹੈਗੀ, ਉਦੋਂ ਇਹਨਾਂ ਦਾ ਹਲੇ ਪਰਦਾ ਉੱਠਿਆ ਹੀ ਸੀਗਾ। ਪੌਲਿਨ ਹੈਨਸਨ ਪਹਿਲੀ ਵਾਰ ਆਈ ਸੀ ਪੋਲੀਟਿਕਸ ਦੇ ਵਿੱਚ 2016 'ਚ। ਪੌਲਿਨ ਹੈਨਸਨ ਹਾਲਾਂਕਿ ਕੋਈ ਬਹੁਤ ਵੱਡਾ ਨਾਮ ਨਹੀਂ ਸੀਗਾ, ਅਗਲੇ ਮਤਲਬ 20 ਸਾਲਾਂ ਦੇ ਵਿੱਚ ਵੀ ਉਹ ਕੋਈ ਬਹੁਤ ਵੱਡਾ ਨਾਮ ਨਹੀਂ ਬਣ ਸਕਿਆ, ਪਿਛਲੇ 10 ਸਾਲਾਂ 'ਚ ਵੀ ਨਹੀਂ ਬਣ ਸਕਿਆ, ਪਿਛਲੇ 1-1.5 ਸਾਲ ਦੇ ਵਿੱਚ ਤੁਸੀਂ ਕਹਿ ਸਕਦੇ ਹੋ, ਜਾਂ ਉਹ ਤੋਂ ਵੀ ਹੋਰ ਜ਼ਿਆਦਾ ਪ੍ਰਿਸਾਈਜ਼ਲੀ ਪਿਛਲੇ 3-6 ਮਹੀਨਿਆਂ 'ਚ ਬਣ ਸਕਿਆ ਹੈਗਾ ਇਹ ਨਾਮ ਵੱਡਾ। ਉਹਦੇ ਵੀ ਬੜੇ ਇੱਕ ਕਾਰਨ, ਦੇਖੋ ਐਵੇਂ ਇੱਕਦਮ ਨਹੀਂ ਹੁੰਦਾ, ਤੁਸੀਂ ਠੀਕ ਹੈ ਤੁਸੀਂ ਪੋਲੀਟਿਕਸ ਦੇ ਵਿੱਚ ਹੈਗੇ ਹੋ, ਪਰ ਐਂ ਇੱਕਦਮ ਨਹੀਂ ਹੋ ਸਕਦਾ ਹੈਗਾ। ਤੋ ਜ਼ਾਹਰ ਜਿਹੀ ਗੱਲ ਹੈ ਕਿ ਇਸੇ ਕਰਕੇ ਮੈਂ ਪੋਲੀਟੀਕਲ ਪ੍ਰੈਡਿਕਸ਼ਨਸ ਕਰ ਰਿਹਾ ਹੈਗਾ ਕਿ ਜੇ ਕੋਈ ਨਾਮ ਕਈ ਸਾਲਾਂ ਤੋਂ ਬਹੁਤ ਵੱਡਾ ਹੋਵੇ, ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਉਹ ਬਹੁਤ ਵੱਡਾ ਹੁੰਦਾ ਜਾਂਦਾ, ਤਾਂ ਫਿਰ ਉਹਦਾ ਡਰ ਹੋ ਸਕਦਾ। ਪਰ ਇਸ ਇੱਕ ਨਾਮ ਦਾ ਨਹੀਂ ਹੋ ਸਕਦਾ, ਕਿਉਂਕਿ ਇਹ ਚੁਟਕੀ ਦੇ ਵਿੱਚ ਜਿਹੜਾ ਇੱਕ ਨਾਮ ਇੱਕਦਮ ਮੀਡੀਆ ਦੇ ਵਿੱਚ ਉਛਾਲਿਆ ਗਿਆ ਹੈਗਾ। ਸੋ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਇਹ। ਹੁਣ ਮੈਂ ਤੁਹਾਨੂੰ ਆਪਣੇ ਜਿਹੜੇ ਦਾਅਵੇ ਕਰ ਰਿਹਾ ਉਹਨਾਂ ਦੇ ਹੱਕ ਦੇ ਵਿੱਚ ਕੁਛ ਗੱਲਾਂ ਦੱਸਣ ਲੱਗਿਆ। ਇੱਕ ਨਾ ਆ ਪਿੱਛੇ ਜੇ ਹੁਣ ਜਿਹੜੀ ਸਪੀਚ ਇਹਨਾਂ ਨੇ ਦਿੱਤੀ ਸੀ ਉਹਦੇ 'ਚ ਪਿੱਛੇ ਗੈਟਅਪ ਨਾਮ ਦਾ ਇੱਕ ਅਦਾਰਾ ਸੀਗਾ, ਜਿਹੜਾ ਹਾਲਾਂਕਿ ਉਹ ਹੈਗੇ ਲੈਫਟਿਸਟ ਹੀ ਨੇ, ਪਰ ਉਹਨਾਂ ਨੇ ਇੱਕ ਬਹੁਤ ਵੱਡਾ ਪੋਸਟਰ ਲਗਾਤਾ ਸੀ ਅਤੇ ਵੀ ਪੌਲਿਨ ਹੈਨਸਨ ਜਿਹੜੀ ਉਹ ਜੀਨਾ ਰਾਈਨਹਾਰਟ ਦੇ ਪੈਸਿਆਂ ਦੇ ਉੱਤੇ ਖੇਡ ਰਹੀ ਹੈ, ਜ਼ਿਆਦਾ ਹੀ ਉੱਛਲ ਰਹੀ ਹੈ, ਅਤੇ ਇਹੋ ਜਿਹੀ ਕੋਈ ਗੱਲ ਹੈ ਨਹੀਂ। ਅਤੇ ਥੱਲੇ ਲਿਖਿਆ ਵੀ ਸੀਗਾ ਕਿ ਮੈਂ ਕਰਮਚਾਰੀਆਂ ਦੀ ਤਨਖਾਹ ਦਾ ਵਿਰੋਧ ਕਰਦੀ ਹਾਂ ਪਰ ਮੈਂ ਆਪ ਪੇ ਰਾਈਜ਼ ਲੈ ਰਹੀ ਹੈਗੀ। ਸੋ ਦੋਗਲੀ ਰਾਜਨੀਤੀ ਜਿਹੜੀ ਹੁੰਦੀ ਹੈ ਉਹਦੇ ਕਿਵੇਂ ਜਿਹੜੇ ਪਰਦੇ ਫਾਸ਼ ਹੁੰਦੇ ਨੇ। ਐਨੀਵੇਜ਼, ਗੈਟਅਪ ਦੀ ਗੱਲ ਨਹੀਂ ਕਰਨੀ, ਫੈਡਅਪ ਦੀ ਗੱਲ ਕਰਨੀ। ਫੈਡਅਪ ਨਾਮ ਦਾ ਇੱਕ ਕੈਂਪੇਨ ਇਹਨਾਂ ਨੇ ਤੋਰਿਆ ਸੀਗਾ ਅਤੇ ਉਹਦੇ 'ਚ ਇਹ ਜਿਹੜੀ ਐਨਾ ਬ੍ਰੌਨਵਿਸਕੀ ਨਾਮ ਦੀ ਇੱਕ ਡਾਕੂਮੈਂਟਰੀ ਫਿਲਮ ਮੇਕਰ ਹੈਗੀ ਆਸਟ੍ਰੇਲੀਆ ਦੇ ਵਿੱਚ, ਉਹਨਾਂ ਨੇ ਇੱਕ ਡਾਕੂਮੈਂਟਰੀ ਬਣਾਈ ਸੀ ਅਤੇ ਉਹ ਡਾਕੂਮੈਂਟਰੀ ਦੇ ਵਿੱਚੋਂ ਕੁਛ ਅੰਸ਼ ਮੈਂ ਚੱਕੇ ਵੀ ਨੇ, ਤੁਹਾਡੇ ਤੱਕ ਸਾਂਝੇ ਵੀ ਕਰਨ ਲੱਗੇ। ਐਨਾ ਬ੍ਰੌਨਵਿਸਕੀ ਨੇ ਇਹ ਗੱਲ ਕੀਤੀ ਕਿ ਉਹ ਡਾਕੂਮੈਂਟਰੀ ਜਿਵੇਂ ਜਿਵੇਂ ਤੁਸੀਂ ਦੇਖੋਗੇ ਉਹਦੇ ਵਿੱਚ ਉਹ ਆਪ ਦੱਸਦੀ ਹੈ ਕਿ ਆਸਟ੍ਰੇਲੀਆ 'ਚ ਬਹੁਤ ਜ਼ਿਆਦਾ ਸਿਆਸਤਦਾਨ ਹੈਗੇ ਨੇ ਪਰ ਪੌਲਿਨ ਹੈਨਸਨ ਅਤੇ ਮੈਂ ਡਾਕੂਮੈਂਟ

0: ਕੰਟਰੀ ਇਸ ਕਰਕੇ ਬਣਾਈ ਹੈ ਕਿ ਹਾਲਾਂਕਿ ਇਹਦੀ ਜਿਹੜੀ ਗੱਲ ਹੈਗੀ ਹੈ ਉਹ ਸਮਝ ਨਹੀਂ ਆਉਂਦੀ ਹੈਗੀ, ਪਰ ਫਿਰ ਵੀ ਇਹਦੀ ਜਿਹੜੀ ਗੱਲ ਹੈ ਉਹ ਬਹੁਤ ਲੋਕਾਂ ਦੇ ਸਿੱਧੇ ਮਨ ਦੇ ਵਿੱਚ ਜਾ ਕੇ ਲੱਗਦੀ ਹੈ, ਸਮਝ ਨਹੀਂ ਆਉਂਦੀ। ਇਹ ਇੱਕ ਵੱਖਰੀ ਗੱਲ ਹੈ, ਸਮਝ ਦਾ ਮਤਲਬ ਇਹ ਹੈ ਕਿ ਉਹਦੀ ਜਿਵੇਂ ਟਰੰਪ ਸਾਹਿਬ ਨਹੀਂ ਗੱਲ ਕਰਦੇ ਕਿ ਮੈਂ ਈਰਾਨ 'ਤੇ ਅਟੈਕ ਨਹੀਂ ਕਰੂੰਗਾ, ਲੈ ਮੈਂ ਤਾਂ ਕਰਤਾ ਅਟੈਕ, ਸੋ ਆਪਣੀ ਗੱਲ 'ਤੇ ਨਹੀਂ ਕੋਈ ਬੰਦਾ ਰਹਿੰਦਾ। ਉਵੇਂ ਪੌਲੀਨ ਐਨਸਨ ਦਾ ਸਿਸਟਮ ਹੈ ਕਿ ਮੈਂ ਆਹ ਗੱਲ ਕੀਤੀ ਹੈ ਅਤੇ ਮੈਂ ਹੁਣ ਇਹਦੇ 'ਤੇ ਹੈ ਨਹੀਂ। ਡਾਕੂਮੈਂਟਰੀ ਦੀ ਸ਼ੁਰੂਆਤ ਉਹ ਕੁਛ ਇਸ ਤਰੀਕੇ ਦੇ ਨਾਲ ਕਰਦੀ ਹੈ ਕਿ ਇੱਕ ਛੋਟੀ ਪੌਲੀਨ ਐਨਸਨ ਨੰਨੀ ਛਾਂ ਅਤੇ ਸਕੂਲ ਦੇ ਵਿੱਚ ਉਦੋਂ ਆਸਟ੍ਰੇਲੀਆ ਦੇ ਵਿੱਚ ਨਾ ਇੱਕ ਕੁਇਨਜ਼ਲੈਂਡ ਤੋਂ ਨੇ, ਇਹ ਕੁਇਨਜ਼ਲੈਂਡ ਦੇ ਬੱਚੇ ਬੜੇ ਕਮਜ਼ੋਰ ਸੀਗੇ, ਅੱਜ ਕੱਲ੍ਹ ਤਾਂ ਰਗਬੀ ਖੇਡਦੇ ਨੇ, ਅਤੇ ਉਦੋਂ ਇਹ 1954 ਦੇ ਵਿੱਚ ਪੈਦਾ ਹੋਈ ਸੀ, ਇਹ 60s ਦੀ 50s ਦੀ ਗੱਲ ਹੈਗੀ ਹੈ। ਅਤੇ ਉਦੋਂ ਸਰਕਾਰ ਨੇ ਇੱਕ ਕੈਂਪੇਨ ਚਲਾਇਆ ਹੋਇਆ ਸੀਗਾ ਕਿ ਬੱਚਿਆਂ ਨੂੰ ਤਗੜੇ ਕਰਨਾ ਹੈਗਾ ਅਤੇ ਮਜ਼ਬੂਤ ਰੱਖਣਾ ਹੈਗਾ, ਸੋ ਇਸ ਕਰਕੇ ਉਸ ਦੌਰ ਦੇ ਵਿੱਚ ਕੁਇਨਜ਼ਲੈਂਡ ਦੀ ਸਰਕਾਰ ਦਾ ਜਿਹੜਾ ਹੈਲਥ ਇਨੀਸ਼ੀਏਟਿਵ ਸੀਗਾ ਉਹਦੇ ਚੱਲਦਿਆਂ ਉਹਨਾਂ ਨੇ ਦੁੱਧ ਬੱਚਿਆਂ ਨੂੰ ਦਿੰਦੇ ਹੁੰਦੇ ਸੀ ਸਕੂਲ ਦੇ ਵਿੱਚ, ਸਕੂਲ ਸ਼ੁਰੂ ਹੋਣ ਤੋਂ ਪਹਿਲਾਂ। ਪੌਲੀਨ ਐਨਸਨ ਨਹੀਂ ਸੀ ਪੀਂਦੀ ਹੁੰਦੀ ਅਤੇ ਉਹ ਡਾਕੂਮੈਂਟਰੀ ਦੇ ਵਿੱਚ ਦੱਸਿਆ, ਉਹ ਕਹਿੰਦੀ ਕਿਉਂ ਨਹੀਂ ਸੀ ਪੀਂਦੀ, ਅਤੇ ਉਹ ਆਪਣੇ ਦੁੱਧ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਬੋਤਲਾਂ ਸੀਗੀਆਂ ਉਹਨਾਂ ਨੂੰ ਸਟੈਕ ਕਰੀ ਜਾਂਦੀ ਸੀਗੀ ਅਤੇ ਨਖਰਾ, ਅਤੇ ਉਹ ਇੱਕ ਦਿਨ ਪ੍ਰਿੰਸੀਪਲ ਨੇ ਫੜ ਲਈਆਂ ਜਿੱਥੇ ਬੋਤਲਾਂ ਸਟੈਕ ਕਰ ਰਹੀ ਸੀ, ਅਤੇ ਕਹਿੰਦੇ ਬੜੀ ਬਦਬੂ ਜੀ ਆ ਰਹੀ ਹੈ। ਫਿਰ ਉਹਨੇ ਪੁੱਛਿਆ ਵੀ ਆ ਇੱਥੇ ਮੋਲਡ ਲੱਗ ਚੁੱਕੀ ਹੈ ਅਤੇ ਦੱਸੋ ਕਿਹਨੇ ਕਿਹਨੇ ਕੀਤਾ। ਪ੍ਰਿੰਸੀਪਲ ਨੂੰ ਤਾਂ ਲੱਗਿਆ ਵੀ ਬਹੁਤ ਸਾਰੇ ਬੱਚੇ ਕਰ ਰਹੇ ਨੇ। ਪੌਲੀਨ ਐਨਸਨ ਨੇ ਫਿਰ ਬਾਅਦ 'ਚ ਜਦੋਂ ਡਾਂਟ ਡਪਟ ਪਈ, ਹੁਣ ਅਸਲੀਅਤ ਤਾਂ ਨਹੀਂ ਹੁੰਦੀ, ਡਾਕੂਮੈਂਟਰੀ ਜਦੋਂ ਬਣਦੀ ਹੈ ਤਾਂ ਉਸਦੇ ਵਿੱਚ ਜਿਹਦੇ ਨਾਮ ਦੇ ਉੱਤੇ ਬਣਦੀ ਹੁੰਦੀ ਹੈ ਉਹਨੂੰ ਹੀਰੋਇਕ ਵੀ ਦਿਖਾਉਣਾ ਹੁੰਦਾ। ਹੋ ਸਕਦਾ ਉਸ ਵਕਤ ਮੁਰਗਾ ਬਣਾਇਆ ਹੋਵੇ ਪ੍ਰਿੰਸੀਪਲ ਨੇ, ਹੋ ਸਕਦਾ ਚੰਡ ਮਾਰੀ ਹੋਵੇ, ਕੁੱਟਿਆ ਹੋਵੇ, ਕੁਛ ਵੀ ਹੋ ਸਕਦਾ, ਆਪਾਂ ਨੂੰ ਨਹੀਂ ਪਤਾ। 50s 60s ਦੇ ਵਿੱਚ ਆਸਟ੍ਰੇਲੀਅਨ ਸਕੂਲ ਕਿੱਦਾਂ ਦੇ ਸੀ, ਕੋਈ ਦੱਸੂਗਾ ਤਾਂ ਉਹ ਦੱਸ ਸਕਦਾ ਕੁਇਨਜ਼ਲੈਂਡ ਦੇ ਵਿੱਚ ਕੀ ਸਿਸਟਮ ਸੀ। ਬਟ ਐਨੀਵੇਜ਼, ਡਰਾਵੇ ਧਮਕਾਵੇ ਤੋਂ ਬਾਅਦ ਪੌਲੀਨ ਐਨਸਨ ਤੋਂ ਵੀ ਪੁੱਛਿਆ ਗਿਆ ਅਤੇ ਉਹਨੇ ਮੰਨ ਗਈ ਅਤੇ ਕਹਿੰਦੀ ਹਾਂ ਮੈਂ ਇਸ ਕਰਕੇ ਰੱਖਦੀ ਹੁੰਦੀ ਸੀ ਕਿਉਂਕਿ ਮੈਨੂੰ ਪਸੰਦ ਨਹੀਂ ਹੈਗਾ ਅਤੇ ਮੈਂ ਘਰੇ ਤਾਂ ਜਦੋਂ ਦੁੱਧ ਪੀਂਦੀ ਹਾਂ ਗਰਮ ਕਰਕੇ ਪੀਂਦੀ ਹਾਂ, ਠੰਡਾ ਨਹੀਂ ਮੈਂ ਪੀਂਦੀ। ਸੋ ਇਹ ਜਿਹੜੀ ਇੱਕ, ਮੈਂ ਇਸ ਕਰਕੇ ਇਸ ਪੂਰੀ ਡਾਕੂਮੈਂਟਰੀ ਦੇ ਵਿੱਚ ਇਹ ਇੱਕ ਗੱਲ ਚੱਕ ਰਿਹਾ ਹੈਗਾ ਕਿਉਂਕਿ ਪਹਿਲਾਂ ਚੀਜ਼ ਕਹਿ ਦੇਣੀ ਅਤੇ ਫਿਰ ਉਹਦੇ 'ਤੇ ਸਟੈਂਡ ਬੜਾ ਕਮਜ਼ੋਰ ਜਿਹਾ ਲੈ ਲੈਣਾ ਅਤੇ ਕਹਿ ਦੇਣਾ ਅਤੇ ਕਰ ਦੇਣਾ, ਉਹਦੇ 'ਚ ਫਰਕ ਹੁੰਦਾ। ਇੱਕ ਤਾਂ ਬੰਦਾ ਹੁੰਦਾ ਹੈ ਕਿ ਮੈਂ ਕਿਸੇ ਚੀਜ਼ 'ਤੇ ਸਟੈਂਡ ਲੈ ਰਿਹਾ ਅਤੇ ਉਹਦਾ ਜਦੋਂ ਮੈਂ ਕਾਰਨ ਤੁਹਾਨੂੰ ਦੱਸੂਗਾ ਤਾਂ ਤੁਸੀਂ ਮੰਨ ਜਾਓਗੇ ਯਾਰ ਵਾਕਈ ਇਹੀ ਐਂਗਲ ਸੀ ਕਹਾਣੀ ਦਾ, ਇਹੀ ਇੱਦਾਂ ਹੀ ਹੋਣਾ ਚਾਹੀਦਾ ਸੀ, ਐਂਡ ਆਈ ਐਮ ਵਿਦ ਯੂ। ਪਰ ਜਦੋਂ ਤੁਸੀਂ ਸਾਹਮਣੇ ਵਾਲੇ ਬੰਦੇ ਦਾ ਸਟੈਂਡ ਹੀ ਦੇਖੋ ਯਾਰ ਆਹ ਗੱਲ 'ਤੇ ਸਟੈਂਡ ਲਏ ਨਾ। ਐਨੀਵੇਜ਼, ਸਿੰਗਲ ਮਦਰ ਆਪਣੇ ਘਰ ਵਾਲੇ ਦੇ ਨਾਲ ਹੀ ਨਹੀਂ ਬਣੀ। 1996 ਦੇ ਵਿੱਚ ਕੁਇਨਜ਼ਲੈਂਡ ਦੇ ਇਪਸਵਿਚ ਦੇ ਵਿੱਚ ਇੱਕ ਫਿਸ਼ ਐਂਡ ਚਿਪਸ ਸ਼ੌਪ ਸ਼ੁਰੂ ਕਰ ਲੈਂਦੀ ਹੈ ਪੌਲੀਨ ਐਨਸਨ, ਅਤੇ ਉਸ ਦੌਰ ਦੇ ਵਿੱਚ ਜਦੋਂ ਦੁਨੀਆ ਭਰ ਦੇ ਵਿੱਚ ਇੱਕ ਮਾਹੌਲ ਬਣਿਆ ਹੋਇਆ ਸੀਗਾ ਆਵਾਸ ਪ੍ਰਵਾਸ ਦਾ, ਆਸਟ੍ਰੇਲੀਆ ਦੇ ਵਿੱਚ ਪ੍ਰਧਾਨ ਮੰਤਰੀ ਸੀ ਪੌਲ ਕੀਟਿੰਗ, ਉਹ ਪੌਲ ਕੀਟਿੰਗ ਕਾਫੀ ਮਜ਼ਬੂਤ ਪ੍ਰਧਾਨ ਮੰਤਰੀ ਸੀ ਆਸਟ੍ਰੇਲੀਆ ਦੇ, ਔਰ ਆਸਟ੍ਰੇਲੀਆ ਦੇ ਵਿੱਚ ਉਹ ਜਿਹੜੇ ਏਸ਼ੀਅਨ ਮੁਲਕਾਂ ਦੇ ਨਾਲ ਸੰਬੰਧ ਸਥਾਪਿਤ ਕਰਨ ਵਾਲੇ ਪ੍ਰਧਾਨ ਮੰਤਰੀ ਮੰਨੇ ਜਾ ਸਕਦੇ ਨੇ ਕਿਉਂਕਿ ਲੋੜ ਸੀਗੀ ਉਸ ਵਕਤ ਆਸਟ੍ਰੇਲੀਆ ਨੂੰ ਵੀ। ਹਾਲਾਂਕਿ ਉਸ ਦੌਰ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਵਾਈਟ ਆਸਟ੍ਰੇਲੀਆ ਪਾਲਿਸੀ ਜਿਹੜੀ ਸੀਗੀ ਉਹ ਖਤਮ ਹੋ ਚੁੱਕੀ ਸੀ ਅਤੇ ਹੁਣ ਆਸਟ੍ਰੇਲੀਆ ਮਾਈਗ੍ਰੈਂਟਸ ਦੇ ਵੱਲ ਮੂੰਹ ਤੱਕ ਰਿਹਾ ਸੀ ਕਿਉਂਕਿ ਆਸਟ੍ਰੇਲੀਆ ਦੀ ਗ੍ਰੇ ਹੇਅਰ ਪਾਪੂਲੇਸ਼ਨ ਨੂੰ ਲੋੜ ਸੀ ਕਿ ਕੁਛ ਬਾਹਰੀ ਲੋਕ ਆਉਣ ਅਤੇ ਇਸ ਦੇਸ਼ ਨੂੰ ਚੱਲਦਾ ਰੱਖ ਸਕਣ। ਗੁਆਂਢ ਦੇ ਵਿੱਚੋਂ ਹੀ ਲੋਕ ਲੈਣੇ ਸ਼ੁਰੂ ਕੀਤੇ, ਵੀਅਤਨਾਮ ਦੇ ਵਿੱਚ ਉਸ ਦੌਰ ਦੇ ਵਿੱਚੋਂ ਵੱਡੀ ਗਿਣਤੀ 'ਚ ਲੋਕ ਆਸਟ੍ਰੇਲੀਆ 'ਚ ਇਮੀਗ੍ਰੇਟ ਹੋਣ ਲੱਗ ਪਏ। ਫਿਸ਼ ਐਂਡ ਚਿਪਸ ਸ਼ੌਪ ਦੇ ਉੱਤੇ ਜਦੋਂ ਅਕਸਰ ਕਾਮਿਆਂ ਦੀ ਕਮੀ ਰਹਿ ਜਾਂਦੀ ਸੀ, ਬਜ਼ੁਰਗ ਜਨਾਨੀਆਂ ਦੇ ਨਾਲ ਕਿੰਨਾ ਕੁ ਦੇਰ ਚਲਾ ਲੈਂਦੀ ਉਹਨਾਂ ਨੂੰ ਘੱਟ ਤਨਖਾਹਾਂ ਦੇ ਕੇ, ਸੋ ਇਸ ਕਰਕੇ ਪੌਲੀਨ ਐਨਸਨ ਨੇ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਹੋਣੀਆਂ ਕਿਉਂਕਿ ਅੱਜ ਦੀ ਤਰੀਕ 'ਚ ਤਾਂ ਇਹੀ ਕਹਿ ਰਹੀ ਹੈ ਕਿ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਹੋਣੀਆਂ ਚਾਹੀਦੀਆਂ, ਜਿਨ੍ਹਾਂ ਦੇ ਬਿਜ਼ਨਸਿਸ ਨੇ ਉਹਨਾਂ ਦੀ ਜੇਬ ਭਰੀ ਰਹਿਣੀ ਚਾਹੀਦੀ ਹੈ। ਸੋ ਐਨੀਵੇਜ਼, 1996 ਦੇ ਵਿੱਚ ਇਹ ਫੈਡਰਲ ਪੋਲੀਟਿਕਸ 'ਚ ਆਉਣ ਦਾ ਫੈਸਲਾ ਕਰਦੇ ਨੇ, ਲਿਬਰਲ ਪਾਰਟੀ ਨੂੰ ਜੁਆਇਨ ਕਰਦੇ ਨੇ, ਆਕਸਲੀ ਦੀ ਸੀਟ ਹੈ ਕੁਇਨਜ਼ਲੈਂਡ 'ਚ ਉੱਥੋਂ ਖੜ੍ਹਦੇ ਨੇ, ਪਰ ਇਸ ਦਰਮਿਆਨ ਉਹ ਬੜੇ ਰੇਸਿਸਟ ਰਿਮਾਰਕ ਕਰ ਦਿੰਦੇ ਨੇ, ਲਿਬਰਲ ਪਾਰਟੀ ਉਹਨਾਂ ਨੂੰ ਬਾਹਰ ਕੱਢ ਦਿੰਦੀ ਹੈਗੀ ਹੈ ਅਤੇ ਫਿਰ ਇਹ ਇੰਡੀਪੈਂਡੈਂਟ ਵੀ ਲੜਨ ਲੱਗਦੇ ਨੇ ਅਤੇ ਉਹ ਤੋਂ ਬਾਅਦ ਜਦੋਂ ਪਾਰਲੀਮੈਂਟ ਦੇ ਵਿੱਚ ਆਉਂਦੇ ਨੇ ਇੱਕ 1.5-2 ਮਿੰਟ ਦੀ ਇੱਕ ਸਪੀਚ ਦਾ ਇੱਕ ਪਾਰਟ ਹੈ ਜਿਹਦੇ 'ਚ ਏਸ਼ੀਅਨਸ ਆਸਟ੍ਰੇਲੀਆ ਦੇ ਵਿੱਚ ਜਿਹੜੇ ਆ ਰਹੇ ਸੀ ਸਪੈਸ਼ਲੀ ਇੰਡੀਅਨਸ ਦੇ ਉੱਤੇ ਪੌਲਿਨ ਹੈਨਸਨ ਨੇ ਇੱਕ ਟਿੱਪਣੀ ਕੀਤੀ ਸੀ ਕਿ ਜੇ ਇਹ ਲੋਕ ਸਾਡੇ ਦੇਸ਼ ਦੇ ਵਿੱਚ ਆ ਗਏ ਦੇਸ਼ ਦਾ ਨਕਸ਼ਾ ਵਿਗੜ ਜਾਣਾ ਹੈਗਾ। ਪੌਲਿਨ ਹੈਨਸਨ ਦੀ ਉਹ ਸਪੀਚ ਮੈਂ ਚਾਹੁੰਦਾ ਕਿ ਤੁਸੀਂ ਸੁਣੋ ਔਰ ਯਾਦ ਰੱਖੋ ਕਿਉਂਕਿ ਕੋਈ ਫਰਕ ਨਹੀਂ ਆਇਆ। ਉਸ ਵਕਤ ਵੀ ਇਹੀ ਡਰਾਵਾ ਸੀਗਾ ਕਿ ਦੇਖੋ ਜੀ ਜੇ ਅਸੀਂ ਨਾ ਜਲਦੀ ਸੰਭਲੇ ਤਾਂ ਅਸੀਂ ਇੰਗਲੈਂਡ ਬਣ ਜਾਵਾਂਗੇ, ਅਮਰੀਕਾ ਬਣ ਜਾਵਾਂਗੇ। ਅੱਜ ਵੀ ਉਹੀ ਡਰਾਵੇ ਨੇ, 20-30 ਸਾਲਾਂ ਬਾਅਦ ਵੀ ਉਹੀ ਚੀਜ਼ਾਂ ਕੰਟੀਨਿਊ ਕਿਵੇਂ ਰਹਿ ਸਕਦੀਆਂ ਨੇ? ਕਿਵੇਂ ਪੋਲੀਟਿਕਸ ਦੇ ਵਿੱਚ ਤੁਸੀਂ ਇੱਕ ਆਈਡੀਓਲੋਜੀ ਫੜ ਕੇ ਰੱਖਣੀ ਹੈ ਅਤੇ ਉਸ ਆਈਡੀਓਲੋਜੀ ਨੂੰ ਪਸੰਦ ਕਰਨ ਵਾਲੇ ਤੁਹਾਡੇ ਨਾਲ ਜੁੜੇ ਰਹਿਣਗੇ, ਉਹਨੂੰ ਨਾ ਪਸੰਦ ਕਰਨ ਵਾਲੇ ਤੁਹਾਡੇ ਤੋਂ ਡਰੇ ਰਹਿਣਗੇ, ਅਤੇ ਫਿਰ ਕਦੇ ਨਾ ਕਦੇ ਤਾਂ ਜਿਹੜਾ ਇੱਕ ਧੜਾ ਹੈਗਾ, ਜਦੋਂ ਜਿਵੇਂ ਹੀ ਸਿਆਸਤ ਦੇ ਵਿੱਚ ਇੱਦਾਂ ਹੀ ਹੁੰਦਾ ਨਾ, ਸੀਸਾ ਦੀ ਗੇਮ ਹੁੰਦੀ ਹੈ ਸਿਆਸਤ। ਸੀਸਾ 'ਤੇ ਬੈਠੇ ਹੋ ਕਦੇ ਪਾਰਕਾਂ ਦੇ ਵਿੱਚ, ਇੱਕ ਪਾਸੇ ਬੋਝ ਪਾਉਂਦੇ ਹੋ ਤੁਸੀਂ ਤਾਂ ਦੂਜਾ ਪਾਸਾ ਉੱਤੇ ਨੂੰ ਉੱਠ ਜਾਂਦਾ, ਫਿਰ ਦੂਜੇ ਪਾਸੇ ਵੱਧ ਬੋਝ ਪੈਂਦਾ ਤਾਂ ਇੱਕ ਪਾਸਾ ਉੱਠ ਜਾਂਦਾ। ਸੋ ਇਹ ਸੀਸਾ ਦੀ ਗੇਮ ਦੇ ਵਿੱਚ ਇਹ ਦੇਖਣਾ ਹੁੰਦਾ ਕਿ ਜਿਹੜਾ ਥੱਕ ਗਿਆ ਜਦੋਂ ਉੱਠ ਕੇ ਜਾਣਾ ਤਾਂ ਤੁਸੀਂ ਉਹਦੀ ਥਾਂ ਲੈ ਲੈਣੀ ਹੈ। ਸਿਆਸਤ, ਕੱਲ੍ਹ ਦੀਆਂ ਖਬਰਾਂ 'ਚ ਵੀ ਦੱਸਿਆ ਸੀ ਕਿ ਇੱਕ ਮੌਕਾ ਅਤੇ ਇੱਕ ਮੌਕਾ ਪ੍ਰਸਤੀ, ਇਹ ਦੋ ਹੀ ਚੀਜ਼ਾਂ ਦੇ ਉੱਤੇ ਟਿਕੀ ਹੁੰਦੀ ਹੈ। ਪੌਲਿਨ ਹੈਨਸਨ ਦੋਹਾਂ ਨੂੰ ਚੰਗੀ ਤਰ੍ਹਾਂ ਸਮਝਦੇ ਹੈਗੇ ਨੇ, ਪਾਰਲੀਮੈਂਟ ਦੇ ਵਿੱਚ ਖੜ੍ਹੇ ਹੋ ਕੇ ਕੀ ਸਪੀਚ ਦਿੰਦੇ ਨੇ ਇਹ 2 ਮਿੰਟ ਦੀ, ਇਹ ਯਾਦ ਕਰ ਲਓ, ਕੰਠਸਥ ਕਰ ਲਓ, ਗਲੇ ਬੰਨ ਲਓ, ਜਿਵੇਂ ਤੁਹਾਨੂੰ ਭਗਵਤ ਗੀਤਾ ਜਾਂ ਬਾਣੀਆਂ ਯਾਦ ਨੇ, ਇੱਦਾਂ ਪੌਲਿਨ ਹੈਨਸਨ ਦੀ ਇਹ ਸਪੀਚ ਵੀ ਯਾਦ ਹੋਣੀ ਚਾਹੀਦੀ ਹੈਗੀ ਹੈ। ਵਜ੍ਹਾ ਪ੍ਰੈਡਿਕਸ਼ਨ ਕਰ ਰਿਹਾ ਮੈਂ, ਬਹੁਤ ਵੱਡੀ ਚੱਲਣੀ ਨਹੀਂ ਇਹ ਦੁਕਾਨ ਬਹੁਤੀ।
1: ਇਮੀਗ੍ਰੇਸ਼ਨ ਪਾਲਿਸੀ ਰੈਡੀਕਲੀ ਰਿਵਿਊਡ ਐਂਡ ਦੈਟ ਆਫ ਮਲਟੀਕਲਚਰਲਿਜ਼ਮ ਅਬੋਲਿਸ਼ਡ। I believe we are in danger of being swamped by Asians. Between 1984 and 1995, 40% of all migrants into this country were of Asian origin. They have their own culture and religion, form ghettos and do not assimilate. Of course I will be called racist, but if I can invite who I want into my home, then I should have the right to have a say in who comes into my country. A truly multicultural country can never be strong or united, and the world is full of failed and tragic examples ranging from Ireland to Bosnia to Africa and closer to home, Papua New Guinea. America and Great Britain are currently paying the price. Mr. Acting Speaker, Arthur Calwell was a great Australian and Labor leader, and it is a pity that there are not men of his stature sitting on the opposition benches today. Arthur Calwell said, and I quote, "Japan, India, Burma, Ceylon, and every new African nation are fiercely anti-white and anti-one another. Do we want or need any of these people here? I am one red-blooded Australian who says no and who speaks for 90% of Australians."
0: ਦੋ ਚੀਜ਼ਾਂ ਨੇ ਦੇਖੋ ਤਾਂ, ਇੱਕ ਸਪੀਚ 'ਚ ਕਹਿ ਗਏ ਕਿ 40% ਆਬਾਦੀ ਇੱਥੇ ਇਸ ਦੇਸ਼ ਦੀ ਮਾਈਗ੍ਰੈਂਟ ਹੈ ਅਤੇ ਮਲਟੀਕਲਚਰਲ ਕੰਟਰੀ ਨਹੀਂ ਹੈ, ਅਤੇ ਫਿਰ ਐਂਡ 'ਚ ਕਹਿੰਦੇ ਨੇ ਕਿ 90% ਆਸਟ੍ਰੇਲੀਅਨ ਲੋਕਾਂ ਦੀ ਮੈਂ ਜ਼ਬਾਨ ਹੈਗੀ ਹੈ, ਯਾਨੀ ਕਿ 10% ਲੋਕ ਹੀ ਫਿਰ ਮਾਈਗ੍ਰੈਂਟ ਹੋਏ। ਫੈਕਟਸ ਜਦੋਂ ਤੁਹਾਡੇ ਕਲੀਅਰ ਨਾ ਹੋਣ, ਇਹ ਬਹੁਤ ਵੱਡੀਆਂ ਪ੍ਰੋਬਲਮਸ ਨੇ। ਦੇਖੋ, ਬਹੁਤ ਸਾਰੇ ਕਾਰਨ ਹੋ ਸਕਦੇ ਨੇ। ਪੌਲਿਨ ਹੈਨਸਨ ਦੀਆਂ ਐਬੀਸ਼ਨਸ ਵੱਡੀਆਂ ਨੇ, ਬਟ ਕੀ ਉਹ ਅੱਜ ਦੀ ਤਰੀਕ ਦੇ ਵਿੱਚ ਪ੍ਰਧਾਨ ਮੰਤਰੀ ਬਣ ਸਕਦੇ ਨੇ? ਜਿਵੇਂ ਕਿ ਬਹੁਤ ਸਾਰੇ ਸਰਵੇਖਣ ਤੁਹਾਡੇ ਤੱਕ ਖਬਰਾਂ ਦੇ ਵਿੱਚ ਸਾਨੂੰ ਸਾਂਝੇ ਕਰਨੇ ਪੈਂਦੇ ਨੇ, ਸਹੀ ਜਵਾਬ ਔਰ ਇੱਕ ਅੱਖਰ 'ਚ ਜਵਾਬ ਹੈਗਾ ਨਹੀਂ। ਪਹਿਲੀ ਗੱਲ ਤਾਂ, ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਨਾਲ ਇਹ ਪੋਸੀਬਲ ਨਹੀਂ ਹੈਗਾ ਕਿ ਅੱਜ ਦੀ ਤਰੀਕ ਦੇ ਵਿੱਚ ਲੇਬਰ ਪਾਰਟੀ ਦੀ ਸਰਕਾਰ ਟੁੱਟ ਜਾਵੇ ਅਤੇ ਹੁਣ ਦੇ ਹੁਣ ਪੌਲਿਨ ਹੈਨਸਨ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ। ਦੂਜੀ ਗੱਲ, ਜੇ ਇਲੈਕਸ਼ਨ ਨਹੀਂ ਵੀ ਹੁੰਦੇ, ਇੱਕ ਵੋਟ ਆਫ ਕੌਨਫੀਡੈਂਸ ਹੁੰਦਾ ਹੁੰਦਾ, ਭਰੋਸੇ ਦੀ ਵੋਟ, ਘੱਟੋ ਘੱਟ 150 ਚੋਂ 76 ਵੋਟਾਂ ਚਾਹੀਦੀਆਂ ਨੇ, ਨਾਟ ਪੋਸੀਬਲ ਐਟ ਆਲ ਕਿ 76 ਵੋਟਾਂ ਉਹਨਾਂ ਨੂੰ ਆ ਜਾਣ ਅਤੇ ਬਗੈਰ ਇਲੈਕਸ਼ਨ ਤੋਂ ਉਹਨਾਂ ਨੂੰ ਇੱਕ ਨੇਤਾ ਬਣਾ ਦਿੱਤਾ ਜਾਵੇ। ਔਰ ਤੀਜੀ ਗੱਲ, ਸੈਨੇਟ ਦਾ ਨੇਤਾ ਪ੍ਰਧਾਨ ਮੰਤਰੀ ਨਹੀਂ ਹੋਣਾ ਚਾਹੀਦਾ, ਇਹ ਕਲਚਰ ਨਹੀਂ ਰਿਹਾ ਹੈਗਾ ਆਸਟ੍ਰੇਲੀਆ 'ਚ ਕਦੇ, ਨਾ ਅੱਜ ਤੱਕ ਇੱਦਾਂ ਦਾ ਕਦੇ ਹੋਇਆ ਅਤੇ ਨਾ ਹੋਏਗਾ, ਕਿਉਂਕਿ ਸੈਨੇਟ ਵਾਲੇ 6 ਸਾਲਾਂ ਦੇ ਲਈ ਰਹਿੰਦੇ ਨੇ, ਦੂਸਰੇ 4 ਸਾਲ ਦੇ ਲਈ, 3 ਸਾਲ ਦੀ ਟਰਮ ਹੁੰਦੀ ਹੈਗੀ ਹੈ, ਪਰ ਉਹਦੇ 'ਚ ਜਵਾਬਦੇਹੀ ਹੁੰਦੀ ਹੈ ਜਦੋਂ ਤੁਸੀਂ ਹਾਊਸ ਆਫ ਰਿਪ੍ਰਜੈਂਟੇਟਿਵ 'ਚੋਂ ਆਉਂਦੇ ਹੋ, ਹੇਠਲੇ ਸਦਨ ਦੇ ਵਿੱਚੋਂ ਆਉਂਦੇ ਹੋ, ਤੁਸੀਂ ਲੋਕਾਂ 'ਚੋਂ ਚੁਣ ਕੇ ਆਉਂਦੇ ਹੋ। ਸੈਨੇਟ ਦੇ ਵਿੱਚ ਕੋਈ ਇਲੈਕਸ਼ਨਸ ਨਹੀਂ ਹੁੰਦੇ ਹੈਗੇ, ਲੋਕਾਂ 'ਚੋਂ ਚੁਣ ਕੇ ਨਹੀਂ ਆਉਂਦੇ, ਇਸ ਕਰਕੇ ਤੁਹਾਡੀ ਕੋਈ ਜਵਾਬਦੇਹੀ ਨਹੀਂ ਆਮ ਲੋਕਾਂ 'ਚ, ਸੋ ਹੋਣਾ ਨਹੀਂ। ਇਹ ਤਾਂ ਗੱਲ, ਇਹਦੇ 'ਤੇ ਕਾਟਾ ਮਾਰ ਦਿਉ ਜੋ ਸਕਾਈ ਨਿਊਜ਼ ਜਾਂ ਹੋਰ ਬਹੁਤ ਸਾਰੇ ਟੀਵੀ ਚੈਨਲ ਜਾਂ ਅਖਬਾਰ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਨੇ, ਸਮਝਾ ਰਹੇ ਨੇ ਕਿ ਉਹ ਪ੍ਰਧਾਨ ਮੰਤਰੀ ਬਣ ਜਾਣਗੇ, ਰਾਤੋਂ ਰਾਤ 'ਚ ਨਹੀਂ ਹੋਣ ਲੱਗਿਆ। ਨੰਬਰ 1, ਥੋੜ੍ਹੀ ਜਿਹੀ ਸਮਝ ਆਪ ਨੂੰ ਵੀ ਰੱਖਣੀ ਜ਼ਰੂਰੀ ਹੈਗੀ, ਇੰਨਾ ਕੁ ਤਾਂ ਆਪਾਂ ਸਮਝ ਰਹੇ ਹੈਗੇ ਆਸਟ੍ਰੇਲੀਅਨ ਸਿਸਟਮ ਨੂੰ। ਦੂਜੀ ਗੱਲ, ਲਿਬਰਲ ਅਤੇ ਨੈਸ਼ਨਲ ਪਾਰਟੀ ਵਿਰੋਧੀ ਧਿਰ ਹੈ। ਹੁਣ ਜਿਹੜਾ ਦਾਅਵਾ ਮੈਂ ਪਹਿਲਾਂ ਕਰ ਰਿਹਾ ਸੀਗਾ ਉਹ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਬਹੁਤ ਸਾਰੇ ਜਿਹੜੇ ਪੋਲਸ ਨੇ ਉਹ ਤੁਹਾਨੂੰ ਇਹ ਦਿਖਾ ਰਹੇ ਹੋਣਗੇ ਕਿ ਲਿਬਰਲ ਅਤੇ ਨੈਸ਼ਨਲ ਪਾਰਟੀ, ਔਰ ਅਸੀਂ ਵੀ ਖਬਰਾਂ 'ਚ ਇਹ ਗੱਲ ਕਰੀ ਦੀ ਹੈ ਕਿ ਉਹ 3 ਨੰਬਰ 'ਤੇ ਚਲੇ ਗਏ ਨੇ, ਜਿਵੇਂ ਪੰਜਾਬ 'ਚ ਅਕਾਲੀ ਦਲ 4 ਨੰਬਰ 'ਤੇ ਚਲਾ ਗਿਆ। ਪਰ ਆਸਟ੍ਰੇਲੀਆ ਦੇ ਬਨਸਪਤ ਜੇ ਗੱਲ ਕਰੀ ਜਾਵੇ ਤਾਂ ਇੱਥੇ ਇਲੈਕਸ਼ਨਸ ਜਿਹੜੇ ਹੋਣੇ ਨੇ ਉਹ 2028 'ਚ ਹੋਣੇ ਨੇ, ਫੈਡਰਲ ਚੋਣਾਂ 2028 ਦੇ ਵਿੱਚ ਹੋਣੀਆਂ ਨੇ। ਬਹੁਤ ਟਾਈਮ ਪਿਆ, ਬਹੁਤ ਟਾਈਮ ਪਿਆ। ਸਿਆਸਤ ਦੇ ਵਿੱਚ ਰਾਤੋਂ ਰਾਤ ਤਸਵੀਰ ਬਦਲਦੀ ਹੁੰਦੀ ਹੈ, ਇਹ ਗੱਲ ਮੰਨਦੇ ਹੋ ਤੁਸੀਂ? ਆ ਪਿਛਲੇ 1.5-2 ਮਹੀਨਿਆਂ ਦੇ ਵਿੱਚ ਤਸਵੀਰ ਮੀਡੀਆ ਇਹ ਬਣਾ ਕੇ ਦਿਖਾ ਰਿਹਾ ਕਿ ਪੌਲਿਨ ਹੈਨਸਨ ਹੀ ਇੱਕ ਚਿਹਰਾ ਹੈਗੇ ਨੇ ਜਾਂ ਉਹੀ ਇੱਕ ਸ਼ਖਸ ਹੈ ਜਿਹੜਾ ਤੁਹਾਨੂੰ ਇੱਥੋਂ ਬਚਾ ਸਕਦਾ। ਹੋਇਆ ਕੀ ਹੈ ਕਿ ਲੇਬਰ ਪਾਰਟੀ ਇੰਨੀ ਸਟਰੋਂਗ ਹੁੰਦੀ ਜਾ ਰਹੀ ਸੀ, ਹੋ ਵੀ ਗਈ ਸੀ, ਔਰ ਲਗਾਤਾਰ ਦੂਜੀ ਵਾਰ ਇਲੈਕਸ਼ਨ ਜਿੱਤੀ ਸੀ, ਕਿ ਜਿਹੜੀ ਇੱਕ ਦੂਸਰੀ ਧਿਰ ਹੁੰਦੀ ਹੁੰਦੀ ਹੈ ਨਾ, ਜਿਹੜੀ ਕਦੇ ਸਿਆਸਤ 'ਚ ਨਹੀਂ ਹੁੰਦੀ ਹੁੰਦੀ, ਉਹਦੇ ਲਈ ਸਿਆਸਤ 'ਚ ਨਹੀਂ ਹੁੰਦੀ ਦਾ ਮਤਲਬ ਵਿਰੋਧੀ ਧਿਰ ਦੀ ਗੱਲ ਨਹੀਂ ਮੈਂ ਕਰ ਰਿਹਾ, ਦੂਸਰੀ ਧਿਰ ਉਹ ਜਿਹੜੇ ਸਰਕਾਰਾਂ ਬਣਾਉਂਦੇ ਆ ਗਿਰਾਉਂਦੇ ਨੇ, ਪੂੰਜੀਪਾਤੀ ਕਹਿ ਲਓ ਤੁਸੀਂ ਜਾਂ ਕੁਛ ਰਿਚ ਲੋਕ ਕਹਿ ਲਓ ਜਾਂ ਕੁਛ ਉਹ 1.5% ਦੀ 2% ਦੀ ਆਬਾਦੀ ਜਿਹੜੀ ਤੈਅ ਕਰਦੀ ਹੈ ਭਵਿੱਖ ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਦੇਸ਼ਾਂ 'ਚ, ਉਹਨਾਂ ਦੇ ਲਈ ਵੀ ਇਹ ਜ਼ਰੂਰੀ ਹੋ ਜਾਂਦਾ ਸੀਗਾ ਕਿ ਕਿਤੇ ਇੱਕੋ ਇੱਕ ਪਾਰਟੀ ਐਡੀ ਮਜ਼ਬੂਤ ਨਾ ਹੋਵੇ ਕਿ ਉਹ ਚੈੱਕਸ ਐਂਡ ਬੈਲੈਂਸ ਵਾਲਾ ਕੰਮ ਹੀ ਖਤਮ ਹੋ ਜਾਵੇ। ਤੁਸੀਂ ਸਮਝ ਰਹੇ ਹੋ ਕਿ ਹੁਣ ਤੋਂ ਆ ਕੁਇਨਜ਼ਲੈਂਡ ਦੇ ਇਲੈਕਸ਼ਨ ਛੱਡ ਦਿਉ, ਉਹ ਤੋਂ ਪਹਿਲਾਂ ਤੱਕ ਤਾਂ ਇਹੀ ਸੀਗਾ ਕਿ ਆਸਟ੍ਰੇਲੀਆ ਦੀਆਂ ਸਾਰੀਆਂ ਹੀ ਸਟੇਟਸ ਦੇ ਵਿੱਚ ਲੇਬਰ ਦੀ ਸਰਕਾਰ ਸੀ, ਫੈਡਰਲ ਸਰਕਾਰ ਲੇਬਰ ਦੀ ਸੀ, ਇੱਕ ਚੰਗੀ ਤਸਵੀਰ ਨਹੀਂ ਸੀ। ਇਸ ਕਰਕੇ ਇਹ ਹੁਣ ਬਦਲਾਅ ਆਉਣ ਲੱਗੇ, ਉੱਥੇ ਬਦਲਾਅ ਹੋਇਆ, ਵੈਸਟਰਨ ਆਸਟ੍ਰੇਲੀਆ 'ਚ ਬਦਲਾਅ ਹੋਇਆ, ਕੁਇਨਜ਼ਲੈਂਡ 'ਚ LNP ਆਉਂਦੀ ਹੈ, ਇੱਧਰ ਜਿਹੜੀ ਹੈ ਸਰਵੇ ਇੱਦਾਂ ਦੇ ਆਉਣ ਲੱਗਦੇ ਨੇ। ਅੱਛਾ, ਆਪਣੀ ਲਿਬਰਲ ਪਾਰਟੀ ਦੀਆਂ ਕਮਜ਼ੋਰੀਆਂ, ਪੀਟਰ ਡਟਨ ਨਹੀਂ ਟਿਕ ਪਾਉਂਦੇ ਹੈਗੇ, ਐਂਗਸ ਸੂਜ਼ਨ ਲੀ ਕਮਜ਼ੋਰ ਨੇਤਾ ਚੁਣ ਲਈ ਜਾਂਦੀ ਹੈ, ਫਿਰ ਐਂਗਸ ਟੇਲਰ ਵੀ ਆ ਰਹੇ ਨੇ, ਉਹ ਵੀ ਜਿਹੜੇ ਨੇ ਐਂਥਨੀ ਐਲਬਨੀਜ਼ ਦੇ ਬਰਾਬਰ ਦਾ ਕੱਦ ਦਾ ਨੇਤਾ ਨਹੀਂ ਬਣ ਪਾ ਰਿਹਾ ਹੈਗਾ। ਸੋ ਕਿਹਨੂੰ ਲਿਆਂਦਾ ਜਾਵੇ? ਫੋਰ ਟਾਈਮ ਬੀਂਗ ਸਾਨੂੰ ਕੋਈ ਨਾ ਕੋਈ ਤਾਂ ਐਸਾ ਲੀਡਰ ਚਾਹੀਦਾ ਹੈ ਜਿਹੜਾ ਸਰਕਾਰ ਦੀ ਨਿਖੇਧੀ ਕਰ ਸਕੇ। ਲੈਟਸ ਬਰਿੰਗ ਦਿਸ ਪਪਿਟ, ਪਪਿਟ ਹੀ ਕਹੂੰਗਾ ਮੈਂ, ਕਿਉਂਕਿ ਹੁਣ ਜਿਹੜਾ ਮੈਂ ਪਹਿਲਾਂ ਦਾਅਵਾ ਕਰ ਰਿਹਾ ਸੀ ਉਹ ਇਹ ਸੀ ਕਿ ਚਾਹੇ ਅਮੈਰੀਕਾ ਹੋ ਗਿਆ, ਚਾਹੇ ਕੈਨੇਡਾ ਹੋ ਗਿਆ, ਚਾਹੇ ਨਿਊਜ਼ੀਲੈਂਡ ਹੋ ਗਿਆ, ਇੰਗਲੈਂਡ ਹੋ ਗਿਆ, ਇੰਗਲੈਂਡ 'ਚ ਦੇਖੋ ਬ੍ਰੈਕਸਿਟ ਦਾ ਵੀ ਰੌਲਾ ਪੈ ਚੁੱਕਿਆ ਹੈਗਾ, ਉੱਥੇ ਕਦੇ ਕੰਜ਼ਰਵੇਟਿਵ ਆ ਜਾਂਦੇ ਨੇ ਕਦੇ ਲੇਬਰ, 2-ਪਾਰਟੀ ਸਿਸਟਮ ਹੀ ਰਹੂਗਾ ਆਸਟ੍ਰੇਲੀਆ 'ਚ ਵੀ, ਅਮੈਰੀਕਾ 'ਚ ਵੀ, ਅਮੈਰੀਕਾ 'ਚ ਵੀ ਕਦੇ ਲਿਬਰਲ ਕਦੇ ਡੈਮੋਕਰੇਟ, ਰਿਪਬਲਿਕਨ ਕਦੇ ਡੈਮੋਕਰੇਟ, ਆਸਟ੍ਰੇਲੀਆ 'ਚ ਕਦੇ ਲਿਬਰਲ ਨੈਸ਼ਨਲ ਅਤੇ ਕਦੇ ਲੇਬਰ, ਕਦੇ ਲਿਬਰਲ ਨੈਸ਼ਨਲ ਕਦੇ ਲੇਬਰ, ਇਹ 2-ਪਾਰਟੀ ਸਿਸਟਮ ਹੀ ਇਹਨਾਂ ਕੰਟਰੀਜ਼ ਨੂੰ ਚਲਾ ਰਹੇ ਨੇ, ਨਿਊਜ਼ੀਲੈਂਡ, ਕੈਨੇਡਾ, ਇਹਨਾਂ ਕੰਟਰੀਜ਼ ਦੇ ਵਿੱਚ, ਸਪੈਸ਼ਲੀ ਭਾਰਤ ਦੇ ਵਿੱਚ ਵੀ ਤੁਸੀਂ ਇਹੀ ਦੇਖਿਆ ਹੋਊਗਾ। ਜੇ ਤੁਹਾਨੂੰ ਇਹ ਲੱਗ ਰਿਹਾ ਹੋਵੇ ਕਿ ਭਾਰਤ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਜਾਂ ਕਾਂਗਰਸ ਜਨਤਾ ਪਾਰਟੀ ਕੋਈ ਸਰਕਾਰ ਕਦੇ ਨਹੀਂ ਬਣਨੀ, ਕਦੇ ਨਹੀਂ ਬਣਨੀ, ਦੇ ਕੁੱਡ ਬੀ ਅ ਟੂਲ ਟੂ ਡੀ ਰੇਲ ਦੀ ਗਵਰਨਮੈਂਟ, ਟੂ ਡੀ ਰੇਲ ਦੀ, ਜਿਵੇਂ ਅੰਨਾ ਅੰਦੋਲਨ ਹੋਇਆ ਸੀ ਆਮ ਆਦਮੀ ਪਾਰਟੀ ਵਾਲਿਆਂ ਦਾ, ਉਹ ਸਿਰਫ ਕਾਂਗਰਸ ਨੂੰ ਹਟਾਉਣ ਦੇ ਲਈ ਹੋਇਆ ਸੀ, ਬੀਜੇਪੀ ਨੂੰ ਲਿਆਉਣ ਦੇ ਲਈ, ਕਿਉਂਕਿ ਕਾਂਗਰਸ ਮਜ਼ਬੂਤ ਹੋ ਗਈ ਸੀ। ਅਮੈਰੀਕਾ ਦੇ ਵਿੱਚ ਵੀ ਇੱਦਾਂ ਦੇ ਹੀ ਹੋਏ, ਹੁਣ ਇੰਗਲੈਂਡ ਦੇ ਵਿੱਚ ਵੀ ਹਾਲਾਤ ਕੁਛ ਇਹੋ ਜਿਹੇ ਹੈਗੇ ਨੇ, ਪਰ ਕਦੇ ਵੀ ਨਾਇਲ ਫਰਾਜ ਦੀ ਪਾਰਟੀ ਜਿਹੜੀ ਉਹ ਸੱਤਾ 'ਚ ਨਹੀਂ ਆ ਸਕਦੀ। ਜਿਹੜਾ ਰਿਫੋਰਮ UK ਮੂਵਮੈਂਟ ਆ ਉਹ ਸਿਰਫ ਕੰਜ਼ਰਵੇਟਿਵਸ ਨੂੰ ਹੈਲਪ ਕਰ ਸਕਦਾ ਕਿ ਆਓ ਹੁਣ ਤੁਸੀਂ ਗੱਦੀ ਲੈ ਲਓ। ਆਸਟ੍ਰੇਲੀਆ 'ਚ ਵੀ ਇੱਦਾਂ ਹੀ ਆ ਸਿਸਟਮ ਕਿ ਲੇਬਰ ਨੂੰ ਹਟਾਉਣ ਦੇ ਲਈ ਕੋਈ ਪਪਿਟ ਲਿਆਂਦਾ ਜਾਵੇ। ਸੋ ਇਹ ਦੂਜਾ ਇੱਕ ਕਾਰਨ ਮੈਂ ਤੁਹਾਨੂੰ ਦੱਸ ਰਿਹਾ। ਔਰ ਤੀਸਰੀ ਚੀਜ਼ ਇਹ ਹੈਗੀ ਹੈ ਕਿ ਜਿਹੜੇ ਸਰਵੇਖਣ ਹੁੰਦੇ ਨੇ ਨਾ, ਖਾਸ ਤੌਰ ਦੇ ਉੱਤੇ ਇਹਨਾਂ ਵਿਕਸਿਤ ਦੇਸ਼ਾਂ ਦੇ ਵਿੱਚ, ਇਹ ਸਰਵੇਖਣ ਦੇਸ਼ ਦੀ ਆਵਾਜ਼ ਨਹੀਂ ਹੁੰਦੇ ਪਰ ਦੇਸ਼ ਦੀ ਆਵਾਜ਼ ਦੀ ਟੋਨ ਸੈੱਟ ਕਰਨ ਦੇ ਲਈ ਕਾਫੀ ਹੁੰਦੇ ਨੇ। ਫੋਰ ਐਗਜ਼ਾਮਪਲ ਕਿ ਹਰ ਹਫ਼ਤੇ ਇੱਕ ਸਰਵੇਖਣ ਔਰ ਉਸ ਸਰਵੇਖਣ ਦੇ ਉੱਤੇ ਦੋ ਦੋ ਤਿੰਨ ਤਿੰਨ ਦਿਨ ਗੱਲ ਹੋਵੇ ਔਰ ਘੱਟੋ ਘੱਟ ਨਹੀਂ ਤੇ 4-5 ਮੀਡੀਆ ਚੈਨਲ 7-8 ਅਖ਼ਬਾਰ ਉਹਦੇ ਤੇ ਗੱਲ ਕਰਨ। ਹੁਣ ਜਿਵੇਂ ਰੇਡੀਓ ਹਾਂਜੀ ਦੇ ਵਿੱਚ ਸਾਡੇ ਸਰਵੇਖਣ ਨਹੀਂ ਹੈਗੇ, ਉਹ ਨਾ ਹੀ ਅਸੀਂ ਕਰਵਾ ਸਕਦੇ ਹਾਂ, ਪਰ ਫਿਰ ਵੀ ਸਾਨੂੰ ਦੱਸਣੇ ਪੈਣਗੇ ਕਿਉਂਕਿ ਮੀਡੀਆ ਦੇ ਵਿੱਚ ਸਾਰੇ ਕਿਤੇ ਇਹ ਗੱਲ ਹੋ ਰਹੀ ਹੈ ਤੇ ਜੇ ਤੁਸੀਂ ਨਹੀਂ ਦੱਸੋਗੇ ਦੈਨ ਯੂ ਆਰ ਲੈਫਟ ਅਪਾਰਟ, ਬਾਹਰ ਰਹਿ ਜਾਓਗੇ। ਸੋ ਤੁਹਾਨੂੰ ਉਹਦੀ ਗੱਲ ਕਰਨੀ ਪੈਣੀ ਹੈ। ਸੋ ਚਾਹੇ ਖੱਬੇ ਪੱਖੀ ਅਦਾਰੇ ਨੇ ਚਾਹੇ ਰਾਈਟ ਵਿੰਗਰ ਅਦਾਰੇ ਨੇ, ਖਬਰ ਦੀ ਗੱਲ ਤੁਸੀਂ ਕਰੋਗੇ ਉਹ 500, 700, 900, 1000 ਲੋਕਾਂ ਤੋਂ ਪੁੱਛੋ ਤੇ ਕਦੋਂ ਪੁੱਛੋ ਕਿਵੇਂ ਪੁੱਛੋ ਉਹਦੇ ਆਪਣੇ ਉਹਦੇ 'ਤੇ ਸਵਾਲ ਉੱਠ ਸਕਦੇ ਨੇ। ਉਹਦੀ ਉਹਨਾਂ ਸਰਵੇਸ ਦੀ ਟਰਾਂਸਪੇਰੈਂਸੀ ਦੇ ਉੱਤੇ ਤੁਸੀਂ ਜਿੰਨੇ ਮਰਜ਼ੀ ਸਵਾਲ ਚੁੱਕੀ ਜਾਓ ਪਰ ਉਹ ਜਦੋਂ ਖਬਰ ਬਣ ਜਾਂਦੇ ਨੇ ਤੇ ਉਹ ਖਬਰਾਂ ਦੇ ਵਿੱਚ ਫਿਰ ਤੁਹਾਨੂੰ ਇੱਕ ਆਸਰਾ ਮਿਲ ਜਾਂਦਾ, ਇੱਕ ਸਹਾਰਾ ਮਿਲ ਜਾਂਦਾ ਤੇ ਫਿਰ ਤੁਸੀਂ ਐਂ ਕਹਿਣ ਲੱਗ ਜਾਂਦੇ ਹੋ ਕਿ ਦੇਖੋ ਜੀ ਦੇਸ਼ ਦੀ ਟੋਨ ਹੀ ਬਦਲ ਚੁੱਕੀ ਹੈ। ਸੋ ਅੱਜ ਦੀ ਤਰੀਕ ਦੇ ਵਿੱਚ ਬੇਸ਼ੱਕ ਲਿਬਰਲ ਨੈਸ਼ਨਲ ਦੇਖੋ ਇੱਕ ਪਾਰਟੀ ਹੈ, ਇੱਕ ਪੁਰਾਣੀ ਪਾਰਟੀ ਹੈ, ਲਿਬਰਲ ਨੈਸ਼ਨਲ ਗੱਠਜੋੜ ਇੱਕ ਮਜ਼ਬੂਤ ਗੱਠਜੋੜ ਹੈਗਾ। ਅੱਜ ਦੀ ਤਰੀਕ ਦੇ ਵਿੱਚ ਖਬਰਾਂ ਤੋਂ ਹਟ ਕੇ ਮੈਂ ਤੁਹਾਨੂੰ ਇਹ ਦੱਸ ਰਿਹਾ, ਖਬਰਾਂ ਦੇ ਵਿੱਚ ਇੱਕ ਅਲੱਗ ਗੌਤਮ ਕਪਿਲ ਹੋਏਗਾ ਪਰ ਉੱਥੇ ਸਾਨੂੰ ਉਹ ਖਬਰ ਦੱਸਣੀ ਪੈਂਦੀ ਹੈ ਕਿ ਲਿਬਰਲ ਨੈਸ਼ਨਲ ਗੱਠਜੋੜ ਕਮਜ਼ੋਰ ਹੈ, ਲੇਬਰ ਪਾਰਟੀ ਕਮਜ਼ੋਰ ਹੋ ਰਹੀ ਹੈ, ਵਨ ਨੇਸ਼ਨ ਪਾਰਟੀ ਤਾਂ ਜਾ ਰਹੀ ਹੈ। ਸੱਚਾਈ ਇਹ ਨਹੀਂ ਹੈ, ਬਿਲਕੁਲ ਨਹੀਂ ਹੈਗੀ। ਉਦਾਹਰਨ ਦਿੰਦਾ 2024 'ਚ ਫੈਡਰਲ ਚੋਣਾਂ ਹੋਈਆਂ ਸੀ, ਐਂਥਨੀ ਅਲਬਨੀਜ਼ ਦੀ ਮਕਬੂਲੀਅਤ ਕਮਜ਼ੋਰ ਹੋ ਰਹੀ ਸੀ, ਪੀਟਰ ਡਟਨ ਨੂੰ ਫਾਇਦਾ ਮਿਲਣਾ ਚਾਹੀਦਾ ਸੀ, ਲਿਬਰਲ ਨੈਸ਼ਨਲ ਪਾਰਟੀ ਉਸ ਵਕਤ ਸੱਤਾ 'ਚ ਆਉਣੀ ਚਾਹੀਦੀ ਸੀ ਪਰ 2025 'ਚ ਜਿਹੜੇ ਨੇ ਉਹ ਫਿਰ ਵੀ ਸੱਤਾ ਆਪਣੀ ਟਰਾਂਸਫਰ ਨਹੀਂ ਕਰ ਪਾਉਂਦੇ ਹੈਗੇ। ਐਂਥਨੀ ਅਲਬਨੀਜ਼ 2024 ਤੋਂ ਕਮਜ਼ੋਰ ਹੁੰਦੇ ਜਾ ਰਹੇ ਨੇ, 25 ਤੱਕ ਉਹਨਾਂ ਦੀ ਮਕਬੂਲੀਅਤ ਥੱਲੇ ਰਹਿੰਦੀ ਹੈ, ਹਾਲਾਂਕਿ ਪੀਟਰ ਡਟਨ ਦੀ ਉੱਪਰ ਨਹੀਂ ਹੁੰਦੀ ਹੈ ਪਰ ਫਿਰ ਵੀ ਉਹ ਇਲੈਕਸ਼ਨ ਹਾਰ ਜਾਂਦੇ ਨੇ, ਯਾਨੀ ਕਿ ਔਰ ਲਾਰਜ ਮੈਜੋਰਿਟੀ ਦੇ ਨਾਲ ਉਲਟਾ ਲੇਬਰ ਆਉਂਦੀ ਹੈਗੀ ਹੈ। ਦਿਸ ਇਜ਼ ਨੋਟ ਦੀ ਰਾਈਟ ਟੋਨ ਫੋਰ ਦੋਜ 1% ਪੀਪਲ ਹੂ ਆਰ ਹੋਲਡਿੰਗ ਦੀ ਸਟ੍ਰਿੰਗਸ ਆਫ ਦਿਸ ਕੰਟਰੀ, ਉਹਨਾਂ ਦੇ ਲਈ ਇਹ ਵਾਜਬ ਨਹੀਂ ਹੈਗਾ। ਸੋ ਅਗਲੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਮਾਹੌਲ ਇੱਦਾਂ ਦਾ ਸੈੱਟ ਕਰਨਾ ਪੈਣਾ, ਨੰਬਰ 2 ਗੱਲ। ਹੁਣ ਲੇਬਰ ਪਾਰਟੀ ਨੂੰ ਐਡੀ ਕਿੱਡੀ ਕੁ ਲੋੜ ਪੈ ਗਈ ਸੀਗੀ ਕਿ CGT ਰਿਫੋਰਮ ਲਿਆਂਦਾ ਜਾਵੇ, ਕਹਿ ਰਹੇ ਨੇ ਕਿ ਇਹਦੇ ਨਾਲ ਸਿਰਫ ਅਮੀਰ ਲੋਕਾਂ ਨੂੰ ਨੁਕਸਾਨ ਹੋਏਗਾ। ਹੁਣ ਜੇ ਤੁਸੀਂ 1-1.25 ਲੱਖ ਜਾਂ ਇਹਦੇ ਤੋਂ ਵੱਧ ਦੀ ਤਨਖਾਹ ਕਮਾਉਂਦੇ ਹੋ ਤੇ ਤੁਹਾਡੀ ਇੱਕ ਇਨਵੈਸਟਮੈਂਟ ਪ੍ਰੋਪਰਟੀ ਹੈਗੀ ਹੈ, ਆਪਣਾ ਘਰ ਤਾਂ ਹੈਗਾ ਹੀ ਹੈ, ਇਨਵੈਸਟਮੈਂਟ ਪ੍ਰੋਪਰਟੀ ਹੈ ਕਿਉਂਕਿ ਉੱਥੋਂ ਹੀ ਤੁਸੀਂ CGT ਡਿਸਕਾਊਂਟ ਲਓਗੇ, ਆਪਣੇ ਘਰ ਤੋਂ ਇਲਾਵਾ ਨੈਗੇਟਿਵ ਗੇਰਿੰਗ ਉੱਥੋਂ ਹੀ ਕਮਾਓਗੇ ਨਾ ਤੁਸੀਂ, ਜਾਂ ਆਪਣੇ ਬਿਜ਼ਨਸ ਤੋਂ ਇਲਾਵਾ, ਜਾਂ ਫਿਰ CGT ਡਿਸਕਾਊਂਟ ਤੁਹਾਡਾ ਕ੍ਰਿਪਟੋ 'ਤੇ ਲੱਗਦਾ ਜਾਂ ਫਿਰ ਤੁਹਾਡਾ ਗੋਲਡ ਦੇ ਉੱਤੇ ਲੱਗਦਾ। ਸੋ ਵਿਚ ਮੀਨਸ ਕਿ ਯੂ ਹੈਵ ਐਕਸਟਰਾ ਇਨਕਮ ਸੋਰਸ ਔਰ ਐਡਿਡ ਇਨਕਮ, ਵਟ ਐਵਰ ਦੀ ਬੇਸਿਕ ਇਨਕਮ, ਵਟ ਐਵਰ ਦੀ ਬੇਸਿਕ ਐਸੈਟਸ ਯੂ ਹੈਵ ਔਨ ਟੋਪ ਆਫ ਦੈਟ ਦੀ ਐਕਸਟਰਾ। ਗਵਰਨਮੈਂਟ ਵਾਂਟਸ ਟੂ ਮੇਕ ਇਟ ਲੁਕਰੇਟਿਵ, ਇਹਦੇ 'ਚੋਂ ਹੀ ਉਹ ਪੈਸਾ ਕੱਢਣਾ ਚਾਹੁੰਦੇ ਨੇ ਕਿ ਜਿਹੜੇ ਅਮੀਰ ਤਰੀਨ ਨੇ, ਸਿੱਧਾ ਸਿੱਧਾ ਤਾਂ ਟੈਕਸ ਨਹੀਂ ਲਗਾਇਆ ਜਾ ਸਕਦਾ, ਬੜੀ ਵਾਰੇ ਗੱਲ ਹੋਈ ਹੈ ਦੁਨੀਆ ਭਰ 'ਚ ਕਿ ਜਿਹੜੇ ਅਮੀਰ ਤਰੀਨ ਲੋਕ ਨੇ ਉਹਨਾਂ ਦੇ ਉੱਤੇ ਟੈਕਸ ਡਬਲ ਕਰ ਦਿਉ। ਦਿਸ ਕੈਨ ਨੋਟ ਹੈਪਨ, ਕੈਨ ਨੋਟ ਹੈਪਨ, ਲਿਖ ਕੇ ਲੈ ਲਓ, ਦੁਨੀਆ 'ਚ ਕਿਤੇ ਨਹੀਂ ਹੋ ਸਕਦਾ ਇਹ। ਨਾ ਹੀ ਤਾਂ ਸਰਕਾਰਾਂ ਦੀ ਇੰਨੀ ਜ਼ਰੂਰਤ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਉਹ 1% ਲੋਕਾਂ ਦੀ ਉਹਨਾਂ ਨੂੰ ਲੋੜ ਹੈਗੀ ਹੈ, ਉਹੀ ਤਾਂ ਉਹਨਾਂ ਦੇ ਡੋਨਰਸ ਨੇ, ਉਹੀ ਤਾਂ ਉਹਨਾਂ ਨੂੰ ਪੈਸੇ ਦਿੰਦੇ ਨੇ। ਹੁਣ ਆਪਾਂ ਜੀਨਾ ਰਾਈਨਹਾਰਟ ਦੀ ਵਾਰ ਵਾਰ ਗੱਲ ਕਰੀ ਜਾਂਦੇ ਹਾਂ ਕਿ ਪੌਲਿਨ ਹੈਨਸਨ ਨੂੰ ਡੋਨੇਸ਼ਨਾਂ ਸਭ ਤੋਂ ਵੱਧ ਉਹਨੇ ਦਿੱਤੀਆਂ ਨੇ, $10,00,000 ਦਾ ਹੈਲੀਕਾਪਟਰ ਦੇ ਤਾ, $2 million ਅੱਡ ਤੋਂ ਦੇ ਤੇ $20,00,000, ਆ ਡੋਨੇਸ਼ਨ ਡਰਾਈਵ ਇੱਕ ਦਿਨ 'ਚ ਇਕੱਠੀ ਕੀਤੀ ਉਹਨਾਂ ਨੇ, $40,00,000 ਉੱਥੋਂ ਇਕੱਠੇ ਕਰ ਲਏ ਪੌਲਿਨ ਹੈਨਸਨ। ਇਹ ਸਾਰੀਆਂ ਖਬਰਾਂ ਹੋ ਰਹੀਆਂ ਨੇ, ਬਟ ਡੂ ਯੂ ਨੋ ਕਿ ਇਹ 2025 ਦੀ ਇਲੈਕਸ਼ਨ 'ਚ ਸਭ ਤੋਂ ਵੱਧ ਲੱਖ 5-5 ਲੱਖ ਜਾਂ $10-10 ਲੱਖ ਦੀਆਂ ਡੋਨੇਸ਼ਨਾਂ ਲੇਬਰ ਪਾਰਟੀ ਨੂੰ ਕਿੱਥੋਂ ਆਈਆਂ ਸੀ? ਐਂਡਰਿਊ ਪ੍ਰੈਟ ਜਿਹੜੇ ਉਹ ਗੱਤਾ ਬਣਾਉਂਦੇ ਨੇ, YZ ਦੇ ਪ੍ਰਮੁੱਖ ਹੈਗੇ ਨੇ, ਜਾਂ ਮੈਰੀਟਨ ਦੀਆਂ ਜਿਹੜੀਆਂ ਇਮਾਰਤਾਂ ਨੇ ਉਹ ਵਾਲੇ। ਸੋ ਵੱਡੇ ਅਮੀਰ ਤਰੀਨ ਲੋਕ, ਟੋਪ 10 ਲੋਕ ਜਿਹੜੇ ਨੇ, ਉਹਨਾਂ ਨੇ ਡਿਸਾਈਡ ਕਰਨਾ ਦੇਸ਼ ਦਿਆਂ ਨੇ, ਟੋਪ 10 ਜਾਂ ਟੋਪ 20, ਕਿ ਅਸੀਂ ਕਿਹਨੂੰ ਡੋਨੇਸ਼ਨ ਦੇਣੀ ਹੈ, ਕਿਹਦਾ ਹੱਥ ਘੁੱਟਣਾ, ਕਿਹਨੂੰ ਪੂਰੀ ਤਰ੍ਹਾਂ ਤੇ ਕਿਹਦਾ ਗਲਾ ਘੁੱਟਣਾ, ਕਿਹਦਾ ਸਿਆਸੀ ਕਰੀਅਰ ਹਾਲੇ ਫਿਲਹਾਲ ਹੋਲਡ 'ਤੇ ਰੱਖਣਾ। ਅਤੇ ਇਹ ਤੀਜਾ ਕਾਰਨ ਮੈਂ ਜਿਹੜਾ ਤੁਹਾਨੂੰ ਦੱਸ ਰਿਹਾ ਹੈਗਾ। ਚੌਥੀ ਚੀਜ਼ ਇਹ ਕਿ ਜਿਹੜੇ ਵੋਟਰਸ ਹੁੰਦੇ ਨੇ ਨਾ, ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਜੇ ਸਾਡੇ ਕੋਲ ਇੱਕ ਬਹੁਤ ਟਰਾਂਸਪੇਰੈਂਟ ਡੈਮੋਕ੍ਰੇਸੀ ਹੈਗੀ ਹੈ ਔਰ ਅਸੀਂ ਇਹਦੇ 'ਚ ਯਕੀਨ ਰੱਖਦੇ ਹਾਂ, ਵਨ ਨੇਸ਼ਨ ਪਾਰਟੀ ਦੀਆਂ ਪੋਲਿਸੀਜ਼ ਅੱਜ ਦੀ ਤਰੀਕ ਦੇ ਵਿੱਚ ਮੈਕਸੀਮਮ ਨੰਬਰਸ ਆਫ ਵੋਟਰਸ ਨੂੰ ਪਤਾ ਹੀ ਨਹੀਂ ਚੱਲ ਰਹੀਆਂ ਹੈਗੀਆਂ ਜਦੋਂ ਤੁਸੀਂ ਇਹ ਕਹਿ ਦਿੰਦੇ ਹੋ ਕਿ ਦੇਸ਼ ਦੇ ਵਿੱਚ ਸਭ ਤੋਂ ਵੱਡੀ ਗਿਣਤੀ 'ਚ ਵੋਟਰ ਕੌਣ ਨੇ ਕਰਮਚਾਰੀ ਨੇ ਸਾਰੇ ਤਾਂ ਬਿਜ਼ਨਸ ਨਹੀਂ ਚਲਾ ਰਹੇ ਇੱਕ ਉਦਾਹਰਣ ਦਿੰਦਾ ਇੱਕ ਫੈਕਟਰੀ ਹੈ ਇੱਕ ਫੈਕਟਰੀ ਦੇ ਵਿੱਚ 100 ਬੰਦਾ ਕੰਮ ਕਰਦਾ ਅਤੇ ਉਹਦਾ ਮਾਲਕ ਇੱਕ ਹੈ ਇੱਕ ਰੈਸਟੋਰੈਂਟ ਹੈ ਰੈਸਟੋਰੈਂਟ ਦਾ ਮਾਲਕ ਇੱਕ ਹੈ ਉਹਦੇ 'ਚ 5 ਬੰਦੇ ਕੰਮ ਕਰਦੇ ਨੇ ਜਾਂ 10 ਕਰਦੇ ਨੇ ਸੋ ਕੰਮ ਕਰਨ ਵਾਲੇ ਜ਼ਿਆਦਾ ਨੇ ਜਾਂ ਜਿਹੜੇ ਜਿਨ੍ਹਾਂ ਦੇ ਕੋਲ ਮਲਕੀਅਤ ਆ ਉਹ ਜ਼ਿਆਦਾ ਨੇ ਚੱਕਰ ਇਹ ਹੈ ਕਿ ਪੌਲਿਨ ਹੈਨਸਨ ਦੀ ਪੋਲਿਸੀਜ਼ ਦੇ ਵਿੱਚ ਇਹ ਸਮਝ ਨਹੀਂ ਪਾ ਰਹੇ ਹੈਗੇ ਕਿ ਮੈਕਸੀਮਮ ਨੰਬਰ ਆਫ ਵੋਟਰਸ ਜਿਹੜੇ ਨੇ ਉਹਨਾਂ ਨੂੰ ਉਹ ਨਾਰਾਜ਼ ਕਰ ਰਹੇ ਨੇ ਤੁਸੀਂ ਜਦੋਂ ਕਰਮਚਾਰੀਆਂ ਨੂੰ ਇਹ ਕਹਿੰਦੇ ਹੋ ਕਿ ਨਹੀਂ ਨਹੀਂ ਇਹਨਾਂ ਦੀਆਂ ਤਨਖਾਹ ਨਹੀਂ ਵਧਣੀਆਂ ਚਾਹੀਦੀਆਂ ਹੁਣ ਅੱਜ ਦੀ ਤਰੀਕ ਦੇ ਵਿੱਚ ਜਦੋਂ ਉਹ ਪੇਡ ਪੇਰੈਂਟਲ ਲੀਵ ਲਾਗੂ ਕੀਤੀ ਹੈ ਲੇਬਰ ਨੇ ਤੁਸੀਂ ਕਹਿੰਦੇ ਹੋ ਨਹੀਂ ਨਹੀਂ ਨਹੀਂ ਨਹੀਂ ਇਹ ਜਨਾਨੀਆਂ ਨੂੰ ਵਾਧੂ ਛੁੱਟੀ ਕਾਹਦੇ ਲਈ ਦੇਣੀ ਹੈ ਜਿਹੜੀਆਂ ਗਰਭਵਤੀ ਮਹਿਲਾਵਾਂ ਨੇ ਉਹਨਾਂ ਨੂੰ ਵਾਧੂ ਛੁੱਟੀ ਦੇ ਕੇ ਤੁਸੀਂ ਕਾਰੋਬਾਰੀਆਂ ਦੇ ਉੱਤੇ ਬੋਝ ਪਾ ਰਹੇ ਹੋ ਕਾਰੋਬਾਰੀ ਤਾਂ ਖੁਸ਼ ਹੋ ਰਹੇ ਨੇ ਤੁਹਾਡੀ ਗੱਲ ਦੇ ਨਾਲ ਪਰ ਜਿਹੜੀਆਂ ਜਨਾਨੀਆਂ ਨੂੰ ਛੁੱਟੀ ਮਿਲ ਰਹੀ ਹੈ ਜਿਹੜੀ ਜਨੇਪਾ ਕਰਕੇ ਆਈ ਹੈ ਅਤੇ ਜਿਹੜੀ ਉਸ ਵਕਤ ਤਕਲੀਫ 'ਚ ਹੈ ਉਹਨੂੰ ਜੇ ਸਰਕਾਰ ਨੇ ਐਕਸਟਰਾ ਛੁੱਟੀ ਦੇ ਦਿੱਤੀ ਹੈ ਅਤੇ ਉਹਦੇ ਬਦਲੇ ਉਹਨੂੰ ਪੈਸੇ ਮਿਲ ਰਹੇ ਨੇ ਅਤੇ ਉਹ ਤਾਂ ਸਰਕਾਰ ਤੋਂ ਖੁਸ਼ ਹੋਏਗੀ ਨਾ ਐਂਡ ਬਾਏ ਰਿਲੀਜ਼ਿੰਗ ਦੀਜ਼ ਕਾਇੰਡਸ ਆਫ ਸਟੇਟਮੈਂਟਸ ਯੂ ਆਰ ਸ਼ੋਇੰਗ ਵਟ ਕਾਇੰਡ ਆਫ ਮੈਂਟੈਲਿਟੀ ਯੂ ਹੈਵ ਸੋ ਵਨ ਨੇਸ਼ਨ ਦੀਆਂ ਪੋਲਿਸੀਜ਼ ਜਿਹੜੀਆਂ ਨੇ ਇਕੋਨਮੀ ਮੈਨੇਜਮੈਂਟ ਨੂੰ ਲੈ ਕੇ ਉਹ ਜਿਹੜੀਆਂ ਇਹ ਰਵਾਇਤੀ ਪਾਰਟੀਆਂ ਨੇ ਉਹਨਾਂ ਦੇ ਮੁਕਾਬਲੇ ਸੈੱਟ ਨਹੀਂ ਹੋ ਸਕਦੀਆਂ ਜਾਂ ਜਾਣ ਕੇ ਨਹੀਂ ਕੀਤੀਆਂ ਜਾ ਰਹੀਆਂ ਗੱਲ ਕੀ ਹੈ ਕਿ ਲੇਬਰ ਪਾਰਟੀ ਦੇ ਕੋਲ ਜਾਂ ਤਾਂ ਪੋਲਿਸੀਜ਼ ਨੇ ਜਾਂ ਲਿਬਰਲ ਨੈਸ਼ਨਲ ਗੱਠਜੋੜ ਦੇ ਕੋਲ ਜਦੋਂ ਉਹ ਪਲਾਨ ਆਪਣਾ ਦੱਸਦੇ ਨੇ ਉਹ ਆਪਣੀ ਯੋਜਨਾ ਤੁਹਾਨੂੰ ਦੱਸਦੇ ਨੇ ਤਾਂ ਤੁਸੀਂ ਉਹਦੇ 'ਚੋਂ ਚੂਜ਼ ਕਰਦੇ ਹੋ ਕਿ ਹਾਂ ਇਹਨਾਂ ਦੀ ਗੱਲ ਠੀਕ ਹੈ ਮੈਂ ਇਹਨਾਂ ਦੇ ਹੱਕ 'ਚ ਜਾਊਂ ਇਹਨਾਂ ਦੀ ਗੱਲ ਨਹੀਂ ਠੀਕ ਹੈਗੀ ਤੁਸੀਂ ਕਹਿੰਦੇ ਹੋ ਕਿ ਵੈਕਸੀਨਸ ਅਸੀਂ ਫਰੀ ਨਹੀਂ ਕਰਨ ਦੇਣੀਆਂ ਐਬੋਰਸ਼ਨ ਜਿਹੜਾ ਹੈਗਾ ਉਹ ਨਹੀਂ ਹੋਣ ਦੇਣਾ ਹੈਗਾ ਪੇਡ ਪੈਰੈਂਟਲ ਲੀਵ ਨਹੀਂ ਹੋਣੀ ਚਾਹੀਦੀ ਗਨ ਕੰਟਰੋਲ ਨੂੰ ਤੁਸੀਂ ਕਹਿੰਦੇ ਵੀ ਦੇ ਦਿਓ ਜਿੰਨੀਆਂ ਦੇਣੀਆਂ ਨੇ ਬੰਦੂਕਾਂ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਵਧਣੀਆਂ ਚਾਹੀਦੀਆਂ ਹੈਗੀਆਂ ਮਾਈਗ੍ਰੇਸ਼ਨ ਦੇ ਅੰਕੜੇ ਤੁਹਾਡੇ ਕੋਲ ਠੀਕ ਨਹੀਂ ਹੈਗੇ ਇਹ ਕਹੀ ਜਾਂਦੇ ਹੋ ਕਿ ਉਹਨਾਂ ਦੇ ਕਰਕੇ ਹਾਊਸਿੰਗ ਕ੍ਰਾਈਸਿਸ ਸੋਲਿਊਸ਼ਨ ਹੈ ਨਹੀਂ ਕੌਂਕਰੀਟ ਪੋਲਿਸੀ ਜਿਹੜੀ ਪੋਲਿਸੀ ਹੈ ਪੋਲਿਸੀ ਦੇ ਵਿੱਚ ਪ੍ਰੋਬਲਮਸ ਦੇ ਨਾਲ ਨਾਲ ਸੋਲਿਊਸ਼ਨ ਵੀ ਹੁੰਦੇ ਨੇ ਯੂ ਆਰ ਨੋਟ ਸੁਜੈਸਟਿੰਗ ਇਟ ਦੈਨ ਨਤੀਜਾ ਜੋ ਹੋਊਗਾ ਉਹ 2028 'ਚ ਤੁਹਾਨੂੰ ਦੇਖ ਜੂਗਾ ਸੋ ਇਹਨਾਂ ਬੇਸਿਸ ਦੇ ਉੱਤੇ ਇੱਕ ਹੋਰ ਕਾਰਨ ਵੀ ਹੈਗਾ ਇਹਦਾ ਜਿੰਨੇ ਵੀ ਰੀਸੈਂਟ ਪੋਲ ਆ ਰਹੇ ਨੇ ਜੋ ਵੀ ਸੁਜੈਸਟ ਕਰ ਰਹੇ ਨੇ ਕਿ ਲੇਬਰ 18% 'ਤੇ ਰਹਿ ਗਈ 12% 'ਤੇ ਰਹਿ ਗਈ 17% 'ਤੇ ਰਹਿ ਗਈ ਇੱਥੇ ਚਲੀ ਗਈ ਉੱਥੇ ਚਲੀ ਗਈ ਉਹਨਾਂ ਦਾ 32% ਹੋ ਗਿਆ ਇਹਨਾਂ ਦਾ 27% ਰਹਿ ਗਿਆ ਫੋਗੈਟ ਅਬਾਊਟ ਦਿਸ ਲੇਬਰ ਹੁਣ ਵਨ ਨੇਸ਼ਨ ਨੇ ਇੱਕ ਕੈਂਪੇਨ ਤੋੜਨਾ ਕਿ ਲੇਬਰ ਦੀਆਂ ਉਹਨਾਂ 18 ਕਮਜ਼ੋਰ ਸੀਟਾਂ ਦੇ ਉੱਤੇ ਸੱਟ ਮਾਰਨੀ ਹੈ ਜਿੱਥੇ ਵੋਟਰ ਜਿਹੜਾ ਉਹ ਡਿਸਾਈਡ ਨਹੀਂ ਕਰ ਪਾ ਰਿਹਾ ਕਿ ਲਿਬਰਲ ਨੈਸ਼ਨਲ ਗੱਠਜੋੜ ਦੇ ਵੱਲ ਜਾਈਏ ਜਾਂ ਲੇਬਰ ਦੇ ਵੱਲ ਜਾਈਏ ਨਾ ਦਿਸ ਇਜ਼ ਪ੍ਰੀਟੀ ਕਲੀਅਰ ਕਿ ਜਿਹੜਾ ਵੋਟਰ ਹੈ ਉਹ ਲੇਬਰ ਅਤੇ ਲਿਬਰਲ ਨੈਸ਼ਨਲ ਦੇ ਵਿੱਚੋਂ ਹੀ ਚੁਣਨਾ ਚਾਹੁੰਦਾ ਯਾਨੀ ਕਿ ਇਹਨਾਂ ਦੋਹਾਂ ਪਾਰਟੀਆਂ ਦਾ ਆਪਣਾ ਇੱਕ ਮਜ਼ਬੂਤ ਗੜ ਹੈਗਾ ਆਪਣਾ ਇੱਕ ਮਜ਼ਬੂਤ ਆਧਾਰ ਹੈਗਾ ਕਿ ਇੰਨੇ ਲੋਕ ਤਾਂ ਵੋਟ ਪਾਣਗੇ ਹੀ ਪਾਣਗੇ ਪਿੰਡਾਂ 'ਚ ਹੁੰਦਾ ਸੀ ਨਾ ਅੱਗੇ ਕਿ ਤੁਸੀਂ ਜਨਾਨੀਆਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਵੀ ਬੀਬੀ ਇਹ ਹਾਥੀ ਵਾਲੇ ਨੇ ਇਹ ਤੁਹਾਡੇ ਲਈ ਕੰਮ ਕਰਨਗੇ ਜਾਂ ਬੀਬੀ ਇਹ ਦਾਤੀ ਵਾਲੇ ਨੇ ਇਹ ਖੱਬੇ ਪੱਖੀ ਨੇ ਇਹਨਾਂ ਨੇ ਹੀ ਸੁਧਾਰ ਕਰਨਾ ਨਾ ਮਜਾਲ ਹੈ ਬੀਬੀਆਂ ਉਹਨਾਂ ਨੂੰ ਤਾਂ ਪਤਾ ਹੀ ਦੋ ਹੁੰਦਾ ਸੀ ਜਾਂ ਤੱਕੜੀ ਜਾਂ ਹੱਥ ਪੰਜਾ ਨਾ ਬੇ ਪੁੱਤ ਤੱਕੜੀ ਨੂੰ ਪਾਣੀ ਹੈ ਇਹਦੇ ਪਿਓ ਨੇ ਨਾਰਾਜ਼ ਹੋ ਜਾਣਾ ਮੇਰੇ ਤੋਂ ਸੋ ਜਿੰਨਾ ਮਰਜ਼ੀ ਤੁਸੀਂ ਕੱਢ ਲਓ ਪੱਕੀਆਂ ਵੋਟਾਂ ਜਿਹੜੀਆਂ ਹੁੰਦੀਆਂ ਨੇ ਉਹ ਪੱਕੀਆਂ ਵੋਟਾਂ ਹੀ ਹੁੰਦੀਆਂ ਨੇ ਜਿਨ੍ਹਾਂ ਨੂੰ ਪ੍ਰਾਇਮਰੀ ਵੋਟ ਆਸਟ੍ਰੇਲੀਆ 'ਚ ਕਿਹਾ ਜਾਂਦਾ ਔਰ ਉਹ ਪ੍ਰਾਇਮਰੀ ਵੋਟ ਜਾਂ ਲੇਬਰ ਦੇ ਨਾਲ ਹੈ ਜਾਂ ਲਿਬਰਲ ਨੈਸ਼ਨਲ ਗੱਠਜੋੜ ਦੇ ਨਾਲ ਹੈ ਤੀਸਰਾ ਬਦਲ ਨਾ ਤਾਂ ਆਸਟ੍ਰੇਲੀਆ ਦੇ ਵਿੱਚ ਅੱਜ ਤੱਕ ਕੋਈ ਸਰਕਾਰ ਦੇ ਸਕਿਆ ਘੱਟੋ ਘੱਟ 18 ਸੀਟਾਂ ਤਾਂ ਨਹੀਂ ਕਿਉਂਕਿ ਜਦੋਂ ਇੱਕ ਸੀਟ ਦੀ ਫਰੇਰਰ ਦੀ ਗੱਲ ਆਉਂਦੀ ਹੈ ਤੁਹਾਨੂੰ ਸਿਰਫ ਇਹ ਕਹਿ ਦੇਣਾ ਕਿ ਦੇਖੋ ਜੀ ਇੱਥੇ ਵਨ ਨੇਸ਼ਨ ਪਾਰਟੀ ਦਾ ਕੈਂਡੀਡੇਟ ਜਿੱਤ ਗਿਆ ਇਸ ਕਰਕੇ ਪੂਰੇ ਦੇਸ਼ 'ਚ ਜਿੱਤੇ ਗਿਆ ਨਾ ਤਸਵੀਰ ਦਾ ਅੱਧਾ ਐਂਗਲ ਤੁਸੀਂ ਦੇਖ ਰਹੇ ਹੋ ਕਾਰਨ ਉੱਥੋਂ ਲੇਬਰ ਪਾਰਟੀ ਨੇ ਆਪਣਾ ਉਮੀਦਵਾਰ ਦਿੱਤਾ ਨਹੀਂ ਲਿਬਰਲ ਨੈਸ਼ਨਲ ਗੱਠਜੋੜ ਨੇ ਕਮਜ਼ੋਰ ਉਮੀਦਵਾਰ ਦਿੱਤਾ ਵੈਸੇ ਵੀ ਉਹਨਾਂ ਨੂੰ ਪਤਾ ਸੀ ਕਿ ਇਸ ਵਾਰ ਉਹ ਸੀਟ ਉਹਨਾਂ ਦੇ ਹੱਥ 'ਚ ਜਾਣੀ ਨਹੀਂ ਐਂਟੀ ਇਨਕੰਬੈਂਸੀ ਸੀ ਯਾਨੀ ਕਿ ਲਿਬਰਲ ਨੈਸ਼ਨਲ ਗੱਠਜੋੜ ਦਾ ਜਿਹੜਾ ਪਿਛਲਾ ਉਮੀਦਵਾਰ ਸੀ ਉਹਦੇ ਖਿਲਾਫ ਗੁੱਸਾ ਸੀ ਉਹ ਨਿਕਲਣਾ ਹੀ ਨਿਕਲਣਾ ਸੀ ਅਗਲੇ ਉਮੀਦਵਾਰ ਦੇ ਉੱਤੇ ਚਾਹੇ ਕਿੰਗ ਚਾਰਲਸ ਤੀਸਰੇ ਨੂੰ ਵੀ ਉਹ ਖੜ੍ਹਾ ਕਰ ਦਿੰਦੇ ਹਾਰਨੀ ਸੀ ਉਹ ਸੀਟ ਸੋ ਇਸ ਕਰਕੇ ਜਿਵੇਂ ਕਾਣੇ ਦੇ ਹੱਥ ਰੋਟੀ ਲੱਗ ਜਾਂਦੀ ਹੈਗੀ ਆ ਅੰਨੇ ਕਾਣਿਆਂ ਦੀ ਲੜਾਈ 'ਚ ਅੰਨੇ ਹੱਥ ਰੋਟੀ ਲੱਗ ਜਾਂਦੀ ਉਹ ਕੰਮ ਹੋ ਗਿਆ ਦੈਟਸ ਨੋਟ ਦੀ ਹੋਲ ਰਿਐਲਿਟੀ ਦੈਟਸ ਨੋਟ ਦੀ ਐਕਚੁਅਲ ਪਿਕਚਰ ਆਫ ਦਿਸ ਹੋਲ ਨੇਸ਼ਨ 18 ਸੀਟਾਂ ਦੇ ਉੱਤੇ ਸੱਟ ਤਾਂ ਬਹੁਤ ਦੂਰ ਦੀ ਗੱਲ 8 ਸੀਟਾਂ ਦੇ ਉੱਤੇ ਵੀ ਨਹੀਂ ਸੱਟ ਵੱਜਣੀ NSW, ਮਾਰਕ ਮਾਈ ਵਰਡਸ, NSW ਦੇ ਵਿੱਚ 8 ਸੀਟਾਂ ਵੀ ਵਨ ਨੇਸ਼ਨ ਨਹੀਂ ਲੈ ਜਾਂਦਾ, ਔਰ ਦਿਸ ਇਜ਼ ਟੂ ਬਿਗ, 8 ਵੀ ਬਹੁਤ ਜ਼ਿਆਦਾ, ਮੈਂ ਕਹਿ ਤਾ ਬਹੁਤ ਘੱਟ. ਸੋ ਮੁੱਕਦੀ ਜੀ ਗੱਲ ਇਹ ਹੋ ਰਹੀ ਹੈ ਕਿ ਜੇ ਤਾਂ ਪੋਲੀਟੀਕਲ ਅਸੈਸਮੈਂਟਸ ਠੀਕ ਰਹਿੰਦੀਆਂ ਨੇ ਤਾਂ ਐਡੀ ਕੋਈ ਗੱਲ ਹੈ ਨਹੀਂ. ਹਾਂ, ਤੁਸੀਂ ਹੋ ਹੱਲਾ ਕਰਨਾ ਕਰੀ ਚੱਲੋ, ਜੋ ਮਰਜ਼ੀ ਕਹੀ ਚੱਲੋ. ਇੱਥੇ ਨਾ ਇਸ ਵਕਤ ਮਾਹੌਲ ਦੀ ਗੱਲ ਹੁੰਦੀ ਹੈ, ਮਾਹੌਲ ਹਾਲੇ ਬਣਾਇਆ ਜਾ ਰਿਹਾ, ਬਣੇਗਾ, ਸਹੀ ਟਾਈਮ ਦਾ ਉਡੀਕ ਹੋ ਰਹੀ ਹੈਗੀ ਹੈ. ਜਿਵੇਂ ਹੀ ਤੁਹਾਨੂੰ ਲੱਗਿਆ, ਹਾਲੇ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਕੋਈ ਨੇਤਾ ਨਹੀਂ ਹੈਗਾ, ਜਿਵੇਂ ਹੀ ਨੇਤਾ ਬਣ ਕੇ ਆ ਗਿਆ ਤਾਂ ਫਿਰ ਆਪਣੇ ਆਪ ਉਹਨੂੰ ਬਹੁਤ ਵੱਡਾ ਦਿਖਾ ਦਿੱਤਾ ਜਾਊਗਾ. ਸੋ ਇਹ ਆਸਟ੍ਰੇਲੀਆ ਦੀ ਤਸਵੀਰ ਰਹੀ. ਥੋੜ੍ਹਾ ਜਿਹਾ ਟਾਈਮ ਬਚਿਆ ਅਤੇ ਮੈਂ ਬ੍ਰਿਟੇਨ ਦੀ ਗੱਲ ਕੀਤੀ ਸੀ, ਜਿੱਥੋਂ ਸੈਟਲਰਸ ਆਏ ਹੈਗੇ ਨੇ, ਜਿਸ ਮੁਲਕ ਦੇ ਵਿੱਚ ਇਹ ਗੱਲ ਚੱਲ ਰਹੀ ਹੈਗੀ ਹੈ ਕਿ ਹੁਣ ਤਾਂ ਨਾਇਲ ਫਰਾਜ਼ ਦਾ, ਜੇ ਤੁਹਾਨੂੰ ਨਹੀਂ ਪਤਾ ਨਾਇਲ ਫਰਾਜ਼ ਕੌਣ ਹੈ, ਬ੍ਰਿਟੇਨ 'ਚ ਕੀ ਹੋਇਆ, ਮੋਟੇ ਮੋਟੇ ਤੌਰ 'ਤੇ ਦੱਸ ਦਵਾਂ, ਕੀਅਰ ਸਟਾਰਮਰ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇਣ ਦਾ ਐਲਾਨ ਕੀਤਾ, ਦਿੱਤਾ ਨਹੀਂ ਹੈਗਾ, ਦੇ ਐਲਾਨ ਕੀਤਾ. ਉਹਦਾ ਮਤਲਬ ਇਹ ਹੈ ਕਿ ਜਦ ਤੱਕ ਅਗਲਾ ਪ੍ਰਧਾਨ ਮੰਤਰੀ ਨਹੀਂ ਚੁਣ ਲਿਆ ਜਾਂਦਾ, ਹੀ ਵਿਲ ਬੀ ਦੀ ਪ੍ਰਾਈਮ ਮਿਨਿਸਟਰ, ਐਂਡ ਦੈਨ ਲੇਬਰ ਪਾਰਟੀ ਜਿਹੜੀ ਕਿ ਇਸ ਵਕਤ ਸੱਤਾ 'ਚ ਹੈ, ਚੋਣਾਂ ਨਹੀਂ ਹੋਣ ਲੱਗੀਆਂ, ਲੇਬਰ ਪਾਰਟੀ ਆਪਣਾ ਨਵਾਂ ਲੀਡਰ ਚੁਣ ਲੂਗੀ, ਅਤੇ ਅਨਟਿਲ ਦੀ ਨੈਕਸਟ ਇਲੈਕਸ਼ਨ ਉਹ ਜਿਹੜਾ ਲੀਡਰ ਹੋਊਗਾ ਉਹ ਐਕਟਿੰਗ ਪ੍ਰਾਈਮ ਮਿਨਿਸਟਰ ਦੇ ਤੌਰ 'ਤੇ ਕੰਮ ਕਰਦਾ ਰਹੇਗਾ, ਅਤੇ ਕੀਅਰ ਸਟਾਰਮਰ ਆਪਣੀ ਕੁਰਸੀ ਤੋਂ ਥੱਲੇ ਉਤਰਿਆਣਗੇ. 10 ਡਾਊਨਿੰਗ ਸਟਰੀਟ, ਜਿਹੜਾ ਕਿ ਉੱਥੇ ਦੇ ਪ੍ਰਾਈਮ ਮਿਨਿਸਟਰ ਦਾ ਰੈਜ਼ੀਡੈਂਸ ਹੁੰਦਾ ਲੰਡਨ ਦੇ ਵਿੱਚ, ਉੱਥੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕੱਲ੍ਹ ਦੇ ਦਿਨ, ਔਰ ਕਿਹਾ ਕਿ ਮੈਂ ਪਾਰਟੀ ਦੇ ਨਾਲ ਗੱਲਬਾਤ ਕੀਤੀ, ਮੈਨੂੰ ਪਤਾ ਲੱਗ ਗਿਆ ਮੈਂ ਹਟਣਾ, ਮੈਂ ਹਟ ਜਾਂਦਾ. ਅਸਲ 'ਚ ਇਸ ਤੋਂ ਪਹਿਲਾਂ ਕਿ ਪਾਰਲੀਮੈਂਟ ਦੇ ਵਿੱਚ ਨੋ ਕੌਨਫੀਡੈਂਸ ਮੋਸ਼ਨ ਆਉਂਦਾ, ਕੇਅਰ ਸਟਾਰਮਰ ਦੀ ਥੂਤ ਹੁੰਦੀ, ਉਹਨਾਂ ਨੇ ਪਹਿਲਾਂ ਹੀ ਇਸ ਅਹੁਦੇ ਤੋਂ ਪਿੱਛੇ ਹਟਣ ਦਾ ਐਲਾਨ ਕਰਤਾ. ਉੱਧਰ ਮੇਕਰਫੀਲਡ ਦੇ ਵਿੱਚ ਬਾਈ ਇਲੈਕਸ਼ਨ ਹੁੰਦੇ ਨੇ, ਉੱਥੇ ਐਂਡੀ ਬਰਨਹਿਮ ਨਾਮ ਦਾ ਇੱਕ ਸ਼ਖਸ ਉੱਭਰ ਕੇ ਆਉਂਦਾ. ਕਿਹਾ ਜਾ ਰਿਹਾ ਕਿ ਐਂਡੀ ਬਰਨਹਿਮ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋ ਸਕਦੇ ਨੇ. ਐਂਡੀ ਬਰਨਹਿਮ ਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ, ਪਰ ਕੀਅਰ ਸਟਾਰਮਰ ਦੇ ਬਾਰੇ ਹਾਲੇ ਕਹਾਣੀ ਪੂਰੀ ਨਹੀਂ ਹੋਈ, ਉਹ ਸਮਝ ਲਓ. ਜਦੋਂ ਤੋਂ ਪ੍ਰਧਾਨ ਮੰਤਰੀ ਬਣਿਆ ਹੈ, ਇਟ ਵਾਜ਼ ਨੋਟ ਦੀ ਬੈੱਡ ਆਫ ਰੋਜ਼ਿਸ, ਇਟ ਵਾਜ਼ ਦੀ ਬੈੱਡ ਆਫ ਥੋਨਸ, ਕੰਡਿਆਂ ਦੀ ਸੇਜ ਸੀਗੀ ਕੇਅਰ ਸਟਾਰਮਰ ਦੇ ਲਈ ਇਹ ਗੱਦੀ. ਇੱਕ ਤਾਂ ਪਹਿਲਾਂ ਹੀ ਬ੍ਰੈਕਸਿਟ ਬ੍ਰੈਕਸਿਟ ਬ੍ਰੈਕਸਿਟ ਕਰਦੇ ਕਰਦੇ ਬ੍ਰਿਟੇਨ ਜਿਹੜਾ ਉਹ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ. ਇਹ ਕਾਰਨ ਨਹੀਂ ਹੈ ਜੋ ਪੌਲਿਨ ਹੈਨਸਨ ਤੁਹਾਨੂੰ ਦੱਸ ਰਹੇ ਨੇ ਕਿ ਬ੍ਰਿਟੇਨ ਦੀ ਅੱਜ ਦੇ ਹਾਲਾਤ ਦੇ ਲਈ ਪ੍ਰਵਾਸ ਜ਼ਿੰਮੇਦਾਰ ਹੈ. ਉਹ ਪੂਰੀ ਤਰ੍ਹਾਂ ਦੇ ਨਾਲ ਸੱਚ ਨਹੀਂ ਹੈ. ਕੀ ਜ਼ਿੰਮੇਦਾਰ ਹੈ ਉਹਦਾ ਵੀ ਜੇ ਸਮਾਂ ਲੱਗਦਾ, ਮੈਂ ਤੁਹਾਨੂੰ ਮੋਟਾ ਮੋਟਾ ਜਿਹਾ ਦੱਸਦਾ ਚੱਲਦਾ. ਪ੍ਰਧਾਨ ਮੰਤਰੀ ਬਣਨ ਤੋਂ ਸਿਰਫ 3 ਮਹੀਨੇ ਬਾਅਦ ਹੀ ਉਹਨਾਂ ਨੂੰ 6,000 ਪੌਂਡ ਖਰਚ ਕਰਕੇ ਮਹਿਮਾਨ ਨਵਾਜ਼ੀ ਦੇ ਉੱਤੇ ਜਿਹੜਾ ਖਰਚ ਸੀਗਾ ਉਹ ਵਾਪਸ ਕਰਨਾ ਪਿਆ ਸੀਗਾ, ਅਤੇ ਕੌਂਸਰਟ ਕੀਤਾ ਸੀਗਾ ਅਤੇ ਇੱਕ ਡਿਨਰ ਦਿੱਤਾ ਸੀ. ਉੱਥੇ ਉਹਨਾਂ ਨੂੰ ਪ੍ਰਧਾਨ ਮੰਤਰੀ ਚੁਣ ਲਿਆ ਜਾਂਦਾ, ਹਾਲਾਂਕਿ ਕਿਸੇ ਨਿਯਮ ਦਾ ਉਲੰਘਨ ਨਹੀਂ ਸੀ ਕੀਤਾ ਉਹਨਾਂ ਨੇ. ਪਰ ਉਸ ਤੋਂ ਬਾਅਦ ਕੇਅਰ ਸਟਾਰਮਰ ਨੂੰ ਆਪਣੀਆਂ ਬਹੁਤ ਸਾਰੀਆਂ ਪੋਲਿਸੀਜ਼ ਜਿਹੜੀਆਂ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਪ੍ਰੋਮਿਸ ਕੀਤੇ ਸੀ ਉਹਦੇ 'ਤੇ ਯੂ ਟਰਨ ਲਿਆ ਉਹਨਾਂ ਨੇ, ਜਿਵੇਂ ਅੱਜ ਦੀ ਤਰੀਕ 'ਚ ਆਸਟ੍ਰੇਲੀਆ 'ਚ ਹੋ ਰਿਹਾ. ਆਸਟ੍ਰੇਲੀਆ 'ਚ ਜਿਹੜੇ ਮਈ 2025 'ਚ ਇਲੈਕਸ਼ਨ ਹੋਏ ਸੀਗੇ, ਉਦੋਂ ਐਂਥਨੀ ਐਲਬਨੀਜ਼ ਨੇ ਕਿਹਾ ਸੀ ਕਿ ਉਹ ਨਵਾਂ ਕੋਈ ਟੈਕਸ ਲਗਾਉਣਗੇ ਨਹੀਂ, ਪਰ ਐਬੋਲਿਸ਼ ਨਹੀਂ ਕਰਾਂਗੇ ਇਹ ਤਾਂ ਨਹੀਂ ਸੀ ਕਿਹਾ. ਹੁਣ ਉਹਨੂੰ ਇਹ ਤੁਸੀਂ ਕਹੀ ਜਾਓ ਕਿ ਉਹਨਾਂ ਨੇ ਝੂਠ ਬੋਲਿਆ, ਉਹਨੇ ਯੂ ਟਰਨ ਲਿਆ, ਫਾਇਰ ਦੀ ਲਾਇਰ ਲਾਇਰ ਨੇ, ਝੂਠੇ ਨੇ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ. ਉਹਨਾਂ ਨੇ ਕਿਹਾ ਸੀ ਕਿ ਨਵਾਂ ਕੋਈ ਟੈਕਸ ਨਹੀਂ ਲਗਾਵਾਂਗੇ, CGT ਦੇ ਵਿੱਚ ਰਿਫੋਰਮ ਕਰਤਾ, ਨੈਗੇਟਿਵ ਗੇਰਿੰਗ ਨੂੰ ਖਤਮ ਕਰਤਾ. ਦੈਟਸ ਡਿਫਰੈਂਟ ਪਰਸਪੈਕਟਿਵ ਟੂ ਐਡ ਸਮ ਮੋਰ ਮਨੀ, ਸਮ ਮੋਰ ਡਾਲਰਸ ਇਨ ਟੂ ਦੀ ਨੈਸ਼ਨਲ ਐਸੈਟਸ ਜਾਂ ਜੋ ਵੀ ਖਜ਼ਾਨਾ ਹੈਗਾ ਸਰਕਾਰੀ. ਹੁਣ ਕੇਅਰ ਸਟਾਰਮਰ ਨੇ ਵੀ ਕੋਈ ਫੈਸਲੇ ਬਦਲੇ. ਫੋਰ ਐਗਜ਼ਾਮਪਲ, ਗ੍ਰੀਨ ਇਨਵੈਸਟਮੈਂਟ ਦੇ ਵਿੱਚ ਉਹਨਾਂ ਨੇ ਕਰਨੀ ਸੀਗੀ, ਉਹਨਾਂ ਨੂੰ ਛੱਡਣਾ ਪਿਆ. ਵੈਲਫੇਅਰ ਬੈਨੀਫਿਟਸ ਵਧਾ ਕਰਨਾ ਸੀਗਾ, ਵਾਧਾ ਕਰਨਾ ਸੀ, ਉਹ ਨਹੀਂ ਕਰਿਆ. ਇਹ ਕੀ ਸੀਗਾ ਗ੍ਰੀਨ ਇਨਵੈਸਟਮੈਂਟ? ਬੇਸਿਕਲੀ ਉਹ ਕਹਿ ਰਹੇ ਸੀਗੇ ਕਿ ਹੋਰ ਹਰਾ ਭਰਾ ਕਰਾਂਗੇ. ਸੋਨਾਂ ਨੂੰ ਤਾਂ ਗੱਲ ਚੰਗੀ ਲੱਗੀ, ਪੈਸੇ ਨਹੀਂ ਹੈਗੇ ਬ੍ਰਿਟੇਨ ਦੇ ਕੋਲ, ਕਿਉਂ ਕਰਨ? ਉਹਨਾਂ ਨੇ ਯੂਟਰਨ ਲੈ ਲਿਆ ਕਿ ਨਹੀਂ ਇਸ ਵਕਤ ਨਹੀਂ ਕਰਨਾ. ਵੈਲਫੇਅਰ ਬੈਨੀਫਿਟਸ ਜਿਵੇਂ ਇੱਥੇ ਸੈਂਟਰ ਲਿੰਕ, ਉੱਥੇ ਵੀ ਜਿਹੜੇ ਭੱਤੇ ਮਿਲਦੇ ਨੇ ਉਹ ਕਹਿੰਦੇ ਕਿ ਹਾਲੇ ਨਹੀਂ ਵਧਾ ਸਕਦੇ ਹੈਗੇ. ਬੜੇ ਲੋਕਾਂ ਨੇ ਕਿਹਾ ਲੈ ਦੇਖੋ ਜੀ, ਪਹਿਲਾਂ ਤਾਂ ਕਹਿ ਰਹੇ ਸੀਗੇ ਕਿ ਐਂ ਕਰਾਂਗੇ ਐਂ ਕਰਾਂਗੇ, ਹੁਣ ਮੁੱਕਰ ਗਏ. ਫਿਰ ਇੱਕ ਜਿਵੇਂ ਗੱਲ ਜੋੜਨੀ ਹੁੰਦੀ ਹੈ, ਜਿਹੜੀਆਂ ਰਾਈਟ ਵਿੰਗਰ ਪਾਰਟੀ ਸੀਗੀਆਂ ਜਾਂ ਜਿਵੇਂ ਨਾਇਲ ਫਰਾਜ ਵਰਗੀ ਇੱਕ ਇਹੋ ਜਿਹੇ ਧੜਾ ਉੱਤੇ, ਰਿਫੋਰਮ UK ਨਾਮ ਦਾ, ਵੈਸੇ ਬ੍ਰਿਟੇਨ 'ਚ ਵੀ ਇਹੀ ਦੋ ਸਿਸਟਮ ਨੇ, ਕੰਜ਼ਰਵੇਟਿਵ ਅਤੇ ਲੇਬਰ ਪਾਰਟੀ, 2-ਪਾਰਟੀ ਸਿਸਟਮ ਹੀ ਹੈ. ਜਿਹੜਾ ਨਾਇਲ ਫਰਾਜ਼ ਦੀ ਰਿਫੋਰਮ UK ਪਾਰਟੀ ਹੈ, ਜਿਵੇਂ ਆਸਟ੍ਰੇਲੀਆ 'ਚ ਪੌਲਿਨ ਹੈਨਸਨ ਦੀ ਵਨ ਨੇਸ਼ਨ ਹੋ ਗਈ ਜਾਂ ਕਲਾਈ ਪਾਲਮਰ ਦੀ ਪਾਰਟੀ ਹੋ ਗਈ. ਸੋ ਇਹ ਜਿਹੜੇ ਲੋਕ ਨੇ ਇਹ ਸਿਰਫ ਸੱਤਾ ਨੂੰ ਡਰਾਉਣ ਦੇ ਲਈ ਹੁੰਦੇ ਨੇ. ਜਿਵੇਂ ਕਈ ਕੁੱਤੇ ਆਪਾਂ ਬੰਨ ਕੇ ਨਹੀਂ ਰੱਖੇ ਹੁੰਦੇ ਹੈਗੇ, ਕਿ ਉਹ ਕੁੱਤੇ ਸਿਰਫ ਬੰਨ ਕੇ ਇਸ ਕਰਕੇ ਰੱਖੇ ਹੁੰਦੇ ਨੇ ਕਿ ਉਹ ਸਿਰਫ ਲੰਘਦੇ ਵੜਦੇ ਨੂੰ ਭੌਂਕ ਦੇਣ. ਸੋ ਇਹ ਉਹ ਕੰਮ ਹੈਗਾ ਕਿ ਬੰਨੀਆਂ ਹੋਈਆਂ ਨੇ ਪਾਰਟੀਆਂ, ਇਹ ਖੁੱਲ੍ਹ ਕੇ ਨਹੀਂ ਕੰਮ ਕਰ ਸਕਦੀਆਂ ਹੈਗੀਆਂ ਜਿਹੜੀਆਂ ਛੋਟੀਆਂ ਪਾਰਟੀਆਂ ਨੇ, ਬਸ ਇਹ ਡਰਾਉਣ ਦੇ ਲਈ ਨੇ ਕਿ ਸਰਕਾਰ ਨੂੰ ਡਰਾ ਦੇਣਾ, ਹੁਣ ਤੂੰ ਅਪੋਜੀਸ਼ਨ ਨੂੰ ਡਰਾ ਦੇ, ਹੁਣ ਅਪੋਜੀਸ਼ਨ ਸਰਕਾਰ 'ਚ ਆ ਗਈ, ਹੁਣ ਤੂੰ ਉਹਨੂੰ ਡਰਾ ਦੇ, ਸੋ ਦੈਟਸ ਇਟ। ਐਨੀ ਵੇਜ਼ ਮਸਲੇ ਉੱਥੇ ਵੀ ਉਹੀ ਲਿਆਉਂਦੇ ਗਏ, ਦੇਖੋ ਜੀ ਕੋਸਟ ਆਫ ਲਿਵਿੰਗ ਹੈਗਾ ਇੰਗਲੈਂਡ ਦੇ ਵਿੱਚ, ਔਰ ਪ੍ਰਵਾਸੀ ਬਹੁਤ ਜ਼ਿਆਦਾ ਆ ਗਏ। ਇੰਗਲਿਸ਼ ਚੈਨਲ ਫਰਾਂਸ ਅਤੇ ਇੰਗਲੈਂਡ ਦੇ ਵਿਚਕਾਰ ਇੱਕ ਪਾਣੀ ਦਾ ਰਸਤਾ ਹੈ, ਸਮੁੰਦਰੀ ਰਸਤਾ ਹੈ, ਉਹਨੂੰ ਇੰਗਲਿਸ਼ ਚੈਨਲ ਕਹਿੰਦੇ ਨੇ। ਕਹਿੰਦੇ ਜੀ ਫਰਾਂਸ ਟੱਪ ਕੇ ਇੰਗਲਿਸ਼ ਚੈਨਲ ਤੈਰ ਕੇ ਲੋਕ ਆਈ ਜਾਂਦੇ ਨੇ ਇੱਥੇ, ਔਰ ਇਹ ਜਿਹੜਾ ਇਹਨਾਂ ਦਾ ਨਹੀਂ ਇਹਨਾਂ ਤੋਂ ਸਾਂਭ ਹੋ ਰਿਹਾ ਹੈਗਾ। ਪਲੱਸ ਆਸਟ੍ਰੇਲੀਆ ਤਾਂ ਹਲੇ ਉਨਾ ਗਾ ਨਹੀਂ ਪਿਆ ਹੈਗਾ, ਆ ਜੈਫਰੀ ਐਪਸਟੀਨ ਵਾਲਾ ਜਿੰਨਾ ਗਾ ਇੱਥੇ ਪਿਆ। ਖੈਰ ਅਮੈਰੀਕਾ 'ਚ ਵੀ ਪੈ ਗਿਆ ਸੀਗਾ, ਪਰ ਉਹਨਾਂ ਨੇ ਈਰਾਨ ਦੇ ਨਾਲ ਵਾਰ ਸ਼ੁਰੂ ਕਰਕੇ ਉਹ ਗਾਹ ਨੂੰ ਦੱਬ ਲਿਆ, ਉੱਥੇ ਹੁਣ ਟਰੰਪ ਦੇ ਖਿਲਾਫ ਕੋਈ ਗੱਲ ਹੀ ਨਹੀਂ ਹੋ ਰਹੀ ਹੈਗੀ। ਇੰਗਲੈਂਡ ਦੇ ਵਿੱਚ ਹੋ ਗਈ ਸੀਗੀ, ਇੰਗਲੈਂਡ ਦੇ ਵਿੱਚ ਜਿਹੜੇ ਇੰਗਲੈਂਡ ਨੇ ਆਪਣਾ ਹਾਈ ਕਮਿਸ਼ਨਰ ਜਾਂ ਵਿਸ਼ੇਸ਼ ਦੂਤ ਕਹਿ ਸਕਦੇ ਹੋ, ਜਾਂ ਇੱਕ ਆਪਣੇ ਜਿਹੜੇ ਰਾਜਦੂਤ ਸੀਗੇ ਅਮੈਰੀਕਾ 'ਚ ਭੇਜੇ ਸੀ ਲਾਰਡ ਪੀਟਰ ਮੈਂਡਲਸਨ, ਉਹਦਾ ਨਾਮ ਜੈਫਰੀ ਐਪਸਟੀਨ ਫਾਈਲ 'ਚ ਆ ਗਿਆ। ਫਾਈਲ 'ਚ ਤਾਂ ਕੀ ਆਇਆ, ਇਨਫੈਕਟ ਵੀਡੀਓਜ਼ ਹੀ ਆ ਗਈਆਂ। ਫਿਰ ਉੱਥੋਂ ਦੇ ਜਿਹੜੇ ਰਾਜੇ ਦੇ ਭਰਾ ਨੇ ਉਹਨਾਂ ਦਾ ਨਾਮ ਆ ਗਿਆ, ਪ੍ਰਿੰਸ ਦਾ ਨਾਮ ਆ ਗਿਆ। ਸੋ ਬੜੀਆਂ ਸਾਰੀਆਂ ਘਟਨਾਵਾਂ ਬੈਕ ਟੂ ਬੈਕ ਹੋ ਗਈਆਂ, ਅਤੇ ਇੱਧਰੋਂ ਫਿਰ ਈਰਾਨ ਦੇ ਉੱਤੇ ਅਟੈਕ ਕਰਤਾ ਅਮੈਰੀਕਾ ਨੇ, ਉਹ 'ਚ ਇੰਗਲੈਂਡ ਕਹਿੰਦਾ ਕਿ ਨਹੀਂ ਅਸੀਂ ਤੁਹਾਡਾ ਸਾਥ ਨਹੀਂ ਦੇਣਾ। ਹੁਣ ਤੱਕ ਤਾਂ ਤੁਹਾਡਾ ਜਿੱਥੇ ਵੀ ਥੁੱਕਿਆ ਹੋਇਆ ਸੀ ਅਸੀਂ ਸਾਫ਼ ਕਰ ਰਹੇ ਸੀ ਅਮੈਰੀਕਾ ਦਾ, ਚਾਹੇ ਵੀਅਤਨਾਮ ਵਾਰ ਹੈ, ਚਾਹੇ ਅਫਗਾਨਿਸਤਾਨ ਹੈ, ਚਾਹੇ ਸੀਰੀਆ, ਚਾਹੇ ਜਿੱਥੇ ਮਰਜ਼ੀ ਹੈ ਦੁਨੀਆ ਦੇ ਵਿੱਚ, ਅਸੀਂ ਤੁਹਾਡੇ ਨਾਲ ਲੱਗੇ ਹੋਏ ਸੀ। ਈਰਾਨ ਦੇ ਵਿੱਚ ਨਹੀਂ ਅਟੈਕ ਹੁਣ ਤੁਹਾਡੇ ਨਾਲ ਕਰਨਾ ਹੈਗਾ। ਔਰ ਉਹਦੇ ਤੋਂ ਬਾਅਦ ਜਿਹੜੇ ਕੰਜ਼ਰਵੇਟਿਵ ਸੀਗੇ ਜਾਂ ਜਿਹੜੇ ਨਾਇਲ ਫਰਾਜ਼ ਸੀਗੇ, ਉਹ ਕਹਿਣ ਲੱਗ ਪਏ ਕਿ ਨਾ ਦੇਖੋ ਜੀ ਅਮੈਰੀਕਾ ਦੇ ਨਾਲ ਦਗਾ ਚੰਗੀ ਗੱਲ ਨਹੀਂ ਹੈਗੀ। ਸੇਮ ਚੀਜ਼ਾਂ ਤੁਸੀਂ ਦੇਖੋ ਕਿ ਐਪੀਸੋਡ ਆਸਟ੍ਰੇਲੀਆ 'ਚ ਵੀ ਹੋ ਰਹੇ ਨੇ। ਅਮੈਰੀਕਾ ਕਹਿੰਦਾ ਆਸਟ੍ਰੇਲੀਆ ਨੂੰ ਕਿ ਤੁਸੀਂ ਆਪਣਾ ਬਜਟ ਦੇ ਵਿੱਚ ਜਿੰਨਾ ਖਰਚ ਹੁੰਦਾ ਜੀ ਡੀ ਪੀ ਦੇ ਵਿੱਚ ਟੋਟਲ ਬਜਟ ਦਾ 3-4% ਤੁਸੀਂ ਹਥਿਆਰਾਂ 'ਤੇ ਖਰਚੋ। ਐਂਥਨੀ ਐਲਬਨੀਜ਼ ਕਹਿੰਦੇ ਕੀ ਲੋੜ ਹੈ, ਅਸੀਂ ਕਿਹੜਾ ਲੈਂਡ ਲੌਕਡ ਕੰਟਰੀ ਹਾਂ, ਜਿੰਨਾ ਕੁ ਖਰਚਣਾ ਉੰਨਾ ਕੁ ਅਸੀਂ ਖਰਚ ਰਹੇ ਹਾਂ, 3% ਹੈਗੇ, 2.5% ਤੋਂ 3% 'ਤੇ ਆ ਗਏ ਹਾਂ, ਬਹੁਤ ਇੰਨਾ ਕੁ। ਪੋਲਿਨ ਐਂਸਰ ਕਹਿੰਦੀ ਹੈ ਕਿ ਜਿੱਦਣ ਮੈਂ ਆ ਗਈ ਮੈਂ 5% ਖਰਚ ਦੇਣਾ, ਯਾਨੀ ਕਿ ਇੰਨੇ ਜਿਹੜੇ ਅਰਬਾਂ ਡਾਲਰ ਨੇ ਉਹਨਾਂ ਦੀਆਂ ਮਿਜ਼ਾਈਲਾਂ ਲੈ ਲਾਂਗੇ, ਹਥਿਆਰ ਲੈ ਲਾਂਗੇ, ਬੰਬ ਲੈ ਲਾਂਗੇ, ਬੰਦੂਕਾਂ ਲੈ ਲਾਂਗੇ, ਕਰਨਾ ਕੀ ਹੈ, ਕਿਹਦੇ 'ਤੇ ਚਲਾਉਣੀ ਹੈ, ਦਿਵਾਲੀ ਨੂੰ ਚਲਾਉਣੀਆਂ ਨੇ ਜਾਂ 31 December ਨੂੰ ਚਲਾਉਣੀ ਹੈ ਤੁਸੀਂ ਹਾਰਬਰ ਬ੍ਰਿਜ ਤੋਂ ਨਿਊ ਈਅਰ ਦੇ ਉੱਤੇ, ਕਰਨਾ ਕੀ ਹੈ ਇੰਨਾ ਅਸਲਾ। ਹੁਣ ਸੋਰੀ ਇੰਗਲੈਂਡ ਦੀ ਗੱਲ ਹੋ ਰਹੀ ਸੀ, ਮੈਂ ਬਾਰ ਬਾਰ ਆਸਟ੍ਰੇਲੀਆ ਦੇ ਨਾਲ ਜੋੜ ਦਿੰਦਾ, ਉਹ ਕਹਾਣੀ ਸਮਝ ਕੇ ਦੇਖੋ, ਕਹਾਣੀਆਂ ਇੱਕੋ ਜਿਹੀਆਂ ਹੀ ਨੇ। ਐਂਡੀ ਬਰਨਹਮ ਜਿਹੜਾ ਹੁਣ ਨਵਾਂ ਨਾਮ ਉੱਥੇ ਆ ਰਿਹਾ, ਬੜੀ ਛੇਤੀ ਸ਼ਾਇਦ ਤੁਸੀਂ ਇਹਨਾਂ ਨੂੰ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਉੱਥੇ ਦੇਖੋਗੇ। ਔਰ ਇੰਗਲੈਂਡ ਦੇ ਵਿੱਚ ਇਹ ਇੰਗਲੈਂਡ ਨਹੀਂ ਬ੍ਰਿਟੇਨ ਕਹਿ ਲਈਏ, ਚਲੋ ਇਕੱਲਾ ਇੰਗਲੈਂਡ ਨਹੀਂ ਹੈਗਾ, ਬ੍ਰਿਟੇਨ ਦੇ ਵਿੱਚ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਪਿਛਲੇ 7 ਸਾਲਾਂ ਦੇ ਵਿੱਚ ਬੜੀ ਛੇਤੀ ਬਦਲੇ ਨੇ। ਔਰ ਇੰਨੇ ਕੁ ਪ੍ਰਧਾਨ ਮੰਤਰੀ, ਮਤਲਬ ਤੁਸੀਂ ਇੱਕ ਕਹਿੰਦੇ ਹੋ ਕਿ ਇੱਕ ਪਾਸੇ ਤਾਂ ਇਹ ਜਿਹੜਾ ਇੱਕ ਐਸਾ ਦੇਸ਼ ਹੈਗਾ ਜਿਹੜਾ ਲੋਕਤੰਤਰ ਦੀ ਸਥਾਪਨਾ ਕਰਦਾ, ਦੂਸਰੇ ਪਾਸੇ ਇੱਕ ਉਹ ਦੇਸ਼ ਜਿਹਨੇ ਪਿਛਲੇ ਕਈ ਸਾਲਾਂ ਦੇ ਵਿੱਚ ਇੱਕ ਟਾਈਮ ਦੇ ਉੱਤੇ ਮਾਰਗਰੇਟ ਥਰੈਚਰ ਹੁੰਦੀ ਸੀ, 1979 ਤੋਂ ਲੈ ਕੇ 2007 ਤੱਕ ਦੀ ਗੱਲ ਕਰੋ, ਲਗਭਗ 3 ਦਹਾਕੇ 3 ਪ੍ਰਧਾਨ ਮੰਤਰੀ ਦੇਖੇ ਨੇ ਇੰਗਲੈਂਡ ਨੇ, ਮਾਰਗਰੇਟ ਥਰੈਚਰ, ਫਿਰ ਜੌਨ ਮੇਜਰ ਆਏ, ਫਿਰ ਟੌਨੀ ਬਲੇਅਰ ਆਏ। ਮਤਲਬ ਮੈਂ ਜਦੋਂ ਵੱਡਾ ਹੋ ਰਿਹਾ ਸੀ, ਪੋਲੀਟਿਕਸ ਸਮਝ ਰਿਹਾ ਸੀ ਇੰਗਲੈਂਡ ਦੀ, ਦੁਨੀਆ ਦੀ, ਤਾਂ ਟੌਨੀ ਬਲੇਅਰ ਹੀ ਸੁਣਦੇ ਹੁੰਦੇ ਸੀਗੇ, ਉਹੀ ਇੱਕ ਨਾਮ ਸੀ, ਬੜਾ ਸਟਰੋਂਗ ਲੀਡਰ ਵੀ ਸੀ ਉਦੋਂ ਪਹਿਲਾਂ ਜਦੋਂ ਸਾਡੇ ਮਾਪੇ ਸੀਗੇ, ਉਹਨਾਂ ਨੇ ਮਾਰਗਰੇਟ ਥਰੈਚਰ ਹੀ ਸੁਣਿਆ ਹੁੰਦਾ ਸੀਗਾ, ਕਿ ਅੱਗੇ ਕਹਿੰਦੇ ਹੁੰਦੇ ਸੀਗੇ ਕਿ ਇੰਗਲੈਂਡ 'ਚ ਥਰੈਚਰ ਅਤੇ ਇੰਡੀਆ 'ਚ ਇੰਦਰਾ ਗਾਂਧੀ, ਇਹੀ ਦੋ ਨਾਮ ਹੈਗੇ ਨੇ। ਅਤੇ ਇੱਕ ਉਹ ਦੌਰ ਸੀਗਾ, ਅਤੇ ਹੁਣ ਇੱਕ ਅੱਜ ਦਾ ਦੌਰ ਹੈਗਾ, ਪ੍ਰਧਾਨ ਮੰਤਰੀ ਅਤੇ ਪ੍ਰਧਾਨ ਇਦੋਂ ਪਹਿਲਾਂ ਕਿ ਤੁਸੀਂ ਕੱਪੜੇ ਬਦਲੋ, ਉੱਥੇ ਦਾ ਪ੍ਰਧਾਨ ਮੰਤਰੀ ਬਦਲ ਜਾਂਦਾ, ਯਾਰ ਇਹ ਹੋ ਕੀ ਰਿਹਾ। ਇਹਦੇ ਪਿੱਛੇ ਇੱਕ ਬਹੁਤ ਵੱਡਾ ਰੀਜ਼ਨ ਬ੍ਰੈਕਸਿਟ ਹੈ। ਇਹ 10 ਸਾਲ ਪਹਿਲਾਂ ਫੈਸਲਾ ਲਿਆ ਸੀਗਾ ਇੰਗਲੈਂਡ ਨੇ, ਅੱਜ ਦੀ ਤਰੀਕ ਦੇ ਵਿੱਚ, ਹਾਲਾਂਕਿ ਸ਼ੁਰੂਆਤ ਦੇ ਵਿੱਚ ਜਿਹੜੇ ਆ ਕੇਅਰ ਸਟਾਰਮਰ ਸੀ ਇਹ ਉਸ ਫੈਸਲੇ ਦੇ ਖਿਲਾਫ਼ ਸੀਗੇ, ਪਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਇਹਨਾਂ ਨੇ ਕਦੇ ਉਸ ਫੈਸਲੇ ਦੇ ਖਿਲਾਫ਼ ਕਦੇ ਆਪਣੀ ਗੱਲ ਕਹੀ ਨਹੀਂ ਹੈਗੀ, ਕਿਉਂਕਿ ਕਹਿ ਦੋਗੇ ਤਾਂ ਸਿੱਧੇ ਤੌਰ ਦੇ ਉੱਤੇ ਕੁਰਸੀ ਜਾਂਦੀ ਹੈ। 23 June ਅੱਜ ਦੇ ਹੀ ਦਿਨ 2016 ਦੇ ਵਿੱਚ ਬ੍ਰੈਕਸਿਟ ਨਾਮ ਦਾ ਇੱਕ ਫੈਸਲਾ ਲਿਆ ਗਿਆ ਸੀਗਾ, ਉੱਥੋਂ ਦੀ ਰੈਫਰੈਂਡਮ ਹੋਇਆ ਸੀ, 52% ਆਬਾਦੀ ਨੇ, ਜਨਮਤ ਸੰਗ੍ਰਹਿ, 52% ਆਬਾਦੀ ਨੇ, ਕਰੀਬ 1,70,00,000 ਲੋਕਾਂ ਨੇ ਇਹ ਕਿਹਾ ਕਿ ਯੂਰਪੀ ਯੂਨੀਅਨ ਤੋਂ ਅਸੀਂ ਅੱਡ ਹੋ ਜਾਂਦੇ ਹਾਂ। ਬ੍ਰਿਟੇਨ ਅੱਗੇ ਈਯੂ ਦਾ ਹਿੱਸਾ ਸੀਗਾ, ਬੇਸ਼ੱਕ ਜਿਹੜੇ ਹੱਕ 'ਚ ਲੋਕ ਸੀ 52% ਹੀ ਸੀ ਔਰ ਜਿਹੜੇ ਵਿਰੋਧ 'ਚ ਲੋਕ ਸੀ ਉਹਨਾਂ ਦੇ ਵਿਚਕਾਰ ਫਰਕ ਇੰਨਾ ਨਹੀਂ ਸੀਗਾ। ਪਰ ਇਹ ਇੱਕ ਫੈਸਲਾ ਅੱਜ ਤੋਂ ਠੀਕ 10 ਸਾਲ ਪਹਿਲਾਂ ਲਿਆ ਗਿਆ ਫੈਸਲਾ ਇੰਗਲੈਂਡ ਦੇ ਉੱਤੇ ਭਾਰੀ ਪੈ ਜਾਂਦਾ ਔਰ ਭਾਰੀ ਇੱਦਾਂ ਪੈਂਦਾ ਹੈ ਕਿ ਇੰਗਲੈਂਡ ਜਦੋਂ ਉਹਦੇ 'ਚੋਂ ਯੂਰਪੀ ਯੂਨੀਅਨ 'ਚੋਂ ਬਾਹਰ ਨਿਕਲਦਾ ਉਦੋਂ ਤੱਕ ਇੰਗਲੈਂਡ ਦੀ ਕਰੰਸੀ ਵੀ ਯੂਰੋ ਹੀ ਚੱਲ ਰਹੀ ਸੀਗੀ। ਹਾਲਾਂਕਿ ਉਸ ਤੋਂ ਪਹਿਲਾਂ ਈਯੂ ਨੇ ਜਦੋਂ ਯੂਰੋ ਨਹੀਂ ਸੀ ਅਪਣਾਈ ਉਹ ਤੋਂ ਪਹਿਲਾਂ ਹਰ ਇੱਕ ਕੰਟਰੀ ਦੀ ਆਪਣੀ ਆਪਣੀ ਕਰੰਸੀ ਸੀ, ਪਰ ਬਾਅਦ ਦੇ ਵਿੱਚ ਈਯੂ ਨੇ ਯੂਰਪੀ ਯੂਨੀਅਨ